0: ਕਿਆ ਹੋ ਗਈ ਨਾ ਬੱਲੇ ਬੱਲੇ, ਕਿਆ ਗੀਤ ਹੈ ਯਾਰ। ਬੀਟ ਵੀ ਮੁੰਡੇ ਨਾ ਇਹ ਯੂਕੇ ਦੇ ਨੇ, ਤੇ ਜਿੰਨੇ ਵੀ ਅੱਜ ਕੱਲ ਭੰਗੜੇ ਵਾਲੇ ਗਾਣੇ ਕਮਾਲ ਦੇ ਆਉਂਦੇ ਇਹਨਾਂ ਨੇ ਮਿਊਜ਼ਿਕ ਕੀਤਾ ਹੋਇਆ। 28-65 ਹਾਂਜੀ
1: ਸੁਸੀ ਜੀ, ਕੀ ਹਾਲ ਹੈ ਜੀ?
0: ਵਧੀਆ ਭਾਈ ਜੀ, ਕੀ ਬਣਦਾ?
1: ਗੱਲ ਕਰਨਾ ਜੀ, ਗਾਲ ਕੱਢਣਾ ਦੀ ਉਹ ਅਸੀਂ ਤਾਂ ਸਹਿਮਤ ਨੇ। ਗਾਲ ਗੀਤ ਦੇ ਵਿੱਚ ਗਾਲ ਦਾ ਕੀ ਮਤਲਬ ਭਾਈ ਜੀ?
0: ਸਾਨੂੰ ਪੈਣਗੀਆਂ
1: ਬਾਈ, ਤੁਹਾਨੂੰ 35 ਸਾਲ ਦਾ ਸੌਣ ਹੋਇਆ ਤੁਹਾਨੂੰ
0: ਜੋ ਵੀ ਤੁਸੀਂ ਕਹੋਗੇ ਤੁਸੀਂ ਬਸ ਹੁਕਮ ਕਰਨ ਵਾਲੇ ਬਣੋ ਤੇ ਅਸੀਂ ਲਾਉਣੇ ਆ ਤੁਹਾਡੇ ਲਈ। ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ 5 Rivers ਡਕ ਕਲੀਨਿੰਗ ਦਾ, ਡਕ ਕਲੀਨ ਕਰਾਉਣੇ ਆ। 5 Rivers ਡਕ ਕਲੀਨਿੰਗ ਇੰਨਾ ਜ਼ਬਰਦਸਤ ਰੇਟ ਦੇਣਗੇ ਯਾਰ, ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਹੋਗੇ ਕਿ ਸਾਰੇ ਕਰਾ ਲਓ ਡਕ ਕਲੀਨ। ਕੈਮਰਾ ਪਾ ਕੇ ਦਿਖਾਉਣਗੇ ਪਹਿਲਾਂ ਕਿੰਨੀ ਗੰਦਗੀ ਹੈ ਅਤੇ ਬਾਅਦ ਦੇ ਵਿੱਚ ਕਿੰਨੀ ਸਫਾਈ ਹੈ। ਡਕਟ ਕਲੀਨ ਹੀਟ ਚਲਾਉਣ ਤੋਂ ਪਹਿਲਾਂ ਕਰਾ ਲਓ 4373-6785-7750-4378-77750-7350। ਹੈਲੋ
1: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਕੀ ਬਣਦਾ?
1: ਬਸ ਠੀਕ ਹੈ ਠੀਕ ਹੈ। ਦੱਸੋ ਤੁਹਾਡੀ ਫੇਵਰੇਟ ਕੋਈ ਸਟਰੀਟ ਫੂਡ ਵਾਲੀ ਦੁਕਾਨ ਦੱਸੋ, ਸਟਰੀਟ ਫੂਡ ਕਿੱਥੇ ਮਿਲਦਾ ਵਧੀਆ ਟੋਰਾਂਟੋ ਚ?
0: ਕਿੱਦਾਂ ਦਾ ਫੂਡ ਖਾਣਾ?
1: ਸਟਰੀਟ ਫੂਡ ਹੋਈ ਹੁੰਦੇ
0: ਮੀਟ ਮੂਡ ਦਾ ਸ਼ੌਕੀਨ ਜ਼ਿਆਦੇ ਆ। ਇੰਡੀਅਨ ਫੂਡ ਖਾਣਾ ਨਾ? ਜਾਓਗੇ ਤੁਸੀਂ ਜੋ ਮਰਜ਼ੀ ਉਹਨਾਂ ਕੋਲ, ਤਾਂ ਤੁਸੀਂ ਅਗਰ ਆਪਣਾ ਕੁਲਚੇ ਖਾਣੇ ਆਓ

0: ਖਾਓ ਚਾਟ ਪਾਪੜੀ ਖਾਣੀ ਹੈ, ਉਹ ਖਾਓ ਚਨਾ ਭਟੂਰਾ ਖਾਣਾ, ਉਹ ਖਾਓ ਬਿਰਿਆਨੀ ਖਾਣੀ ਹੈ, ਉਹ ਖਾਓ।
1: ਚਲੋ ਵਧੀਆ ਜੀ, ਓਕੇ,
0: ਤੁਸੀਂ ਸਾਡਾ ਨਾਮ ਲੈ ਦਿਓ, ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇ ਦੇਣਗੇ।
1: ਓਕੇ, ਥੈਂਕ ਯੂ,
0: ਥੈਂਕ ਯੂ ਸਰ, ਸ਼ੁਕਰੀਆ। ਤੇ 3913, ਹਾਂਜੀ
2: ਹੈਲੋ,
0: ਹਾਂਜੀ ਵੈਲਕਮ
2: ਨਵੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
2: ਬਸ ਠੀਕ ਆ, ਤੁਸੀਂ ਸੁਣਾਓ ਕਿਵੇਂ ਆ?
0: ਵਧੀਆ ਜੀ, ਬੱਲੇ ਬੱਲੇ ਆ।
2: ਨਵੀ ਯਾਰ, ਗੱਲ ਏਦਾਂ ਆ ਬਈ, ਜਿਹੜਾ ਹੁਣ ਟਾਈਮ ਜਾ ਰਿਹਾ ਨਾ, ਦੇਖੋ ਸਾਰਿਆਂ ਲਈ ਮੁਸ਼ਕਲ ਘੜੀ ਦੇ ਵਿੱਚ ਜਾ ਰਿਹਾ ਟਾਈਮ ਕਾਫੀ ਹੈਗਾ। ਹੁਣ ਅੱਜ ਦੀ ਜਿਹੜੀ ਖਬਰ ਆਈ ਆ, ਉਹ ਤੂੰ ਵੀ ਦੇਖੀ ਹੋਣੀ ਆ ਵਟਸਐਪ ਤੇ, ਜੋ ਟਰੈਕਿੰਗ ਤੇ ਪੱਥਰ ਪਏ ਆ।
0: ਓਕੇ,
2: ਮੇਰਾ ਕਹਿਣ ਦਾ ਭਾਵ ਇਹ ਆ ਵੀ ਸਾਰੇ ਵੀਰਾਂ ਨੂੰ ਜੋ ਜਿੰਨੇ ਵੀ ਸੁਣਦੇ ਹੈਗੇ ਆ, ਅੱਗੇ ਸੀਗਾ ਬਈ ਆਪਾਂ ਕਹਿੰਦੇ ਜਾਣਾ ਛੱਡੋ ਪਰੇ, ਪਿੱਛੇ ਕਹਿੰਦੇ ਜਾਣਾ ਕਿਆ ਕਰਨਾ, ਬਈ ਭਰਾਵੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਈ ਪਿੱਛਾ ਨਾ ਗਵਾਓ, ਪਿੱਛਾ ਜ਼ਰੂਰ ਬਣਾ ਕੇ ਰੱਖੋ। ਪਤਾ ਨੀ ਆਉਣ ਵਾਲਾ ਵਕਤ ਕਿੱਦਾਂ ਦਾ ਆਉਣਾ, ਜੋ ਵਲਟਾ ਚ ਹੋ ਰਿਹਾ, ਜੋ ਇੱਧਰ ਵੀ ਹੌਲੀ ਹੌਲੀ ਹਿਲਜੁਲ ਹੋ ਰਹੀ ਆ, ਤੇ ਕਹਿਣ ਦਾ ਭਾਵ ਇਹੀ ਆ ਹੱਥੀ ਜਾ ਕੇ ਕੰਮ ਕਰੋ, 6 ਮਹੀਨੇ ਇੱਧਰ ਰਹੋ, ਬਾਕੀ ਮਹੀਨੇ ਉੱਧਰ ਰਹੋ, ਪਰ ਉੱਥੇ ਆਪਣਾ ਕੰਮ ਜ਼ਰੂਰ ਚਾਲੂ ਰੱਖੋ।
0: ਕਿੱਥੇ?
2: ਆਪਣੇ ਆਪਣਾ ਜਿਹੜਾ ਜੱਦੀ ਘਰ ਆ ਪੰਜਾਬ ਚ।
0: ਨਹੀਂ, ਇੱਥੇ ਕੀ ਹੋ ਗਿਆ?
2: ਇੱਥੇ ਤੁਹਾਨੂੰ ਵੀ ਪਤਾ ਆ ਵੀ ਕੀ ਹੋ ਰਿਹਾ, ਦਿਨ ਪਰ ਦਿਨ ਕੀ ਹੋ ਰਿਹਾ ਸਾਰਾ ਕੁਛ।
0: ਨਹੀਂ, ਕੀ ਹੋ ਗਿਆ?
2: ਆਉਣ ਵਾਲੇ ਟਾਈਮ
0: ਜੋ ਮਰਜ਼ੀ ਕਹੀ ਜਾਣਾ, ਆਪਾਂ ਕਿਉਂ ਕਰੇ ਜਾਣਾ?
2: ਨਹੀਂ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਇੱਧਰ ਵੀ ਪੈਰ, ਚਲੋ ਆਪਾਂ ਕੰਮ ਕਾਰ ਕਰਨਾ ਹੀ ਆ, ਉੱਧਰ ਵੀ ਆਪਣਾ ਗਵਾਓ ਨਾ, ਮੇਰਾ ਇਹ ਕਹਿਣ ਦਾ।
0: ਨਹੀਂ ਪਰ ਭਾਜੀ, ਮੈਂ ਦੇਖੋ ਮੈਂ ਤੁਹਾਡੀ ਗੱਲ ਸਮਝ ਰਿਹਾ, ਪਰ ਇੱਥੇ ਕੁਛ ਨਹੀਂ ਹੋ ਰਿਹਾ ਇਦਾਂ ਦਾ। ਰੋਟੀ ਖਾ ਰਹੇ ਆ, ਸਹੂਲਤ ਇੱਕ ਕਿਸੇ ਚੀਜ਼ ਦੀ ਕਮੀ ਨੀ ਹੈਗੀ, ਏਡਾ ਕੀ ਹੋ ਗਿਆ ਇੱਥੇ?
2: ਨਹੀਂ ਏਦਾਂ, ਇਹ ਤਾਂ ਮੈਂ ਮੰਨਦਾ ਤੇਰੀ ਗੱਲ ਵੀ ਕਿਸੇ ਚੀਜ਼ ਦੀ ਕਮੀ ਨੀ ਹੈਗੀ।
0: ਹੁਣ
2: ਅਲਵਲਟਾ ਦੇ ਵਿੱਚ ਵੀ ਦੇਖੋ ਕੀ ਕੁਛ ਹੋ ਰਿਹਾ, ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਆ।
0: ਕੀ ਹੋ ਰਿਹਾ ਕੀ ਅਲਬਰਟਾ ਚ ਕੀ ਹੋ ਗਿਆ?
2: ਚੱਲ ਪਿਆ ਹੈਗਾ, ਲੁੱਕ ਛਿਪ ਕੇ ਗੋਲੀਆਂ ਮਾਰਨੀਆਂ, ਕਈ ਕੁਛ ਕਰਨਾ।
0: ਨਹੀਂ ਏਦਾਂ ਤੁਸੀਂ ਐਵੇਂ ਨਾ ਦੇਖੋ, ਐਵੇਂ ਨਾ ਭਾਜੀ, ਇਹ ਨਾ ਗੱਲਾਂ ਕਹਿਣ ਦੇ ਨਾਲ ਐਵੇਂ ਲੋਕਾਂ ਚ ਡਰ ਪੈਦਾ ਹੁੰਦਾ। ਨਹੀਂ, ਐਸੀ ਕੋਈ ਗੱਲ ਨੀ ਹੈਗੀ,
2: ਮੈਂ ਡਰ ਦੀ ਨੀ ਗੱਲ ਕਹਿੰਦਾ, ਮੈਂ ਵੀਰ ਮੇਰੇ ਮੈਂ ਡਰ ਦੀ, ਮੈਂ ਸਿਰਫ ਇਸ ਵੇਸ ਨਾਲ ਕਹਿੰਦਾ ਬਈ ਆਪਾਂ ਠੀਕ ਆ ਕੰਮ ਕਾਰ ਕਰਦੇ ਆ, ਸਾਰਾ ਕੁਛ ਠੀਕ ਹੈ, ਤੇ ਮੈਂ ਏਦਾਂ ਨੀ ਕਹਿੰਦਾ। ਮੈਂ ਇਹ ਕਹਿੰਦਾ ਨਾ, ਕਈ ਬੰਦੇ ਕਹਿੰਦੇ ਸਾਡਾ ਤਾਂ ਉੱਥੇ ਕੁਛ ਵੀ ਨੀ ਹੈਗਾ, ਬਈ ਥੋੜਾ ਬਹੁਤਾ ਮੈਂ ਕਹਿੰਦਾ ਉੱਥੇ ਵੀ ਬਣਾ ਕੇ ਰੱਖੋ, ਮੈਂ ਏਦਾਂ ਕਹਿੰਦਾ ਵੀਰੇ।
0: ਨਹੀਂ ਪਰ ਤੁਸੀਂ ਡਰ ਚ ਕਹਿ ਰਹੇ ਹੋ ਵੀ ਇਹ ਉੱਥੇ ਬਣਾ ਕੇ ਰੱਖੋ, ਕਿਉਂਕਿ ਇਹ ਨੀ ਪਤਾ ਇੱਥੇ ਕੀ ਹੋ ਜਾਣਾ, ਇੱਥੇ ਕੁਛ ਨੀ ਹੋਣ ਲੱਗਿਆ।
2: ਉਹ ਸਾਡੀ ਜਨਮ ਭੂਮੀ ਆ।
0: ਜਨਮ ਭੂਮੀ ਤਾਂ ਠੀਕ ਆ ਭਾਜੀ, ਫਿਰ ਤੁਸੀਂ ਆਪਾਂ ਆਏ ਕਹੀਏ ਨਾ ਵੀ ਡਰ ਚ ਨਾ ਨਾ ਕਹੋ, ਤੁਸੀਂ ਫੀਅਰ ਚ ਕਹਿ ਰਹੇ ਹੋ ਵੀ ਇੱਥੇ ਪਤਾ ਨੀ ਕੀ ਹੋ ਜਾਣਾ, ਉੱਥੇ ਵੀ ਤੁਸੀਂ ਬੈਕਅਪ ਰੱਖੋ, ਉੱਥੇ ਰੱਖੋ ਜ਼ਰੂਰ, ਬਟ ਡਰ ਚ ਨਾ ਰੱਖੋ। ਚਲੋ ਖੈਰ, ਥੈਂਕ ਯੂ, ਸ਼ੁਕਰੀਆ ਤੁਹਾਡਾ,
2: ਓਕੇ,
0: ਬਹੁਤ ਧੰਨਵਾਦ। ਬਟ ਆਏ ਐਵੇਂ ਡਰਾਇਆ ਨਾ ਕਰੋ ਲੋਕਾਂ ਨੂੰ ਯਾਰ, ਇੱਥੇ ਆਏ ਹੋ ਗਿਆ, ਇੱਥੇ ਆਏ ਹੋ ਜਾਣਾ, ਇੱਥੇ ਪਤਾ ਨੀ ਕੀ ਹੋਣਾ ਆਪਣਾ, ਕੁਛ ਨੀ ਹੋਣ ਲੱਗਿਆ ਯਾਰ। ਇੱਥੇ ਆਪਣੀ ਕਮਿਊਨਿਟੀ ਦੀ ਬਹੁਤ ਕਦਰ ਆ, ਇੱਥੇ ਆਪਣੀ ਕਮਿਊਨਿਟੀ ਦੀ ਬੜੀ ਰਿਸਪੈਕਟ ਹੈ। ਚਲੋ ਮੈਂ ਸਮਝ ਰਿਹਾ, ਮੈਨੂੰ ਪਤਾ ਕਿ ਹੇਟਰਿਡ ਚਲੋ ਹੈਗਾ ਹੁਣ, ਕਿਉਂਕਿ ਆਪਣੀ ਇੱਥੇ ਗਿਣਤੀ ਇੰਨੀ ਵੱਧ ਗਈ, ਥੋੜ੍ਹੀ ਜਿਹੀ ਹੇਟਰਿਡ ਵੀ ਨੈਚੁਰਲੀ ਵਧਣਾ ਹੀ ਵਧਣਾ। ਹੁਣ ਜੇ ਗੱਡੀਆਂ ਸੜਕ 'ਤੇ ਜ਼ਿਆਦਾ ਆ ਤਾਂ ਐਕਸੀਡੈਂਟ ਵੀ ਜ਼ਿਆਦਾ ਹੋਣਗੇ। ਹੁਣ ਜੇ ਕੋਈ ਪੱਥਰ ਸੁੱਟ ਰਿਹਾ ਟਰੱਕਾਂ 'ਤੇ, ਹੁਣ ਪੁਲਿਸ ਨੇ ਉਹਨਾਂ ਨੂੰ ਫੜ ਲੈਣਾ, ਅੰਦਰ ਕਰ ਲੈਣਾ, ਅਤੇ ਉਹਨਾਂ ਨੂੰ ਕੀ ਪਤਾ ਵੀ ਪੰਜਾਬੀ ਬੰਦਾ ਟਰੱਕ ਚਲਾ ਰਿਹਾ ਜਾਂ ਕੋਈ ਗੋਰਾ ਚਲਾ ਰਿਹਾ, ਰਾਈਟ? ਉਹ ਤਾਂ ਪੱਥਰ ਸੁੱਟਣ ਵਾਲੇ ਮੂਰਖ ਨੇ ਉਹ ਤਾਂ। ਸੋ ਆਊਟ ਆਫ ਫੀਅਰ ਨਾ ਯਾਰ, ਆਪਾਂ ਫੀਅਰ ਬੜਾ ਕ੍ਰੀਏਟ ਕਰ ਦਿੰਦੇ ਹਾਂ ਵੀ ਇੱਥੇ ਪਤਾ ਨਹੀਂ ਆਪਾਂ ਨੂੰ ਕੀ ਹੋ ਜਾਣਾ। ਉੱਥੇ ਵੀ ਤੁਸੀਂ, ਮੈਂ ਕਹਿੰਦਾ ਉੱਥੇ ਜ਼ਰੂਰ ਤੁਸੀਂ ਆਪਣੀ, ਜ਼ਰੂਰ ਆਪਣੀ ਯਾਰ ਜ਼ਮੀਨ ਦਾ, ਆਪਣੇ ਘਰਾਂ ਦਾ, ਆਪਣੇ ਫੈਮਿਲੀ ਦਾ ਉੱਥੇ ਖਿਆਲ ਰੱਖੋ, ਬਿਜ਼ਨਸ ਖੋਲਣੀ ਉੱਥੇ ਖੋਲੋ, ਬਟ ਉਹ ਕਿਉਂਕਿ ਆਪਾਂ ਮਿੱਟੀ ਦੇ ਪੋਤਾ ਯਾਰ ਤਾਂ ਉੱਥੇ ਰੱਖੋ, ਬਟ ਆਏ ਨਾ ਕਹੋ ਵੀ ਇੱਥੇ ਪਤਾ ਨਹੀਂ ਸਾਨੂੰ ਪਿੱਛੇ ਮੁੜਨਾ ਪੈ ਜਾਵੇ ਹਾਲਾਤਾਂ ਕਰਕੇ। ਇਟਸ ਕੈਨੇਡਾ, ਏਡਾ ਏਡੀ ਕੋਈ ਗੱਲ ਨਹੀਂ, ਮਤਲਬ ਹੋਰ ਹੀ ਜਿੱਡੀ ਆਪਾਂ ਯੂ ਨੋ ਕਈ ਵਾਰ ਆਪਾਂ ਐਗਜੈਜਰੇਟ ਬਹੁਤ ਕਰ ਦਿੰਦੇ ਹਾਂ। ਇੱਕ ਤੁਸੀਂ ਈਗਲ ਟਰੈਕਟਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖੋ, ਈਗਲ ਟਰੱਕ 'ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ, ਐਂਡ ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੈਕਟਰ ਐਂਡ ਅਲਾਈਨਮੈਂਟ ਸੈਂਟਰ 'ਤੇ ਤੁਸੀਂ ਮਨੂ ਜੀ ਨੂੰ ਕਾਲ ਕਰ ਲਓ। ਐਡੇ ਡਿਸਕਾਊਂਟ ਲੱਗੇ ਆ ਟਾਇਰਾਂ ਦੇ ਉੱਤੇ, ਤੁਸੀਂ ਵੀਕਐਂਡ 'ਤੇ ਟਰੱਕ ਦੇ ਟਾਇਰ ਪਵਾਉਣੇ ਤਾਂ ਇੱਥੇ ਚਲ ਜਾਓ। 6472346297234 6293 Eagle Truck 8103
3: Hello Navi, Sukhi ਬੋਲ ਰਿਹਾ ਜੀ।
0: ਜੀ
3: ਸੁਖੀ ਜੀ, ਦੇਖ ਲੋ ਮੈਂ ਟਾਪਿਕ ਆਪਣਾ ਕੀ ਚੱਲ ਰਿਹਾ ਸੀ?
0: ਕੋਈ ਨੀ, ਟਾਪਿਕ ਤਾਂ ਮੈਂ ਸ਼ੁਰੂ ਹੀ ਨੀ ਕੀਤਾ ਕੋਈ ਅੱਜ।
3: ਅੱਛਾ ਅੱਛਾ, ਮੈਂ ਕਰ ਰਹੇ ਸੀ ਨਾ। ਅੱਛਾ, ਮੈਂ ਕੱਲ ਵੀ ਕੀਤਾ ਸੀ ਫੋਨ ਯਾਰ, ਤੁਸੀਂ ਉਹ ਕੀਤਾ ਨੀ ਮੈਨੂੰ ਗਿਫਟ ਦਾ ਪੈਕੇਜ।
0: ਇੱਕ ਸੈਕਿੰਡ ਦਿਓ, ਮੈਂ ਤੁਹਾਨੂੰ ਜ਼ਰੂਰ ਕਰਦਾ। ਮੈਂ 2258 10 ਦੇਖੋ ਨਾ, ਤੁਹਾਨੂੰ ਨਾ ਵੀਕਐਂਡ ਦੇ ਉੱਤੇ ਆਜੂਗਾ ਮੈਸੇਜ ਪੱਕਾ 100% ਸੁਖੀ ਜੀ।
3: ਠੀਕ ਹੈ ਠੀਕ ਹੈ
0: ਠੀਕ ਹੈ, ਜ਼ਰੂਰ ਜ਼ਰੂਰ 100%।
3: ਮੈਂ ਕਹਿੰਦਾ ਦੇਖਾਂ ਤੇ ਮੈਂ ਰੇਡੀਓ ਹੋਂ, ਮੈਂ ਫੇਰ ਤਾਂ ਦੱਸਣਾ ਬਹੁਤ ਵਧੀਆ।
0: ਨਹੀਂ ਥੈਂਕ ਯੂ ਸਰ, ਥੈਂਕ ਯੂ। ਮੈਂ ਬਸ ਭਾਜੀ ਟਾਪਿਕ ਨਹੀਂ ਕੋਈ ਚੱਲ ਰਿਹਾ, ਜਸਟ ਯੂ ਨੋ ਮੈਨੂੰ ਇਹ ਲੱਗਦਾ ਕਿ ਆਪਾਂ ਥੋੜ੍ਹਾ ਜਿਹਾ ਫੀਅਰ ਜ਼ਿਆਦਾ ਕ੍ਰੀਏਟ ਕਰ ਦਿੰਦੇ ਹਾਂ ਵੀ ਕੈਨੇਡਾ 'ਚ ਪਤਾ ਨਹੀਂ ਕੀ ਹੋ ਰਿਹਾ ਸਾਡੇ ਖਿਲਾਫ, ਨਫ਼ਰਤ ਬਹੁਤ ਹੈ। ਚਲੋ ਕਿਤੇ ਨਾ ਕਿਤੇ ਹੈਗੀ ਵੀ ਹੈ, ਬਟ ਆਈ ਨਹੀਂ ਵੀ ਆਪਾਂ ਨੂੰ ਬਸ ਡਰ ਕੇ ਰਹਿਣਾ ਚਾਹੀਦਾ।
3: ਨਹੀਂ ਨਹੀਂ ਨਹੀਂ, ਇਹ ਗਲਤ ਗੱਲ ਹੈ, ਡਰ ਕੇ ਨਹੀਂ ਰਹਿਣਾ ਚਾਹੀਦਾ। ਤੁਸੀਂ ਜਿੱਥੇ ਮਰਜ਼ੀ ਦੁਨੀਆ ਦੇ ਕੋਨੇ 'ਤੇ ਚਲ ਜਾਓ, ਇਹ ਹਰ ਇੱਕ ਥਾਂ 'ਤੇ ਹੈਗਾ।
0: ਹਾਂ,
3: ਕ੍ਰਾਈਮਸ ਵੀ ਆ, ਸ਼ੂਟਿੰਗ ਵੀ ਆ, ਹੁਣ ਇਹ ਥੋੜ੍ਹਾ ਹੁਣ ਤੁਸੀਂ
0: ਸ਼ਿਕਾਗੋ ਦੇ ਵਿੱਚ ਦੇਖ ਲਓ ਕਿੰਨੀਆਂ ਗੋਲੀਆਂ ਚੱਲਦੀਆਂ, ਉਹ ਕਿਹੜਾ ਆਪਣੇ ਲੋਕ ਰਹਿੰਦੇ ਆ, ਜਾਂ ਤੁਸੀਂ ਆਪਣੇ ਯੂਰਪ ਦੇ ਵਿੱਚ ਕਈ ਕੰਟਰੀਜ਼ ਦੇ ਵਿੱਚ ਚਲ ਜਾਓ, ਇਹ ਚੀਜ਼ਾਂ ਦੁਨੀਆ ਭਰ ਦੇ ਵਿੱਚ ਨੇ।
3: ਬਿਲਕੁਲ, ਮੈਂ ਇਹ ਕਹਿਣਾ ਚਾਹੁੰਦਾ ਵੀ ਕੈਨੇਡਾ ਇਟਸ ਹੈਵਨ ਇਫ ਯੂ ਸੋਚਿਆ ਜਾਵੇ ਨਾ। ਬਿਲਕੁਲ ਇਟਸ ਹੈਵਨ।
4: ਪਿਛਲੇ ਕਾਲਰ ਦੇ ਨਾਲ 100% ਡਿਸਐਗਰੀ ਆ, ਔਰ ਤੁਹਾਡੇ ਨਾਲ 100% ਐਗਰੀ ਆ। ਜਦੋਂ ਅਸੀਂ ਆਪਣੇ ਮੁਲਕ ਤੋਂ, ਇੰਡੀਆ ਹੈ, ਪਾਕਿਸਤਾਨ, ਬੜਾ ਵੱਡਾ ਕੰਟਰੀ, ਉੱਥੋਂ ਫਲਾਈ ਕਰਕੇ ਇੱਥੇ ਆਉਂਦੇ ਹਾਂ ਤੇ ਸਾਡਾ ਲਿਵਿੰਗ ਸਟੈਂਡਰਡ ਹਜ਼ਾਰਾਂ ਗੁਣਾ ਵੱਧ ਜਾਂਦਾ ਹੈ। ਹੁਣ ਅਗਰ ਤੁਸੀਂ ਪਾਕਿਸਤਾਨ ਜਾਂ ਇੰਡੀਆ ਜਾ ਕੇ ਵਾਪਸ ਕੋਈ ਬਿਜ਼ਨਸ ਕਰਦੇ ਹੋ, ਕੋਈ ਪ੍ਰਾਪਤੀ ਲੈਂਦੇ ਹੋ, ਯਕੀਨ ਜਾਣੋ ਜਿਹਨੂੰ ਤੁਸੀਂ ਬਿਠਾ ਕੇ ਆਉਂਦੇ ਹੋ, ਜਿਹਨੂੰ ਇੰਚਾਰਜ ਬਣਾਉਂਦੇ ਹੋ ਨਾ, 6 ਮਹੀਨੇ ਬਾਅਦ ਚਲੇ ਜਾਓ, ਉਹ ਕਹਿੰਦਾ ਭਾਜੀ ਇਹ ਤੇ ਹੈਗੀ ਮੇਰੀ ਏ, ਇਹ ਤੇ ਹੈਗੀ ਮੇਰੀ ਏ। ਦਿਸ ਇਸ ਲਾਈਕ ਨਾ ਹਕੀਕਤ ਏ, ਇਹਨੂੰ ਫੇਸ ਕਰਨਾ ਚਾਹੀਦਾ ਤੇ ਬਜਾਏ ਦੇ ਕਿ ਅੱਧੇ ਪੈਰ ਉੱਥੇ ਰੱਖੋ, ਅੱਧੇ ਇੱਥੇ ਰੱਖੋ, ਨਾ ਉੱਧਰ ਦੇ ਨਾ ਇੱਧਰ ਦੇ।
0: ਹੁਣ
5: ਗੱਲ ਕਰਾਂਗੇ ਜਿੰਨੇ ਵੀ ਕਲਾਇੰਟ ਇਸ ਟਾਈਮ ਬੇਸਮੈਂਟ ਬਣਾ ਰਹੇ ਨੇ। ਸੋ ਬੇਸਮੈਂਟ ਦੇ 4 ਅਪਲਾਈਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 30 ਇੰਚ ਦਾ ਟੋਪ ਮਾਊਂਟ ਦਾ ਸਟੇਨਲੈਸ ਸਟੀਲ ਕਲਰ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2599 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੋਪ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਾਈਡ ਬਾਈ ਸਾਈਡ ਰੱਖਣ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ $1099 ਤੇ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹਨੂੰ ਤੁਸੀਂ ਸਾਈਡ ਬਾਈ ਸਾਈਡ, ਜੇ ਜਗ੍ਹਾ ਦੀ ਘਾਟ ਹੈ, ਤੁਸੀਂ ਵਾਸ਼ਰ ਦੇ ਉੱਪਰ ਰੱਖ ਕੇ ਡਰਾਇਰ ਨੂੰ ਸਟੈਕ ਵੀ ਕਰ ਸਕਦੇ ਆ, $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਇਸ ਵੀਕਐਂਡ ਅਪਲਾਈਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 65 ਇੰਚ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 699 ਚ ਅਪਲਾਈਂਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫਾਰ ਦਾ ਟਾਈਮ
0: ਨਵੀਨ ਜੀ, ਬਹੁਤ ਸ਼ੁਕਰੀਆ। 9181 ਹਾਂਜੀ
6: ਨਵੀਨ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਵਧੀਆ ਜੀ, ਕਿਵੇਂ?
6: ਬਸ ਫਸਟ ਕਲਾਸ ਆ, ਬਸ ਸਵੇਰ ਦੇ ਪ੍ਰੋਗਰਾਮ ਸੁਣੀ ਨਾ ਤੁਹਾਡਾ।
0: ਧੰਨਵਾਦ ਜੀ, ਬਹੁਤ ਸ਼ੁਕਰੀਆ।
6: ਹੋਰ ਮੈਂ ਕਿਹਾ ਅੱਜ ਗਾਣਾ ਹੀ ਲਾਦਾ ਯਾਰ ਇੱਕ।
0: ਕਿਹੜਾ?
6: ਆ ਜਗਮੋਹਨ ਕੌਰ ਤੇ ਕੇਦੀਪ ਦਾ।
0: ਜਗਮੋਹਨ ਕੌਰ ਤੇ ਕੇਦੀਪ ਦਾ ਕਿਹੜਾ?
6: ਬਾਬਾ ਵੇ ਕਲਾਮ ਰੋਡ।
0: ਬਾਬਾ ਵੇ ਕਲਾਮ ਰੋਡ, ਚੱਲ ਨਿੱਕੀਏ ਲਾ ਦੇ ਜ਼ੋਰ।
6: ਲਾ ਦਿਓ ਅੱਜ
0: ਬਾਬਾ। ਹੋਰ ਕੀ ਅੱਗੇ ਕੀ ਸੀ? ਬਾਬਾ ਮਾਰਨਾ ਕੀ ਸੀ?
6: ਮਾਰਨਾ ਦਾਬਾ,
0: ਬਾਬਾ ਮਾਰਨਾ ਦਾਬਾ।
6: ਹੋਜੂ ਖੂਨ ਖਰਾਬਾ,
0: ਹੋਜੂ ਖੂਨ ਖਰਾਬਾ। ਅੱਗੇ ਨੀ ਯਾਦ?
6: ਅੱਗੇ ਨੀ ਯਾਦ ਯਾਰ, ਹੁਣ ਉਹ ਬੁੜੇ ਹੋ ਗਏ, ਓਲਡ ਹੋ ਗਏ ਹੁਣ।
0: ਕੀ ਕੀ ਉਮਰ ਹੈ ਤੁਹਾਡੀ?
6: ਯਾਦ ਮੈਂ ਹੈਗਾ 65 ਸਾਲ ਦਾ।
0: ਨਹੀਂ ਫਿਰ ਐਵੇਂ ਕਿਉਂ, ਐਵੇਂ ਕਿਉਂ ਕਹਿੰਦੇ ਹੋ ਕਿ ਬੁੜੇ ਹੋ ਗਏ?
6: ਉਹ ਓਦਾਂ ਹੀ ਹੁਣ ਫੇਰ ਕਹਿਣਾ ਪੈਂਦਾ ਮਾੜਾ ਮੱਟਾ ਤਾਂ।
0: ਐਂ ਨਾ ਕਿਹਾ ਕਰੋ ਯਾਰ, 65 ਸਾਲ ਦਾ ਬੰਦਾ ਬੁੜਾ ਹੁੰਦਾ ਯਾਰ। 65 ਸਾਲ ਦਿੱਤਾ ਇੱਥੇ, ਮੈਂ ਕਹਿੰਦਾ 10-10 65 ਸਾਲ ਦੇ ਤਾਂ 10-10 ਕਿਲੋਮੀਟਰ ਭੱਜਣ ਜਾਂਦੇ ਆ ਰੋਜ਼।
6: ਉਹ ਨਹੀਂ ਨਹੀਂ, ਮੈਂ ਤਾਂ ਘਾਹ ਵੀ ਕਰ ਦਿੰਦਾ ਹਾਲੇ ਸਾਰਾ ਕੁਛ, ਜਕਣੀ ਮੈਨੂੰ ਹਾਰਟ ਅਟੈਕ ਵੀ ਹੋ ਗਿਆ ਰਿਹਾ। ਮੈਂ ਤਾਂ ਪਿੱਛੇ ਪੂਰਾ ਆਪਣੇ ਲਾਉਣ ਦਾ ਘਾਹ ਕੱਟ ਕੇ ਰਿਹਾ ਅੱਜ।
0: ਕੀ ਬਾਤ ਹੈ, ਦੇਖਿਆ ਇਹੀ ਗੱਲਾਂ ਹੁੰਦੀਆਂ ਨੇ ਫਿਰ, ਸੋ ਬੁੜੇ ਨਹੀਂ ਹੋਏ ਹਜੇ।
6: ਤੇ ਉਹ ਹਲੇ ਆਪਣੇ ਨਿਆਣੇ ਬੈਠ ਜਾਂਦੇ ਕੰਪਿਊਟਰ ਤੇ, ਅਸੀਂ ਤਾਂ ਘਾਹ ਕੱਟ ਕੇ ਪਰੇ ਕਰੀਦਾ।
0: ਚਲੋ ਵੈਰੀ ਗੁੱਡ, ਚੰਗੀ ਗੱਲ ਹੈ, ਥੈਂਕ ਯੂ, ਬਹੁਤ ਸ਼ੁਕਰੀਆ। ਲਾਉਂਦੇ ਹਾਂ ਤੁਹਾਡੇ ਲਈ ਬਾਬਾ ਵੇ ਕਲਾਮ ਰੋਡ, ਠੀਕ ਹੈ, ਬਹੁਤ ਧੰਨਵਾਦ ਤੁਹਾਡਾ। 2865 ਹੈਲੋ,
7: ਸਸੀ ਭਾਈ ਜੀ, ਕੀ ਹਾਲ ਜੀ? ਅੱਗੇ ਮੈਂ ਦੱਸਦਾ ਨਾ।
0: ਹਾਂਜੀ ਦੱਸੋ ਦੱਸੋ।
7: ਬਾਬਾ ਮਾਰਨਾ ਦਾਬਾ ਤੇ ਧੱਕਾ ਲਾਉਂਦੇ ਨੂੰ ਸਾਹ ਚੜ ਗਿਆ ਸੀ ਕਲਾਮ ਰੋਡ।
0: ਬਾਬਾ ਮਾਰਨਾ ਦਾਬਾ ਧੱਕੇ ਨੂੰ ਸਾਹ ਚੜ ਗਿਆ, ਸਾਹ ਜਿਹਾ ਵੀ ਹੁੰਦਾ ਨਾ ਫਿਰ।
7: ਉਹ ਗੇਰ ਨੂੰ ਕਹਿੰਦੇ ਜੀ ਕਲਾਮ ਰੋਡ।
0: ਹਾਂ ਕੀ ਬਾਤ ਹੈ, ਲਾਉਂਦੇ ਫਿਰ।
7: ਹਾਂਜੀ ਬਾਕੀ ਭਾਈ ਜੋ ਗੱਲ ਕਰਦਾ ਸੀ ਨਾ ਕੈਨੇਡਾ ਬਾਰੇ, ਇਹ ਆਪਣੇ ਕਾਨੂੰਨ ਸਾਹ ਦੀ ਇੱਕ ਹੈ, ਇੱਥੇ ਕੋਈ ਵੀ ਹੋਵੇ ਨਾ ਜੀ, ਕੰਟਰੀ ਆਪਣੀ ਬਹੁਤ ਵਧੀਆ,
0: ਬਹੁਤ ਵਧੀਆ
7: ਬਿਲਕੁਲ। ਹੁਣ ਪੁਲਿਸ ਵਾਲੇ ਸਾਹ ਵੀ ਇੱਕ ਆ ਜੀ, ਕੋਈ ਵੀ ਗਲਤੀ ਕਰੇ ਤਾਂ ਬਾਹਾਂ ਪਿੱਛੇ ਬਣਦੇ ਆ।
0: ਸਹੀ ਗੱਲ ਹੈ ਬਿਲਕੁਲ,
7: ਇੰਡੀਆ ਮੂਰੇ ਬਣਦੇ ਆ,
0: ਅਮੇਰੀਕਾ ਚ ਅੱਗੇ ਬਣਦੇ ਆ,
7: ਇੰਡੀਆ ਚ
0: ਫਿਰ ਬਾਬਾ ਵੇ ਕਲਾਮ ਰੋਡ, ਚੱਲ ਨਿੱਕੀ ਲਾ ਦੇ ਜ਼ੋਰ।
8: ਬਾਬਾ ਗੱਡੀ ਕਿਉਂ ਰੋਕੀ ਆ?
9: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

0: ਨਹੀਂ ਰੀਸਾ ਕਿਆ ਬਾਤ ਹੈ ਓਕੇ ਅੱਜ ਨਾ ਮੈਂ ਤੁਹਾਨੂੰ ਇੱਕ ਇੱਕ ਮੈਂ ਰੈਸਟੋਰੈਂਟ ਦੀ ਤਾਰੀਫ ਕਰਨੀ ਹੈ ਕੋਈ ਪੇਡ ਐਡ ਨਹੀਂ ਉਹ ਮੈਨੂੰ ਜਾਣਦੇ ਨਹੀਂ ਨਾ ਮੈਂ ਉਹਨਾਂ ਨੂੰ ਜਾਣਦਾ ਮੈਂ ਬਸ ਗਿਆ ਸੀਗਾ ਇੱਥੇ ਨਾ ਏਅਰਪੋਰਟ 'ਤੇ ਮੇਫੀਲਡ 'ਤੇ ਜਿਹੜਾ ਨਵਾਂ ਪਲਾਜ਼ਾ ਉਹਦੇ ਵਿੱਚ ਨਾ ਦੀਵਾਨ ਕੌਫੀ ਹਾਊਸ ਹੈ ਮੈਂ ਕਹਿੰਦਾ ਉਹਨਾਂ ਦਾ ਆਲਮੰਡ ਕਰਸੌਂਟ ਖਾ ਕੇ ਦੇਖਿਓ ਕਿਆ ਬਾਤ ਹੈ ਯਾਰ ਕਮਾਲ ਹੀ ਹੈ ਕੌਫੀ ਵੀ ਬਹੁਤ ਵਧੀਆ ਅੰਦਰੋਂ ਇੰਨਾ ਸੋਹਣਾ ਨਾਮ ਹੈ ਦੀਵਾਨ ਕੌਫੀ ਹਾਊਸ ਏਅਰਪੋਰਟ ਮੇਫੀਲਡ 'ਤੇ ਮੈਂ ਪਹਿਲੀ ਵਾਰ ਅੱਜ ਗਿਆ ਮੈਂ ਉੱਥੇ ਅੱਜ ਉਸ ਪਲਾਜ਼ੇ 'ਚ ਕੁਦਰਤੀ ਗਿਆ ਅਤੇ ਮੈਂ ਕਿਹਾ ਯਾਰ ਵੀ ਕੌਫੀ ਟਰਾਈ ਕਰਦੇ ਹਾਂ ਉੱਥੇ ਦੋ ਤਿੰਨ ਹੋਰ ਕੌਫੀ ਸ਼ੋਪਸ ਨੇ ਮੈਂ ਨਾਮ ਨਹੀਂ ਲੈਣਾ ਮੈਂ ਉੱਥੋਂ ਟਰਾਈ ਕੀਤਾ ਮੈਨੂੰ ਨਹੀਂ ਵਧੀਆ ਲੱਗੀ ਟੂ ਬੀ ਓਨੈਸਟ ਇਹਨਾਂ ਦੀ ਟਰਾਈ ਕੀਤੀ ਇਟ ਵਾਸ ਵੈਰੀ ਗੁੱਡ ਅਤੇ ਕੌਫੀ ਵੀ ਅਤੇ ਆਲਮੰਡ ਕਰਸੌਂਟ ਮੈਂ ਅੱਜ ਟਰਾਈ ਕੀਤਾ ਮੈਂ ਇਸ ਵੀਕ ਫਿਰ ਜਾਊਂਗਾ ਹੋਰ ਕੁਝ ਚੀਜ਼ਾਂ ਇੱਥੋਂ ਟਰਾਈ ਕਰੂੰਗਾ ਬਟ ਹਾਈਲੀ ਰੈਕਮੈਂਡ ਜੇ ਲੱਭ ਰਹੇ ਹੋ ਕੁਛ ਵਧੀਆ ਪ੍ਰਦੀਪ ਭਾਅ ਜੀ ਨੂੰ ਯਾਦ ਰੱਖੋ ਅਪਲਾਇੰਸਿਸ ਦੀ ਰਿਪੇਅਰ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਮਿਸਟਰ ਪ੍ਰਦੀਪ 647-622-3203 647-622-3203 ਮਿਸਟਰ ਪ੍ਰਦੀਪ ਭਾਅ ਜੀ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ 5 Rivers ਡਕਟ ਕਲੀਨਿੰਗ ਲਈ 437 688-7750 437-688-7750 ਇੱਕ ਤੁਸੀਂ ਮਨਪ੍ਰੀਤ ਢੀਂਡ ਸਾਨੂੰ ਫੋਨ ਕਰਨਾ ਜੇ ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਹੋਮ ਆਟੋ ਕਮਰਸ਼ਲ ਇੰਸ਼ੋਰੈਂਸ ਕੋਈ ਵੀ ਕਰਾਉਣੀ ਹੈ ਤਾਂ ਮਨਪ੍ਰੀਤ ਨੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਦਾ ਫੋਨ ਨੰਬਰ ਹੈ 416-500-1818 416-500-1818 ਨੰਬਰ ਹੈ ਜੀ 1981 ਹੈਲੋ
1: ਹਾਂਜੀ ਵੀਰੇ ਕੀ ਹਾਲ ਆ
0: ਵਧੀਆ ਵੀਰੇ ਕੀ ਬਣਦਾ
1: ਡੁਪਲੀਕੇਟ ਕਰਸੌਂਟ ਹੁੰਦੇ ਆ ਲਾਈਕ ਏਡਾ ਸੋਹਣਾ ਬਣਾਉਂਦੇ ਆ ਉਹ
0: ਕਿੱਥੋਂ
1: ਤੁਹਾਨੂੰ ਬੇਕਰੀ ਉਹ ਹੈਗਾ ਇਹ ਬਾਰਥੋਲੋਮਿਓ ਬੇਕਰੀ ਇਨ ਕਨਕੋਰਡ
0: ਮੈਂ ਟਰਾਈ ਕੀਤਾ ਮੈਂ ਉਹਦੇ ਤੇ ਵੀਡੀਓ ਵੀ ਬਣਾਈ ਆ ਹੋਰ ਵੀ ਜਿਹੜੀਆਂ ਪੇਸਟਰੀਆਂ ਨੇ ਨਾ ਬਹੁਤ ਵਧੀਆ ਨੇ
1: ਉਹਨਾਂ ਦੀ ਕੌਫੀ ਦਾ ਟੇਸਟ ਵੀ ਬਹੁਤ ਘੈਂਟ ਆ ਵੈਸੇ ਪਤਾ ਨੀ ਕੀ ਚੀਜ਼ ਆ ਉਹਨਾਂ ਵਿੱਚ ਤੇ
0: ਇਟਾਲੀਅਨ ਨੇ ਫਿਰ ਇਟਾਲੀਅਨਸ ਨੂੰ ਆਉਂਦੀ ਹੈ ਨਾ ਕੌਫੀ ਕਿਵੇਂ ਬਣਾਉਣੀ ਹੈ
1: ਲੱਖ
0: ਬੰਦੇ ਨੇ ਵੀਡੀਓ ਦੇਖੀ ਲੱਭ ਰਹੇ ਆ ਲੱਭ ਕੇ ਉਹਨਾਂ ਨੂੰ ਅੰਦਰ ਕਰ ਦੇਣਾ ਦੇਖੋ ਡਰਨਾ ਨੀ ਇੱਥੇ ਕਾਨੂੰਨ ਬੜੇ ਸਖਤ ਨੇ ਇੱਥੇ ਪੁਲਿਸ ਆਪਣੀ ਦੇਖੋ ਕਾਰਵਾਈ ਕਰਦੀ ਹੈ ਪੁਲਿਸ ਬੜੀ ਮਿਹਨਤੀ ਹੈ ਸੋ ਟੈਨਸ਼ਨ ਨਹੀਂ ਲੈਣੀ ਅਨਾਜ ਮਾਰਟ ਗਰੋਸਰੀ ਸਟੋਰ ਹੈ ਅਤੇ ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਸੇਲ ਚੱਲ ਰਹੀ ਹੈ ਕੱਲ੍ਹ ਨੂੰ ਇਹਨਾਂ ਨੇ ਕੁਝ ਇੱਕ ਤੋਹਫੇ ਰਿਲੀਜ਼ ਕਰਨੇ ਆ ਯਾਰ ਤੁਸੀਂ ਰੈਡੀ ਹੋ ਸੁਣਨ ਲਈ ਵੀ ਕੀ ਗਿਫਟ ਨੇ ਸੋ ਅੱਜ ਤੁਸੀਂ ਗਰੋਸਰੀ ਕਰਨੀ ਹੈ 10 ਵਜੇ ਤੱਕ ਖੁੱਲ੍ਹੇ ਆ ਜਾਂ ਕੱਲ ਨੂੰ ਤੁਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਚਲ ਜਾਇਓ ਅਨਾਜ ਮਾਰਟ ਤੇ $100 ਦੀ ਗਰੋਸਰੀ ਕਰਨ ਤੇ ਤੁਹਾਡਾ ਨਾਮ ਡਰਾਅ 'ਚ ਪਾਇਆ ਜਾਊਗਾ ਤੇ ਡਰਾਅ ਦੇ ਵਿੱਚ ਬੁਲਟ ਮੋਟਰਸਾਈਕਲ LED ਟੀਵੀ ਏਅਰ ਫਰਾਇਰ ਹੋਰ ਬੜੇ ਇਨਾਮ ਕੱਢੇ ਜਾ ਰਹੇ ਆ ਅਨਾਜ ਮਾਰਟ ਗਰੋਸਰੀ ਸਟੋਰ 6141 ਮੇਫੀਲ ਰੋਡ ਕੱਲ ਨੂੰ 12 ਵਜੇ ਤੋਂ ਬਾਅਦ ਇਹ ਤੋਹਫੇ ਕੱਢੇ ਜਾਣਗੇ ਪਰ ਤੁਸੀਂ ਅੱਜ ਆਓ ਤੇ ਜ਼ਰੂਰ ਤੁਸੀਂ ਕੱਲ੍ਹ ਨੂੰ ਵੀ ਚਲ ਜਾਇਓ ਕੱਲ੍ਹ ਨੂੰ ਵੀ ਸ਼ੋਪਿੰਗ ਕਰ ਲਓ ਤੇ ਗ੍ਰੈਂਡ ਓਪਨਿੰਗ ਕੱਲ੍ਹ ਨੂੰ ਵੈਸੇ ਹੋ ਰਹੀ ਹੈ ਸੋ ਅਨਾਜ ਮਾਰਟ 8323 ਹੈਲੋ
2: ਹਾਂਜੀ ਨਵੇਂ ਪ੍ਰੋਗਰਾਮ ਵਧ ਗਿਆ ਜੀ
0: ਧੰਨਵਾਦ ਜੀ
2: ਹਾਂਜੀ ਅੱਜ ਲਾਈਨ ਚ ਪਵਾ ਕੇ ਆਏ ਸੀ ਅੱਖਾਂ ਚ ਤੇ ਮੈਂ ਪ੍ਰੋਗਰਾਮ ਸੁਣੀ ਜਾਂਦਾ ਜੀ ਤੁਹਾਡਾ ਗਾਣਾ ਹੀ ਲਾ ਦਿਓ ਬੈਡ ਤੇ ਬੈਠੇ ਗੀ
0: ਕਿਹੜਾ
2: ਤੇ ਬੰਦ ਪਿਆ ਦਰਵਾਜ਼ਾ
0: ਫਾਟਕ ਕੋਟ ਕਪੂਰੇ
2: ਦਾ ਯਾਰ ਵੱਡ ਮੁੰਡੇ ਜਿਹੜਾ ਮਰਜ਼ੀ ਲਾ ਲਿਓ
0: ਤੁਸੀਂ ਕਿੱਥੋਂ ਲੈਂਸ ਪਵਾਇਆ ਜਿਨ੍ਹਾਂ ਨੇ ਲੈਂਸ ਪਵਾਉਣੇ ਆ ਨਾ ਤੁਸੀਂ ਮੈਂ ਤੁਹਾਨੂੰ ਨੰਬਰ ਦਿੰਦਾ ਠੀਕ ਆ ਅੱਖਾਂ ਤੁਹਾਡੀਆਂ ਐਨ ਪਰਫੈਕਟ ਹੋ ਜਾਣਗੀਆਂ ਤੇ ਸਾਡੇ ਆਪਣੇ ਡਾਕਟਰ ਨੇ ਕਹਿ ਲੋ ਅਸੀਂ ਵੀ ਇੱਥੋਂ ਹੀ ਲੈਂਸ ਪਵਾਏ ਆ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵਾਹ ਵੀ ਵਾਹ ਕਿਆ ਬਾਤ ਹੈ ਚਲੋ ਜੀ ਸੁਣਦੇ ਆ ਫਿਰ ਬੰਦੇ ਵੀ ਦੇਸੀਆ ਰੋਬਿਨਾ ਵੀ ਦੇਸੀਆ ਆਈ ਨੀ ਕਹਿੰਦੇ ਨਿੱਕੂ ਜੀ ਸੋ ਦੇਖਦੇ ਆ ਇੱਕ ਮਿੰਟ ਨਿੱਕੂ ਜੀ ਕਿਵੇਂ ਹੋ ਠੀਕ ਹੋ

0: ਯਾਰ ਦੇਸੀ ਪੀ ਕੇ ਫਿਰ ਬੜਕਾਂ ਵੀ ਜ਼ਿਆਦਾ ਹੀ ਵੱਜਦੀਆਂ ਨੇ। ਹੁਣ ਜਿਹੜੇ ਬੰਦੇ ਵਲੈਤੀ ਚਲੋ ਪੀ ਲੈਂਦੇ ਆ ਉਹ ਠੀਕ ਹੈ ਵਧੀਆ ਰਹਿੰਦੇ, ਬਟ ਦੇਸੀ ਵਾਲੇ ਤਾਂ ਫਿਰ ਜੀ ਕਿਵੇਂ ਆ ਬਈ, ਉਹ ਫਿਰ ਆਵਾਜ਼ ਜੀ ਵੀ ਪਤਾ ਨਹੀਂ ਕਿਉਂ ਯਾਰ ਦੇਸੀ ਪੀ ਕੇ ਬੰਦੇ ਦੀ ਆਵਾਜ਼ ਕਿਉਂ ਬਦਲ ਜਾਂਦੀ ਹੈ। ਓਕੇ ਸੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ, ਤੁਸੀਂ ਮਿਸਟਰ ਸਿੰਘ ਪੀਜ਼ੇ 'ਤੇ ਜਾਓ। ਇਹਨਾਂ ਦੀਆਂ ਟੋਟਲ 30 ਲੋਕੇਸ਼ਨਾਂ ਨੇ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਮਿਸਟਰ ਸਿੰਘ ਪੀਜ਼ਾ। ਠੀਕ ਹੈ ਮਿਸਟਰ ਸਿੰਘ ਪੀਜ਼ਾ, ਅਤੇ ਇਹਨਾਂ ਦੀ ਇੱਕ ਲੋਕੇਸ਼ਨ ਹੈ ਆਪਣੇ ਰੱਬ ਤੁਹਾਡਾ ਭਲਾ ਕਰੇ ਬਰੈਂਪਟਨ ਦੇ ਵਿੱਚ, ਇੱਕ ਨਹੀਂ ਬਰੈਂਪਟਨ 'ਚ 10 ਕੁ ਨੇ, ਬਟ ਨੌਰਥ ਪਾਰਕ ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ ਮੇਫੀਲਡ, ਗੋਰਵੇ ਮੇਫੀਲਡ, ਓਰੈਂਡਾ ਡਿਕਸੀ, ਰੂਥ ਐਂਡ ਕੈਨੇਡੀ ਅਤੇ ਕੈਸਲਮੋਨ ਮਿਕਵੀਨ, ਅਤੇ ਬਾਕੀ ਬੜੀਆਂ ਲੋਕੇਸ਼ਨਾਂ ਨੇ। 905-500-4000, 905-500-4000, ਅਤੇ ਕੇਅਰ ਕੰਸਟਰਕਸ਼ਨ ਵਰਕਰ ਚਾਹੀਦੇ ਆ, ਤੁਸੀਂ ਵਿਹਲੇ ਬੈਠੇ ਹੋ, ਜੋਬ ਲੱਭ ਰਹੇ ਹੋ, ਜਲਦੀ ਯਾਰ ਨੰਬਰ ਲਿਖੋ, ਆਪਣੇ ਵਟਸਐਪ ਗਰੁੱਪਾਂ 'ਚ ਨੰਬਰ ਪਾ ਦਿਉ, ਕੋ ਬਹੁਤ ਵਧੀਆ ਕੰਪਨੀ ਹੈ, ਵਧੀਆ ਟੋਪ ਦੀ ਛੋਟੀ ਦੀ ਪੇ ਦੇਣਗੇ। ਸੋ ਕੰਸਟਰਕਸ਼ਨ ਵਰਕਰ ਚਾਹੀਦੇ ਆ ਬਹੁਤ ਹੀ ਜਲਦ, 416-822-2239, ਜਲਦੀ ਜਲਦੀ ਜਲਦੀ ਫੋਨ ਕਰੋ, ਕੰਸਟਰਕਸ਼ਨ ਵਰਕਰ ਦੀ ਜੋਬ, ਵਧੀਆ ਪੇ, ਬਹੁਤ ਸਾਰਾ ਕੰਮ ਹੈ। ਨੰਬਰ ਹੈ 416-822-2239, 416-822-2239, 416-822-2239, 416-822-2239, ਠੀਕ ਹੈ। ਸੋ ਕੰਸਟਰਕਸ਼ਨ ਦੀ ਜੋਬ ਹੈ, ਜ਼ਰੂਰ ਲੱਗ ਜਾਓ ਕੰਮ ਅਤੇ ਕਮਾਓ ਡਾਲਰ। ਅਤੇ ਘਰ ਜਿਹੜੇ ਪੈਰਾਡਾਈਜ਼ ਡਿਵੈਲਪਮੈਂਟਸ ਨੇ ਕੱਢੇ ਆ ਯਾਰ, ਪ੍ਰਾਈਸ ਹੀ ਇੰਨੀ ਕਮਾਲ ਦੀ ਹੈ, 6,38,000 ਤੋਂ ਮਿਲਦਾ ਕੁਛ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ, ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com। ਓਕੇ ਮੇਰੀ ਇਹ ਗੱਲ ਸੁਣ ਲਓ, ਇਸ ਸੰਡੇ ਨੂੰ, ਐਤਵਾਰ ਨੂੰ ਇੱਕ ਫੰਡ ਰੇਜ਼ਰ ਹੋ ਰਿਹਾ, ਅਸੀਂ ਵੀ ਉਸਦਾ ਚਲੋ ਕਿ ਉਹਨੂੰ ਫੁੱਲੀ ਸਪੋਰਟ ਕਰ ਰਹੇ ਹਾਂ। ਸੇਵਾ ਫੂਡ ਬੈਂਕ ਜੋ ਆਪਣੇ ਇਹਨਾਂ ਆਪਣੇ ਉਹਨਾਂ ਲੋਕਾਂ ਲਈ ਫੂਡ ਤਿਆਰ ਕਰਦੇ ਆ ਜਿਨ੍ਹਾਂ ਕੋਲ ਪੈਸਾ ਹੈ ਨਹੀਂ, ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੈ, ਇਕੱਲੇ ਨੇ, ਅਤੇ ਸੇਵਾ ਫੂਡ ਬੈਂਕ ਬਹੁਤ ਯਾਰ ਮੈਂ ਕਹਿੰਦਾ ਕਿ ਕਮਿਊਨਿਟੀ ਨੂੰ ਗਿਵ ਬੈਕ ਕਰਦੇ ਆ। ਅਤੇ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ, ਇਹ ਨਾ ਕਮਿਊਨਿਟੀ ਲਈ ਗਰੀਫ ਕਾਉਂਸਲਿੰਗ ਹੁਣ ਆਫਰ ਕਰ ਰਹੇ ਆ, ਵੀ ਤੁਹਾਡੇ ਜੇ ਕੋਈ ਵੀ ਪਰਿਵਾਰ ਦਾ ਮੈਂਬਰ ਤੁਰ ਜਾਂਦਾ, ਕੋਈ ਬੱਚੇ ਤੁਰ ਜਾਂਦੇ ਆ, ਕੋਈ ਮਾਂ ਬਾਪ, ਤੁਹਾਨੂੰ ਪਤਾ ਨਹੀਂ ਯਾਰ ਮੈਂ ਕਿਹਦੇ ਨਾਲ ਗੱਲ ਕਰਾਂ, ਇਹ ਕਾਉਂਸਲਰ ਇਹਨਾਂ ਨੇ ਹਾਇਰ ਕੀਤਾ ਫੁੱਲ ਟਾਈਮ, ਮੁਫਤ ਵਿੱਚ, ਫਰੀ ਦੇ ਵਿੱਚ ਤੁਸੀਂ ਕਾਉਂਸਲਰ ਕੋਲ ਜਾ ਕੇ ਕਾਉਂਸਲਿੰਗ ਲੈ ਸਕਦੇ ਹੋ। ਅਤੇ ਐਤਵਾਰ ਨੂੰ ਫੰਡ ਰੇਜ਼ਰ ਹੋ ਰਿਹਾ ਇਹਨਾਂ ਦੋਨਾਂ ਸੰਸਥਾਵਾਂ ਲਈ, PCHS ਐਂਡ ਆਪਣੇ ਕੀ ਕਹਿੰਦੇ ਨੇ ਸੇਵਾ ਫੂਡ ਬੈਂਕ ਦੇ ਲਈ। ਇਸ ਐਤਵਾਰ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ 11 ਤੋਂ ਲੈ ਕੇ 3 ਵਜੇ ਤੱਕ, ਐਂਡ $25 ਦੀ ਐਂਟਰੀ ਹੈ, ਐਂਟਰੀ ਦੇ ਵਿੱਚ ਖਾਣਾ ਪੀਣਾ ਸਾਰਾ ਕੁਝ ਇਨਕਲੂਡਿਡ ਹੈ, ਅਤੇ ਪੈਸੇ ਡੋਨੇਸ਼ਨ ਨੂੰ ਜਾ ਰਿਹਾ, ਇਹ ਆਪ ਨਹੀਂ ਕੋਈ ਰੱਖ ਰਿਹਾ, ਇੱਕ ਸੈਂਟ ਡੋਨੇਸ਼ਨ ਨੂੰ ਜਾ ਰਿਹਾ। ਫੂਡ ਵੀ ਅਵੇਲੇਬਲ ਹੈ ਇੱਥੇ, ਨਾਲ ਦੀ ਨਾਲ ਬੱਚਿਆਂ ਲਈ ਬੈਂਸੀ ਕੈਸਲ, ਕਾਰਨਵਲ ਗੇਮਾਂ, ਬਬਲ ਸ਼ੋਅ, ਪੈਟਿੰਗ ਜ਼ੂ, ਆਈਸਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ, ਸੁਰਸਾਗਰ ਬੈਂਡ ਹੋਊਗੀ ਗਾਣੇ ਗਾਉਣ ਲਈ, $25 ਸਾਰਾ ਕੁਝ ਇਨਕਲੂਡਿਡ ਹੈ, ਸਾਰੇ ਪੈਸੇ ਡੋਨੇਸ਼ਨ 'ਚ ਜਾ ਰਹੇ ਆ। ਐਤਵਾਰ ਨੂੰ, ਸੰਡੇ ਨੂੰ ਬੱਚਿਆਂ ਨੂੰ ਲੈ ਕੇ ਆਇਓ, ਮੈਂ ਵੀ ਹੋਊਂਗਾ ਉੱਥੇ, ਮੈਂ ਵੀ ਆਪਣੀ ਫੈਮਿਲੀ ਸਮੇਤ ਪਹੁੰਚ ਰਿਹਾ। 8800 ਦਗੋਰ ਰੋਡ, ਗੋਰ ਰੋਡ ਐਂਡ ਹਾਈਵੇ 7, ਐਮਬੈਸੀ ਗ੍ਰੈਂਡ, 11 ਤੋਂ 3 ਏ ਫੰਡ ਰੇਜ਼ਰ ਹੋ ਰਿਹਾ ਐਤਵਾਰ ਨੂੰ, ਠੀਕ ਹੈ, ਮਿਲਦੇ ਹਾਂ ਐਤਵਾਰ ਨੂੰ। 8461, ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਉਹਨਾਂ ਜੀ ਮੈਂ ਵੈਸੇ ਵੀ ਕੰਸਟਰਕਸ਼ਨ ਦੇ ਐਜ਼ ਅ ਸਕਿੱਲ ਜੋਬ ਲੱਭ ਰਿਹਾ ਸੀਗਾ ਵੀ PR ਦੇ ਵਿੱਚ ਹੈਲਪ ਲਈ, ਤੇ ਤੁਸੀਂ ਚਲੋ ਨੰਬਰ ਬੋਲਿਆ ਸੀਗਾ ਜੀ ਵਿੱਚ, ਤੇ ਵੈਸੇ ਤਾਂ ਕਾਫੀ ਕੰਪਨੀ ਮੈਂ ਦੇਖ ਰਿਹਾ ਵੀ ਹਾਇਰ ਕਰ ਰਹੀਆਂ ਵਾ, ਬਟ ਕੀ ਤੁਹਾਨੂੰ ਮਤਲਬ ਤੁਸੀਂ ਦੱਸ ਸਕਦੇ, ਵੈਸੇ ਤਾਂ ਮੈਂ ਫੋਨ ਵੀ ਲਾ ਲੂੰਗਾ
0: ਬਹੁਤ ਸ਼ੁਕਰੀਆ ਤੁਹਾਡਾ। ਸੋ ਇੱਕ ਵਾਰ ਫਿਰ ਮੈਂ ਨੰਬਰ ਦੇ ਦਿੰਦਾ, ਕੰਸਟਰਕਸ਼ਨ ਦੀ ਜੋਬ ਹੈ, ਇਹਨਾਂ ਨੂੰ ਪੁੱਛ ਲਿਆ ਕਰੋ ਤੇ 416-822-2239 416-822-2239 ਤੇ ਮਿਲੋ, ਜਾਣਕਾਰੀ ਲਓ, ਤੁਸੀਂ ਆਪਣੇ ਜੋ ਵੀ ਸਵਾਲ ਨੇ ਸਾਰੇ ਏ ਟੂ ਜ਼ੈਡ ਪੁੱਛੋ ਤੇ ਸਾਰਾ ਕੁਛ ਤੁਹਾਡਾ ਪੂਰਾ ਹੱਕ ਹੈ, ਤੁਸੀਂ ਜਿੰਨੇ ਮਰਜ਼ੀ ਸਵਾਲ ਪੁੱਛੋ। ਐਂਡ ਇੱਕ ਜੇ ਕਿਸੇ ਨੇ ਕਿਚਨ ਰੈਡੀ ਕਰਾਉਣੀ ਹੈ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ, ਜਸਪਾਲ ਜੀ ਨੂੰ ਕਾਲ ਕਰੋ, ਨਿਊ ਹਾਈਟਸ ਕਿਚਨ। ਐਂਡ ਨੰਬਰ ਹੈ 416-859-1920 416-859-1920। ਐਸੀ ਕਿਚਨ ਰੈਡੀ ਕਰਨਗੇ, ਤੁਸੀਂ ਵੀ ਯਾਦ ਰੱਖੋਗੇ ਕਿ ਯਾਰ ਨਵੀਂ ਨੇ ਨੰਬਰ ਦਿੱਤਾ ਸੀ ਕਿਚਨ ਦੇ ਲਈ। ਸੋ ਕਿਚਨ ਤਿਆਰ ਕਰਵਾਓ ਆਪਣੀ। ਫਿਲਮ ਮਿੱਟੀ ਦੇ ਪੁੱਤ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸਿਨੇਮਾ ਜਾਓ, ਫਿਲਮ ਦੇਖੋ, ਮਿੱਟੀ ਦੇ ਪੁੱਤ ਦੇਵ ਖਰਾਉਡ ਆਪਣੇ ਨਾਲ ਯੋਗਰਾਜ ਸਿੰਘ, ਦੋ ਬੋਲ ਸੁਣ ਲਈ ਇਸ ਫਿਲਮ ਦੇ, ਇਸ ਫਿਲਮ ਦੇ ਇੱਕ ਗੀਤ ਦੇ।

ਸੋ ਮਿੱਟੀ ਦੇ ਪੁੱਤ ਫਿਲਮ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ ਲੱਗ ਚੁੱਕੀ ਹੈ ਜ਼ਰੂਰ ਯਾਰ। ਸਿਨੇਮਾ ਬੜਾ ਇਹਨਾਂ ਨੇ ਤਗੜਾ ਕੀਤਾ ਇਸ ਫਿਲਮ ਦੇ ਵਿੱਚ, ਪਤਾ ਹੀ ਲੱਗਦਾ ਗਾਣੇ ਤੋਂ ਯਾਰ ਕਿ ਬੜੀ ਮਿਹਨਤ ਨਾਲ ਇਹ ਫਿਲਮ ਤਿਆਰ ਕੀਤੀ ਗਈ ਆ। ਸੋ ਦੇਵ ਖਰੌੜ ਐਂਡ ਯੋਗਰਾਜ ਸਿੰਘ ਐਂਡ ਟੀਮ, ਸੋ ਮਿੱਟੀ ਦੇ ਪੁੱਤ ਰਿਲੀਜ਼ ਹੋ ਚੁੱਕੀ ਹੈ, ਤੁਸੀਂ ਜ਼ਰੂਰ ਸਭ ਨੇ ਸਿਨੇਮਿਆਂ ਦੇ ਵਿੱਚ ਜਾਣਾ ਅਤੇ ਜ਼ਰੂਰ ਇਸ ਫਿਲਮ ਦਾ ਹਿੱਸਾ ਬਣੋ। ਸੋ ਪ੍ਰੋਗਰਾਮ ਪੰਜਾਬੀ ਲਹਿਰ 'ਤੇ ਖਬਰਾਂ ਲਾ ਦੀ ਤੁਹਾਡੇ ਲਈ, ਫਿਰ ਖਬਰਾਂ ਦਾ ਬੁਲੇਟਿਨ ਪੇਸ਼ ਕਰ ਰਹੇ ਆ ਲਾਈਵ ਫਰੋਮ ਜਲੰਧਰ, ਸੁਦੀਪ ਜੀ ਸਾਡੇ ਨਾਲ ਜੁੜ ਰਹੇ ਨੇ ਅਤੇ ਆ ਜਾਓ ਫਿਰ ਅਤੇ ਖਬਰਾਂ ਲੱਗ ਰਹੀਆਂ ਨੇ ਸਾਡੇ ਤੋਂ ਕੋਈ ਵੀ ਨੰਬਰ ਲੈਣੇ ਆ। ਪੰਜਾਬੀ ਲਹਿਰਾਂ ਦਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ ਵੀਕਐਂਡ 'ਤੇ, ਸਾਨੂੰ ਦਿਨ ਰਾਤ ਜਦੋਂ ਮਰਜ਼ੀ ਮੈਸੇਜ ਕਰ ਦਿਓ। ਕੋਈ ਵੀ ਨੰਬਰ ਚਾਹੀਦੇ ਆ ਤਾਂ PUNJABIRAN ਪੰਜਾਬੀ ਲਹਿਰਾਂ ਔਨ ਇੰਸਟਾਗ੍ਰਾਮ, ਠੀਕ ਹੈ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਦੁਆਬਾ ਟਰੈਵਲ ਨੇ ਮੈਨੂੰ ਹੁਣੀ ਨਵੀਂ ਡੀਲ ਭੇਜੀ ਹੈ, ਇੰਡੀਆ ਜਾਣਾ ਅਤੇ ਫਰਵਰੀ ਦੇ ਵਿੱਚ ਜਾਓ ਅਤੇ ਮਾਰਚ ਅਪ੍ਰੈਲ ਮਈ 'ਚ ਮੁੜ ਕੇ ਆਓ। ਫਰਵਰੀ 'ਚ ਜਾ ਕੇ ਮਾਰਚ ਅਪ੍ਰੈਲ ਜਾਂ ਮਈ ਮੁੜ ਆਓ। $1580 ਦੀ ਰਾਊਂਡ ਟ੍ਰਿਪ ਟਿਕਟ ਹੈ, ਕਿਆ ਬਾਤ ਹੈ ਯਾਰ, 1580। ਅਤੇ ਟੋਰਾਂਟੋ ਟੂ ਅੰਮ੍ਰਿਤਸਰ ਅਕਤੂਬਰ ਦੇ ਵਿੱਚ ਜਾਓ, ਟੋਰਾਂਟੋ ਟੂ ਅੰਮ੍ਰਿਤਸਰ ਅਕਤੂਬਰ ਦੇ ਪਹਿਲੇ ਵੀਕ ਜਾਓ 1195 'ਚ, ਉਹ ਵੀ ਕਤਰ ਏਅਰਵੇ, 1 ਸਟੋਪ ਅਤੇ 2 ਟੈਚੀ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ 905-796-7800 ਗਿੱਲ ਫਾਰਮ 'ਤੇ ਤੁਸੀਂ ਇਸ ਵੀਕਐਂਡ ਪਹੁੰਚੋ ਅਤੇ ਗਿੱਲ ਫਾਰਮ 'ਤੇ ਤੁਸੀਂ ਜਾ ਰਹੇ ਹੋ ਅਤੇ ਗਿੱਲ ਫਾਰਮ 'ਤੇ ਡੀਲਾਂ ਸੁਣ ਲਓ। ਤੁਸੀਂ ਜਾਓ, ਇਹਨਾਂ ਕੋਲ ਰੋਜ਼ ਫਰੈਸ਼ ਸਬਜ਼ੀਆਂ ਨੇ, ਮੂਲੀ, ਸਾਗ, ਕੱਦੂ, ਟਮਾਟਰ, ਖੀਰੇ, ਭੇਠਾ, ਹਰੀਆਂ ਮਿਰਚਾਂ ਅਤੇ ਹੁਣ ਕਰੇਲੇ, ਭਿੰਡੀਆਂ, ਅਖੀਰਲੇ ਵੀਕ ਚੱਲ ਰਹੇ ਆ ਜੇ ਕਰੇਲੇ ਭਿੰਡੀਆਂ ਲੈਣੀਆਂ ਨੇ, ਹੁਣ ਜਾਓ। ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਦੁੱਧ, ਫਰੈਸ਼ ਸ਼ਹਿਦ ਫਾਰਮ ਦਾ। ਸੋ ਡਿਕਸੀ ਕਿੰਗ 14085 ਡਿਕਸੀ ਰੋਡ, ਗਿੱਲ ਫਾਰਮ, ਚੱਲ ਜਾਓ, ਇੰਜੋਏ ਕਰੋ। ਗਿੱਲ ਫਾਰਮ ਡਿਕਸੀ ਐਂਡ ਕਿੰਗ 'ਤੇ ਨੇ ਅਤੇ ਤੁਹਾਡੀ ਸੇਵਾ ਦੇ ਵਿੱਚ ਗਿੱਲ ਫਾਰਮ ਹਾਜ਼ਰ ਹੈ। ਸੋ ਖਬਰਾਂ ਲੈਂਦੇ ਹਾਂ ਅਤੇ ਖਬਰਾਂ ਪ੍ਰਭ ਜੀ ਲਾਉਣਗੇ ਅਤੇ ਆ ਜਾਓ ਫਿਰ ਖਬਰਾਂ ਦਾ।

0: ਸੱਚ ਕਹਿ
1: ਜੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ ਸੋ ਜੁੜਦੇ ਹਾਂ ਜੀ ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 ਤੋਂ 10 ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
2: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਸੂਬਾ ਸਰਕਾਰ ਅਤੇ ਸਰਕਾਰੀ ਮੁਲਾਜ਼ਮਾਂ ਦਰਮਿਆਨ ਜੋ ਟਕਰਾਅ ਬਣਿਆ ਸੀ ਉਹ ਹੁਣ ਆਖਿਰਕਾਰ ਹੱਲ ਹੋ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਕਰਮਚਾਰੀਆਂ ਦੇ ਨਾਲ ਲੰਘੇ ਕੱਲ ਜੋ ਮੀਟਿੰਗ ਹੋਈ ਹੈ ਉਸ ਵਿੱਚ ਪੰਜਾਬ ਦੇ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀਏ 8% ਵਧਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਮੁੱਖ ਮੰਤਰੀ ਨੇ ਕਿਹਾ ਕਿ 1 ਅਕਤੂਬਰ ਨੂੰ ਤਨਖਾਹ ਦੇ ਨਾਲ ਨਾਲ ਵਧਿਆ ਡੀਏ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਮਹਿਲਾ ਕਰਮਚਾਰੀਆਂ ਦੀ ਤੈਨਾਤੀ ਉਹਨਾਂ ਦੇ ਘਰ ਤੋਂ 40 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਕੀਤੀ ਜਾਵੇਗੀ। ਇਸ ਉੱਤੇ ਵੀ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਪੰਜਾਬ ਦੇ ਕੋਲ ਪਾਣੀ ਦੀ ਕੋਈ ਵਾਧੂ ਬੂੰਦ ਨਹੀਂ ਹੈ ਅਤੇ ਖਾਸ ਕਰ ਗੁਆਢੀ ਸੂਬੇ ਦੇ ਨਾਲ ਚੱਲਦੇ ਪਾਣੀ ਦੇ ਵਿਵਾਦ ਸੰਬੰਧੀ ਉਹਨਾਂ ਇਹ ਅਹਿਮ ਬਿਆਨ ਦਿੱਤਾ ਹੈ। ਲੁਧਿਆਣੇ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 2 ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਦੇ ਮੱਕੜ ਜਾਲ ਵਿੱਚੋਂ ਕੱਢਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬ ਵਿੱਚ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਸ਼ਕਾਂ ਅਤੇ ਤਿਆਰੀਆਂ ਵੀ ਹੋ ਰਹੀਆਂ ਨੇ। ਕਿਸੇ ਵੀ ਮੁੱਖ ਧਾਰਾ ਦੀ ਸਿਆਸੀ ਪਾਰਟੀ ਨਾਲ ਗੱਠਜੋੜ ਕਰਨ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਪਸ਼ਟ ਕੀਤਾ ਕਿ ਕਿਸੇ ਨਾਲ ਵੀ ਸਮਝੌਤੇ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਹੋਰਨਾਂ ਪਾਰਟੀਆਂ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਸਿਰਫ ਹਵਾਈ ਗੱਲਾਂ ਨੇ ਜਦਕਿ ਵਾਰਸ ਪੰਜਾਬ ਦੇ ਇੱਕ ਪੰਥਕ ਧਿਰਿਆ ਜੋ ਹਮੇਸ਼ਾ ਸੰਗਤ ਦੇ ਫੈਸਲੇ ਅਨੁਸਾਰ ਹੀ ਅੱਗੇ ਵਧੇ। ਉਹਨਾਂ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਪਿੰਡਾਂ ਦੀ ਆਬਾਦੀ ਅਤੇ ਦਿਹਾਤੀ ਨੌਜਵਾਨ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਨਾਲ ਜੁੜੇ ਹੋਏ। ਉਹਨਾਂ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਜੇਕਰ ਕਿਸੇ ਮੁੱਖ ਧਾਰਾ ਦੀ ਪਾਰਟੀ ਨਾਲ ਗੱਠਜੋੜ ਦੀ ਕੋਈ ਸੰਭਾਵਨਾ ਬਣਦੀ ਹੈ ਤਾਂ ਉਸਦਾ ਫੈਸਲਾ ਵੀ ਵੋਟਰ ਯਾਨੀ ਵਾਰਸ ਪੰਜਾਬ ਦੇ ਦੀ ਸੰਗਤ ਹੀ ਕਰੇ। ਇਆਲੀ ਨੇ ਵੀ ਦਾਅਵਾ ਕੀਤਾ ਕਿ ਵਾਰਸ ਪੰਜਾਬ ਦੀ ਸਿਆਸਤ ਦੇ ਇਤਿਹਾਸ ਵਿੱਚ ਇੱਕ ਵੱਡਾ ਮੋੜ ਸਾਬਤ ਹੋਵੇ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮਨੋਰਥ ਪੱਤਰ ਦਾ ਵਿਸਥਾਰ ਕਰਦਿਆਂ ਇਸ ਵਿੱਚ ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ ਜਿਸ ਨਾਲ ਨਵੇਂ ਆਗੂਆਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਇਸ ਕਮੇਟੀ ਵਿੱਚ ਅਨਕੇ ਸ਼ਰਮਾ ਵਰਗੇ ਤਜਰਬੇਕਾਰ ਆਗੂਆਂ ਤੇ ਸਰਬਜੀਤ ਸਿੰਘ ਸਿੰਗਰ ਕੰਚਨ ਪ੍ਰੀਤ ਕੌਰ ਜ਼ਾਹਿਦਾ ਸੁਲੇਮਾਨ ਅਰਜੀਤ ਕਲੇਰ ਅਤੇ ਰਣਬੀਰ ਸਿੰਘ ਢਿੱਲੋਂ ਵਰਗੇ ਨੌਜਵਾਨ ਅਤੇ ਮਹਿਲਾ ਆਗੂਆਂ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਕਵਾਇਦ ਵੀ ਆਰੰਭੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 9 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਨੂੰ ਇਸ ਤਰ੍ਹਾਂ ਹੋਰ ਵੱਡਾ ਰੂਪ ਦਿੱਤਾ। ਮੈਨੀਫੈਸਟੋ ਕਮੇਟੀ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਡਰ ਬਤੌਰ ਚੇਅਰਮੈਨ ਕਰਨਗੇ ਜਦਕਿ ਡਾਕਟਰ ਰਜੀਤ ਸਿੰਘ ਚੀਮਾ ਮੈਂਬਰ ਸਕੱਤਰ ਵਜੋਂ ਭੂਮਿਕਾ ਨਿਭਾਉਣਗੇ। ਬੰਦੀ ਸਿੰਘਾਂ ਦੇ ਹੱਕ ਵਿੱਚ ਹੁਣ ਗੁਆਂਢੀ ਸੂਬੇ ਹਰਿਆਣੇ ਤੋਂ ਵੀ ਆਵਾਜ਼ ਉੱਠੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨੇ ਕਿਹਾ ਕਿ ਕੌਮੀ ਇਨਸਾਫ਼ ਮੋਰਚਾ ਅਤੇ ਸਿੱਖ ਕੌਮ ਦੇ ਆਗੂਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨਾ ਚਾਹੀਦਾ। ਕੌਮੀ ਇਨਸਾਫ਼ ਮੋਰਚਾ ਜੋ ਕਿ ਚੰਡੀਗੜ੍ਹ ਮੋਹਾਲੀ ਦੀ ਹੱਦ ਤੇ ਚੱਲ ਰਿਹਾ ਹੈ ਉਸ ਦੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਤੇ ਸਮਰਥਕ 11 ਸਤੰਬਰ ਤੋਂ ਕੁਰੂਕਸ਼ੇਤਰ ਦੇ ਮੀਰੀ ਪੀਰੀ ਚੌਂਕ ਵਿੱਚ ਰੋਜ਼ਾਨਾ 1 ਘੰਟੇ ਦਾ ਪ੍ਰਤੀਕਾਤਮਕ ਧਰਨਾ ਦੇ ਰਹੇ ਹਨ। ਹਰਿਆਣਾ ਕਮੇਟੀ ਨੇ 30 ਸਤੰਬਰ ਤੱਕ ਉੱਥੇ ਰੋਜ਼ਾਨਾ ਧਰਨਾ ਜਾਰੀ ਰੱਖਣ ਫਿਰ 1 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਤੋਂ ਮੰਗ ਪੱਤਰ ਸੌਂਪਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਦਾ ਫੈਸਲਾ ਕੀਤਾ। ਇਲਾਵਾ ਹਰਿਆਣਾ ਕਮੇਟੀ ਦੇ ਮੈਂਬਰ ਤੇ ਸਮਰਥਕ 2 ਅਕਤੂਬਰ ਨੂੰ ਪੰਜਾਬ ਵਿਚ ਮੋਰਚੇ ਵੱਲੋਂ ਦਿੱਤੇ ਗਏ ਮਾਰਚ ਦੇ ਸੱਦੇ ਵਿਚ ਵੀ ਸ਼ਾਮਲ। ਹਰਿਆਣਾ ਕਮੇਟੀ ਨੇ ਇਹ ਮੁੱਦਾ ਵੀ ਉਠਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾ ਰਿਹਾ ਪਰ ਗੁਰਮੀਤ ਰਾਮ ਰਹੀਮ ਵਰਗੇ ਲੋਕਾਂ ਨੂੰ ਸਿਆਸੀ ਲਾਭ ਲਈ ਵਾਰ ਵਾਰ ਫਰਲੋ ਅਤੇ ਪੈਰੋਲ ਮਿਲਦੀ ਹੈ। ਇਸੇ ਕਾਰਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਮੁੱਦੇ ਤੇ ਦਬਾਅ ਬਣਾਉਣ ਲਈ ਲਗਾਤਾਰ ਜੇਲ੍ਹ ਭਰੋ ਅੰਦੋਲਨ ਦਾ ਸੱਦਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਚੋਣਾਂ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ। ਪਿਛਲੇ ਸਾਲ ਸਤੰਬਰ ਮਹੀਨੇ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਸੀ। ਹੁਸ਼ਿਆਰਪੁਰ ਦੇ ਰਹਿਣ ਵਾਲੇ 5 ਸਾਲਾ ਮਾਸੂਮ ਬੱਚੇ ਹਰਵੀਰ ਸਿੰਘ ਨਾਲ ਅਗਵਾ ਕਰਨ ਤੋਂ ਬਾਅਦ ਬਦਫੈਲੀ ਕਰਕੇ ਉਸ ਦਾ ਬੇਰਹਿਮ ਕਤਲ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਅਦਾਲਤ ਨੇ ਇੱਕ ਮਿਸਾਲੀ ਸਜ਼ਾ ਸੁਣਾਈ ਹੈ। ਬੱਚੇ ਨਾਲ ਜ਼ਾਲਮਾਨਾ ਹਰਕਤ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਮਾਨਕੇ ਯਾਦਵ ਨੂੰ ਹੁਸ਼ਿਆਰਪੁਰ ਦੀ ਸਪੈਸ਼ਲ ਪੋਕਸੋ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ ਸ਼ਹਿਰ ਦੇ ਦੀਪਨਗਰ ਮੁਹੱਲੇ ਦੇ 5 ਸਾਲਾ ਬੱਚੇ ਹਰਵੀਰ ਸਿੰਘ ਦਾ ਬਦਫੈਲੀ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀ ਨੂੰ ਇਹ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਨੂੰ ਦੁਰਲੱਭ ਤੋਂ ਦੁਰਲੱਭ ਯਾਨੀ ਕਿ ਰੇਅਰੈਸਟ ਤੋਂ ਰੇਅਰ ਮਾਮਲਾ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਦਾ ਐਲਾਨ ਕੀਤਾ। ਅਦਾਲਤ ਨੇ ਬੀਤੀ 15 ਸਤੰਬਰ ਨੂੰ ਮੁਲਜ਼ਮ ਨੂੰ ਭਾਰਤੀ ਨਿਆਂ ਸੰਸਥਾ ਦੀ ਧਾਰਾ 103 ਤੇ ਪੋਕਸੋ ਐਕਟ ਤਹਿਤ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਸਜ਼ਾ ਸੁਣਾਉਣ ਲਈ ਇਹ ਤਾਜ਼ਾ ਤਰੀਕ ਮੁਕੱਦਰ ਕੀਤੀ ਗਈ ਸੀ। ਘਟਨਾ ਪਿਛਲੇ ਸਾਲ 9 ਸਤੰਬਰ ਨੂੰ ਵਾਪਰੀ ਸੀ ਜਦੋਂ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਅਤੇ ਉਸਨੂੰ ਉੱਥੋਂ ਅਗਵਾਹ ਕਰ ਲਿਆ ਗਿਆ ਸੀ। ਅਗਲੇ ਦਿਨ ਉਸਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਪੋਸਟਮਾਰਟਮ ਤੋਂ ਸਾਬਤ ਹੋਇਆ ਸੀ ਕਤਲ ਕਰਨ ਤੋਂ ਪਹਿਲਾਂ ਬੱਚੇ ਨਾਲ ਬਦਫੈਲੀ ਕੀਤੀ ਸੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪ੍ਰਵਾਸੀ ਮੁਲਜ਼ਮ ਨੂੰ ਵਾਰਦਾਤ ਤੋਂ ਅਗਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਘਟਨਾ ਤੋਂ ਬਾਅਦ ਨਾ ਸਿਰਫ ਹੁਸ਼ਿਆਰਪੁਰ ਬਲਕਿ ਪੂਰੇ ਪੰਜਾਬ ਵਿੱਚ ਪ੍ਰਵਾਸੀਆਂ ਖਿਲਾਫ਼ ਰੋਸ ਦੀ ਲਹਿਰ ਵੀ ਖੜੀ ਸੀ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਖਿਲਾਫ਼ ਮਤੇ ਪਾਸ ਕਰਕੇ ਉਹਨਾਂ ਨੂੰ ਪਿੰਡਾਂ ਵਿੱਚੋਂ ਨਿਕਲ ਜਾਣ ਦੇ ਫਰਮਾਨ ਵੀ ਜਾਰੀ ਕੀਤੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਖਿਲਾਫ਼ ਸੰਗੀਨ ਧਾਰਾਵਾਂ ਹੇਠ FIR ਦਰਜ ਹੋਣ ਦੇ ਲਗਭਗ 1 ਮਹੀਨੇ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਾ ਹੋਣ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਇਹ ਮਾਮਲਾ 21 ਅਗਸਤ ਨੂੰ ਥਾਣਾ ਅਨੰਦਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ ਪਰ ਰੂਪਨਗਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਹ ਮਾਮਲਾ ਭਾਰਤੀ ਨਿਆਂ ਸੰਸਥਾ ਦੀਆਂ 3 ਵੱਖ-ਵੱਖ ਧਾਰਾਵਾਂ ਹੇਠ ਦਰਜ ਕੀਤਾ ਗਿਆ। ਇਸ ਮਾਮਲੇ ਦੀ ਗੰਭੀਰਤਾ ਦੇ ਬਾਵਜੂਦ ਇਸਦੀ ਜਾਂਚ ਸਹਾਇਕ ਸਬ ਇੰਸਪੈਕਟਰ ਨੂੰ ਸੌਂਪੀ ਗਈ ਹੈ। ਸੰਗਰੂਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤਾ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੋਇਆ। ਸ਼ਿਕਾਇਤ ਮੁਤਾਬਕ ਔਰਤ ਨੇ 27 ਫਰਵਰੀ ਤੋਂ 19 ਅਗਸਤ ਦਰਮਿਆਨ ਸਰੀਰਕ ਸ਼ੋਸ਼ਣ ਅਤੇ ਧਮਕੀਆਂ ਦੇ ਦੋਸ਼ ਲਾਏ ਨੇ, ਜਿਸ ਵਿੱਚ ਆਨੰਦਪੁਰ ਸਾਹਿਬ ਦੇ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਵਿੱਚ ਵਾਪਰੀ ਇੱਕ ਘਟਨਾ ਵੀ ਸ਼ਾਮਲ ਹੈ। ਦੂਜੇ ਪਾਸੇ ਅਮਰਜੀਤ ਸਿੰਘ ਚਾਵਲਾ ਨੇ 16 ਸਤੰਬਰ ਨੂੰ ਵੀਡੀਓ ਸੰਦੇਸ਼ ਜਾਰੀ ਕਰਕੇ ਇਹਨਾਂ ਦੋਸ਼ਾਂ ਨੂੰ ਝੂਠਾ ਤੇ ਮਨ ਘੜਤ ਕਰਾਰ ਦਿੱਤਾ ਸੀ। ਸੂਤਰਾਂ ਮੁਤਾਬਕ ਚਾਵਲਾ ਕਾਫ਼ੀ ਸਮਾਂ ਪਹਿਲਾਂ ਹੀ ਕੈਨੇਡਾ ਚਲੇ ਗਏ ਸਨ ਜਦਕਿ ਪੁਲਿਸ ਨੇ ਉਹਨਾਂ ਦੀ ਮੌਜੂਦਾ ਸਥਿਤੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਇਸਦੇ ਮਾਮਲੇ ਵਿੱਚ ਨਾ ਆਉਣ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਮਲਕੀਤ ਸਿੰਘ ਅਤੇ ਡਰਾਈਵਰ ਮੋਹਨ ਸਿੰਘ ਨੂੰ ਮੁਅੱਤਲ ਕਰ ਦਿੱਤਾ। ਪਰ ਵੱਡੀ ਗੱਲ ਇਹ ਹੈ ਕਿ ਫਿਲਹਾਲ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫ਼ਤਾਰੀ ਹੁਣ ਤੱਕ ਨਹੀਂ ਹੋਈ ਹੈ। ਸਤੰਬਰ ਦਾ ਮਹੀਨਾ ਅੱਧੇ ਤੋਂ ਜ਼ਿਆਦਾ ਬੀਤ ਚੁੱਕਾ ਹੈ ਪਰ ਪੰਜਾਬ ਦੇ ਮੌਸਮ ਦੇ ਹਾਲਾਤ ਬਦਲੀ ਨਹੀਂ ਹੋਏ। ਕੁਦਰਤੀ ਤੌਰ ਤੇ ਮੌਸਮ ਵਿੱਚ ਤਾਂ ਤਬਦੀਲੀ ਆਉਣੀ ਚਾਹੀਦੀ ਸੀ। ਉਸ ਤਰੀਕੇ ਦੀ ਤਬਦੀਲੀ ਯਕੀਨੀ ਵੇਖੀ ਜਾ ਰਹੀ ਤੇ ਦੁਪਹਿਰ ਵੇਲੇ ਹਾਲੇ ਵੀ ਤਿੱਖੀ ਗਰਮੀ ਦਾ ਆਲਮ ਬਣਿਆ ਰਹਿੰਦਾ। ਉੱਥੋਂ ਮੌਸਮ ਵਿਭਾਗ ਨੇ ਹੁਣੇ ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਮੌਨਸੂਨ ਪੰਜਾਬ ਦੇ ਲਾਗਲੇ ਖੇਤਰਾਂ ਵਿੱਚੋਂ ਵਾਪਸ ਜਾਣਾ ਸ਼ੁਰੂ ਹੋ ਗਿਆ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ 20 ਸਤੰਬਰ ਤੋਂ ਬਾਅਦ ਪੰਜਾਬ ਤੇ ਹਰਿਆਣੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ। ਪਿਛਲੇ ਸਾਲ ਮੌਨਸੂਨ 25 ਸਤੰਬਰ ਤੱਕ ਇਸ ਖੇਤਰ ਵਿੱਚੋਂ ਚਲਾ ਗਿਆ ਸੀ। ਮੌਸਮ ਵਿਭਾਗ ਦਾ ਕਹਿਣਾ ਕਿ ਐਤਕੀ ਮੌਨਸੂਨ ਦੀ ਲਹਿਰ ਕਮਜ਼ੋਰ ਹੋ ਚੁੱਕੀ ਹੈ ਅਤੇ ਸੈਟੇਲਾਈਟ ਤਸਵੀਰਾਂ ਰਾਹੀਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਉੱਤੇ ਅਸਮਾਨ ਹੁਣ ਸਾਫ਼ ਰਹਿਣ ਦੀ ਸੰਭਾਵਨਾ, ਯਾਨੀ ਕਿ ਗਰਮੀ ਦਾ ਪ੍ਰਕੋਪ ਹੋਰ ਲੰਮਾ ਖਿੱਚ ਸਕਦਾ। ਖ਼ਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਸ਼ੁਰੂ ਕੀਤਾ ਗਿਆ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਲੰਘ ਕੇ 30 ਸਤੰਬਰ ਨੂੰ ਜਲੰਧਰ ਵਿਖੇ ਇਹ ਯਾਤਰਾ ਸਮਾਪਤ ਹੋਵੇਗੀ। ਇਸ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਇਸ ਯਾਤਰਾ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਦਾ ਦੌਰ ਵੀ ਚੱਲ ਰਿਹਾ ਹੈ। ਅੰਮ੍ਰਿਤਸਰ ਵਿੱਚ ਦਾਣਾ ਮੰਡੀ ਨੇੜੇ ਅੱਧੀ ਰਾਤ 12:30 ਵਜੇ ਗਸ਼ਤ ਕਰ ਰਹੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਪੁਲਿਸ ਨੇ ਤੇਜ਼ੀ ਨਾਲ ਜਾਂਚ ਆਰੰਭੀ ਹੈ। ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਕੰਟਰੈਕਟ ਵਰਕਰਸ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ 22 ਸਤੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ, ਜਿਸ ਨਾਲ ਪੰਜਾਬ ਅੰਦਰ 2700 ਬੱਸਾਂ ਬੰਦ ਰਹਿਣਗੀਆਂ। ਅਮਰੀਕਾ ਵਿੱਚ ਦੱਖਣੀ ਏਸ਼ੀਆਈ ਲੋਕਾਂ ਖਿਲਾਫ ਵੱਧ ਰਹੀ ਨਫ਼ਰਤ ਭਰੀ ਬਿਆਨਬਾਜ਼ੀ ਦਾ ਅਸਰ ਨਜ਼ਰ ਆਉਣ ਲੱਗ ਪਿਆ। ਅਮਰੀਕਾ ਦੇ ਵਾਸ਼ਿੰਗਟਨ ਨੇੜੇ ਇੱਕ ਸਿੱਖ ਟਰੱਕ ਚਾਲਕ ਉੱਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਟਰੰਪ ਪ੍ਰਸ਼ਾਸਨ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਸਿੱਖ ਟਰੱਕ ਡਰਾਈਵਰਾਂ ਖਿਲਾਫ ਨਸਲੀ ਪੋਸਟ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੋਇਆ ਅਤੇ ਇਸੇ ਕਰਕੇ ਇਸ ਘਟਨਾ ਨੂੰ ਉਸ ਪੋਸਟਰ ਦਾ ਅਸਰ ਵੀ ਮੰਨਿਆ ਜਾ ਰਿਹਾ। ਦਿੱਲੀ ਹਾਈ ਕੋਰਟ ਨੇ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਉਸ ਜੱਗੀ ਜੌਹਲ ਨੂੰ ਉਹਨਾਂ ਖਿਲਾਫ ਲਾਏ ਗਏ 7 ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਮੰਨਿਆ ਕਿ ਮਾਮਲਾ ਕਾਫੀ ਲੰਮਾ ਚੱਲ ਰਿਹਾ ਤੇ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਇਸ ਤੋਂ ਬਾਅਦ ਦਿੱਲੀ ਦੀ ਅਦਾਲਤ ਨੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ ਦਿੱਤੀ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ਵਿਖੇ ਰਵਾਇਤ ਮੁਤਾਬਕ ਸਮਾਗਮ ਹੋਏ ਨੇ ਤੇ ਇਸ ਮੌਕੇ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ। ਏਸ਼ੀਅਨ ਖੇਡਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਅਤੇ ਜਾਪਾਨ ਵਿੱਚ ਏਸ਼ੀਆਈ ਖੇਡਾਂ ਦਾ ਮਹਾਕੁੰਭ ਸ਼ੁਰੂ ਹੋ ਰਿਹਾ। 20ਵੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਜਾਪਾਨ ਦਾ ਆਈਸੀ ਨਾਗੋਸਾ ਸ਼ਹਿਰ ਕਰ ਰਿਹਾ ਹੈ। ਇਸ ਵਿੱਚ 501 ਭਾਰਤੀ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਇਸ ਲਈ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ ਦੱਸ ਦਿਓ। ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: There are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: Hasde, gaunde, muskraunde, cheriyan di pehchan, Radio Udaan. ਗੱਲਾਂ ਗੀਤ ਤੇ ਕਿਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦਿਨਾਲ

0: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟ ਇਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ
1: ਜਲਦੀ ਤੇ ਗਰਮੀ ਚ ਏਸੀ ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਓ ਏਅਰ ਕੰਫਰਟ ਦੇ ਜਤਿੰਦਰ ਸੰਧੂ ਨੂੰ ਕਾਲ ਲਾਓ
2: Fashion IQ, latest design, trending outfits.
3: लेडीज सूट लहंगे गरारे शरारे
2: कुर्ते पजामे शेरवानियां कोट पैंट ब्लेजर अते किड्स फैशन
3: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आईक्यू फैशन आईक्यू हुणे कॉल करो 9054532225 या गूगल ते सर्च करो फैशन आईक्यू स्पेशल गिफ्ट ले रेडियो उड़ान दा रेफरेंस देना ना भूलियो
4: ਸੱਚ ਕਿਹੋ ਜਿਹਾ ਹੁੰਦਾ
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
6: ਮਿੱਟੀ ਚੁਗਦੀ ਫਸਲ ਸੱਚ ਹੈ
5: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

0: ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਮੇਰੇ ਨਾਲ ਮੇਰਾ ਹਮੇਸ਼ਾ ਦੀ ਤਰ੍ਹਾਂ ਸਾਥ ਦੇ ਰਹੇ ਨੇ ਆਰ ਜੇ ਗੈਵੀ। ਗੈਵੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ?
1: ਸਭ ਤੋਂ ਪਹਿਲਾਂ ਤਾਂ
0: ਗੈਵੀ ਤੇਰਾ ਮਾਈਕ ਤੈਨੂੰ ਉਧਰੋਂ ਸ਼ੇਅਰ ਕਰਨਾ ਪੈਣਾ, ਰੋਂਗ ਮਾਈਕ ਦੇ ਕੋਲੇ ਪੈ ਗਿਆ ਤੂੰ।
1: ਸਭ ਤੋਂ ਪਹਿਲਾਂ AM 530 ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਜੀ ਆਇਆਂ ਨੂੰ, ਅਤੇ ਆਈ ਹੋਪ ਸਾਰੇ ਚੜ੍ਹਦੀ ਕਲਾ 'ਚ ਹੋਣਗੇ, ਅਤੇ ਕੱਲ੍ਹ ਮੈਂ ਹਾਜ਼ਰੀ ਨਹੀਂ ਸੀ ਭਰ ਸਕਿਆ, ਹੋਪ ਸੋ ਸਾਰਿਆਂ ਨੇ ਮੈਨੂੰ ਮਿਸ ਵੀ ਕੀਤਾ ਹੋਵੇਗਾ।
0: ਇੱਥੇ ਰੱਖ ਅਤੇ ਕਰਦੇ ਹੋਣੇ ਮਿਸ, ਮਿਸ ਕੌਣ ਕਰ ਸਕਦਾ ਤੈਨੂੰ, ਉਹ ਅੱਗੇ ਜਾ ਕੇ ਪੁੱਛਦੇ। ਸੋ ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਖੂਬਸੂਰਤ ਸ਼ਾਮ ਨੂੰ। ਉਮੀਦ ਕਰਦੇ ਹਾਂ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸੋ ਕਿਉਂਕਿ ਅੱਜ 18 ਸਪਟੈਂਬਰ ਹੋ ਚੁੱਕੀ ਆ, ਆਲਮੋਸਟ ਅਸੀਂ ਸਪਟੈਂਬਰ ਦਾ ਅੱਧ ਪਾਰ ਕਰ ਲਿਆ। ਸੋ ਸਟੂਡੀਓ ਦੇ ਘੜੀ ਦੇ ਮੁਤਾਬਕ 9:07 ਹੋ ਚੁੱਕੇ ਆ, ਥਾੜਾ ਸਾੜਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਥੋੜਾ ਸਾਹਿਬ ਦਾ ਹਰਮਨ ਪਿਆਰਾ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਚੁੱਕਿਆ ਜੀ। ਸ਼ਬਦਾਂ ਦੀ ਗੱਲ, ਪਿਆਰ ਦੀ ਗੱਲ, ਮੁਹੱਬਤ ਦੀ ਗੱਲ, ਰਿਸ਼ਤਿਆਂ ਦੀ ਗੱਲ, ਸੱਭਿਆਚਾਰ ਦੀ ਗੱਲ, ਸ਼ਬਦਾਂ ਦੀ ਗੱਲ, ਸਭ ਤੋਂ ਜ਼ਰੂਰੀ। ਮੈਨੂੰ ਲੱਗਦਾ ਕਿ ਮੈਂ ਜਿੰਨੀ ਵੀ ਅੱਜ ਤੱਕ ਤੁਹਾਡੇ ਨਾਲ ਗੁਫ਼ਤਗੂ ਕੀਤੀ, ਉਹਨਾਂ ਵਿੱਚ ਸ਼ਬਦਾਂ ਦੀ ਜਿਹੜੀ ਸਾਂਝ ਆ ਉਹ ਸਭ ਤੋਂ ਜ਼ਿਆਦਾ ਰਹੀ ਆ। ਅਤੇ ਸ਼ਬਦ ਆਧਾਰ ਨੇ ਜ਼ਿੰਦਗੀ ਦਾ, ਸੱਚੀਓ ਜੇ ਸ਼ਬਦਾਂ ਨੂੰ, ਵੈਸੇ ਜੇ ਅਸੀਂ ਸਿੱਖਇਜ਼ਮ ਦੇ ਵਿੱਚ, ਸਾਡੇ ਧਰਮ ਦੇ ਵਿੱਚ ਮੰਨਿਆ ਜਾਵੇ ਤਾਂ ਸ਼ਬਦ ਹੀ ਗੁਰੂ ਆ, ਸਭ ਕੁਛ ਸ਼ਬਦ ਹੀ ਆ। ਸੋ ਸ਼ਬਦ ਜ਼ਿੰਦਗੀ ਦਾ ਆਧਾਰ ਹੁੰਦੇ ਨੇ। ਵੈਸੇ ਜੇ ਸ਼ਬਦਾਂ ਦੀ ਗੱਲ ਕਰੀਏ ਤਾਂ ਕਹਿੰਦੇ ਕਿ ਬਲਦੇ ਰਹਿਣਗੇ

0: ਯਾਰ ਦੀਵੇ ਸ਼ਬਦਾਂ ਦੇ ਬਲਦੇ ਰਹਿਣਗੇ ਯਾਰ ਦੀਵੇ ਸ਼ਬਦਾਂ ਦੇ ਜੱਗ ਦੇ ਪਹਿਰੇਦਾਰ ਨੇ ਦੀਵੇ ਸ਼ਬਦਾਂ ਦੇ ਬਲਦੇ ਰਹਿਣ ਦੇ ਯਾਰ ਦੀਵੇ ਸ਼ਬਦਾਂ ਦੇ ਜੱਗ ਦੇ ਪਹਿਰੇਦਾਰ ਨੇ ਦੀਵੇ ਸ਼ਬਦਾਂ ਦੇ ਅਤੇ ਹੋਰ ਕਿਸੇ ਦਾ ਲਹੂ ਹਨੇਰਾ ਪੀਵੇ ਨਾ ਹੋਰ ਕਿਸੇ ਦਾ ਲਹੂ ਹਨੇਰਾ ਪੀਵੇ ਨਾ ਕਿਉਂਕਿ ਦੂਰ ਕਰਨ ਅੰਧਕਾਰ ਦੀਵੇ ਸ਼ਬਦਾਂ ਦੇ ਸੋ ਬਹੁਤ ਪਿਆਰ ਸਤਿਕਾਰ ਮੁਹੱਬਤ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਸੋ ਗੱਲਾਂ ਬਾਤਾਂ ਦੇ ਨਾਲ ਬਹੁਤ ਖੂਬਸੂਰਤ ਸੁਨੇਹੇ ਤੁਹਾਨੂੰ ਦੇਣੇ ਆ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:09 ਹੋ ਚੁੱਕੇ ਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਾਂਗੇ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਤੋਂ ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਵੀ ਪਹੁੰਚੇ ਹੋਏ ਨੇ ਮੇਰੇ ਮੈਨੂੰ ਲੱਗਦਾ ਕਿ ਮੇਰੇ ਅੱਜ ਮਾਈਕ ਦੇ ਵਿੱਚ ਕੁਛ ਇਸ਼ੂ ਆ ਤੁਸੀਂ ਪਲੀਜ਼ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਵੈਸੇ ਤਾਂ ਮੇਰਾ ਗਲਾ ਵੀ ਖਰਾਬ ਆ ਪਰ ਹੁਣ ਮੈਂ ਗਲੇ ਦਾ ਬਹਾਨਾ ਤਾਂ ਨਹੀਂ ਨਾ ਮਾਰ ਸਕਦਾ ਸੋ ਮੈਨੂੰ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਆ ਕਿਉਂਕਿ ਮੈਨੂੰ ਇੱਕ ਖਣਕ ਸੁਣਾਈ ਦੇ ਰਹੀ ਕੱਲ੍ਹ ਜਦੋਂ ਹੰਸਰਾਜ ਸਾਹਿਬ ਨਾਲ ਇੰਟਰਵਿਊ ਕਰ ਰਹੀ ਸੀ ਨਾ ਅਤੇ ਉਦੋਂ ਵੀ ਕੁਛ ਡਿਸਟਰਬੈਂਸੀ ਸੀ ਬਾਹਰ ਸੋ ਮੈਨੂੰ ਕਾਲ ਕਰਕੇ ਤੁਸੀਂ ਦੱਸਿਓ ਕਿ ਜੇ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਆ 905-673-3337 905-673-3337 ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ 905-673-3337 ਕਿਉਂਕਿ ਮੈਨੂੰ ਲੱਗ ਰਿਹਾ ਕਿ ਮੇਰੀ ਆਵਾਜ਼ ਬਾਹਰ ਨਹੀਂ ਬਾਹਰ ਜਾ ਰਹੀ ਕਿਉਂਕਿ ਮੈਨੂੰ ਮੇਰੀ ਆਵਾਜ਼ ਵਾਪਸ ਦੁਬਾਰਾ ਆ ਰਹੀ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਇੱਕ ਘੰਟਾ ਮੈਂ ਇੱਦਾਂ ਗੱਲਾਂ ਕਰਦੇ ਰਹਾਂ ਕਿਉਂਕਿ ਜਦ ਤੱਕ ਅੱਗੋਂ ਹੁੰਗਾਰਾ ਨਹੀਂ ਨਾ ਆਉਂਦਾ ਅਤੇ ਬਾਤ ਪਾਉਣ ਦਾ ਸੱਚੀਆਂ ਸਵਾਦ ਨਹੀਂ ਆਉਂਦਾ ਸੋ ਹੁੰਗਾਰਾ ਭਰਨਾ ਬਹੁਤ ਲਾਜ਼ਮੀ ਆ ਸੋ 905-673-3337 ਸੋ ਗੱਲਾਂ ਬਾਤਾਂ ਮੈਨੂੰ ਟਿਕਟੋਕ 'ਤੇ ਮੈਸੇਜ ਆਉਣ ਲੱਗ ਗਏ ਕਹਿੰਦੇ ਅੱਜ ਲਾਈਵ ਨਹੀਂ ਹੋਏ ਸੋ 905-673-3337 ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਰੋਇਲ ਪਰਫਿਊਮਸ ਤੁਸੀਂ ਵਧੀਆ ਵਧੀਆ ਪਰਫਿਊਮ ਲੈਣੇ ਆ ਆਪਣੇ ਆਪ ਨੂੰ ਮਹਿਕਾਉਣਾ ਦੇਖੋ ਫੁੱਲਾਂ ਨੂੰ ਆਪਾਂ ਕਿਉਂ ਯਾਦ ਕਰਦੇ ਕਿਉਂਕਿ ਮਹਿਕਦੇ ਹੁੰਦੇ ਆ ਅਤੇ ਇਨਸਾਨ ਵੀ ਮਹਿਕਦੇ ਹੋਣ ਨਾ ਤਾਂ ਸੋਹਣੇ ਲੱਗਦੇ ਆ ਅਤੇ ਅੱਜ ਕੱਲ੍ਹ ਅਸੀਂ ਮਹਿਕਣ ਲਈ ਬੜੇ ਬੜੇ ਮਹਿੰਗੇ ਪਰਫਿਊਮ 4-4, 5-5 ਸੌ ਦੇ ਗੁੱਚੀ ਪਰਾਡਾ ਸ਼ਨੀਲ ਹੋਰ ਵੀ ਬੜੇ ਕੁਛ ਹੁੰਦੇ ਬਈ ਕ੍ਰੀਡ ਹੁੰਦਾ ਇੱਕ ਟੋਮ ਫੋਰਡ ਹੈ ਨਾ ਅਤੇ ਐਸੇ ਬਰਬਰੀ ਲਓ ਜੀ ਇਹ ਨਵਿਆਂ ਮੁੰਡਿਆਂ ਨੂੰ ਜ਼ਿਆਦਾ ਨਾਮ ਪਤਾ ਅਸੀਂ ਤਾਂ ਮੇਲਿਆਂ ਅਸੀਂ ਤਾਂ ਮੇਲਿਆਂ ਤੋਂ ਕੋਬਰਾ ਲੈ ਕੇ ਵੀ ਸਾਰ ਲੈਂਦੇ ਸੀਗੇ ਇੱਕ ਕੋਬਰਾ ਸੈਂਟ ਹੁੰਦਾ ਪਤਾ ਤੁਹਾਨੂੰ
1: ਕੋਬਰਾ ਹੁੰਦਾ ਸੀ ਫਿਰ ਰੂਲ ਔਨ ਵੀ ਹੁੰਦਾ ਸੀ ਇੱਕ
0: ਸੋ ਓਕੇ ਅਸੀਂ ਅੱਜ ਦੇ ਮਹਿਮਾਨਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਸੋ ਉਸ ਤੋਂ ਪਹਿਲਾਂ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਅੱਜ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਔਰ ਮੈਸੇਜ ਓਨੀ ਖੂਬਸੂਰਤ ਤੁਹਾਨੂੰ ਦਿਆਂਗੇ ਕਿਉਂਕਿ ਜਿਹੜੇ ਸਮਰ ਆ ਨਾ ਸਮਰ ਸਾਡੀ ਈਵੈਂਟਾਂ ਦੇ ਵਿੱਚ ਲੰਘ ਗਈ ਸਾਰੀ ਅਤੇ ਬਰੈਂਪਟਨ ਦੇ ਵਿੱਚ ਤਾਂ ਆਲਵੇਜ਼ ਹੀ ਈਵੈਂਟ ਇੰਨੇ ਹੁੰਦੇ ਆ ਕਿ ਬਰੈਂਪਟਨ ਵਾਲੇ ਕੋਲ ਚੁਆਇਸਿਸ ਬਹੁਤ ਹੁੰਦੀਆਂ ਸੋ ਥੋੜ੍ਹੀ ਜਿਹੀਆਂ ਚੁਆਇਸਿਸ ਅਸੀਂ ਥੋੜ੍ਹੇ ਜਿਹੇ ਆਸ ਪਾਸ ਸਾਡੇ ਆਲਵੇਜ਼ ਲਿਸਨਰਸ ਜਿਹੜੇ ਲੰਡਨ ਕਿਚਨਰ ਕੈਂਬਰਿਜ ਵਿੰਡਸਰ ਵਾਲੇ ਆ ਉਹਨਾਂ ਵਾਸਤੇ ਵੀ ਅੱਜ ਕੁਛ ਆਪਸ਼ਨਸ ਦਿਆਂਗੇ ਔਰ ਆਪਸ਼ਨ ਵੀ ਐਸੀ ਹੋਣੀ ਕਿ ਵਾਕਈ ਬਾਕਮਾਲ ਸੋ ਜੁੜਿਓ ਰੇਡੀ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਔਰ ਨਾਲ ਦੀ ਨਾਲ ਆਪਾਂ ਨਾ ਇੱਕ ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸੀ ਅੱਜ ਹੋ ਸਕਦਾ ਕਿ ਤੁਸੀਂ ਵੀ ਦੇਖੀ ਹੋਵੇ ਮੇਰੇ ਸਟੂਡੀਓ 'ਚ ਬੜੇ ਸਿਆਣੇ ਸੂਝਵਾਨ ਸੱਜਣ ਮਿੱਤਰ ਬੈਠੇ ਆ ਪਹਿਲਾਂ ਮੈਂ ਵੈਲਕਮ ਕਰਦਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਪੁੱਛਣੀ ਆ ਕਿ ਸਾਰਿਆਂ ਦੇ ਵਿਆਹ ਹੋਏ ਬਈ ਆਪਣੇ ਮੋਸਟਲੀ ਸਾਰਿਆਂ ਦੇ ਹੋਏ ਹੋਣੇ ਆ ਤੈਨੂੰ ਛੱਡ ਕੇ ਮੁੰਡਿਆ ਸਾਰਿਆਂ ਦੇ ਵਿਆਹ ਉਹ ਸਾਰਿਆਂ ਨੇ ਇੱਕ ਰਸਮ ਹੁੰਦੀ ਆ ਸਭ ਤੋਂ ਪਹਿਲੀ ਵਿਆਹ ਦੀ ਰਸਮ ਘੋੜੀ ਚੜ੍ਹਨ ਤੋਂ ਪਹਿਲਾਂ ਦੀ ਇੱਕ ਰਸਮ ਹੁੰਦੀ ਆ ਕੋਈ ਦੱਸ ਸਕਦਾ ਉਹ ਕਿਹੜੀ ਆ ਫਿਰ ਉਹਦੇ ਬਾਰੇ ਮੈਂ ਪੁੱਛਣਾ ਆ ਕਿ ਕਿਉਂ ਹੁੰਦੀ ਆ ਔਰ ਮੈਂ ਗਰੰਟੀ ਦਾ ਕਰਦਾ ਕਿ 90% ਸਰੋਤਿਆਂ ਨੂੰ ਨਹੀਂ ਪਤਾ ਹੋਣਾ ਵਿਆਹ ਤੋਂ ਪਹਿਲਾਂ ਇੱਕ ਰਸਮ ਹੁੰਦੀ ਆ ਘੋੜੀ ਚੜ੍ਹਨ ਤੋਂ ਪਹਿਲਾਂ ਔਰ ਉਹ ਨਹੀਂ ਪਤਾ ਹੋਣਾ ਤੁਹਾਨੂੰ ਇਹ ਮੇਰੀ ਗਰੰਟੀ ਆ ਅਤੇ ਜਿਹਨੂੰ ਪਤਾ ਹੋਇਆ ਉਹਦੇ ਵਾਸਤੇ ਮੇਰੇ ਕੋਲ ਇੱਕ ਤੋਹਫਾ ਆ 905-673-3337 ਵਿਆਹ ਤੋਂ ਪਹਿਲਾਂ ਨਾ ਘੋੜੀ ਚੜ੍ਹਨ ਤੋਂ ਪਹਿਲਾਂ ਇੱਕ ਰਸਮ ਆ ਅਤੇ ਉਹ ਤੁਹਾਨੂੰ ਨਹੀਂ ਪਤਾ ਅਤੇ ਇਹ ਮੇਰੀ ਗਰੰਟੀ ਹੈ ਕਿ ਤੁਹਾਨੂੰ ਨਹੀਂ ਪਤਾ ਹੁਣ ਤੁਸੀਂ ਆਪਣਾ ਦਿਮਾਗ ਲਾਓ ਕਿ ਕਿਹੜੀ ਉਹ ਰਸਮ ਆ ਜਿਹੜੀ ਤੁਹਾਨੂੰ ਨਹੀਂ ਪਤਾ 905-673-3337 ਸਟੂਡੀਓ ਇੱਕ ਨੰਬਰ ਆ 905-673-3337 ਅਤੇ ਨਾਲ ਦੀ ਨਾਲ ਅਸੀਂ ਚੱਲਦੇ ਹਾਂ ਜੀ ਲੰਡਨ ਤੋਂ ਬੜੇ ਪਿਆਰੇ ਸਾਡੇ ਦੋਸਤ ਪਹੁੰਚੇ ਹੋਏ ਨੇ ਕਿਉਂਕਿ ਲੰਡਨ ਦੇ ਵਿੱਚ ਨਾ ਇੱਕ ਖੁਸ਼ਖਬਰੀ ਆ ਸਾਡੇ ਨਾਲ ਮਾਵੀ ਟਰਾਂਸਪੋਰਟ ਤੋਂ ਬਾਈ ਜੀ ਜੁੜੇ ਹੋਏ ਨੇ ਵੁੱਡ ਸਟਾਕ ਤੋਂ ਸਪੈਸ਼ਲ ਪਹੁੰਚੇ ਨੇ ਸਾਡੇ ਨਾਲ ਨਿਰਮਾਣ ਬਾਈ ਜੀ ਜੁੜੇ ਹੋਏ ਨੇ ਹਰਪ੍ਰੀਤ ਨਿਰਮਾਣ ਜਾਂ ਸਿੱਧੂ ਬਾਈ ਜੀ ਸੋ ਬਾਈ ਜੀ ਤੁਸੀਂ ਆਪਣਾ ਤਾਰਫ ਆਪਣੇ ਨਾਮ ਤੋਂ ਖੁਦ ਹੀ ਕਰਾਓ ਬਾਈ ਜੀ ਤੁਹਾਡਾ ਸ਼ੁਭ ਨਾਮ ਜੀ
2: ਹਾਂਜੀ ਸਰ ਮੇਰਾ ਨਾਮ ਯੋਗੇਸ਼ ਕੰਡਾ
0: ਯੋਗੇਸ਼ ਕੰਡਾ ਜੀ।
2: ਹਾਂਜੀ।
0: ਅੱਛਾ, ਮੇਰੇ ਇੱਕ ਸੱਜਣ ਆ ਬੜੇ ਪਿਆਰੇ, ਅਤੇ ਉਹ ਵੀ ਕੰਡਾ ਨੇ, ਅਤੇ ਉਹ ਵੀ ਸੁਣ ਰਹੇ ਨੇ ਹੋਣਗੇ ਪ੍ਰੋਗਰਾਮ, ਸਾਨੂੰ ਰੋਜ਼ ਕਾਲ ਕਰਦੇ ਹੁੰਦੇ ਆ। ਸੋ ਕੰਡਾ ਸਾਹਿਬ, ਕਿੱਦਾਂ ਦਾ ਮਹਿਸੂਸ ਹੋ ਰਿਹਾ?
2: ਬਹੁਤ ਅੱਛਾ ਲੱਗ ਰਿਹਾ।
0: ਅੱਛਾ ਲੱਗ ਰਿਹਾ,
2: ਬਹੁਤ ਫੀਲ ਬੈਟਰ ਲੱਗ ਰਿਹਾ।
0: ਸੋ ਤੁਸੀਂ ਫੀਲ ਬੈਟਰ ਕਰਾਉਣ ਵਾਲੇ ਹੋ ਕਿ ਬਾਈ ਜੀ ਹੁਣ ਇੱਕ ਨਾ ਸ਼ੋਅ ਲੈ ਕੇ ਆ ਰਹੇ ਆ। ਮੈਂ ਕਹਿੰਦਾ ਕਿ ਪਹਿਲਾਂ ਦੋ ਕੁ ਬੋਲ ਹੋ ਜਾਣ, ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਲੰਡਨ ਵਾਲੇ ਕੀ ਚਮਤਕਾਰ ਕਰ ਰਹੇ ਆ।

0: 905-673-3337 ਮਾਫ ਕਰਨਾ, ਮੈਨੂੰ ਲੱਗਦੀ ਕਿ ਤੁਹਾਡੀਆਂ ਕਾਲਸ ਕਿਤੇ ਹੋਰ ਜਾ ਰਹੀਆਂ ਸੀਗੀਆਂ, ਸੋ ਹੁਣ ਕਾਲ ਕਰ ਸਕਦੇ ਹੋ ਤੁਸੀਂ। ਆਈ ਥਿੰਕ ਕਾਲਸ ਟ੍ਰਾਂਸਫਰ ਹੋ ਚੁੱਕੀਆਂ ਨੇ ਸਟੂਡੀਓ ਦੇ ਵਿੱਚ, ਅਤੇ ਮਾਫ ਕਰਨਾ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸਰੋਤੇ ਕਾਲ ਕਰ ਰਹੇ ਸੀ। 905-673-3337 ਕਾਲਸ ਆਰ ਓਪਨ ਨਾਓ, ਸੋ 905-673-3337। ਸੋ ਸਾਡੇ ਨਾਲ ਜਸ ਸਿੱਧੂ ਬਾਈ ਜੀ ਜੁੜੇ ਹੋਏ ਨੇ, ਹਰਪ੍ਰੀਤ ਨਰਵਾਨ ਜੀ ਕੰਡਾ ਸਾਹਿਬ ਅਤੇ ਮਾਵੀ ਟਰਾਂਸਪੋਰਟ ਦੇ MD ਸਾਡੇ ਨਾਲ ਜੁੜੇ ਹੋਏ ਨੇ। ਸੋ ਭਾਅ ਜੀ ਤੁਹਾਡਾ ਬਹੁਤ ਸਵਾਗਤ ਹੈ ਸਟੂਡੀਓ 'ਚ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਹਾਂਜੀ ਠੀਕ ਠਾਕ ਹੈ ਜੀ।
0: ਚੜ੍ਹਦੀ ਕਲਾ 'ਚ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ 'ਚ।
0: ਸੋ
1: ਦਾਤਾ ਦਾ ਸ਼ੁਕਰ ਹੈ ਜੀ।
0: ਸੋ ਮਾਵੀ ਟਰਾਂਸਪੋਰਟ ਵੀ ਪ੍ਰਾਊਡ ਸਪੋਂਸਰ ਨੇ, ਆਰਨੇਤ ਬਾਈ ਲਾਈਵ ਪਹੁੰਚ ਰਹੇ ਨੇ, JPH ਇੰਟਰਟੇਨਮੈਂਟ ਆਰਨੇਤ ਨੂੰ ਲਾਈਵ ਲੈ ਕੇ ਆ ਰਹੇ ਨੇ ਲੰਡਨ ਦੇ ਵਿੱਚ। ਇਹ ਬੜੀ ਵੱਡੀ ਗੱਲ ਆ, ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸ਼ੋਅ ਕਰਾਉਣੇ ਛੋਟਾ ਕੰਮ ਨਹੀਂ ਹੁੰਦਾ। ਸੋ ਕਾਲਜ ਲੈ ਲਈਏ, ਕਿਉਂਕਿ ਸਰੋਤੇ ਬੜੇ ਚਿਰ ਦੇ, ਇਹ ਤੋਂ ਪਹਿਲਾਂ ਕਿ ਸਾਡੇ ਬੰਦੇ ਗਰਮ ਛੇਤੀ ਹੋ ਜਾਂਦੇ ਆ ਜੀ। ਸਤਿ ਸ਼੍ਰੀ ਅਕਾਲ, ਸੋਰੀ ਮਾਫ ਕਰਨਾ ਜੀ, ਐਨੂੰ ਜੀ ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਵਧੀਆ ਜੀ, ਵਧੀਆ। ਆਪਣਾ ਕੁਐਸਚਨ ਸੀਗਾ ਕਿ ਘੋੜੀ ਚੜ੍ਹਨ ਤੋਂ ਪਹਿਲਾਂ ਕਿਹੜੀ ਰਸਮ ਹੁੰਦੀ ਹੈ
0: ਜੀ?
2: ਉਹਦੇ ਇੱਕ ਤਾਂ ਵਾਗਾ ਗੁੰਦਦੇ ਨੇ, ਇੱਕ ਸੁਰਮਾ ਪਾਉਂਦੇ ਨੇ।
0: ਇੱਕ ਵਾਗਾ ਗੁੰਦਦੇ ਨੇ, ਇੱਕ ਸੁਰਮਾ ਪਾਉਂਦੇ ਨੇ ਜੀ।
2: ਹਾਂਜੀ ਹਾਂ।
0: ਹੋਰ ਜੀ, ਬਸ ਦੋ ਹੀ ਹੁੰਦੀਆਂ?
2: ਹਾਂਜੀ ਹਾਂ।
0: ਓਕੇ, ਅਸਲੀ ਤਾਂ ਭੁੱਲ ਹੀ ਗਏ ਤੁਸੀਂ, ਨਹਾਈ ਧੋਈ ਦਾ?
2: ਅੱਛਾ ਜੀ, ਉਹ ਤਾਂ ਇੱਕ ਦਿਨ ਪਹਿਲਾਂ ਕਰ ਲੈਂਦੇ ਨੇ ਜੀ।
0: ਇੱਕ ਦਿਨ ਪਹਿਲਾਂ ਨਵਾ ਦਿੰਦੇ ਆ?
2: ਹਾਂਜੀ, ਖਾਰੇ ਚੜ ਜਾਂਦੇ ਨੇ ਇੱਕ ਰਾਤ ਨੂੰ ਪਹਿਲਾਂ, ਉਸ ਦਿਨ ਸੇਮ ਤਾਂ ਨਹੀਂ ਹੁੰਦਾ ਜੀ।
0: ਅੱਛਾ, ਤੇ ਉਹ ਜਿੱਦਣ ਵਿਆਹ ਹੁੰਦਾ ਉਦੋਂ ਨਹਾ ਕੇ ਨਹੀਂ ਜਾਂਦਾ ਲੜਾ?
2: ਪਹਿਲਾਂ ਵੀ ਨਵਾ ਲੈਂਦੇ ਨੇ ਕਈ, ਇੱਕ ਰਾਤ ਪਹਿਲਾਂ ਨਵਾ ਲੈਂਦੇ ਨੇ ਵੀ ਸਵੇਰੇ ਸਵੇਰੇ ਜਲਦੀ ਜਲਦੀ।
0: ਅੱਛਾ, ਮੈਨੂੰ ਵੀ ਅੱਜ ਪਹਿਲੀ ਵਾਰੀ ਪਤਾ ਲੱਗਿਆ ਕਿ ਇਹ ਇੱਕ ਦਿਨ ਪਹਿਲਾਂ ਹੀ ਨਵਾ ਦਿੰਦੇ ਲੜੇ ਨੂੰ, ਇੰਨਾ ਐਡਵਾਂਸ ਹੋ ਗਿਆ ਕੰਮ।
2: ਹਾਂਜੀ ਹਾਂਜੀ, ਕਿਉਂਕਿ ਅਗਲੇ ਦਿਨ ਕਈ ਵਾਰੀ ਅਗਲੇ ਸਵੇਰੇ ਸਵੇਰੇ ਉੱਠਣ ਜਲਦੀ ਜਲਦੀ ਨਹਾਉਣ ਤੋਂ ਕਰਦੇ ਨੇ ਕਿ ਇੱਕ ਦਿਨ ਪਹਿਲਾਂ ਨਵਾ ਲੈਂਦੇ ਨੇ।
0: ਅੱਛਾ, ਐਂ ਸੋਚਦੇ ਹੋਣੇ ਵੀ ਅਸੀਂ ਬਿਜੀ ਹੋਵਾਂਗੇ, ਟਾਈਮ ਨਾਲ ਲੜੇ ਦਾ ਫਾਹ ਵੱਢੋ।
2: ਹਾਂਜੀ ਹਾਂਜੀ ਹਾਂਜੀ, ਹੋ ਸਕਦਾ ਸਾਡੇ ਨਾਲ ਜਿਹੜਾ ਐਕਸਪੀਰੀਅੰਸ ਹੋਇਆ ਸੀ ਤੁਹਾਨੂੰ ਉਹੀ ਦੱਸਿਆ।
0: ਤੁਹਾਨੂੰ ਇੱਕ ਦਿਨ ਪਹਿਲਾਂ ਨਵਾਤਾ ਸੀ?
2: ਹਾਂਜੀ।
0: ਇਹ ਧੱਕਾ ਨਹੀਂ ਹੋ ਗਿਆ ਸਿੱਖ ਕੌਮ ਨਾਲ?
2: ਨਹੀਂ, ਸਾਡੇ ਰਿਫਿਊਜ਼ੀਆਂ ਦੇ ਵਿੱਚ ਤਾਂ ਇੱਦਾਂ ਹੀ ਕਰਦੇ ਨੇ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਨੈਕਸਟ ਕਾਲ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
3: ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਇਹ ਤੁਸੀਂ ਕਹਿੰਦੇ ਕਿ ਘੋੜੀ ਚੜ੍ਹਨ ਤੋਂ ਐਨ ਥੋੜਾ ਚਿਰ ਪਹਿਲਾਂ ਜਾਂ ਪਹਿਲੀਆਂ ਰਸਮਾਂ ਜਿਹੜੀਆਂ ਹੋਰ
0: ਆਪਾਂ ਨਹਾਈ ਧੋਈ ਤੋਂ ਬਾਅਦ ਇੱਕ ਰਸਮ ਹੁੰਦੀ ਹੈ, ਉਹ ਕਿਹੜੀ ਹੁੰਦੀ ਹੈ? ਕਿਉਂ ਮਾਰਦੇ ਆ? ਤੁਸੀਂ ਕਹਿੰਦੇ ਹੋ ਕਿ ਚੱਪਣੀਆਂ ਤੋੜਨ ਦਾ ਮਤਲਬ ਹੈ ਕਿ ਜਿਹੜੀਆਂ ਬਲਾਵਾਂ ਉਹ ਪੈਰਾਂ ਥੱਲੇ ਮਿੱਧ ਦਿੰਦੇ ਨੂੰ, ਦੈਟਸ ਆਲ?
3: ਹਾਂਜੀ।
0: ਓਕੇ,
3: ਉਸ ਤੋਂ ਬਾਅਦ ਅਸੀਂ ਤਾਂ ਸਾਡੇ ਤਾਂ ਬੇਟੇ ਜੰਡੀ ਵੀ ਵੱਢਦੇ ਹੁੰਦੇ ਸੀਗੇ, ਕਿੱਕਰ ਦੀ ਜੰਡੀ ਹੁੰਦੀ ਸੀ
0: ਜੀ,
3: ਤੇ ਉਹ ਜੰਡੀ ਸੱਤ ਫੇਰੇ ਕੱਢ ਕੇ ਨਾ, ਤੇ ਜੰਡੀ ਵੀ ਤਾਂ ਵੱਢਦੇ ਹੁੰਦੇ ਸੀ ਵੀ ਕਿਰਪਾਨ ਨਾਲ ਵੀ ਅਸੀਂ ਦੂਰ ਚੱਲੇ ਆ, ਤੇ ਜਿਹੜੀਆਂ
0: ਚਲੋ ਜੰਡੀ ਬਾਅਦ ਚ ਵੱਢਾਂਗੇ, ਪਹਿਲਾਂ ਆਪਾਂ ਚੱਪਣੀਆਂ ਵੱਲ ਹੋ ਲਈਏ, ਪਹਿਲਾਂ ਉਹ ਪੁੱਛ ਲਈਏ ਆਪਾਂ। ਤੁਸੀਂ ਕਹਿੰਦੇ ਹੋ ਕਿ ਬਲਾਵਾਂ, ਉਹ ਬਲਾਵਾਂ ਨੂੰ ਮਿੱਧਿਆ ਜਾਂਦਾ ਸੀਗਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਅਗਲੀ ਕਾਲ ਵੱਲ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਹਰਮੀਤ ਜੀ, ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
4: ਹਾਂਜੀ ਮੈਂ ਠੀਕ ਹੈ ਜੀ, ਤੁਸੀਂ ਦੱਸੋ
0: ਜੀ। ਚੜ੍ਹਦੀ ਕਲਾ, ਆਲ ਗੁੱਡ ਜੀ।
4: ਮੈਂ ਕਹਿੰਦੀ ਵੀ ਉਸ ਤੋਂ ਪਹਿਲਾਂ ਇੱਕ ਇਹ ਰਸਮ ਹੁੰਦੀ ਹੈ, ਇੱਕ ਸਿਆਣਾ ਬੰਦਾ ਫਿਰ ਉਹ ਜਿਹੜਾ ਮੁੰਡਾ ਹੁੰਦਾ ਜਿਹਨੇ ਘੋੜੀ ਚੜ੍ਹਨਾ ਹੁੰਦਾ ਉਹਦੇ ਕੰਨ 'ਚ ਕਹਿੰਦਾ ਪੁੱਤ ਭੱਜ ਲੈ, ਜੇ ਭੱਜ ਹੁੰਦਾ ਤੇਰੇ ਕੋਲ ਆਖਰੀ ਮੌਕਾ।
0: ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਜਿਹੜੀਆਂ ਚੱਪਣੀਆਂ ਤੋੜੀਆਂ ਜਾਂਦੀਆਂ, ਜਦੋਂ ਲਾੜੇ ਨੂੰ ਨਵਾਇਆ ਜਾਂਦਾ, ਨਵਾਉਣ ਤੋਂ ਬਾਅਦ ਕਹਿੰਦੇ ਕਿ ਲੈ ਭਈ ਮਾਰ ਚੱਪਣੀਆਂ ਤੇ ਛਾਲ, ਚੱਪਣੀਆਂ ਕਿਉਂ ਤੋੜੀਆਂ ਜਾਂਦੀਆਂ? ਮੇਰਾ ਪੁਆਇੰਟ ਇਹ ਆ ਕਿ ਵਾਏ, ਉਹਦੇ ਪਿੱਛੇ ਕੀ ਲੌਜਿਕ ਆ, ਕੀ ਰਸਮ ਆ, ਕੋਈ ਹੈਗਾ ਵੀ ਆ ਜਾਂ ਬਸ? ਕਿਉਂਕਿ ਕੁਛ ਕੁ ਰਸਮਾਂ ਇੱਦਾਂ ਬਣਾਈਆਂ ਹੋਈਆਂ ਵੀ ਪੁਰਾਣੇ ਸਮਿਆਂ ਤੋਂ ਚੱਲਦੀਆਂ ਆ ਰਹੀਆਂ, ਉਹਨਾਂ ਦਾ ਮਤਲਬ ਨਹੀਂ ਹੈ ਕੋਈ, ਪਰ ਕਿ ਚੱਪਣੀਆਂ ਤੋੜਨ ਦਾ ਮਤਲਬ ਹੈਗਾ ਵੀ?
4: ਟੂ ਬੀ ਆਨੈਸਟ ਵੀਰ ਜੀ, ਮੈਨੂੰ ਬੜਾ ਨੀ ਪਤਾ ਇਹਦੇ ਬਾਰੇ, ਮੈਨੂੰ ਤਾਂ ਇੰਨਾ ਕੀ ਪਤਾ ਜੋ ਪਹਿਲੇ ਕਾਲਰ ਦੱਸ ਕੇ ਗਿਆ ਨਾ ਵੀ ਉਹ ਬਲਾਵਾਂ ਜਿਹੜੀਆਂ ਹੈਗੀਆਂ ਤੁਹਾਡੀ ਤਾਂ ਵੀ ਉਹ ਟਲ ਜਾਂਦੀਆਂ ਨੇ ਬੁਰੀ ਨਜ਼ਰ ਤੋਂ ਜੋ ਵੀ ਹੈਗੀਆਂ ਹਨਾ ਵੀ ਇਸ ਤਰ੍ਹਾਂ ਦੀਆਂ ਪਿੱਛੇ ਹੈਗੀਆਂ ਨੇ, ਪਰ ਮੈਨੂੰ ਕੋਈ ਡਿਟੇਲਸ ਨੀ ਪਤਾ ਇਹਦੇ ਬਾਰੇ।
0: ਮੈਨੂੰ ਮੈਸੇਜ ਆਇਆ ਕਹਿੰਦੇ ਕਿ ਇਹ ਇਸ ਕਰਕੇ ਹੁੰਦਾ ਕਿ ਜਿਹੜੀ ਬਲਾ ਆਉਣ ਵਾਲੀ ਆ ਉਹਨੂੰ ਬਸ ਏਦਾਂ ਹੀ ਨੱਪ ਕੇ ਰੱਖਣਾ ਕਹਿੰਦੇ
4: ਬਹੁਤ
0: ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ 905-673-3337 ਨਹੀਂ ਬਈ ਇਹ ਬੁਲਾਵਾ ਨਹੀਂ ਆ, ਇਹ ਤਾਂ ਦੇਖੋ ਇਹ ਤੁਸੀਂ ਕਿਸ ਲਹਿਜੇ ਨਾਲ ਕਹਿ ਰਹੇ ਹੋ ਮੈਨੂੰ ਨਹੀਂ ਪਤਾ, ਪਰ ਤੁਹਾਡੇ ਘਰ ਸਾਂਭਦੀਆਂ ਤੁਹਾਨੂੰ ਇੱਕ ਨਵਾਂ ਪਰਿਵਾਰ ਦਿੰਦੀਆਂ। ਔਰਤ ਕੁਦਰਤ ਦੀ ਸਭ ਤੋਂ ਖੂਬਸੂਰਤ ਚੀਜ਼ ਆ, ਔਰਤ ਕਰਕੇ ਹੀ ਸੰਸਾਰ ਬਣਿਆ ਆ। ਚਾਹੇ ਅਸੀਂ ਲੱਖ ਮਜ਼ਾਕ ਕਰਦੇ ਹਾਂ, ਲੱਖ ਅਸੀਂ ਸਾਡੇ ਬਾਬੇ ਨਾਨਕ ਨੇ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ, ਅਸੀਂ ਬੇਸ਼ੱਕ ਅਸੀਂ ਮਜ਼ਾਕ ਦਾ ਪਾਤਰ ਬਣਾ ਦਿੰਦੇ ਹਾਂ, ਪਰ ਇੱਕ ਮਾਂ, ਇੱਕ ਭੈਣ, ਹੈ ਨਾ, ਇੱਕ ਧੀ, ਇਹ ਤਿੰਨੇ ਹੀ ਰੁਤਬੇ ਇੰਨੇ ਉੱਚੇ ਆ ਕਿ ਇਸ ਰੁਤਬੇ ਦਾ ਕੋਈ ਤੋੜ ਨਹੀਂ ਆ। ਦੁਨੀਆਂ 'ਚੋਂ ਸਭ ਤੋਂ ਪਾਕ ਪਵਿੱਤਰ ਰਿਸ਼ਤੇ ਜੇ ਹੈ ਨਾ, ਅਤੇ ਧੀ ਦਾ, ਮਾਂ ਦਾ ਅਤੇ ਭੈਣ ਦਾ, ਇਹਨਾਂ ਰਿਸ਼ਤਿਆਂ ਤੋਂ ਉੱਪਰ ਕੋਈ ਹੋਰ ਰਿਸ਼ਤਾ ਨਹੀਂ ਆ। ਅਤੇ ਸਾਡੇ ਰਿਸ਼ਤਿਆਂ ਦੀ ਜਿਹੜੀ ਦੁਨੀਆਂ ਦੀ ਸ਼ੁਰੂਆਤ ਵੀ ਇਹਨਾਂ ਰਿਸ਼ਤਿਆਂ ਤੋਂ ਹੁੰਦੀ ਆ। ਸੋ 905-673-3337 ਚੱਪਣੀਆਂ ਕਿਉਂ ਤੋੜੀਆਂ ਜਾਂਦੀਆਂ, ਆਪਾਂ ਉੱਧਰ ਆ ਜਾਈਏ ਹੁਣ। ਚੱਪਣੀਆਂ ਕਿਉਂ ਤੋੜ, ਹੈ ਕੋਈ ਸੂਰਮਾ ਜਿਹਨੂੰ ਪਤਾ ਹੋਵੇ ਕਿ ਚੱਪਣੀਆਂ ਕਿਉਂ ਤੋੜੀਆਂ ਜਾਂਦੀਆਂ? 905-673-3337 ਅਤੇ ਚੱਲੀਏ ਲੰਡਨ ਅੰਟਾਰੀਓ, ਕਰੀਏ ਗੱਲਾਂ ਬਾਤਾਂ। ਹਰਪ੍ਰੀਤ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਆ?
5: ਸਤਿ ਸ਼੍ਰੀ ਅਕਾਲ ਬਾਈ ਜੀ, AM 530 ਅਤੇ ਰੇਡੀਓ ਡਾਨ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ।
0: ਸਤਿ ਸ਼੍ਰੀ ਅਕਾਲ ਬਾਈ ਜੀ, ਚੜ੍ਹਦੀ ਕਲਾ, ਔਰ ਕਮਾਲ ਕਰਤੀ ਤੁਸੀਂ ਆਰਨੇਤ ਬਾਈ ਨੂੰ ਸਿੱਧਾ ਹੀ ਡਾਇਰੈਕਟ ਹੀ।
5: ਬਿਲਕੁਲ ਜੀ, ਇੱਧਰ ਕਨੇਡਾ ਅਤੇ ਲੰਡਨ ਦੀ ਧਰਤੀ 'ਤੇ ਪਹਿਲੀ ਵਾਰ ਉੱਘਾ ਸਿੰਗਰ ਆਰਨੇਤ ਪਹੁੰਚ ਰਿਹਾ, ਅਤੇ ਮੈਂ ਸਾਰੇ ਹੀ ਸਰੋਤਿਆਂ ਨੂੰ ਜੋ ਵੀ ਸੁਣ ਰਹੇ ਆ, ਕਿੱਥੇ ਕਿੱਥੇ ਵੀ ਸਾਡੀ ਆਵਾਜ਼ ਸੁਣ ਰਹੀ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ 10 ਅਕਤੂਬਰ ਵਾਲੇ ਦਿਨ ਉਹਦੇ ਥੈਂਕਸ ਗਿਵਿੰਗ ਆ, ਸੋ ਸਾਰੇ ਹੀ ਵਿਹਲੇ ਹੋਵੋਗੇ, ਪਲੀਜ਼ ਹਮ ਹਮਾ ਕੇ ਪਹੁੰਚੋ ਸ਼ਾਮ ਨੂੰ 7 ਵਜੇ, ਅਤੇ ਸਹੀ ਸ਼ੋਅ ਸਟਾਰਟ 7:30 ਹੋ ਜਾਣਾ ਜੀ ਆਪਣਾ ਟਿਕਟ।
0: 7:30 ਨਿਟ
5: ਜੀ ਜੀ,
0: ਗੇਟ ਕਿੰਨੇ ਵਜੇ ਓਪਨ ਹੋਣੇ ਆ?
5: ਗੇਟ 6:30 ਆਪਣੇ ਓਪਨ ਹੋ ਜਾਣੇ ਜੀ।
0: ਕੀ ਬਾਤ
5: ਜੀ।
0: ਸੋ ਲੰਡਨ ਅੰਟਾਰੀਓ ਦੇ ਨੇੜੇ ਤੇੜੇ ਜਿੰਨੇ ਵੀ ਇਸ ਟਾਈਮ ਸਾਨੂੰ ਦੋਸਤ ਸੁਣ ਰਹੇ ਆ, ਸ਼ਹਿਰਾਂ ਦੇ ਨਾਂ ਦੱਸੋ ਬਾਈ ਜੀ।
5: ਹਾਂਜੀ ਬਾਈ, ਆਪਣੇ ਸ਼ਹਿਰ ਵੁੱਡਸਟਾਕ, ਬ੍ਰੈਂਟਫੋਰਡ, ਗਰਸੋਲ ਹੋ ਗਿਆ ਜੀ, ਅਤੇ ਨਾਲ ਪੈਰਿਸ ਹੋ ਗਿਆ, ਵਿੰਡਜ਼ਰ ਹੋ ਗਿਆ, ਸਾਰਨੀਆ, ਟ੍ਰੈਥਰਾਏ, ਸਟੈਟਫੋਰਡ, ਕਾਫੀ ਮਤਲਬ 8-10 ਆਪਣੇ ਟਾਊਨ ਨਾਲ ਸ਼ਹਿਰ ਵੱਡੇ ਵੱਡੇ ਹੈਗੇ ਆ ਜਿਹੜੇ ਨਾਲ।
0: ਬਹੁਤ ਸਾਰੇ ਦੋਸਤ ਮੈਨੂੰ ਰੋਜ਼ ਮੈਸੇਜ ਆਉਂਦੇ ਆ ਲੰਡਨ ਤੋਂ, ਕਾਲਾਂ ਕਰਦੇ ਆ, ਇੰਗਰਸੋਲ ਤੋਂ ਬੜੀਆਂ ਕਾਲਸ ਆਉਂਦੀਆਂ ਆ ਕਿ ਲੰਡਨ ਬਾਈ ਸ਼ੋਅ ਨਹੀਂ ਆਉਂਦਾ
5: ਜੀ,
0: ਬਈ ਲੰਡਨ ਵਾਲਿਓ ਹੁਣ ਰੈਡੀ ਹੋ ਜਾਓ, ਐਸਾ ਸਿੰਗਰ ਆ ਰਿਹਾ ਕਿ ਬਸ ਤੁਸੀਂ ਯਾਦ ਰੱਖੋ ਕਿ ਵਾਕਈ ਕੋਈ ਸਿੰਗਰ ਆਇਆ ਸੀਗਾ। ਇੱਕ ਦੇ ਜ਼ੋਰ 'ਤੇ ਗਾਉਣ ਵਾਲਾ, ਸੀੜੀਆਂ ਸੂੜੀਆਂ ਵਾਲੇ ਗਾਇਕ ਨਹੀਂ ਹੈ, ਇਹ ਜਾਨ ਨਾਲ ਗਾਉਣ ਵਾਲੇ ਗਾਇਕ ਆ। ਔਰ ਆਰਨੇਤ ਬਾਈ ਤਾਂ ਹੈ ਹੀ ਕਮਾਲ, ਮੈਨੂੰ ਲੱਗਦਾ ਕਿ ਜਿੰਨੇ ਵੀ ਟਰੈਕ ਗਾਏ ਸਾਰੇ ਹਿੱਟ ਆ,
5: ਬਿਲਕੁਲ,
0: ਚਾਹੇ ਉਹ ਖਾਸ ਕਰਕੇ ਬਾਪੂ 'ਤੇ ਗਾਏ ਹੋਣ, ਮਾਂ ਪਿਓ 'ਤੇ ਗਾਏ ਹੋਏ ਟਰੈਕ ਆ, ਚਾਹੇ ਐਨਕਾਂ 'ਤੇ ਗਾਣਾ ਹੋਵੇ, ਚਾਹੇ ਇਹ ਗਾਣਾ ਹੋਵੇ ਦਬਦਾ ਕਿੱਥੇ ਆ, ਮਤਲਬ ਬੈਕ ਟੂ ਬੈਕ ਹਿੱਟ ਸਰਕਾਰਾਂ ਬਣਾ ਦਿੱਤੀਆਂ ਯਾਰ ਇਹਨਾਂ ਨੇ ਤਾਂ
5: ਜੀ ਜੀ।

0: ਬਾਈ ਕਿਉਂ ਨਹੀਂ ਤਾਰਦਾ ਇਹ ਬਾਈ 10 ਤਰੀਕ ਨੂੰ ਦੱਸੂਗਾ। 10 ਅਕਤੂਬਰ ਨੂੰ ਆਰਨੀਤ ਬਾਈ ਜੀ ਦੱਸਣਗੇ ਕਿ ਮੈਂ ਬਈ ਅੱਖਾਂ ਤੋਂ ਜਿਹੜੀਆਂ ਐਨਕਾਂ ਕਿਉਂ ਨਹੀਂ ਲਾਉਂਦਾ। ਉਹਦੇ ਲਈ ਤੁਹਾਨੂੰ ਪਹੁੰਚਣਾ ਪੈਣਾ ਆ। ਸੈਂਟੀਨੀਅਲ ਹਾਲ ਆ, ਉੱਥੇ ਇੱਕ ਬਹੁਤ ਸ਼ਾਨਦਾਰ ਹਾਲ ਆ, ਅਤੇ ਜਦੋਂ ਉਸ ਹਾਲ ਦੇ ਵਿੱਚ ਬਾਈ ਨੇ ਆਪਦੇ ਸੁਪਰਹਿਟ ਗੀਤ ਸੁਣਾਉਣੇ ਆ, ਅਤੇ ਫਿਰ ਤੁਸੀਂ ਇੱਕ ਐਸਾ ਸ਼ੋਅ ਵੇਖ ਕੇ ਆਓਗੇ, ਤੁਸੀਂ ਕਹਿਣਾ ਵੀ ਵਾਹ, ਐਸਾ ਸ਼ੋਅ ਪਹਿਲਾਂ ਨਾ ਲੰਡਨ 'ਚ ਕਦੀ ਹੋਇਆ ਅਤੇ ਨਾ ਹੀ ਹੋਣਾ। ਅਤੇ ਕਰਾਉਣਗੇ ਅਤੇ ਬਾਈ ਜੇ ਪੀ ਐਚ ਇੰਟਰਟੇਨਮੈਂਟ ਵਾਲੇ ਕਰਾਉਣਗੇ, ਇਹ ਵੀ ਵਾਅਦਾ ਕਰਕੇ ਜਾਣਗੇ ਅੱਜ। ਸੋ ਆਰਨੀਤ ਬਾਈ 10 ਅਕਤੂਬਰ ਨੂੰ। ਔਰ ਦੂਜੀ ਸਭ ਤੋਂ ਵੱਡੀ ਗੱਲ ਮੈਂ ਦੱਸਾਂ ਤੁਹਾਨੂੰ, 50-60% ਬਾਈ ਕਿੰਨੇ ਕੁ ਪਰਸੈਂਟ ਸ਼ੋਅ ਟਿਕਟਾਂ ਰਹਿ ਗਈਆਂ?
1: ਮਤਲਬ 40% ਰਹਿ ਗਈਆਂ ਜੀ ਆਪਣੀਆਂ,
0: ਅਤੇ ਹਜੇ ਪਿਆ ਟਾਈਮ
1: ਮਹੀਨਾ ਪਿਆ। ਹਾਂਜੀ,
0: 20-22 ਦਿਨ ਰਹਿ ਗਏ, ਅਤੇ ਮੈਨੂੰ ਲੱਗਦਾ ਕਿ 10 ਦਿਨਾਂ 'ਚ ਸੋਲਡ ਆਊਟ ਹੋ ਜਾਣਾ। ਜੇ ਤੁਸੀਂ ਟਿਕਟਾਂ ਲੈਣੀਆਂ ਤਾਂ ਈਵੈਂਟ ਬ੍ਰਾਈਟ 'ਤੇ ਪਹੁੰਚੋ। ਈਵੈਂਟ ਬ੍ਰਾਈਟ 'ਤੇ ਬਾਈ ਟਿਕਟ?
1: ਹਾਂਜੀ, ਈਵੈਂਟ ਬ੍ਰਾਈਟ 'ਤੇ ਤੁਸੀਂ ਜਾ ਸਕਦੇ ਹੋ।
0: ਅਤੇ ਜੇ ਸੰਪਰਕ ਕਰਨਾ ਹੋਵੇ, ਜੇ ਕਿਸੇ ਨੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਕਿਉਂਕਿ 1000-2000 ਬੰਦਾ ਉੱਥੇ ਪਹੁੰਚਣਾ ਆ, ਆਮ ਅਤੇ ਉੱਥੇ ਬਿਜ਼ਨਸ ਵੀ ਲੋਗੋ ਵੀ ਲਾਉਣੇ ਆ, ਹਰ ਬੰਦੇ ਨੇ ਆਪਣੇ ਬਿਜ਼ਨਸ ਨੂੰ ਵੀ ਚਮਕਾਉਣਾ, ਜੇ ਕਿਸੇ ਨੇ ਸਪੌਂਸਰਸ਼ਿਪ ਕਰਨੀ ਤਾਂ ਨੰਬਰ ਦਿਓ।
1: ਨੰਬਰ ਹੈ ਜੀ ਮੇਰਾ 647-522-1717-17।
0: ਆਰਾਮ ਨਾਲ, ਆਰਾਮ ਨਾਲ,
1: 647-522-1717
0: ਹਰਪ੍ਰੀਤ ਬਾਈ ਹੋਣਾ ਦਾ ਨੰਬਰ ਮੈਂ ਤੁਹਾਨੂੰ ਦਿੰਦਾ, ਹਰਪ੍ਰੀਤ ਨਿਰਮਾਣ, ਜੇ ਪੀ ਐਚ ਇੰਟਰਟੇਨਮੈਂਟ ਰੇਡੀਓ, ਮਾਫ ਕਰਨਾ, ਤੁਸੀਂ ਜਦੋਂ ਜਾਓਗੇ ਨਾ ਇਹਨਾਂ ਦੇ ਇੰਸਟਾਗ੍ਰਾਮ ਦੇ ਪੇਜ 'ਤੇ, ਜੇ ਪੀ ਐਚ ਇੰਟਰਟੇਨਮੈਂਟ, ਉੱਥੇ ਇਹਨਾਂ ਦੀ ਇਨਫੋਰਮੇਸ਼ਨ ਮਿਲ ਜਾਣੀ ਆ। ਅਤੇ 647-522-1717-17, ਅਤੇ ਜਾਂ ਤੁਸੀਂ ਜਸ ਸਿੱਧੂ ਬਾਈ ਹੋਣਾ ਨਾਲ ਗੱਲਬਾਤ ਕਰ ਲਿਓ, 647-961-9192 ਪਿੱਛੇ ਬੈਠੇ ਹੋ, ਵੀ ਹੌਲੀ ਹੌਲੀ ਮੁਸਕਰਾ ਰਹੇ, ਕਹਿੰਦੇ ਕਿ ਮੇਰੀ ਵਾਰੀ ਅਜੇ ਨਹੀਂ ਆਈ। ਸੋ ਘਰਦਿਆਂ ਦੀ ਵਾਰੀ ਲੇਟ ਆਉਂਦੀ ਹੁੰਦੀ ਆ। ਸੋ ਸਿੱਧੂ ਸਾਹਿਬ ਵੱਲ ਵੀ ਚੱਲਦੇ। ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਆ? ਠੀਕ ਹੋ?
2: ਸਤਿ ਸ਼੍ਰੀ ਅਕਾਲ ਸਾਹਿਬ ਜੀ,
0: ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ
2: ਜੀ? ਹਾਂ, ਫਸਟ ਕਲਾਸ ਸਰ।
0: ਇਹਨੇ ਜਸ ਸਿੱਧੂ ਸਾਹਿਬ, ਕਾਸਮ ਭੱਟੀ ਦੇ ਚਮਕਦੇ ਸਿਤਾਰੇ, ਔਰ ਰਿਆਸਤੀ ਨਹੀਂ ਹੁੰਦੇ ਜਿੱਦਾਂ ਹਰਪ੍ਰੀਤ ਬਾਈ ਹੁੰਦੇ ਸੀ ਨਾ ਪਿੰਡਾਂ 'ਚ, ਵੱਡੇ ਵੱਡੇ ਜਿਹੜੇ ਹੁੰਦੇ ਸੀਗੇ ਰਿਆਸਤਾਂ ਹੁੰਦੇ ਸੀ ਇਹਨਾਂ ਦੇ, ਇਹ ਉਹ ਆ ਬਾਈ?
1: ਹਾਂਜੀ ਬਿਲਕੁਲ।
0: ਇਹ ਤੋਂ ਲਓ ਮੋਟੀ ਸਾਰੀ ਸਪੋਂਸਰਸ਼ਿਪ। ਅੱਛਾ, ਪਰ ਸ਼ੋਅ ਹੀ ਇਹ ਕਰਾ ਰਹੇ ਨੇ?
1: ਇਹਦਾ ਆਰਗੇਨਾਈਜ਼ਰ ਨੇ,
0: ਆਰਗੇਨਾਈਜ਼ਰ ਨੇ।
1: ਹਾਂਜੀ
0: ਠੀਕ, ਇਹਨੂੰ ਟੀਕਾ ਮੋਟਾ ਲਾ ਦਿਓ।
1: ਬਿਲਕੁਲ,
0: ਖਾਸਾ ਮੋਟੀ ਸਾਮੀ ਹੈ,
1: ਸਾਨੂੰ ਪਤਾ
0: ਚੱਲੀ ਜਾਂਦਾ ਬਾਈ, ਕਹਿੰਦਾ ਚੱਲੀ ਜਾਂਦਾ, ਧਿਆਨ ਨਾਲ ਧਿਆਨ ਰੱਖਿਆ ਬਾਈ ਤੁਹਾਡਾ।
2: ਹਾਂਜੀ ਹਾਂਜੀ।
0: ਸੋ ਬਾਈ ਜੀ, ਕਿੱਦਾਂ ਲੰਡਨ ਵਾਲੇ ਜਿਹੜੇ ਸੱਜਣ ਮਿੱਤਰ ਆ, ਤੁਹਾਨੂੰ ਇਸ ਟਾਈਮ ਸੁਣ ਰਹੇ ਹੋਣੇ ਆ ਬਹੁਤ ਸਾਰੇ ਆਸ ਪਾਸ ਦੇ ਸੱਜਣ ਮਿੱਤਰ, ਕੀ ਕਹਿਣਾ ਚਾਹੋਗੇ ਕਿ ਟਿਕਟਾਂ ਜਲਦੀ ਲੈ ਲੈਣਗੇ ਜੇ ਆਰਾਮ ਨਾਲ ਵੇਟ ਕਰ ਲੈਣ?
1: ਨਹੀਂ, ਟਿਕਟਾਂ ਛੇਤੀ ਤੋਂ ਛੇਤੀ ਪਲੀਜ਼ ਲੈ ਲਓ, ਕਿਉਂਕਿ ਇਹ ਜਿਹੜਾ ਸ਼ੋਅ ਆ ਸੋਲਡ ਆਊਟ ਹੋਣ ਵਾਲਾ ਜੀ, ਤੇ ਟਿਕਟਾਂ ਵੀ ਬਸ 40% ਬਚੀਆਂ ਨੇ,
0: ਬਸ
1: ਉਹ ਵੀ ਸੋਲਡ ਹੋ ਜਾਣੀਆਂ ਨੇ। ਤੇ ਮੈਂ
0: ਜੇ ਕੋਈ ਗਰੁੱਪ 'ਚ ਬੰਦਾ ਆਉਂਦਾ, ਮਾਫ਼ ਕਰਨਾ ਮੈਂ ਤੁਹਾਨੂੰ ਇੰਟਰਪਟ ਕੀਤਾ, ਮੇਰੀ ਆਦਤ ਹੈ, ਮੈਂ ਪਿਛਲੀ ਜਨਮ 'ਚ ਕਾਲੀ ਬਿੱਲੀ ਹੋਊਂਗਾ ਸ਼ਾਇਦ, ਬਹੁਤ ਕਰਦਾ ਮੈਂ ਲੋਕਾਂ ਨੂੰ। ਮੰਨ ਲਓ ਕਿ 10 ਮਿੱਤਰ ਆ ਗਏ, ਕਹਿੰਦੇ ਵੀ ਸਾਡੀ ਤਾਂ ਫੈਮਿਲੀ 10 ਬੰਦੇ ਆ
1: ਜੀ ਜੀ,
0: ਉਹਨੂੰ ਕੋਈ ਡਿਸਕਾਊਂਟ ਮਿਲੂਗਾ?
1: ਬਿਲਕੁਲ, ਪਰ ਡਿਸਕਾਊਂਟ ਦੇਵਾਂਗੇ ਜੀ ਉਹਨੂੰ, ਇੱਕ ਟਿਕਟ ਆਪਾਂ ਨਾਲ ਫ੍ਰੀ ਕਰ ਦਾਂਗੇ।
0: ਐ ਨਹੀਂ, ਫਿਰ 10 ਬੰਦਿਆਂ ਨੂੰ ਤਾਂ 2 ਕਰੋ, 5 ਬੰਦਿਆਂ, ਦੇਖੋ 5 ਬੰਦਿਆਂ ਦਾ ਗਰੁੱਪ ਆ ਉਹ ਤਾਂ 1 ਟਿਕਟ,
1: ਹਾਂਜੀ
0: 10 ਨੂੰ 2 ਕਰ ਦਿਓ।
1: ਚਲੋ, ਤੁਹਾਡੇ ਕਹਿਣ ਤੇ ਆਪਾਂ ਰੇਡੀਓ ਉਡਾਣ ਦਾ
0: ਹਾਂ
1: ਹਵਾਲਾ ਦੇਣ ਤੇ।
0: ਸੋ ਜਿੰਨੇ ਵੀ ਪਰਿਵਾਰ ਇਸ ਟਾਈਮ ਸੁਣ ਰਹੇ ਨੇ ਸਾਨੂੰ, ਲੰਡਨ, ਕਿਚਨਰ, ਕੈਂਬਰਿਜ, ਗਲਫ ਦੇ ਆਸ ਪਾਸ, ਮਾਫ ਕਰਨਾ, ਤੇ ਜਿੰਨੇ ਵੀ ਸੱਜਣ ਮਿੱਤਰ ਸੁਣ ਰਹੇ ਨੇ ਜਿਹਨਾਂ ਨੇ ਲੰਡਨ ਪਹੁੰਚ ਕੇ ਸ਼ੋਅ ਨੂੰ ਆਨੰਦ ਮਾਨਣਾ ਆ 10 ਅਕਤੂਬਰ ਨੂੰ, ਤੁਸੀਂ ਹਰਪ੍ਰੀਤ ਬਾਈ ਹੋਣਾ ਨਾਲ ਡਾਇਰੈਕਟ ਕਾਲ ਕਰ ਲਿਓ, 647-522-1717-17। ਤੁਹਾਨੂੰ ਡਿਸਕਾਊਂਟ ਦੇ ਦੇਣਗੇ, ਪਰ ਟਿਕਟਾਂ ਬਹੁਤ ਥੋੜੀਆਂ ਤੁਹਾਨੂੰ ਮਿਲ ਜਾਣ, ਇਹੀ ਬਹੁਤ ਵੱਡੀ ਗੱਲ ਹੈ, ਕਿਉਂਕਿ ਹੁਣ ਬਾਈ ਜੀ ਕਹਿੰਦੇ ਸੋਲਡ ਆਊਟ ਕਰਨਾ, ਤੁਸੀਂ ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਅਤੇ ਤੁਹਾਨੂੰ 5 ਟਿਕਟਾਂ ਤੁਸੀਂ ਲਓਗੇ ਫੈਮਿਲੀ ਦੀਆਂ, 1 ਟਿਕਟ ਤੁਹਾਡੀ ਫ੍ਰੀ ਹੋ ਜਾਣੀ ਆ। ਅਤੇ ਨਵਰੂਪ ਜੀ ਸਾਡੇ ਨਾਲ ਜੁੜ ਚੁੱਕੇ। ਨਵਰੂਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
3: ਕੀ ਹਾਲ ਜੀ?
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
3: ਬਸ ਠੀਕ ਠਾਕ, ਠੀਕ ਠਾਕ ਭਾਜੀ। ਨਾਲੇ ਦੱਸੋ ਵੀ ਆਂਸਰ ਉਹ ਠੀਕ ਸੀ ਚੱਪੜੀਆਂ ਵਾਲਾ ਕਿ ਹੋਰ ਕੋਈ ਆ?
0: ਆਹੋ ਤਾਂ ਤੁਸੀਂ ਦੱਸੋਗੇ, ਤੁਸੀਂ ਤੋੜੀਆਂ ਸੀ ਤੇ ਕੀ ਸੋਚ ਕੇ ਤੋੜੀਆਂ ਸੀ?
3: ਨਹੀਂ ਸਾਲ
0: ਚ ਖਿੱਚਣੀ ਹੈ,
3: ਛਾਲਾ ਛਾਲ ਚੱਕ ਕਰਾਉਂਦੇ ਕਿੰਨੀ ਅਗਲੀ ਨੇ ਹੁਣ
0: ਪੈਰ। ਸੀਰੀਅਸ ਟੌਪਿਕ ਆ, ਆਪਾਂ ਪਾਈ ਜਾਂਦੇ ਹਾਸੇ ਚ, ਇਹ ਹੈਗਾ ਸੀਰੀਅਸ ਮੁੱਦਾ। ਹੁਣ ਤੁਸੀਂ, ਮੈਂ ਸੀਰੀਅਸ ਕਿਹਾ ਉਹ ਸੀਰੀ ਆਨ ਹੋ ਗਈ ਮੇਰੀ। ਤੁਸੀਂ ਸੋਚੋ ਕਿ ਚੱਪੜੀਆਂ ਕਿਉਂ ਤੋੜੀਆਂ ਜਾਂਦੀਆਂ? ਮੁੱਦੇ ਦੀ ਗੱਲ 'ਤੇ ਆਉਣਾ, ਆਪਾਂ ਹੱਸਣਾ ਨਹੀਂ ਆ, ਸੀਰੀਅਸਲੀ ਗੱਲ, ਸੀਰੀਅਸ ਗੱਲ ਹੈ ਇਹ ਵੀ ਕਿਉਂ ਤੋੜੀਆਂ ਜਾਂਦੀਆਂ? ਤੋੜ ਤਾਂ ਦਿੱਤੀਆਂ, ਉਹ ਤਾਂ ਮਾਮੇ ਨੇ ਚੱਕ ਕੇ ਪਾਸੇ ਵੀ ਲਾ ਤਾ ਹੋਣਾ, ਕਈਆਂ ਦੇ ਮਾਮੇ ਚੱਕ ਕੇ ਲਾਉਂਦੇ, ਕਈ ਆਪੇ ਵਿਚਾਰੇ ਪਾਸੇ ਹੋ ਜਾਂਦੇ ਸਾਈਡ ਦੇ, ਹੈ ਨਾ, ਅਲੱਗ ਅਲੱਗ ਜਗ੍ਹਾ 'ਤੇ ਬਣਿਆ ਹੋਇਆ, ਪਰ ਕਿਉਂ ਤੋੜੀਆਂ ਜਾਂਦੀਆਂ? ਕੋਈ ਲੌਜਿਕ ਤਾਂ ਹੋਊਗਾ, ਹਰ ਚੀਜ਼ ਪਿੱਛੇ ਕੋਈ ਨਾ ਕੋਈ ਲੌਜਿਕ ਬਣਿਆ।
3: ਲੌਜਿਕ ਭਾਜੀ ਕਿੱਦਾਂ ਕਹਿੰਦੇ ਭਾਜੀ, ਪਰਮ ਫਿਰ ਬਣਦਾ ਵਾ, ਪਰੰਪਰਾ ਫਿਰ ਭਾਜੀ ਬਣ ਜਾਂਦਾ ਰਿਵਾਜ।
0: ਹਾਂ ਹੈ ਕੁਛ ਚੀਜ਼ਾਂ ਇੱਦਾਂ ਦੀ ਬਣੀਆਂ ਨੋ ਡਾਊਟ, ਪਰ ਇਹ ਜਾਂ ਤੁਸੀਂ ਮੈਨੂੰ ਖੁੱਲ੍ਹ ਕੇ ਦੱਸੋ ਵੀ ਭਰਮੇ ਆ, ਅਤੇ ਜਾਂ ਫਿਰ ਸਰਚ ਸੁਰਚ ਕਰੋ, ਮੈਨੂੰ ਚਾਹੀਦਾ ਇਹ ਬੰਦੇ ਦਾ ਵਿਆਹ, ਉਹ ਮੈਨੂੰ ਪੁੱਛਣ ਡਿਆ।
3: ਜਿੱਥੋਂ ਤੱਕ ਮੈਨੂੰ ਲੱਗਦਾ ਭਾਜੀ ਇਹ ਬੰਦੇ ਨੂੰ ਫਿਜ਼ੀਕਲੀ ਵੇਖਣਾ ਹੁੰਦਾ ਵਾ ਕਿ ਉਹ ਠੀਕ ਠਾਕ ਹੈਗਾ ਵਾ ਵਿਆਹ ਵਾਲੇ ਦਿਨ।
0: ਅੱਛਾ, ਮੈਂ ਤੋੜ ਭੰਨ ਕਰ ਸਕਦਾ?
3: ਨਹੀਂ ਨਹੀਂ, ਮਤਲਬ ਕਿ ਮਤਲਬ ਸਮਝਦੇ ਆ ਨਾ ਤੁਸੀਂ ਵੀ ਲੱਤਾਂ ਪੈਰ ਚੰਗੀ ਤਰ੍ਹਾਂ ਚੱਲਦੇ ਪਏ ਆ ਸਾਰੇ ਦੇ, ਮਤਲਬ ਫਿਜ਼ੀਕਲੀ ਫਿੱਟ ਆ ਬੰਦਾ।
0: ਪਰ ਉਹਨੂੰ ਵੇਖਣਾ, ਉਹ ਤਾਂ ਵੇਖਣਾ ਤਾਂ ਹੁੰਦਾ ਕੁੜੀ ਵਾਲਿਆਂ ਨੇ, ਕੁੜੀ ਵਾਲੇ ਤਾਂ ਹੁੰਦੇ ਨੇ ਉੱਥੇ।
3: ਇਹ ਭਾਜੀ ਉਦੋਂ ਬੰਦਾ ਭੇਜਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਚ ਨਾ, ਉਹਨੂੰ ਜਿਹੜਾ ਹੁੰਦਾ ਵਿਚੋਲਾ ਉਹ ਜਾਂਦਾ ਹੁੰਦਾ ਸੀ ਉਸ ਟਾਈਮ ਤੇ ਸਿਰ ਸਿਰ ਉਹਨਾਂ ਘਰੇ।
0: ਅੱਛਾ, ਵੀ ਲੋਕ ਛਿਪ ਕੇ ਦੇਖਦੇ ਵੀ ਮੁੰਡੇ ਦੇ ਹੱਡ ਪੈਰ ਕੰਮ ਕਰਦੇ ਨੀ ਕਰਦੇ ਹੈ।
3: ਹਾਂਜੀ ਹਾਂਜੀ, ਕਦੀ ਕਦੀ ਤਾਂ ਬੰਦਾ ਹੀ ਚੇਂਜ ਕਰ ਦਿੰਦੇ ਹੁੰਦੇ ਸੀ ਭਾਜੀ।
0: ਨਹੀਂ ਉਹ ਮੇਰੇ ਵਰਗਾ ਮਾੜਾ ਬੰਦਾ ਹੋਵੇ ਉਦੋਂ ਚ ਆਪਣੀਆਂ ਦੋ ਨੀ ਟੁੱਟਣੀਆਂ, ਉਹ ਤਾਂ ਰੱਖ ਵੀ ਪੰਜ ਛੇ ਦਿੰਦੇ ਸੀ।
3: ਮਾੜੇ ਇਹ ਮਾੜੇ ਤਕੜੀ ਦੀ ਗੱਲ ਨੀ ਭਾਜੀ, ਇਹ ਤਕਨੀਕ ਦੀ ਗੱਲ ਆ।
0: ਤਕਨੀਕ ਦੀ ਗੱਲ ਆ, ਤੁਸੀਂ ਕਿੰਨੀਆਂ ਤੋੜੀਆਂ ਸੀ?
3: ਮੈਂ ਸਾਰੀਆਂ ਪਾਉਂਦੀਆਂ ਭਾਜੀ।
0: ਸਾਰੀਆਂ ਪਾਉਂਦੀਆਂ ਸੀ?
3: ਹਾਂਜੀ।
0: ਗਰ ਗ੍ਰਸਤੀ ਵਧੀ ਚੱਲੀ ਜਾਂਦੀ ਆ?
3: ਵਧੀਆ ਚੱਲੀ ਜਾਂਦੀ ਭਾਜੀ, ਕੋਈ ਮਤਲਬ ਸ਼ੁਕਰ ਆ ਰੱਬ ਦਾ। ਕਹਿੰਦੇ ਏਦਾਂ ਹੀ ਆ ਕਿ ਚਪਣੀਆਂ ਜੇ ਨਾ ਟੁੱਟਦੇ ਰੋਟੀ ਹੱਥ ਨਹੀਂ ਹੁੰਦੀ ਚੰਗੀ ਤਰ੍ਹਾਂ।
0: ਬਹੁਤ ਸ਼ੁਕਰੀਆ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। 905-673-3337 ਕਾਲ ਬਹੁਤ ਸਾਰੀਆਂ ਨੇ, ਸਭ ਨਾਲ ਗੱਲਬਾਤ ਕਰਾਂਗੇ। ਪਰ ਇੱਧਰ ਆਰਨੇਤ ਬਾਈ ਵਾਲੀ ਗੱਲ ਲੜਕੀ ਆ। ਆਰਨੇਤ ਬਾਈ ਹੁਣ ਦਾ ਰੀਲ ਗਾਣਾ ਸੁਣ ਰਿਹਾ ਸੀ ਮੈਂ, ਹਰਪ੍ਰੀਤ ਬਾਈ ਯਾਰ ਦੇਖੋ ਬਾਈ ਦੇ ਗਾਣੇ ਬਹੁਤ ਮਤਲਬ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ। ਸੋ ਆਰਨੇਤ ਬਾਈ ਇੱਕ ਵਾਰ ਫਿਰ ਮੈਸੇਜ ਦਈਏ ਕਿ ਲੰਡਨ ਜਿੰਨੇ ਵੀ ਲੰਡਨ ਦੇ ਆਸ ਪਾਸ ਦੇ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਤੁਸੀਂ ਸਾਨੂੰ ਸੁਣ ਰਹੇ ਹੋ, ਆਰਨੇਤ ਲਾਈਵ ਹੋਣ ਜਾ ਰਿਹਾ ਆ ਸੈਂਟੇਨੀਅਲ ਹਾਲ ਲੰਡਨ ਦੇ ਵਿੱਚ। ਇੱਕ ਤਾਂ ਲੌਂਗ ਵੀਕਐਂਡ ਬਾਈ ਨੇ ਮੈਨੂੰ ਦੱਸਤਾ, ਫਿਰ ਤਾਂ ਬਾਈ ਬੱਲੇ ਬੱਲੇ ਹੋ ਗਈ, ਤੁਸੀਂ ਅਗਲੇ ਦਿਨ ਵੀ ਸੌ, ਉਸ ਤੋਂ ਅਗਲੇ ਦਿਨ ਵੀ ਸੌ, ਅਤੇ ਫਟੇ ਚੱਕ ਦਿਓ ਫਿਰ ਟਿਕਟਾਂ ਲੈ ਲਓ ਈਵੈਂਟ ਬ੍ਰਾਈਟ 'ਤੇ। ਆਰਨੇਤ ਬਾਈ ਦੀ ਲਾਈਵ ਆ 10 ਅਕਤੂਬਰ ਨੂੰ, ਅਤੇ ਤੁਸੀਂ ਜੇ ਡਿਸਕਾਊਂਟ ਲੈਣਾ ਤਾਂ ਹਰਪ੍ਰੀਤ ਬਾਈ ਨਾਲ ਗੱਲਬਾਤ ਕਰ ਲੈਣੀ ਹੈ। ਈਵੈਂਟ ਬ੍ਰਾਈਟ ਵਾਲੇ ਨੇ ਡਿਸਕਾਊਂਟ ਦੇਣਾ, ਉਹਨਾਂ ਨੇ ਤਾਂ ਰੁਪਈਆ ਨਹੀਂ ਛੱਡਣਾ ਤੁਹਾਨੂੰ, ਤੁਸੀਂ ਸਿੱਧੀ ਬਾਈ ਨਾਲ ਗੱਲਬਾਤ ਕਰ ਲਓ। ਜੇ ਤੁਸੀਂ ਸਪੌਂਸਰ ਕਰਨਾ ਆ ਸ਼ੋਅ, ਤੁਸੀਂ ਚਾਹੁੰਦੇ ਕਿ ਉੱਥੇ ਵੱਡਾ ਸਾਰਾ ਲੋਗੋ ਲੱਗੇ ਤੁਹਾਡਾ, ਉੱਥੇ ਤੁਹਾਨੂੰ ਸਟੇਜ 'ਤੇ ਤੁਹਾਡਾ ਨਾਮ ਬੋਲਿਆ ਜਾਵੇ, ਤੁਹਾਡੀ ਬਿਜ਼ਨਸ ਨੂੰ ਉੱਥੇ ਲੋਕਾਂ ਸਾਹਮਣੇ ਪ੍ਰਜੈਂਟ ਕੀਤਾ ਜਾਵੇ, ਤਾਂ ਫਿਰ ਤੁਸੀਂ ਹਰਪ੍ਰੀਤ ਨਿਰਮਾਣ ਹੋਣ ਨਾਲ ਗੱਲਬਾਤ ਕਰ ਲਿਓ। 4-647-522-1717 6-4-7-5-2-1-7-1-7 ਬਾਈ ਠੀਕ ਕਹਿੰਦੇ ਆ। ਅਤੇ ਨਾਲ ਦੀ ਨਾਲ ਅਸੀਂ ਬਾਈ ਹੋਣਾ ਦਾ ਇੱਕ ਟਰੈਕ ਸੁਣ ਲਈ, ਉਸ ਤੋਂ ਬਾਅਦ ਜਲਦੀ ਮੁੜਦੇ ਹਾਂ। 905-673-3337

0: 905 673 3337 905 673 3337 ਔਰ ਐਸੇ ਸੁਪਰਹਿਟ ਸੌਂਗ ਤੁਸੀਂ ਜਦੋਂ ਲਾਈਵ ਸੁਣਨੇ ਆ ਅਰਨੇਤ ਬਾਈ ਤੋਂ ਤੇ ਕਮਾਲ ਹੋ ਜਾਣੀ ਲੰਡਨ ਵਾਲਿਓ ਤੇ ਬੜੀ ਸਾਡੇ ਇਸ ਸ਼ੋਅ ਨੂੰ ਸਪੌਂਸਰ ਕਰ ਰਹੇ ਨੇ ਸਾਡੇ ਨਾਲ ਗਗਨ ਮਾਵੀ ਜੀ ਮਾਵੀ ਟਰਾਂਸਪੋਰਟ ਤੋਂ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਬਾਈ ਜੀ ਕਿੱਦਾਂ ਦਾ ਫਿਰ ਲੱਗ ਰਿਹਾ ਸ਼ੋਅ ਨੂੰ ਸਪੌਂਸਰ ਕਰਕੇ ਕੋਈ ਸ਼ੋਅ ਹੁੰਦੇ ਆ ਨਾ ਤੁਹਾਨੂੰ ਮਤਲਬ ਵੈਸੇ ਵਧੀਆ ਲੱਗਦਾ ਕਿਉਂਕਿ ਚੰਗੇ ਆਰਟਿਸਟ ਨੂੰ ਪ੍ਰਮੋਟ ਕਰਨਾ ਇਹ ਵੀ ਬੜੀ ਵਧੀਆ ਗੱਲ ਆ
1: ਹਾਂਜੀ ਹਾਂਜੀ ਆਪਾਂ ਫਸਟ ਟਾਈਮ ਐਕਸਪੀਰੀਅੰਸ ਹੈ ਜੀ ਤੇ ਪਹਿਲਾਂ ਤਾਂ ਕਦੀ ਇੱਦਾਂ ਦਾ ਕਦੇ ਕੋਈ ਨਾ ਸਮਾਂ ਹੀ ਲੱਗਿਆ ਨਾ ਸਬੱਬ ਹੀ ਬਣਿਆ ਫਸਟ ਟਾਈਮ ਆਪਣੇ ਬਸ ਯਾਰਾਂ ਮਿੱਤਰਾਂ ਦੇ ਕਹਿਣ ਤੇ ਜੀ ਇਹਨਾਂ ਨੂੰ ਬਸ ਸਾਥ ਇਹਨਾਂ ਨੂੰ ਨਾਲ ਹੰਗਾਰਾ ਭਰਿਆ ਜੀ
0: ਕਿਆ ਬਾਤ ਆ ਸੋ ਮਾਵੀ ਟਰਾਂਸਪੋਰਟ ਵੀ ਇਸ ਸ਼ੋਅ ਨੂੰ ਸਪੌਂਸਰ ਕਰ ਰਹੇ ਨੇ ਹੋਰ ਹਰਪ੍ਰੀਤ ਨਰਵਾਨ ਜੀ ਕਿਹੜੇ ਕਿਹੜੇ ਆਪਣੇ ਸਪੌਂਸਰ ਸਾਹਿਬਾਨ ਆ ਜਿਹਨਾਂ ਨੇ ਜਿਹੜੇ ਆਪਾਂ ਸਪੋਰਟ ਕਰ ਰਹੇ ਹੋ
2: ਹੋਰ ਆਪਣੇ ਕਾਫੀ ਸਪੌਂਸਰ ਆ ਜਿੱਦਾਂ ਲੰਡਨ ਐਗਰੀਗੇਟਸ ਮਸਲ ਹੈਲਥ ਮਤਲਬ ਕਾਫੀ ਨਾਮ ਨੇ ਜਿੱਦਾਂ ਹੁਣ ਇੱਦਾਂ ਕਹਿੰਦੇ ਆ ਤਾਂ ਕਾਫੀ ਟਾਈਮ ਲੱਗ ਜੂਗਾ ਤੇ ਮੈਂ ਮੇਨ ਤੁਹਾਨੂੰ
0: ਪੈਸਾ ਖਾਸਾ ਇਕੱਠਾ ਕਰ ਲਿਆ
2: ਆ ਰਹੇ ਆ ਜੀ ਨਵੇਂ ਔਰ ਆਪਾਂ ਬਿਜ਼ਨਸ ਕਾਫੀ ਪ੍ਰਮੋਟ ਨਵੇਂ ਨਵੇਂ
0: ਸੋ ਇਹ ਅਸੀਂ ਕਰ ਰਹੇ ਹਾਂ ਦੇਖੋ ਹਾਸਾ ਖੇਡਾ ਕਿਉਂਕਿ ਇਹ ਜਿਹੜੇ ਐਸੇ ਸ਼ੋਅ ਹੁੰਦੇ ਆ ਨਾ ਇਹ ਸਪੌਂਸਰਸ ਉਹਨਾਂ ਦੀ ਬੈਕਬੋਨ ਹੁੰਦੇ ਆ ਜੇ ਤੁਸੀਂ ਕਹਿੰਦੇ ਕਿ ਟਿਕਟਾਂ ਸੈਲ ਕਰਕੇ ਤੇ ਜੇ ਸ਼ੋਅ ਹੋ ਜਾਣ ਤੇ ਇਹ ਪੋਸੀਬਲ ਨਹੀਂ ਹੁੰਦਾ ਸਪੌਂਸਰ ਜੇ ਨਾ ਹੋਣ ਕੋਈ ਵੀ ਈਵੈਂਟ ਨਹੀਂ ਹੋ ਸਕਦਾ ਕੋਈ ਵੀ ਸ਼ੋਅ ਨਹੀਂ ਹੋ ਸਕਦਾ ਇਹ ਸਾਰੇ ਸਾਡੇ ਸਪੌਂਸਰ ਸਾਹਿਬਾਨਾਂ ਦਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੇ ਤੁਸੀਂ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਆ ਤੁਸੀਂ ਵੀ ਉਸ ਸ਼ੋਅ ਦੇ ਵਿੱਚ ਲੰਡਨ ਦੇ ਆਸ ਪਾਸ ਜਿੰਨੇ ਵੀ ਤੁਸੀਂ ਸੁਣ ਰਹੇ ਆ ਔਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਭਾਈ ਬੱਲੇ ਬੱਲੇ ਕਰਾਉਣੀ ਆ ਤਾਂ ਫਿਰ ਤੁਹਾਨੂੰ ਹਰਪ੍ਰੀਤ ਨਿਰਮਾਣ ਨਾਲ ਗੱਲਬਾਤ ਕਰਨੀ ਪੈਣੀ ਆ ਔਰ 647-522-1717 ਹਰਪ੍ਰੀਤ ਨਿਰਮਾਣ ਲੰਡਨ ਦੇ ਵਿੱਚ ਇੱਕ ਵਾਰ ਫਿਰ ਅਨਾਊਂਸ ਕਰੇ ਕਿ ਲੰਡਨ ਦੇ ਵਿੱਚ ਅਰਨੇਤ ਬਾਈ ਜੀ ਲਾਈਵ ਆ ਰਹੇ ਨੇ 10 ਅਕਤੂਬਰ ਨੂੰ ਸੋ ਟਿਕਟਾਂ ਈਵੈਂਟ ਬਰਾਈਟ ਤੁਸੀਂ ਲੈ ਸਕਦੇ ਹੋ ਸੈਂਟੀਨੀਅਨ ਹਾਲ ਦੇ ਵਿੱਚ 6:30 ਡੋਰ ਓਪਨ ਹੋ ਜਾਣੇ ਆ ਖਾਣ ਪੀਣ ਦਾ ਉੱਥੇ ਪੂਰਾ ਪ੍ਰਬੰਧ ਹੋਣਾ ਪਰ ਆਪ ਬਾਏ ਕਰਨਾ ਪੈਣਾ ਸੋ ਉੱਥੇ ਬਾਈ ਜੀ ਸਟਾਲ ਵਗੈਰਾ ਕੋਈ ਲੱਗੂਗੀ
2: ਬਿਲਕੁਲ ਜੀ ਫੂਡ ਟਰੱਕ ਆਪਣੇ ਆ ਰਹੇ ਆ ਫੂਡ ਟਰੱਕ ਹੋਣੇ ਬਾਕੀ ਹੋਰ ਨਾਲ ਸਟਾਲਾਂ ਹੋਣਗੀਆਂ ਤੇ ਤੁਸੀਂ
0: ਜੇ ਕਿਸੇ ਨੇ ਸਟਾਲ ਲੈਣੀ ਹੈ ਤੁਹਾਡੇ ਨਾਲ ਉਹ ਵੀ ਕੰਟੈਕਟ ਕਰ ਸਕਦੇ
2: ਹਾਂਜੀ ਬਿਲਕੁਲ ਜੇ ਕਿਸੇ ਨੇ ਕੋਈ ਖਾਣ ਪੀਣ ਵਾਲੀ ਸਟਾਲ ਲਾਉਣੀ ਹੈ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਹਾਂ ਤੇ ਬਾਕੀ ਜਿਹੜੇ ਸਪੌਂਸਰ ਜਿੱਦਾਂ ਦੂਜੇ ਹੁੰਦੇ ਉਹਨਾਂ ਦਾ ਆਪਾਂ ਬੂਥ ਲਵਾਵਾਂਗੇ
0: ਜਿੱਦਾਂ
2: ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਬਿਜ਼ਨਸ ਆ ਤਾਂ ਜਿੱਦਾਂ ਉੱਥੇ ਲੋਕੀ ਆਪਣੇ ਦਰਸ਼ਕ ਆਉਣਗੇ ਆਪਣਾ 1600 ਆਪਣੀ ਗੈਦਰਿੰਗ ਉੱਥੇ
0: ਹੈਗੀ
2: ਕੈਪੈਸਿਟੀ ਹੈਗੀ ਹੈ ਜੀ
0: ਤੇ
2: ਉਹਨਾਂ ਰੂਬਰੂ ਹੋਣਗੇ ਤੇ ਉਹਨਾਂ ਦਾ ਬਿਜ਼ਨਸ ਹੋਰ ਵਧੂਗਾ ਜੀ
0: ਸੋ ਬਿਲਕੁਲ ਜੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਸ਼ੋਆਂ ਦੇ ਵਿੱਚ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਹੋ ਤਾਂ ਉੱਥੇ ਜਾ ਕੇ ਤੁਸੀਂ ਗੈਟ ਟੂਗੈਦਰ ਕਰਦੇ ਹੋ ਬਹੁਤ ਸਾਰੇ ਤੁਹਾਨੂੰ ਬਿਜ਼ਨਸਮੈਨ ਮਿਲਦੇ ਆ ਬੜੇ ਸਾਰੇ ਦੋਸਤ ਮਿਲਦੇ ਆ ਅੱਛਾ ਬਹੁਤ ਸਾਰੇ ਸ਼ੋਅ ਦੇ ਵਿੱਚ ਤਾਂ ਬਾਈ ਜੀ ਇੱਦਾਂ ਹੁੰਦਾ ਮਾਵੀ ਸਾਹਿਬ ਤੁਸੀਂ ਹੁਣ ਪਹਿਲਾਂ ਐਕਸਪੀਰੀਅੰਸ ਕੀਤਾ ਤੁਸੀਂ ਜਾਓਗੇ ਤੁਹਾਨੂੰ ਐਸੇ ਐਸੇ ਸੱਜਣ ਮਿਲਣੇ ਆ ਜਿਹੜੇ 3-3-4-4 ਸਾਲ ਪਹਿਲਾਂ ਮਿਲੇ ਸੀ ਉੱਥੇ ਮਿਲਣੇ ਆ ਇਹ ਬੇਸਿਕਲੀ ਸ਼ੋਅ ਹੁੰਦੇ ਨਾ ਅਸੀਂ ਸ਼ੋਆਂ ਦੇ ਵਿੱਚ ਜਾਂਦੇ ਹਾਂ ਬੇਸਿਕਲੀ ਕਈ ਵਾਰੀ ਸ਼ੋਅ ਦੇ ਜਾਂਦੇ ਸ਼ੋਅ ਦੇਖਦੇ ਨਹੀਂ ਆ ਸਾਨੂੰ ਇਹ ਹੁੰਦਾ ਕਿ ਉੱਥੇ ਸੱਜਣਾ ਮਿੱਤਰ ਨੂੰ ਮਿਲ ਲਈਦਾ ਗੈਟ ਟੂਗੈਦਰ ਬਹਾਨੇ ਨਾਲ ਕਿਉਂਕਿ ਇੱਦਾਂ ਦੀਆਂ ਬਿਜ਼ੀ ਕੰਟਰੀਆਂ ਦੇ ਵਿੱਚ ਅਸੀਂ ਬੜੇ ਸਾਰੇ ਸੱਜਣਾਂ ਨੂੰ ਮਿਲ ਹੀ ਨਹੀਂ ਪਾਉਂਦੇ ਸਾਡੇ ਸਕੈਜੂਲ ਇੰਨੇ ਬਿਜ਼ੀ ਹੁੰਦੇ ਆ ਸਕੈਜੂਲ ਇੰਨੇ ਟਾਈਟ ਹੁੰਦੇ ਆ ਸੋ ਬਹਾਨੇ ਨਾਲ ਮਿਲਿਆ ਜਾਂਦਾ ਜਿਹੜੀ ਇਹ ਜ਼ਿੰਦਗੀ ਆ ਨਾ ਇਹ ਇੱਕ ਮੇਲਾ ਹੀ ਆ ਅਸੀਂ ਕੰਮਾਂ ਕਾਰਾਂ 'ਚ ਬੜੇ ਉਲਝੇ ਪਏ ਹਾਂ ਸੋ ਮੈਨੂੰ ਲੱਗਦਾ ਕਿ ਜਿੰਨੇ ਜ਼ਿੰਦਗੀ 'ਚ ਜਿੰਨਾ ਮੇਲਾ ਜਿਹਨੇ ਵੇਖ ਲਿਆ ਉਹੀ ਜ਼ਿੰਦਗੀ ਦਾ ਆਨੰਦ ਲੈ ਗਿਆ
2: ਬਿਲਕੁਲ
0: ਨਾ ਕੋਈ ਇੱਥੇ ਕੰਮ ਕਰਕੇ ਰੱਜਿਆ ਨਾ ਕੋਈ ਪੈਸੇ ਨਾਲ ਰੱਜਿਆ ਨਾ ਕੋਈ ਇੱਥੇ ਕਿਸੇ ਧਨ ਦੌਲਤ ਨਾਲ ਨਾ ਘੁੰਮ ਫਿਰ ਕੇ ਇਹ ਜਿੰਨਾ ਤੁਸੀਂ ਇੰਜੋਏ ਕਰ ਲਓਗੇ ਇਹੀ ਬਚਣਾ ਬਸ ਜਿੰਨਾ ਘੁੰਮਣਾ ਫਿਰਨਾ ਜਿੰਨਾ ਰੌਣਕ ਮੇਲੇ ਵੇਖਣੇ ਸੱਜਣਾ ਬੇਲੀਆਂ ਦੇ ਨਾਲ ਅਤੇ ਰੌਣਕਾਂ ਮੇਲੇ ਹੀ ਰਹਿ ਜਾਣੇ ਆ ਬਾਕੀ ਤਾਂ ਦੇਖੋ ਚੱਲਦਾ ਹੀ ਰਹਿਣਾ ਜ਼ਿੰਦਗੀ ਇੱਦਾਂ ਹੀ ਚੱਲਦੀ ਰਹਿਣੀ ਆ ਸੋ ਘੁੰਮੋ ਫਿਰੋ ਇੰਜੋਏ ਕਰੋ ਆਪਣੀ ਜ਼ਿੰਦਗੀ ਨੂੰ ਤੁਸੀਂ ਜਿਵੇਂ ਨਹੀਂ ਕਹਿੰਦੇ ਹੁੰਦੇ ਕਿ ਇੱਕ ਇੱਕ ਪਲ ਤੁਸੀਂ ਇਸ ਤਰ੍ਹਾਂ ਇੰਜੋਏ ਕਰੋ ਕਿ ਜ਼ਿੰਦਗੀ ਕਹੇ ਕਿ ਇਹ ਬਹੁਤ ਕੰਜੂਸ ਬੰਦਾ ਇਹਨੇ ਮੈਨੂੰ ਸਾਰਾ ਚੂਸ ਲਿਆ ਸੋ ਉਹ ਤੁਸੀਂ ਤਾਂ ਹੀ ਚੂਸ ਸਕਦੇ ਹੋ ਜੇ ਤੁਸੀਂ ਬਾਹਰ ਨਿਕਲਦੇ ਹੋ ਜੇ ਤੁਸੀਂ ਇੰਜੋਏ ਕਰਦੇ ਹੋ ਸੱਜਣਾ ਮਿੱਤਰਾਂ ਦੇ ਨਾਲ ਬਹੁਤ ਸਾਰੇ ਐਸੇ ਦੋਸਤ ਆ ਮੈਂ ਕਈ ਵਾਰੀ ਮੈਂ ਗੱਲਬਾਤ ਕਰਦਾ ਹੁੰਦਾ ਹਰਪ੍ਰੀਤ ਬਾਈ ਰਹਿੰਦੇ ਇੱਥੇ ਆਲਮੋਸਟ 20-20 ਸਾਲ ਤੋਂ ਆ ਉਹ ਕਦੀ ਮੋਂਟਰੀਅਲ ਨਹੀਂ ਗਏ BC ਨਹੀਂ ਗਏ ਉਹ ਮੈਨੂੰ ਹੈਰਾਨਗੀ ਹੁੰਦੀ ਹੈ ਵੀ ਇੰਨਾ ਇੰਨਾ ਚਿਰ ਤੁਸੀਂ ਘੁੰਮ ਅੱਛਾ ਬਹੁਤ ਉਹਨਾਂ ਨੇ ਇੱਕ ਆਪਣਾ ਸਰਕਲ ਬਣਾ ਲਿਆ ਕੰਫਰਟ ਜ਼ੋਨ ਬਣਾ ਲੈਂਦੇ ਬਸ ਉਹ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ ਜ਼ਿਆਦਾ ਤੋਂ ਜ਼ਿਆਦਾ ਨਾਗਰਾ ਫਲ ਜਾਏ ਜਾਂ ਇੱਧਰ ਇੱਧਰ ਘੁੰਮ ਲਿਆ ਈਵਨ ਕਿ ਈਵੈਂਟਾਂ ਦੇ ਵਿੱਚ ਵੀ ਬਹੁਤ ਸਾਰੇ ਦੋਸਤ ਮਿੱਤਰ ਐਸੇ ਆ ਜਿਨ੍ਹਾਂ ਨੂੰ ਈਵੈਂਟਾਂ ਦੇ ਵਿੱਚ ਮੈਂ ਲੈ ਕੇ ਜਾਂਦਾ ਉਹ ਈਵੈਂਟਾਂ ਦੇ ਵਿੱਚ ਜਦੋਂ ਜਾਂਦੇ ਉਹਨਾਂ ਨੂੰ ਲੱਗਿਆ ਯਾਰ ਤਾਂ ਬਹੁਤ ਮਜ਼ਾ ਵੀ ਕਿੰਨੇ ਤੁਸੀਂ ਲੋਕਾਂ ਨੂੰ ਮਿਲਦੇ ਹੋ ਇੰਜੋਏ ਕਰਦੇ ਹੋ ਕਈ ਵਾਰੀ ਸਾਨੂੰ ਲੱਗਦਾ ਰਹਿੰਦਾ ਕੀ ਜਾਣਾ ਉੱਥੇ ਉਹ ਵੀ ਤਾਂ ਗਾਣੇ ਸੀ ਯੂਟਿਊਬ ਤੋਂ ਮੈਂ ਖੁਦ ਜਦੋਂ ਮੈਂ ਈਵੈਂਟਾਂ ਦਾ ਹਿੱਸਾ ਨਹੀਂ ਸੀ ਨਾ ਉਦੋਂ ਮੈਂ ਖੁਦ ਬੜਾ ਸੋਚਦਾ ਯਾਰ ਕੀ ਉੱਥੇ ਰੌਲੇ ਰੱਪੇ ਜਾਵਾਂਗੇ ਘਰੇ ਇੰਜੋਏ ਕਰੋ ਬਸ ਬੈਠੇ ਰਹੋ ਵੀਕਐਂਡ ਪਰ ਜਦੋਂ ਤੁਸੀਂ ਜਾਂਦੇ ਹੋ ਉਹ ਮਾਹੌਲ ਉਹ ਵਾਈਬ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਜਿਉਂਦੇ ਹੋਣ ਦਾ ਅਹਿਸਾਸ ਹੁੰਦਾ ਇਹਨਾਂ ਚੀਜ਼ਾਂ ਨਾਲ ਸਾਨੂੰ ਲੱਗਦਾ ਰਿਹਾ ਕੀ ਕਰਾਂਗੇ ਸਿਆਣੇ ਬਣੇ ਅਸੀਂ ਨਾ ਐਕਚੁਅਲੀ ਸਾਨੂੰ ਇੱਥੋਂ ਦੀ ਲਾਈਫ ਨੇ ਲੋੜ ਤੋਂ ਜ਼ਿਆਦਾ ਮੈਚਿਓਰ ਕਰਤਾ ਬਾਹਰ ਨਿਕਲੋ ਜਿਉ ਬੰਦੇ ਦੀ ਕਿਹੜੀ ਕੋਈ ਉਮਰ ਹੁੰਦੀ ਹੈ ਬੰਦਾ ਤਾਂ ਆਲਵੇਜ਼ ਘੋੜੇ ਵਾਂਗੂ ਜਵਾਨ ਰਹਿੰਦਾ ਜੋ ਜਦੋਂ ਜਾਓਗੇ ਤੁਹਾਨੂੰ ਜਵਾਨੀ ਮਹਿਸੂਸ ਹੋਊਗੀ ਨਿਕਲੋ ਬਾਹਰ ਈਵੈਂਟਾਂ 'ਤੇ ਜਾਇਆ ਕਰੋ ਘੁੰਮਿਆ ਫਿਰਿਆ ਕਰੋ ਇੰਜੋਏ ਕਰਿਆ ਕਰੋ ਸੱਜਣਾ ਮਿੱਤਰਾਂ ਦੇ ਨਾਲ ਸੋ 905-673-33-37 9-05-673-33-37 ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ

ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਥਰਡ ਤੱਕ ਲੈ ਕੇ ਆ ਰਹੇ ਨੇ ਡ੍ਰੀਮ ਹੋਮ ਅਪਲਾਈਂਸਸ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ ਕਿਸੇ ਵੀ ਤਰ੍ਹਾਂ ਦੇ ਅਪਲਾਈਂਸਸ ਲੈਣੇ ਆ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ। ਡ੍ਰੀਮ ਹੋਮ ਅਪਲਾਈਂਸਸ ਤੋਂ ਤੁਸੀਂ ਅਪਲਾਈਂਸ ਲੈਣੇ ਆ ਨਾ, ਉਹਦਾ ਇੱਕ ਫਾਇਦਾ ਮੈਂ ਤੁਹਾਨੂੰ ਦੱਸਦਾ। ਇੱਕ ਤਾਂ ਪੂਰੇ ਅੰਟਾਰੀ ਦੇ ਵਿੱਚੋਂ ਤੁਹਾਨੂੰ ਬੈਸਟ ਪ੍ਰਾਈਜ਼ ਮਿਲਣਗੇ। ਇਹ ਕਹਿੰਦੇ ਪ੍ਰਾਈਜ਼ ਅਸੀਂ ਮੈਚ ਨਹੀਂ ਕਰਾਂਗੇ, ਬੀਟ ਕਰਕੇ ਦਿਆਂਗੇ। ਗਰੰਟੀ ਦਾ ਮਤਲਬ ਹੈ ਤੁਹਾਡੀ 100% ਸੇਵਿੰਗ ਹੋ ਜਾਣੀ ਆ। ਸੋ ਡ੍ਰੀਮ ਹੋਮ ਅਪਲਾਈਂਸਸ ਔਰ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਜਿੰਨੇ ਤੁਹਾਡੇ ਅਪਲਾਈਂਸਸ ਆ, 1, 2, 3, 4, 5 ਜਿੰਨਾ ਵੀ ਬੰਡਲ ਤੁਸੀਂ ਲਏ ਹੋਏ ਆ ਅਪਲਾਈਂਸਸ ਦੇ, ਸਾਰੇ ਫ੍ਰੀ ਇੰਸਟਾਲ ਕਰਕੇ ਜਾਣਗੇ। ਪਰ ਉਹਦੇ ਲਈ ਤੁਹਾਨੂੰ ਰੈਫਰੈਂਸ ਦੇਣਾ ਪੈਣਾ ਰੇਡੀ ਉਡਾਨ ਦਾ। ਸੋ ਡ੍ਰੀਮ ਹੋਮ ਅਪਲਾਈਂਸਸ, ਅਪਲਾਈਂਸਸ ਵੀ ਤੁਹਾਨੂੰ ਸਾਰੇ GTO ਦੇ ਵਿੱਚੋਂ ਸਸਤੇ ਬੈਸਟ ਪ੍ਰਾਈਸ 'ਤੇ ਬੀਟ ਕਰਕੇ। ਮੈਚ ਨਹੀਂ, ਮਤਲਬ ਜੇ ਤੁਸੀਂ ਕਹੋਗੇ ਕਿ ਫਲਾਣੇ ਸਟੋਰ 'ਤੇ ਬਈ 3000 ਦਾ ਬੰਡਲ ਲੱਗਿਆ, ਅਤੇ ਤੁਹਾਨੂੰ 3 ਦਾ ਨਹੀਂ ਉਹ ਬੀਟ ਕਰਕੇ ਦੇਣਗੇ, ਇਹ ਵੀ ਗਰੰਟੀ ਆ। ਨਾਲ ਦੀ ਨਾਲ ਡਿਲੀਵਰੀ ਬਿਲਕੁਲ ਫ੍ਰੀ ਮਿਲ ਜਾਣੀ ਆ, ਅਸੈਂਬਲਿੰਗ ਬਿਲਕੁਲ, ਇੰਸਟਾਲੇਸ਼ਨ ਬਿਲਕੁਲ ਫ੍ਰੀ ਮਿਲ ਜਾਣੀ ਆ। ਡ੍ਰੀਮ ਹੋਮ ਅਪਲਾਈਂਸਸ 2915 ਅਰਜੰਟੀਆ ਰੋਡ, ਮਿਸੀਸਾਗਾ, 905-805-3000, 905-805-3000। ਡ੍ਰੀਮ ਹੋਮ ਅਪਲਾਈਂਸਸ। ਅਤੇ ਨਾਲ ਦੀ ਨਾਲ ਸਟੂਡੀਓ ਦੇ ਵਿੱਚ ਬਹੁਤ ਸਾਰੀਆਂ ਕਾਲਸ ਆ ਰਹੀਆਂ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਔਰ ਉਸ ਤੋਂ ਪਹਿਲਾਂ ਮੈਂ ਦੱਸਾਂ ਕਿ ਆਲ ਸਟੇਟ ਇੰਸ਼ੋਰੈਂਸ, ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਤੁਹਾਡੀ ਘੱਟ ਨਹੀਂ ਰਹੀ। ਬਹੁਤ ਸਾਰੀ ਤੁਸੀਂ ਹਜ਼ਾਰਾਂ ਡੋਲਰ ਪੇ ਕਰਦੇ ਹੋ, ਪਰ ਤੁਹਾਨੂੰ ਲੱਗਦਾ ਕਿ ਜਦੋਂ ਵੀ ਰੀਨਲ ਆਉਂਦੀ ਆ ਵੱਧ ਕੇ ਆ ਜਾਂਦੀ ਆ। ਕਾਰਨ, ਤੁਸੀਂ ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਨੂੰ ਕਾਲ ਕਰਨੀ ਆ, ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ, ਹਜ਼ਾਰਾਂ ਡੋਲਰ ਤੁਹਾਡੇ ਬਚਣਗੇ ਗਰੰਟੀਡ ਆ। ਕੱਲ੍ਹ ਸਾਡੇ ਨਾਲ ਬਾਈ ਜੀ ਇੰਟਰਵਿਊ 'ਤੇ ਆਏ ਸੀ, ਉਹ ਕਹਿੰਦੇ ਕਿ ਬਹੁਤ ਸਾਰੇ ਸਾਡੇ ਕੋਲ ਬੰਡਲ ਡਿਸਕਾਊਂਟ ਆਏ ਹੋਏ ਨੇ। ਰਾਹੁਲ ਪ੍ਰਭਾਕਰ ਉਹਨਾਂ ਨਾਲ ਗੱਲਬਾਤ ਕਰਨੀ ਆ, ਇਹਨਾਂ ਕੋਲ ਬੰਡਲ ਡਿਸਕਾਊਂਟ ਨੇ, ਗਰੁੱਪ ਡਿਸਕਾਊਂਟ ਨੇ। ਆਲ ਸਟੇਟ ਤੋਂ ਡਾਇਰੈਕਟ ਇੰਸ਼ੋਰੈਂਸ ਕਰਾਓ। ਮੈਨੂੰ ਲੱਗਦਾ ਕਿ 1960 something, ਮਤਲਬ ਅੱਜ ਤੋਂ ਤੁਸੀਂ ਵੇਖੋ ਕਿ 60-70 ਸਾਲ ਪੁਰਾਣੀ ਕੰਪਨੀ ਆ, ਸਭ ਤੋਂ ਭਰੋਸੇਯੋਗ ਕੰਪਨੀ ਆ ਆਲ ਸਟੇਟ ਇੰਸ਼ੋਰੈਂਸ। ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰ ਲਿਓ, ਤੁਹਾਡੇ ਬਹੁਤ ਸਾਰੇ ਡੋਲਰ ਬਚ ਜਾਣੇ ਆ, 100 'ਚ ਨਹੀਂ 100,000 'ਚ ਬਚਣਗੇ, ਇਹ ਮੇਰੀ ਗਰੰਟੀ ਆ। ਕਾਲ ਕਰਕੇ ਮੈਨੂੰ ਦੁਬਾਰਾ ਕਾਲ ਕਰਕੇ ਰੇਡੀ ਤੋਂ ਦੱਸਿਓ ਕਿ ਕਿੰਨੇ ਤੁਹਾਡੇ ਡੋਲਰ ਬਚੇ। ਰਾਹੁਲ ਪ੍ਰਭਾਕਰ 437-604-5093, 437-604-5093, ਰਾਹੁਲ ਪ੍ਰਭਾਕਰ ਆਲ ਸਟੇਟ ਇੰਸ਼ੋਰੈਂਸ, 437-604-5093, ਆਲ ਸਟੇਟ ਇੰਸ਼ੋਰੈਂਸ। ਘਰ ਅਤੇ ਆਟੋ ਦੀ ਹੋਮ ਇੰਸ਼ੋਰੈਂਸ ਦੀ ਜਿਹੜੀ ਬੰਡਲ ਡਿਸਕਾਊਂਟ ਲੈ ਕੇ ਤੁਸੀਂ ਆਪਣੀ ਇੰਸ਼ੋਰੈਂਸ ਨੂੰ ਘਟਾਉਣਾ ਨਾ, ਅਤੇ ਉਹਦੇ ਲਈ ਤੁਹਾਨੂੰ ਕਾਲ ਕਰਨੀ ਪੈਣੀ ਆ। ਰਾਹੁਲ ਪ੍ਰਭਾਕਰ 437-604-5093।

0: ਐਸੇ ਹਿੱਟ ਟਰੈਕ ਸੁਣਨ ਦੇ ਲਈ ਸਾਨੂੰ 10 ਅਕਤੂਬਰ ਨੂੰ ਲੰਡਨ ਪਹੁੰਚਣਾ ਪੈਣਾ ਆ। ਉਹਦੇ ਲਈ ਸਾਨੂੰ ਟਿਕਟਾਂ ਬਾਏ ਕਰਨੀਆਂ ਪੈਣੀਆਂ ਈਵੈਂਟ ਬ੍ਰਾਈਟ ਤੋਂ, ਔਰ ਜੇ ਗਰੁੱਪ ਡਿਸਕਾਊਂਟ ਲੈਣਾ ਉਹਦੇ ਲਈ ਹਰਪ੍ਰੀਤ ਨਿਰਮਾਣ ਹੋਣਾ ਨਾਲ ਗੱਲਬਾਤ ਕਰਨੀ ਪੈਣੀ ਆ। 647 522 1717 ਹਰਪ੍ਰੀਤ ਨਿਰਮਾਣ 'ਤੇ ਬਹੁਤ ਸਾਰੀਆਂ ਕਾਲਜ਼ ਨੇ, ਮਾਫ਼ ਕਰਨਾ ਮੈਂ ਬਹੁਤ ਸਾਰੀਆਂ ਕਾਲ ਲੈ ਨਹੀਂ ਪਾਇਆ ਅੱਜ, ਥੋੜ੍ਹਾ ਜਿਹਾ ਸਾਡਾ ਫੋਕਸ ਆਰ ਨੇਤ ਬਾਈ ਵੱਲ ਸੀ ਕਿਉਂਕਿ ਲੰਡਨ ਤੋਂ ਪੂਰੀ ਟੀਮ ਪਹੁੰਚੀ ਹੋਈ ਹੈ ਸਪੈਸ਼ਲ ਆਲਮੋਸਟ 3 ਘੰਟੇ ਦੀ ਡਰਾਈਵ ਕਰਕੇ। ਸੋ ਅੱਜ ਦਾ ਅਸੀਂ ਫੋਕਸ ਆਰ ਨੇਤ ਦੇ ਸ਼ੋਅ 'ਤੇ ਰੱਖਣਾ ਆ, ਮਾਫ਼ ਕਰਨਾ। ਸੋ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਜੁੜੇ ਹੋਏ ਨੇ, ਇੰਦਰਜੀਤ ਜੁੜੇ ਹੋਏ ਨੇ, 5201। ਬਹੁਤ ਸਾਰੇ ਸਰੋਤਿਆਂ ਦੀ ਕਾਲ ਮੈਂ ਲੈ ਨਹੀਂ ਹੋਈ, ਮਾਫ਼ੀ। ਔਰ ਹੁਣ ਅਸੀਂ ਚੱਲਦੇ ਹਾਂ ਜੀ ਰਸ਼ਮੀਤ ਹੋਣਾ ਵੱਲ, ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਇਰੀ ਆ ਮੌਰਗੇਜ ਨੂੰ ਲੈ ਕੇ, ਤਾਂ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਉਹਨਾਂ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਲਿਓ, ਮੌਰਗੇ ਦੇ ਸਾਰੇ ਮਸਲਿਆਂ ਦਾ ਹੱਲ ਕਰਨਗੇ। ਜੇ ਰਾਈਟ ਟਾਈਮ ਰਾਈਟ ਪਰਸਨ ਨੂੰ ਤੁਸੀਂ ਕਾਲ ਕਰੋਗੇ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ। ਐਨ
1: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474 4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਬਿਲਕੁਲ ਜੀ ਪ੍ਰਭਜੀਤ, ਜਿੱਦਾਂ ਤੁਸੀਂ ਮੈਨਸ਼ਨ ਕੀਤਾ ਕਿ ਸਹੀ ਸਮੇਂ ਤੇ, ਸੋ ਜਿਵੇਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤੁਸੀਂ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ, ਬਾਕੀ ਘਰ ਬਾਏ ਕਰ ਰਹੇ ਹੈਗੇ ਹੋ, ਹਮੇਸ਼ਾ ਇੱਕ ਰੀਅਲ ਅਸਟੇਟ ਏਜੰਟ ਨੂੰ ਮਿਲਣ ਤੋਂ ਪਹਿਲਾਂ ਇੱਕ ਮੌਰਗੇਜ ਪ੍ਰੋਫੈਸ਼ਨਲ ਨੂੰ ਮਿਲੋ, ਇਹ ਵੇਖਣ ਵਾਸਤੇ ਕਿ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਕਿੰਨੀ ਮੌਰਗੇਜ ਲਈ ਕੁਆਲੀਫਾਈ ਕਰ ਰਹੇ ਹੋ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਇਸ਼ੂਜ ਨਾ ਆਉਣ। ਸੋ ਜਦੋਂ ਅਸੀਂ ਅਕਾਲ ਮੌਰਗੇਜਸ ਤੇ ਤੁਹਾਡੀ ਇੱਕ ਪ੍ਰੀ ਅਸੈਸਮੈਂਟ ਕਰਨੀ ਹੈ, ਤੁਹਾਡੀ ਇਨਕਮ ਵੇਖ ਕੇ, ਕ੍ਰੈਡਿਟ ਵੇਖ ਕੇ, ਕਰਜ਼ੇ ਵੇਖ ਕੇ, ਕੋਈ ਲਾਇਬਿਲਟੀਜ਼ ਹੈ ਕਿ ਨਹੀਂ, ਡਾਊਨ ਪੇਮੈਂਟ ਵੇਖ ਕੇ, ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਐਗਜੈਕਟਲੀ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਕਿੰਨੀ ਮੌਰਗੇਜ ਵਾਸਤੇ ਕੁਆਲੀਫਾਈ ਕਰੋਗੇ, ਕਿੰਨਾ ਘਰ ਦੀ ਪਰਚੇਸ ਪ੍ਰਾਈਸ ਹੋਣਾ ਚਾਹੀਦਾ ਹੈਗਾ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਇੱਕ ਵਾਰ ਫਿਰ ਅਸੀਂ ਨੰਬਰ ਦੇ ਦਿਓ ਸ਼ਮੀਤ ਜੀ ਹੁਣਾਂ ਦਾ, 647-544-4499, 6475394499, ਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਔਰ ਗੱਲਾਂ ਬਾਤਾਂ ਚੱਲ ਰਹੀਆਂ ਸਾਡੀਆਂ, ਔਰ ਮੈਂ ਅੱਜ ਕਾਲਾਂ ਬਹੁਤ ਸਾਰੀਆਂ ਲੈ ਨਹੀਂ ਪਾਇਆ, ਮਾਫ਼ ਕਰਨਾ, ਪਰ ਤੁਹਾਨੂੰ ਵਾਕਿਆ ਨਹੀਂ ਪਤਾ, ਸੱਚੀ ਨਹੀਂ ਪਤਾ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਹਾਨੂੰ ਨਹੀਂ ਪਤਾ ਹੋਣਾ, ਮੈਨੂੰ ਲੱਗਦਾ ਕਿ ਹੁਣ ਜਿੰਨੇ ਵੀ ਸਾਨੂੰ ਸਰੋਤੇ ਸੁਣ ਲਿਆ, 90% ਦੇ ਤਾਂ ਸਾਰਿਆਂ ਦੇ ਵਿਆਹ ਹੋਏ ਹੋਣੇ ਆ, ਚੱਪੜੀਆਂ ਵੀ ਸਾਰਿਆਂ ਨੇ ਤੋੜੀਆਂ, ਪਰ ਕੋਈ ਦੱਸ ਹੀ ਨਹੀਂ ਪਾਇਆ। ਇੱਕ ਟਰਾਈ ਹੋਰ ਕਰਦੇ ਹਾਂ, ਜਾਣ ਲੱਗਾ ਮੈਂ ਦੱਸ ਕੇ ਜਾਊਂਗਾ, ਜੇ ਮੈਨੂੰ ਯਾਦ ਰਹਿ ਗਿਆ ਤਾਂ ਯਾਦ ਕਰਵਾ ਦਿਓ, 905-673-3337। ਅੱਛਾ ਮੇਰੇ ਸਟੂਡੀਓ 'ਚ ਵੀ ਸਾਰੇ ਵਿਆਹ ਬੈਠੇ ਆ, ਸਿੱਧੂ ਸਾਹਿਬ ਤੁਸੀਂ ਚੱਪੜੀਆਂ ਤੋੜੀਆਂ, ਤੁਹਾਨੂੰ ਪਤਾ ਚੱਪੜੀਆਂ ਕਿਉਂ ਤੋੜਦੇ ਆ? ਨਹੀਂ ਪਤਾ, ਦੋਨੇ ਮੁੱਕਰੇ ਕਹਿੰਦੇ ਨਾ ਵੀ ਨਾ, ਮੇਰੇ ਵੱਸ ਦਾ ਕੰਮ ਨਹੀਂ ਹੈਗਾ ਇਹ। ਸੋ 905-673-3337। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਟਰੈਵਲ ਇੰਸ਼ੋਰੈਂਸ, ਔਰ ਨਾਲ ਦੀ ਨਾਲ ਤੁਸੀਂ ਜੇ ਤੁਹਾਡੇ ਪੇਰੈਂਟਸ ਕੈਨੇਡਾ ਦੀ ਧਰਤੀ 'ਤੇ ਆ ਚੁੱਕੇ ਨੇ ਜਾਂ ਆਉਣ ਲੱਗੇ ਨੇ, ਵੀਜ਼ਾ ਲੱਗ ਚੁੱਕਿਆ ਆ, ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਜਿਹੜੀ ਹੁੰਦੀ ਆ ਉਹ ਤੁਸੀਂ ਜ਼ਰੂਰ ਕਰਵਾ ਕੇ ਰੱਖੋ, ਤਾਂ ਕਿ ਇੱਥੇ ਆ ਕੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਨੂੰ ਫੇਸ ਨਾ ਕਰਨਾ ਪਵੇ। ਫਿਰ ਅਸੀਂ ਗੋ ਫੰਡ ਮੀਆਂ ਵੱਲ, ਪਰਮਾਤਮਾ ਨਾ ਕਰੇ ਕਿ ਐਸੀ ਕਦੇ ਨੌਬਤ ਆਵੇ, ਪਰ ਮੈਂ ਇੱਕ ਕੱਲ੍ਹ ਹੀ ਨਿਊਜ਼ ਦੇਖ ਰਿਹਾ ਸੀਗਾ, ਅਤੇ ਜਦੋਂ ਅਸੀਂ ਛੋਟੀ ਜਿਹੀ ਇੱਕ ਇੰਸ਼ੋਰੈਂਸ ਤੋਂ ਵਾਂਝੇ ਹੋ ਜਾਈਦਾ, ਜਾਣ ਗਹਿਲੀ ਕਰ ਲਈ ਦੀ ਆ, ਫਿਰ ਵੱਡੇ ਵੱਡੇ ਸਾਨੂੰ ਖਰਚੇ ਅਤੇ ਬੜੀਆਂ ਸਾਰੀਆਂ ਐਸੀਆਂ ਮੁੜ ਕੇ ਸਾਨੂੰ ਗੋ ਫੰਡ ਮੀ ਵੱਲ ਜਾਣਾ ਪੈਂਦਾ, ਕਿਉਂਕਿ ਅਸੀਂ ਨਾ ਅਸੀਂ ਉਹ ਲੋਕ ਹਾਂ ਜਿਹੜੇ ਅਸੀਂ ਵੰਡਣ 'ਚ ਯਕੀਨ ਰੱਖਦੇ ਹਾਂ, ਮੰਗਣ 'ਚ ਨਹੀਂ। ਸੋ ਇਹ ਇੱਕ ਬੜੀ ਪ੍ਰਾਊਡ ਚੀਜ਼ ਆ ਕਿ ਤੁਸੀਂ ਕਿਤੇ ਵੀ ਜਾਂਦੇ ਹੋ, ਟਰੈਵਲ ਇੰਸ਼ੋਰੈਂਸ ਬੜੀ ਛੋਟੀ ਜਿਹੀ ਅਮਾਊਂਟ ਦੀ ਹੁੰਦੀ ਆ, ਈਵਨ ਕਿ ਤੁਸੀਂ ਘੁੰਮਣ ਫਿਰਨ ਆਇਓ ਤਾਂ ਵੀ ਇੱਕ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ। ਲਾਈਕ ਕਈ ਵਾਰੀ ਛੋਟੀ ਜਿਹੀ ਅਣਗਹਿਲੀ ਸਾਨੂੰ ਬਹੁਤ ਭਾਰੀ ਪੈ ਜਾਂਦੀ ਆ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ, ਤੁਸੀਂ ਆਉਣੇ ਰਹੋ।
2: ਸਤਿ ਸ੍ਰੀ ਅਕਾਲ ਪ੍ਰਭ ਜੀ, ਥੈਂਕ ਯੂ ਜੀ, ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਵੈਰੀ ਵੈਰੀ ਗੁੱਡ ਈਵਨਿੰਗ ਜੀ। ਪ੍ਰਭ ਜੀ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ। ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਹੜੇ ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਤੇ ਸਾਡੇ ਆ, ਸੁਪਰ ਵੀਜ਼ਾ ਦੇ ਵਿੱਚ ਤੇ ਚਲੋ ਮੈਂਡੇਟਰੀ ਹੈਗੀ ਆ, ਬਟ ਵਿਜ਼ਟਰ ਦੇ ਸਿਨੈਰੀਓ ਦੇ ਵਿੱਚ ਕਈ ਵਾਰੀ ਅਸੀਂ ਇਗਨੋਰ ਕਰ ਦਿੰਦੇ ਆ, ਜਾਂ ਸੁਪਰ ਵੀਜ਼ਾ ਦੇ ਸਿਨੈਰੀਓ ਚ ਵੀ ਇਸ ਤਰ੍ਹਾਂ ਹੈਗਾ ਕਿ ਪੇਰੈਂਟਸ ਦੀ ਹੁਣ ਉਹਦੇ ਤੇ 7 ਸਾਲ ਇਕੱਠੇ ਰਹਿ ਸਕਦੇ ਆ। ਅਸੀਂ ਪਹਿਲੇ ਸਾਲ ਕਵਰੇਜ ਲੈ ਲਈ ਕਿ ਪਤਾ ਵੀ ਇਮੀਗ੍ਰੇਸ਼ਨ ਨੇ ਚੈੱਕ ਕਰਨੀ ਆ, ਬਾਅਦ ਦੇ ਵਿੱਚ ਸੈਕਿੰਡ ਥਰਡ ਔਰ ਈਅਰ ਆਨਵਰਡ ਕਿ ਕੋਈ ਪਹਿਲੇ ਸਾਲ ਕਲੇਮ ਨਹੀਂ ਆਇਆ ਤੇ ਫਿਰ ਹੁਣ ਅਸੀਂ ਕੱਲੇ ਮਨੀ ਵੇਸਟ ਕਰੀਏ, ਅਸੀਂ ਇਗਨੋਰ ਕਰ ਦਿੰਦੇ ਆ। ਦੇਖੋ, ਟਾਈਮ ਦਾ ਕੋਈ ਪਤਾ ਨਹੀਂ ਕਦੋਂ ਕੀ ਹੈਪਨ ਹੋਣਾ, ਇਸ ਲਈ ਜ਼ਰੂਰ ਉਹਨਾਂ ਦੀ, ਚਾਹੇ ਉਹ ਸੈਕਿੰਡ ਈਅਰ ਰਹਿ ਰਹੇ ਆ, ਥਰਡ ਆ, ਫੋਰਥ ਆ, ਕਵਰੇਜ ਜ਼ਰੂਰ ਲੈ ਕੇ ਰੱਖੋ। ਔਰ ਇਹ ਨਹੀਂ ਹੈਗਾ ਕਿ ਕੋਈ ਐਮਰਜੈਂਸੀ ਆ ਜਾਂ ਪੇਪਰ ਹੈਗਾ ਕਿ ਸਾਨੂੰ ਲੈਣਾ ਪੈਣਾ, ਕਿਤੇ ਐਮਰਜੈਂਸੀ ਦੇ ਵਿੱਚ ਸਿੱਖ ਹੁੰਦੇ, ਡਾਕਟਰ ਦੇ ਜਾਣਾ ਪੈਂਦਾ, ਡਾਕਟਰ ਦੀ ਫੀਸ ਆ, ਕੋਈ ਬਲੱਡ ਵਰਕ, ਐਕਸਰੇ, ਸਰਜਰੀ, ਉਹ ਸਾਰੇ ਐਕਸਪੈਂਸ ਕਵਰ ਹੁੰਦੇ ਆ। ਪਰਮਾਤਮਾ ਨਾ ਕਰੇ ਕਦੀ ਪਰਸਨ ਦੀ ਡੈਥ ਹੁੰਦੀ ਆ, ਫਿਊਨਰਲ ਕੋਸਟ ਆ, ਬੋਡੀ ਬੈਕ ਹੋਮ ਭੇਜਣਾ, ਰੀਪੈਟਰੀਏਸ਼ਨ ਦੀ ਕੋਸਟ, ਉਹ ਐਕਸਪੈਂਸ ਵੀ ਕਵਰ ਕੀਤੇ ਜਾਂਦੇ ਹੈਗੇ ਆ। ਤੇ ਅੱਜ ਪ੍ਰਭ ਜੀ ਨਾਲ ਦੀ ਨਾਲ ਸਪੈਸ਼ਲੀ ਗੱਲਬਾਤ ਕਰਨਾ ਚਾਹੂੰਗੀ ਸਾਡੇ ਉਹ ਲਿਸਨਰ ਕਿ ਜਿਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਆ, ਤੇ ਨਾਲ ਦੀ ਨਾਲ ਆਪਣੇ ਬੱਚਿਆਂ ਦਾ ਚਾਈਲਡ ਟੈਕਸ ਬੈਨੀਫਿਟ ਵੀ ਇਨਕਰੀਜ਼ ਕਰਨਾ ਚਾਹੁੰਦੇ ਆ। ਤੇ ਬਹੁਤ ਸਾਰੇ ਲਿਸਨਰ ਕਿ ਜਿਹੜੇ ਪੇਰੈਂਟਸ ਨੂੰ ਜਦੋਂ ਸੁਪਰ ਵੀਜ਼ਾ ਤੇ ਸੱਦਦੇ ਆ, ਉੱਥੇ ਸਾਨੂੰ ਇੱਕ ਇਨਕਮ ਜਿਹੜੀ ਆ ਸ਼ੋ ਕਰਨੀ ਪੈਂਦੀ ਹੈ ਕਿ ਜਿਹੜੇ ਹਾਈ ਇਨਕਮ ਟੈਕਸ ਬ੍ਰੈਕਿਟ ਦੇ ਵਿੱਚ ਆ, ਹਜੇ ਆਉਣ ਵਾਲੇ ਦਿਨਾਂ ਚ ਘਰ ਲੈਣਾ ਤੇ ਆਪਣਾ ਫਰਸਟ ਹੋਮ ਸੇਵਿੰਗ ਅਕਾਊਂਟ ਜ਼ਰੂਰ ਓਪਨ ਕਰਨ। ਇਹਦੇ ਵਿੱਚ ਕੀ ਹੈਗਾ ਕਿ ਇੱਕ ਤੁਹਾਡੇ ਘਰ ਦੇ ਲਈ ਡਾਊਨ ਪੇਮੈਂਟ ਵੀ ਇਕੱਠੀ ਹੋ ਜਾਂਦੀ ਹੈ, ਪਲੱਸ ਟੈਕਸ ਦੀ ਸੇਵਿੰਗ ਵੀ ਹੋ ਜਾਂਦੀ ਹੈ। ਛੋਟੀ ਜਿਹੀ ਇਗਜ਼ਾਮਪਲ ਦਿੰਦੀ ਹਾਂ ਕਿ ਅਗਰ ਤੁਹਾਡੀ ਇਨਕਮ 70,000 ਦੀ ਬਣਦੀ ਹੈ, $8,000 ਤੁਸੀਂ ਆਪਣੇ ਫਰਸਟ ਹੋਮ ਸੇਵਿੰਗ ਅਕਾਊਂਟ ਵਿੱਚ ਪਾਉਂਦੇ ਹੋ, ਤੁਹਾਡੀ ਟੈਕਸੇਬਲ ਇਨਕਮ ਘੱਟ ਕੇ 62 ਦੀ ਰਹਿ ਜਾਣੀ ਹੈ। 8,000 ਦੇ ਪਿੱਛੇ ਜਦੋਂ ਤੁਸੀਂ ਟੈਕਸ ਫਾਈਲ ਕਰਨਾ, ਆਲਮੋਸਟ $2,370 ਤੁਹਾਨੂੰ ਟੈਕਸ ਰਿਬੇਟ ਦੇ ਰੂਪ ਚ ਵਾਪਸ ਆ ਜਾਣੀ ਹੈ, ਪਲੱਸ ਤੁਹਾਡੀ ਮਨੀ ਨੇ ਕੰਪਾਊਂਡ ਇੰਟਰਸਟ ਦੇ ਨਾਲ ਗਰੋ ਕਰਨਾ, ਤੇ ਜਦੋਂ ਤੁਸੀਂ ਪਹਿਲਾਂ ਘਰ ਬਾਹਰ ਲੈਣਾ ਉਦੋਂ ਸਾਰੇ ਪੈਸੇ ਨੂੰ ਯੂਜ਼ ਕਰ ਲੈਣਾ। ਔਰ ਪ੍ਰਭ ਜੀ, ਇੱਕ ਹੋਰ ਬੈਨੀਫਿਟ ਹੈਗਾ ਕਿ ਜਦੋਂ ਪੈਸਾ ਯੂਜ਼ ਕਰ ਲਿਆ, ਘਰ ਬਾਰ ਲੈ ਲਿਆ, ਔਰ ਉਹਨੂੰ ਵਾਪਸ ਵੀ ਨਹੀਂ ਕਰਨਾ ਹੈਗਾ। ਔਰ ਨਾਲ ਦੀ ਨਾਲ ਸਾਡੇ ਉਹ ਲਿਸਨਰ ਜਿਨ੍ਹਾਂ ਦੀ ਹਜੇ ਇਨਕਮ ਘੱਟ ਹੈਗੀ ਹੈ, ਉਹ $0 ਨਾਲ ਵੀ ਇਸ ਅਕਾਊਂਟ ਨੂੰ ਓਪਨ ਕਰ ਸਕਦੇ ਆ। ਅਗਲੇ ਸਾਲ ਫਿਰ ਉਹ ਚਾਹੇ ਇਕੱਠਾ 16 ਪਾਉਣਾ ਚਾਹੁਣ, ਪਾ ਸਕਦੇ ਆ ਕਿ 16,000 ਤੱਕ ਫਿਰ ਉਹ ਇਕੱਠਾ ਪਾ ਸਕਦੇ ਆ। ਕੋਈ ਵੀ ਕੁਐਸਚਨਰ ਸਾਡੇ ਲਿਸਨਰ ਦਾ ਕਿ ਚਾਹੇ ਉਹ ਇਨਵੈਸਟਮੈਂਟਸ ਨੂੰ ਲੈ ਕੇ ਹੈਗਾ, ਜਾਂ ਆਪਣੀ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਪਾਲਿਸੀ ਚੱਲ ਰਹੀ ਆ ਉਹਨੂੰ ਰਿਵਿਊ ਕਰਾਉਣਾ, ਤੇ ਨੰਬਰ ਜੀ 416-627-3111, 416-627-3111।
0: ਗੱਲਬਾਤ ਕਰਦੇ ਆ ਜੀ। ਧਾਲੀਵਾਲ ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ? ਜੀ ਰੁਪਿੰਦਰ ਜੀ, ਰੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ, ਤੁਸੀਂ ਆਨਰ ਹੋ। ਆਈ ਥਿੰਕ ਤੁਸੀਂ ਰੇਡੀਓ ਸੁਣਨ 'ਚ ਮਸਤ ਹੋ ਗਏ ਹੋ, ਅਤੇ ਨੋ ਪ੍ਰੋਬਲਮ। 905-673-3337 ਜੀ, ਸਤਿ ਸ਼੍ਰੀ ਅਕਾਲ ਇੰਦਰਜੀਤ ਜੀ, ਤੁਸੀਂ ਆਉਣ ਜੀ।
3: ਹਾਂਜੀ ਬੇਟੇ, ਮੈਂ ਨਾ ਮੈਨੂੰ ਚੇਤਾ ਆ ਗਿਆ ਬੇਟੇ, ਮੈਨੂੰ ਸਾਡੇ ਇੱਕ ਬੇਬੀ ਪਰਿਵਾਰ ਸੀ ਸਾਡੇ ਗੁਆਂਢ
0: ਜੀ,
3: ਤੇ ਉਹਨਾਂ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਇਹ ਪ੍ਰਥਾ ਚੱਲਦੀ ਆਈ ਹੈ
0: ਜੀ,
3: ਤੇ ਉਹ ਜਦੋਂ ਖਾਰਾ ਬਣਾਉਂਦੇ ਸੀ ਨਾ ਸਾਡੇ, ਤਾਂ ਅਸੀਂ ਵੀ ਮੇਰੇ ਬ੍ਰਦਰ ਨੂੰ ਇਨਵਾਇਆ ਸੀ, ਪਰ ਸਾਨੂੰ ਅਸੀਂ ਨਿੱਕੇ ਸੀ, ਸਾਨੂੰ ਪਤਾ ਨੀ ਸੀ
0: ਜੀ।
3: ਫਿਰ ਨਾ ਆਂਢ ਗੁਆਂਢ ਸੱਦ ਕੇ ਕਹਿ ਸੀ ਵੀ ਘੇਰਾ ਪਾ ਕੇ ਖੜੇ ਹੋ ਜਾਓ ਜਦੋਂ ਖਾਰਾ ਬਣਾਉਂਦੇ ਸੀ, ਤੇ ਫਿਰ ਜਦੋਂ ਛਾਲ ਮਾਰਦਾ ਸੀ ਨਾ ਤੇ ਕੰਨ ਵਿੱਚ ਇੱਕ ਬਜ਼ੁਰਗ ਪਹਿਲਾਂ ਕੁਛ ਕਹਿ ਦਿੰਦੇ ਸੀ, ਤੂੰ ਇੰਨੀ ਜ਼ੋਰ ਦੀ ਛਾਲ ਮਾਰਦਾ ਸੀ, ਦੌੜਦਾ ਸੀ ਬਹੁਤ, ਤੇ ਮਸਾਂ ਫਿਰ ਭੈਣਾਂ ਕੰਨੀ ਫੜ ਕੇ ਉਹਨੂੰ ਨਾ ਉਹਨੂੰ ਫੜ ਕੇ ਬਿਠਾਉਂਦੀਆਂ ਹੁੰਦੀਆਂ ਸੀ ਤੇ ਅੰਦਰ ਲੈ ਕੇ ਜਾਂਦੇ ਸੀ, ਮਸਾਂ ਸੰਭਾਲਦੇ ਹੁੰਦੇ ਸੀ, ਤੇ ਉਹ ਸਾਨੂੰ ਇਹ ਕਹਿੰਦੇ ਸੀ ਵੀ ਇਹ ਬਚਪਨ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਨਹੀਂ ਸੰਭਾਲੀਆਂ ਇਹਨੇ, ਤੇ ਹੁਣ ਇਹਨੂੰ ਇਹ ਜ਼ਿੰਮੇਵਾਰੀਆਂ ਤੋਂ ਭੱਜਣ ਲੱਗਾ, ਤੁਸੀਂ ਹੁਣ ਭੱਜਣ ਨਹੀਂ ਦੇਣਾ, ਅਸੀਂ ਇਹਨੂੰ ਕਹਿਣਾ ਵੀ ਹੁਣ ਤੂੰ ਜ਼ਿੰਮੇਵਾਰੀਆਂ ਸੰਭਾਲ, ਤੇਰਾ ਪਰਿਵਾਰ ਆਉਣ ਲੱਗਾ
0: ਜੀ।
3: ਹਾਂਜੀ, ਆਹ ਗੱਲ ਸਾਨੂੰ ਦੱਸਦੇ ਹੁੰਦੇ ਸੀ, ਤੁਹਾਨੂੰ ਪਤਾ।
0: ਚਲੋ ਦੇਖਦੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905

0: ਸੋ ਬਿਲਕੁਲ ਜੀ, ਐਸੇ ਹਿੱਟ ਜਿਹੜੇ ਟਰੈਕ ਆ ਨਾ ਆਰਨੀਤ ਬਾਈ ਹੋਣਾ ਦੇ ਆਪਾਂ ਸੁਣਾਂਗੇ 10 ਅਕਟੂਬਰ ਨੂੰ ਸੈਂਟੀਨੀਅਲ ਹਾਲ ਲੰਡਨ ਦੇ ਵਿੱਚ। ਸੋ ਲੰਡਨ ਵਾਲਿਓ, ਲੰਡਨ ਦੇ ਆਸ ਪਾਸ ਜਿੰਨੇ ਵੀ ਸ਼ਹਿਰਾਂ ਵਾਲੇ ਨੇੜੇ ਤੇੜੇ, ਜਿਵੇਂ ਹਰਪ੍ਰੀਤ ਬਾਈ ਹੋਣਾ ਨੇ ਦੱਸਿਆ। ਹਰਪ੍ਰੀਤ ਬਾਈ ਜੀ ਕੈਂਬਰ, ਆਪਣੇ ਮਾਫ ਕਰਨਾ, ਤੁਸੀਂ ਕਿਹਾ ਵਿੰਡਸਰ ਤੋਂ ਵੀ ਆ ਜਾਂਦੇ ਆ ਸੱਜਣ, ਕਈ ਫੈਮਲੀਆਂ ਆਉਂਦੀਆਂ?
1: ਬਿਲਕੁਲ, ਵਿੰਡਸਰ ਤੋਂ ਕਾਫੀ ਸੱਜਣ ਪਹਿਲਾਂ ਵੀ ਸ਼ੋਅ ਤੇ ਲੰਡਨ ਕਾਫੀ ਹੁਣ ਸ਼ੋਅ ਹੁੰਦੇ ਰਹਿੰਦੇ ਆ
0: ਜੀ,
1: ਉਹਦੇ ਕਰਕੇ ਕਾਫੀ
0: ਸਾਨੂੰ G9 ਵਾਲੇ ਸੁਣ ਰਹੇ ਨੇ। ਇਸ ਟਾਈਮ ਮੈਸੇਜ ਆਇਆ ਮੈਨੂੰ ਉਹਨਾਂ ਦਾ, ਕਹਿੰਦੇ ਬਾਈ ਜੀ ਸੁਣ ਰਹੇ ਹਾਂ। ਸੋ G9 ਵਾਲਿਆਂ ਨੇ ਬਹੁਤ ਸਾਰੇ ਸ਼ੋਅ ਕਰਾਏ ਨੇ ਵਿੰਡਸਰ ਦੇ ਵਿੱਚ। ਸੋ ਅੱਜ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਜਿੰਨੇ ਵੀ ਪਰਿਵਾਰ ਸਾਡੇ ਵਿੰਡਸਰ ਦੇ ਆਸ ਪਾਸ ਜਾਂ ਲੰਡਨ ਦੇ ਆਸ ਪਾਸ ਰਹਿ ਰਹੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਬਾਈ ਟਿਕਟਾਂ ਲੈ ਲਓ। ਬਾਅਦ ਵਿੱਚ ਇਹ ਨਾ ਕਿਹੋ ਕਿ ਬਾਈ ਟਿਕਟਾਂ ਤੁਸੀਂ ਰਹਿ ਗਏ, ਤੁਸੀਂ ਅਨਾਊਂਸਮੈਂਟ ਨਹੀਂ ਕੀਤੀ, ਕਿਉਂਕਿ 40% ਸਿਰਫ ਟਿਕਟਾਂ ਰਹਿ ਗਈਆਂ ਨੇ। ਸੋ ਤੁਸੀਂ ਜਿੰਨੀ ਜਲਦੀ ਐਕਸ਼ਨ ਲਓਗੇ ਉਨੀ ਜਲਦੀ ਇਸ ਸ਼ੋਅ ਦਾ ਤੁਸੀਂ ਆਨੰਦ ਲੈ ਸਕੋਗੇ। ਔਰ ਜੀ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਨਹੀਂ ਗੱਲ ਆਪਾਂ ਤਾਂ ਗੱਲ ਚੱਪਣੀਆਂ ਦੀ ਕਰ ਰਹੇ ਹਾਂ। ਚੱਪਣੀਆਂ ਕਿਉਂ ਤੋੜੀਆਂ ਨੇ? ਅੱਛਾ ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਮੈਨੂੰ ਇਹ ਹੈਰਾਨਗੀ ਹੈ ਵੀ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਗਾ। ਅਸੀਂ ਤਾਂ ਯਾਰ ਬਹੁਤ ਛੋਟੇ ਹਾਂ, ਬਜ਼ੁਰਗਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਚੱਪਣੀਆਂ ਕਿਉਂ ਤੋੜਦੇ ਆ। ਮੈਂ ਤਾਂ ਆਪ ਨਹੀਂ ਦੱਸਣਾ ਹੁਣ ਕੱਲ੍ਹ ਨੂੰ ਮੈਂ ਫਿਰ ਪੁੱਛੂੰਗਾ। ਸਰਚ ਸੁਰਚ ਕਰਕੇ ਆਇਓ 905-673-3337। ਸਾਡੇ ਜਿਹੜੇ ਪੁਰਾਤਨ ਰੀਤੀ ਰਿਵਾਜ਼ ਆ ਨਾ, ਮੈਂ ਤੁਹਾਨੂੰ ਪੰਜਾਬੀ ਦੇ ਇਹ ਜਿਹੜੇ ਠੇਠ ਸ਼ਬਦ ਆ ਮੈਂ ਕਿਉਂ ਦੱਸਦਾ, ਮੈਂ ਚਾਹੁੰਦਾ ਕਿ ਅਸੀਂ ਆਪਣੀ ਪੰਜਾਬੀ ਆਪਣੇ ਉਸ ਕਲਚਰ ਦੇ ਨਾਲ ਜੁੜੇ ਰਹੀਏ, ਅਤੇ ਜੇ ਸਾਨੂੰ ਹੀ ਨਾ ਪਤਾ ਹੋਊਗਾ ਤਾਂ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਵਿਰਾਸਤ 'ਚ ਕੀ ਦੇ ਕੇ ਜਾਵਾਂਗੇ। ਸੋ ਮੈਂ ਸ਼ਬਦਾਂ ਦੀ ਗੱਲ ਤਾਂ ਕਰਦਾ ਹੁੰਦਾ, ਠੇਠ ਸ਼ਬਦਾਂ ਦੀ ਗੱਲ, ਪੰਜਾਬੀ ਦੇ ਉਹ ਅਲੋਪ ਹੋਏ ਸ਼ਬਦਾਂ ਦੀ ਗੱਲ ਮੈਂ ਇਸ ਕਰਕੇ ਕਰਦਾ ਨਾ ਕਿ ਸਾਡੀ ਵਿਰਾਸਤ ਨੇ। ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਨਾ ਸਾਂਭ ਪਾਏ ਨਾ, ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ। 905-673-3337। ਸੋ ਗੱਲਾਂ ਬਾਤਾਂ ਬਹੁਤ, ਮੈਨੂੰ ਲੱਗਦਾ ਕਿ ਕਾਲ ਤਾਂ ਮੈਂ ਹੋਰ ਨਹੀਂ ਲੈ ਪਾਊਂਗਾ ਕਿਉਂਕਿ ਸਮਾਂ ਬਹੁਤ ਸੀਮਤ ਹੈ ਮੇਰੇ ਕੋਲ। ਅਤੇ ਬਸ ਇਹੀ ਆ ਕਿ ਹੁਣ ਤੁਸੀਂ ਇਹਨੂੰ ਘਰ ਵਾਲੀਆਂ ਨਾਲ ਲਾ ਲਓ, ਸਹੇਲੀਆਂ ਨਾਲ ਲਾ ਲਓ। ਗੱਲ ਇਹ ਆ ਕਿ ਚੱਪਣੀਆਂ ਦੀ ਗੱਲ ਹੋ ਰਹੀ ਸੀ, ਮੈਨੂੰ ਮੈਸੇਜ ਜਿਹੜੇ ਆ ਰਹੇ ਬੜੇ ਅਜੀਬੋ ਗਰੀਬ ਆ ਰਹੇ ਆ। ਅਤੇ ਬਾਈ ਨੇ ਮੈਨੂੰ ਮੈਸੇਜ ਭੇਜਿਆ, ਕਹਿੰਦਾ ਬਾਈ ਮੇਰਾ ਵਿਆਹ ਤਾਂ ਨਹੀਂ ਹੋਇਆ ਹਜੇ, ਅਤੇ ਰੁੱਸ ਗਈ। ਐਨੀਵੇ ਮੈਨੂੰ ਨਾ ਮੈਸੇਜ ਪੰਜਾਬੀ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ, ਮੈਂ ਪੰਜਾਬੀ 'ਚ ਮੈਸੇਜ ਕਰਿਆ ਕਰੋ ਮੈਨੂੰ। ਅਤੇ ਕਹਿੰਦੇ ਕਿ ਖੁੱਲ੍ਹੇ ਕਾਹ ਤੋਂ ਵਾਲ ਨਹੀਂ ਪੁੱਛਿਆ। ਬਾਈ ਵਾਸ ਬਾਈ ਜੀ ਤੁਹਾਡੇ ਵਾਸਤੇ ਹੀ ਆ, ਮੈਨੂੰ ਤੁਹਾਡਾ ਸ਼ੇਅਰ ਨਹੀਂ ਸਮਝ ਆਇਆ, ਮੈਂ ਤੁਹਾਨੂੰ ਸੁਣਾਉਣਾ ਹੈ। ਕਹਿੰਦੇ ਕਿ ਖੁੱਲ੍ਹੇ ਕਾਹ ਤੋਂ ਵਾਲ ਨਹੀਂ ਪੁੱਛਿਆ, ਕੀਤੀ ਕਿਉਂ ਸੀ ਕਾਲ ਨਹੀਂ ਪੁੱਛਿਆ। ਖੁੱਲ੍ਹੇ ਕਿਉਂ ਸੀ ਵਾਲ ਨਹੀਂ ਪੁੱਛਿਆ, ਕੀਤੀ ਕਿਉਂ ਨਹੀਂ ਕਾਲ ਨਹੀਂ ਪੁੱਛਿਆ, ਅਤੇ ਅੱਖਾਂ ਭਰ ਕੇ ਬੈਠੀ ਨੂੰ ਮੈਂ, ਅੱਖਾਂ ਭਰ ਕੇ ਬੈਠੀ ਨੂੰ ਮੈਂ, ਟੱਕਿਆ ਨਹੀਂ ਤੇ ਰੁਮਾਲ ਨਹੀਂ ਪੁੱਛਿਆ। ਸੁਣਿਆ ਅੱਜ ਕੱਲ੍ਹ ਗਜ਼ਲਾਂ ਪੜ੍ਹਦਾ, ਕੀਤੀ ਨਹੀਂ ਪੜਤਾਲ ਨਹੀਂ ਪੁੱਛਿਆ। ਫਿਰ ਜਦੋਂ ਥੋੜ੍ਹਾ ਜਿਹਾ ਬੰਦਾ ਪੈ ਜਾਂਦਾ ਨਾ ਉਸ ਲੈਅ ਦੇ ਵਿੱਚ, ਫਿਰ ਗਜ਼ਲਾਂ ਪੜ੍ਹਨ ਲੱਗ ਜਾਂਦਾ, ਫਿਰ ਆਰਨੇ ਥੋੜ੍ਹੀ ਸੁਣਦਾ, ਫਿਰ ਤਾਂ ਠੰਡੀਆਂ ਮਿੱਠੀਆਂ ਪਿਆਰੀਆਂ। ਜਿਹੜਾ ਬੰਦਾ ਗਜ਼ਲਾਂ ਸੁਣਦਾ ਤਾਂ ਹਿਸਾਬ ਲਾ ਲਿਓ ਕਿ ਉਹ ਬੰਦਾ ਕਿਤੇ ਡੂੰਘੀ ਸੱਟ ਖਾਈ ਬੈਠਾ ਆ। ਅਤੇ ਅਕਸਰ ਉਹਦੇ ਸੁਪਨੇ ਆਉਂਦੇ, ਹੁੰਦਾ ਕੌਣ ਮੈਂ ਨਾਲ ਨਹੀਂ ਪੁੱਛਿਆ, ਫਿਰ ਸੁਪਨੇ 'ਚ ਕੌਣ ਨਾਲ ਹੁੰਦਾ ਕੌਣ ਪੁੱਛਦਾ। 905-673-3337। ਗੁਰਬਖਸ਼ ਜੀ ਸਤਿ ਸ਼੍ਰੀ ਅਕਾਲ ਸਰ, ਜੀ ਆਇਆਂ ਨੂੰ ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
2: ਇਹ ਚੱਪਣੀਆਂ ਇਸ ਕਰਕੇ ਵੀ ਭਾਂਦੇ ਆ ਵੀ ਇਹ ਜਿਹੜਾ ਕੁਵਾਰਾਪਨ ਉਹ ਟੁੱਟਦਾ, ਕੁਵਾਰਾਪਨ।
0: ਅੱਛਾ, ਕੁਵਾਰਾਪਨ ਟੁੱਟ ਜਾਂਦਾ,
2: ਕੁਵਾਰਾਪਨ ਜਾਂਦਾ ਰਹਿੰਦਾ ਉਸ ਤੋਂ ਵਿਆਹ ਤੋਂ ਬਾਅਦ।
0: ਅੱਛਾ,
2: ਸਮਝਦਾ ਕਿ ਨਹੀਂ?
0: ਆ ਜਿਹੜੇ ਵਿਆਹ ਤੋਂ ਪਹਿਲਾਂ ਹੀ ਰਹਿੰਦੇ ਨਾਲ?
2: ਨਹੀਂ, ਉਹ ਵੱਖਰੀ ਗੱਲ ਆ,
0: ਉਹ ਤੁਹਾਡੇ ਚੱਪਣੀਆਂ ਪਹਿਲਾਂ ਹੀ ਤੜਾਈ ਫਿਰਦੇ ਆਪਣੀਆਂ,
2: ਪਹਿਲਾਂ ਹੀ ਚੱਪਣੀਆਂ ਟੁੱਟੀਆਂ ਹੁੰਦੀਆਂ
0: ਉਹਨਾਂ ਦੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜਿਹੜੇ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਅਤੇ ਅਨਾਜ ਮਾਰ ਦੀ ਗ੍ਰੈਂਡ ਓਪਨਿੰਗ ਹੋਈ ਆ ਅਤੇ ਕੱਲ੍ਹ ਨੂੰ ਹੋ ਰਹੀ ਆ। ਕਦੀ ਸੁਣਿਆ ਕਿ ਤੁਸੀਂ ਆਲੂ ਗੰਢੇ ਲੈਣ ਗਏ ਹੋ ਅਤੇ ਉੱਥੇ ਬੁਲਟ ਮੋਟਰਸਾਈਕਲ ਲੈ ਕੇ ਆਏ, ਉਹ ਵੀ ਇੰਡੀਆ ਵਾਲਾ ਰੋਇਲ ਇਨਫੀਲਡ? ਸੋ ਅਨਾਜ ਮਾਰਟ ਖੁੱਲ੍ਹ ਰਿਹਾ ਜੀ ਮੇ ਫੀਲਡ 'ਤੇ, ਕਿਹੜੇ ਇੰਟਰਸੈਕਸ਼ਨ 'ਤੇ ਬਈ? ਮੇ ਫੀਲਡ 'ਤੇ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ। $100 ਦੀ ਜਿਹੜਾ ਗਰੋਸਰੀ ਕਰੂਗਾ ਉਹ ਰੋਇਲ ਐਨਫੀਲਡ ਮੋਟਰਸਾਈਕਲ ਘਰ ਲੈ ਕੇ ਜਾਊਗਾ। ਤੁਸੀਂ ਉੱਥੇ ਕੂਪਨ ਪਾ ਕੇ ਆਉਣਾ ਆ ਅੱਜ ਤੋਂ ਹੀ, ਕੱਲ ਨੂੰ ਵੀ ਪੂਰਾ ਦਿਨ ਗ੍ਰੈਂਡ ਓਪਨਿੰਗ ਹੋਣੀ ਹੈ, ਕੱਲ ਨੂੰ ਉੱਥੇ ਪੂਰੀ ਟੀਮਾਂ ਪਹੁੰਚੀਆਂ ਹੋਣੀਆਂ। ਸੋ ਕੱਲ ਨੂੰ ਤੁਸੀਂ ਸ਼ੋਪਿੰਗ ਕਰਨੀ ਹੈ, ਅੱਜ ਵੀ ਜਾ ਸਕਦੇ ਹੋ, ਹੁਣੇ ਵੀ ਜਾ ਸਕਦੇ ਹੋ। ਸੋ ਤੁਸੀਂ $100 ਦੀ ਗ੍ਰੋਸਰੀ ਕਰਨੀ ਆ, ਕੂਪਨ ਪਾ ਕੇ ਆਉਣਾ। ਬਹੁਤ ਸਾਰੇ ਨਾਮ ਆ, ਇਕੱਲਾ ਬੁਲਟ ਮੋਟਰਸਾਈਕਲ ਨਹੀਂ ਆ, ਬੜੇ ਸਾਰੇ LED TVs ਨੇ, ਹੋਰ ਮਾਈਕ੍ਰੋਵੇਵ ਨੇ, ਫਰਾਇਰ ਨੇ, ਬੜਾ ਕੁਛ ਆ। ਸੋ ਤੁਸੀਂ ਅਨਾਜ ਮਾਰਟ 'ਤੇ ਪਹੁੰਚ ਜਾਣਾ ਆ, ਏਅਰਪੋਰਟ ਐਂਡ ਮੇਫੀਲਡ ਵਾਲੇ ਇੰਟਰਸੈਕਸ਼ਨ 'ਤੇ, 6141 ਮੇਫੀਲਡ ਰੋਡ, ਅਨਾਜ ਮਾਰਟ, 905-928-5957 9582-8557 'ਤੇ ਪਹੁੰਚੋ। ਫਿਰ ਹੋ ਸਕਦਾ ਕਿ ਵੀ ਬੁਲਟ ਤੁਹਾਡੇ ਘਰ ਆ ਜਾਏ। ਨੈਵਰ ਨੋਸ, ਬੀ ਪੋਜ਼ਿਟਿਵ।
3: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
4: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ੋਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ, ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
3: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
4: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ, ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 4373150701।

ਸੋ ਬਿਲਕੁਲ ਜੀ, ਆਰਨੇਥ 10 ਅਕਤੂਬਰ ਲੰਡਨ ਸੈਂਟੀਨੀਅਲ ਹਾਲ, ਟਿਕਟਾਂ ਈਵਨ ਬ੍ਰਾਈਟ 'ਤੇ ਨੇ, ਬਹੁਤ ਲਿਮਿਟਡ ਜਿਹੀਆਂ ਟਿਕਟਾਂ ਨੇ, 40% ਸ਼ੋਅ ਲੈਫਟ ਰਹਿ ਗਿਆ ਜੀ, 60% ਆਲਰੇਡੀ ਸੋਲਡ ਆਊਟ ਆ। ਹਰਪ੍ਰੀਤ ਨਿਰਮਾਣ ਬਾਈ ਜੀ ਨਾਲ ਤੁਸੀਂ ਗੱਲਬਾਤ ਕਰ ਲਿਓ, 647-522-1717 6475221717 ਲੰਡਨ ਅੰਟਾਰੀਓ ਦੇ ਆਸ ਪਾਸ ਜਿੰਨੇ ਵੀ ਸਾਡੇ ਦੋਸਤ ਸਾਨੂੰ ਇਸ ਟਾਈਮ ਸੁਣ ਰਹੇ ਨੇ। ਸੋ ਆਰਨੇਥ ਬਾਈ ਜੀ 10 ਅਕਤੂਬਰ ਨੂੰ, ਡੋਂਟ ਮਿਸ ਦਿਸ ਸ਼ੋਅ। ਨਾਲ ਤੁਸੀਂ ਅਨਾਜ ਮਾਰਟ 'ਤੇ ਪਹੁੰਚਣਾ ਜੀ, ਗ੍ਰੈਂਡ ਓਪਨਿੰਗ ਹੋ ਰਹੀ ਹੈ ਕੱਲ੍ਹ ਨੂੰ ਅਨਾਜ ਮਾਰਟ। ਬੁਲਟ ਮੋਟਰਸਾਈਕਲ ਤੁਸੀਂ ਜਿੱਤ ਸਕਦੇ ਹੋ, $100 ਦੀ ਸ਼ੋਪਿੰਗ ਕਰਨੀ ਹੈ, ਗਰੋਸਰੀ ਤਾਂ ਆਪਾਂ ਬਾਏ ਕਰਨੀ ਹੈ, ਵਾਈ ਨੋਟ ਫਰੋਮ ਅਨਾਜ ਮਾਰਟ, 905-928-8857। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ। ਅਤੇ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਸਾਰੇ ਸਰੋਤਾਂ ਦਾ ਇੱਕ ਵਾਰ ਫਿਰ ਬਹੁਤ ਸਵਾਗਤ, ਪਿਆਰ, ਸਤਿਕਾਰ ਅਤੇ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ, ਥੈਂਕ ਯੂ ਸੋ ਮਚ ਬਾਈ।

ਕਿਸੇ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਿਹਰਾ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫ੍ਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਰੱਬ ਵਰਗੀਆਂ ਮਾਵਾਂ

ਇਸ ਤੋਂ ਸੁੱਚਾ ਸਾਕ ਨਹੀਂ ਹੁੰਦਾ, ਪਿਆਰ ਜਿਹਾ ਕੁਝ ਪਾਕ ਨਹੀਂ ਹੁੰਦਾ। ਇਸ ਤੋਂ ਸੁੱਚਾ ਸਾਕ ਨਹੀਂ ਹੁੰਦਾ, ਪਿਆਰ ਜਿਹਾ ਕੁਝ ਪਾਕ ਨਹੀਂ ਹੁੰਦਾ। ਜਿਸਮਾਂ ਦੇ ਕਦੇ ਵਿਆਹ ਨਹੀਂ ਹੁੰਦੇ ਤੇ ਰੂਹਾਂ ਦਾ ਕਦੇ ਤਲਾਕ ਨਹੀਂ ਹੁੰਦਾ। ਇਸ ਤੋਂ ਸੁੱਚਾ ਸਾਕ ਨਹੀਂ ਹੁੰਦਾ, ਪਿਆਰ ਜਿਹਾ ਕੁਝ ਪਾਕ ਨਹੀਂ ਹੁੰਦਾ। ਜਿਸਮਾਂ ਦੇ ਕਦੇ ਵਿਆਹ ਨਹੀਂ ਹੁੰਦੇ ਤੇ ਰੂਹਾਂ ਦਾ ਕਦੇ ਤਲਾਕ ਨਹੀਂ ਹੁੰਦਾ। ਕੁਝ ਤੇ ਪਿਆਰ ਚ ਮਹਿੰਗਾ ਹੁੰਦਾ ਹੈ, ਕੁਝ ਤੇ ਪਿਆਰ ਚ ਮਹਿੰਗਾ ਹੁੰਦਾ। ਐਵੇਂ ਬੰਦਾ ਖਾਕ ਨਹੀਂ ਹੁੰਦਾ, ਅੱਜ ਕੀਤੀ ਤੇ ਕੱਲ ਨਾ ਕੀਤੀ। ਮੁਹੱਬਤ ਕੋਈ ਮਜ਼ਾਕ ਨਹੀਂ ਹੁੰਦਾ, ਅੱਜ ਕੀਤੀ ਤੇ ਕੱਲ ਨਾ ਕੀਤੀ। ਮੁਹੱਬਤ ਕੋਈ ਮਜ਼ਾਕ ਨਹੀਂ ਹੁੰਦਾ, ਮੁਹੱਬਤ ਕੋਈ ਮਜ਼ਾਕ ਨਹੀਂ ਹੁੰਦਾ। ਸੋ ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ। 10 ਵਜੇ ਤੋਂ

ਕੇ 11 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਸਮਰੱਥਾ ਦੇ ਮੁਤਾਬਕ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਮੈਂ ਕਈ ਵਾਰ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ। ਬਾ ਕਮਾਲ ਹੋਸਟ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪਣੇ ਪ੍ਰੋਗਰਾਮ ਦੀ ਪੇਸ਼ਕਾਰੀ ਕਰਦੇ ਨੇ ਔਰ ਤੁਹਾਡਾ ਮਨੋਰੰਜਨ ਕਰਦੇ ਨੇ ਖੂਬ ਬਹੁਤ ਵਧੀਆ ਢੰਗ ਦੇ ਨਾਲ, ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਨੇ। ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ, ਚਾਹੇ ਸਪੋਰਟਸ ਦਾ ਕੋਈ ਖੇਤਰ ਹੋਵੇ, ਚਾਹੇ ਰਾਜਨੀਤੀ ਦਾ ਖੇਤਰ ਹੋਵੇ, ਚਾਹੇ ਕੋਈ ਸੱਭਿਆਚਾਰ ਦਾ ਖੇਤਰ ਹੋਵੇ, ਮਾਂ ਬੋਲੀ ਦਾ ਖੇਤਰ ਹੋਵੇ, ਕੋਈ ਵੀ ਐਸਾ ਖੇਤਰ ਨਹੀਂ ਜਿਸ ਦੀ ਜਾਣਕਾਰੀ ਤੁਸੀਂ ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਫ੍ਰੀਕੁਐਂਸੀ ਦੇ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਨਹੀਂ ਪ੍ਰਾਪਤ ਕਰਦੇ। ਸਾਡੀ ਵਾਰੀ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਨਾ ਕੁਝ ਤੁਹਾਡੇ ਨਾਲ ਐਸਾ ਸ਼ੇਅਰ ਕੀਤਾ ਜਾਵੇ, ਐਸਾ ਡਿਸਕਸ ਕੀਤਾ ਜਾਵੇ ਜੋ ਤੁਹਾਨੂੰ ਕੁਝ ਨਾ ਕੁਝ ਮਾਨਸਿਕ ਤੌਰ ਤੇ ਸਕੂਨ ਦੇਣ ਵਾਲਾ ਹੋਵੇ, ਕਿਉਂਕਿ ਟਾਈਮ ਜਿਹੜਾ ਸਾਡਾ ਉਹ ਇਸ ਵੇਲੇ ਦਾ ਇਸ ਤਰ੍ਹਾਂ ਦਾ ਹੈ, ਇਸ ਵੇਲੇ ਕੋਈ ਵੀ ਐਸੀ ਹੈਵੀ ਗੱਲਬਾਤ, ਕੋਈ ਜ਼ਿਆਦਾ ਗੰਭੀਰ ਗੱਲਬਾਤ, ਕੋਈ ਮਨ ਨੂੰ ਠੇਸ ਪਹੁੰਚਾਉਣ ਵਾਲੀ ਗੱਲਬਾਤ ਤੋਂ ਪਰਹੇਜ਼ ਕਰਦੇ ਹਾਂ, ਅਸੀਂ ਅਵੋਇਡ ਕਰਦੇ ਹਾਂ ਜਾਣ ਬੁੱਝ ਕੇ, ਕਿਉਂਕਿ ਅੱਗੇ ਰਾਤ ਹੈ, ਤੁਸੀਂ ਸੌਣਾ ਹੈ। ਸਕੂਨ ਦੀ ਨੀਂਦ ਜਿੰਨੀ ਲਓਗੇ ਤੇ ਉਨਾ ਹੀ ਸਵੇਰੇ ਰਿਫਰੈਸ਼ ਤੁਸੀਂ ਆਪਣੇ ਆਪ ਨੂੰ ਉੱਠਿਆ ਮਹਿਸੂਸ ਕਰੋਗੇ ਤੇ ਆਪਣੇ ਕੰਮਾਂ ਕਾਰਾਂ ਤੇ ਜਾਣ ਲਈ ਤਿਆਰ ਹੋਵੋਗੇ। ਚਲੋ ਅੱਜ ਤੇ ਫਰਾਈਡੇ ਹੈ, ਕੋਈ ਗੱਲ ਨਹੀਂ, ਵੀਕਐਂਡ ਹੈ, ਤੁਸੀਂ ਲੇਟ ਫਿਟ ਵੀ ਹੋ ਜਾਓ, ਕੋਈ ਗੱਲ ਨਹੀਂ। ਬਹੁਤ ਸਾਰੇ ਦੋਸਤ ਮਿੱਤਰ ਸਾਡੇ ਨਾਲ ਜੁੜਦੇ ਨੇ, ਬਹੁਤ ਸਾਰੇ ਦੋਸਤ ਮਿੱਤਰ ਫੋਨ ਵੀ ਕਰਦੇ ਨੇ ਤੇ ਬਹੁਤ ਅੱਛਾ ਲੱਗਦਾ। ਸੋ ਗੱਲਾਂ ਗੱਲਾਂ ਦੇ ਵਿੱਚੋਂ ਕਈ ਵਾਰ ਨਵੀਆਂ ਗੱਲਾਂ ਬਾਤਾਂ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਬਹੁਤ ਤੁਹਾਡਾ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ, ਸਾਡੇ ਪ੍ਰੋਗਰਾਮ ਨੂੰ ਸੁਣਨ ਵਾਸਤੇ। ਸਾਡਾ ਸਟੂਡੀਓ ਦਾ ਨੰਬਰ ਹੈ 647-300-5353, 6473675353। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, ਜੋ ਪੰਜਾਬ ਤੋਂ ਪਬਲਿਸ਼ ਹੁੰਦਾ ਹੈ। ਰੋਜ਼ ਸ਼ਾਮ ਨੂੰ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਕਿਉਂਕਿ ਉੱਥੇ ਸੁਬਾ ਹੋ ਗਈ ਹੁੰਦੀ ਹੈ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਫਿਲ ਕਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਦੇਖੋਗੇ ਪੰਜਾਬੀ ਦੀਆਂ ਬਹੁਤ ਹੀ ਅੱਛੀਆਂ ਅੱਛੀਆਂ ਕਲਾਸਿਕ ਫਿਲਮਾਂ, ਪੁਰਾਣੀਆਂ ਫਿਲਮਾਂ, ਨਵੀਆਂ ਫਿਲਮਾਂ, ਲੇਟੈਸਟ ਰਿਲੀਜ਼ ਹੋਈਆਂ ਫਿਲਮਾਂ। ਵਿਸ਼ਵ ਪੰਜਾਬੀ ਸਭਾ ਦੁਆਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਜੋ ਜੋ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਜਾਂ ਸਾਡੇ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜੋ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ, ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਸਾਡਾ ਇਸ ਵੇਲੇ ਦਾ ਪ੍ਰੋਗਰਾਮ 10 ਤੋਂ 11 ਜੋ ਇਸ ਵੇਲੇ ਤੁਸੀਂ IPTV ਚੈਨਲ ਤੇ ਲਾਈਵ ਸੁਣ ਰਹੇ ਹੋ, ਅਗਰ ਕਿਸੇ ਕਾਰਨ ਸਾਡੇ ਨਾਲ ਜੁੜਨ ਤੋਂ, ਕਿਸੇ ਰੁਝੇਵੇਂ ਦੇ ਕਾਰਨ ਤੁਸੀਂ ਉਕਤਾ ਗਏ ਜਾਂ ਵਾਂਝੇ ਰਹਿ ਗਏ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਤੋਂ ਲੈ ਕੇ 7 ਵਜੇ ਦੇ ਕਰੀਬ ਅਸੀਂ ਇਸ ਪ੍ਰੋਗਰਾਮ ਨੂੰ ਫਿਰ ਉੱਥੇ ਅਪਲੋਡ ਕਰ ਦਿੰਦੇ ਹਾਂ ਤੇ ਤੁਸੀਂ ਸੁਣ ਸਕਦੇ ਹੋ ਇਸ ਪ੍ਰੋਗਰਾਮ। ਸੋ ਅੱਜ ਦੋਸਤੋ 18 ਸਪਟੈਂਬਰ ਫਰਾਈਡੇ ਦਾ ਦਿਨ ਹੈ, ਇਸ ਵੇਲੇ ਟੈਂਪਰੇਚਰ ਹੈ 14 ਡਿਗਰੀ ਤੇ ਦਿਨ ਵੇਲੇ ਰਿਹਾ 21 ਡਿਗਰੀ ਟੈਂਪਰੇਚਰ। ਅੱਜ ਦਾ ਦਿਨ ਤੇ ਚਲੋ ਬੀਤ ਗਿਆ, ਕੱਲ 19 ਸਪਟੈਂਬਰ ਹੋ ਰਹੀ ਹੈ ਜੀ ਤੇ ਸ਼ਨੀਚਰਵਾਰ ਦਾ ਦਿਨ ਹੈ, ਕੱਲ 17 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। 7:03 ਤੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਤੇ 7:22 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਥੋੜਾ ਬਹੁਤ ਬਾਰਿਸ਼ ਦੀਆਂ ਫੁਹਾਰਾਂ ਵੀ ਆ ਸਕਦੀਆਂ ਨੇ। ਤਬਦੀਲ ਹੋ ਗਿਆ ਮੌਸਮ, ਅੱਜ ਕਾਫੀ ਸ਼ਾਮ ਨੂੰ ਠੰਡਾ ਠੰਡਾ ਮੌਸਮ ਲੱਗ ਰਿਹਾ ਸੀ। ਸੋ ਅੱਜ ਵੀਕਐਂਡ ਹੈ, ਵੀਕਐਂਡ ਵਾਲੇ ਦਿਨ ਅਸੀਂ ਵੈਸੇ ਵੀ ਹਲਕਾ ਫੁਲਕਾ ਹੀ ਪ੍ਰੋਗਰਾਮ ਰੱਖਦੇ ਹਾਂ, ਕੁਝ ਜ਼ਿਆਦਾ ਗੰਭੀਰ ਵਿਸ਼ਾ ਨਹੀਂ ਰੱਖਿਆ ਜਾਂਦਾ, ਜੋ ਕੁਝ ਜ਼ਿਆਦਾ ਮਨ ਦੇ ਉੱਪਰ ਬੋਝ ਪਾਉਣਾ ਹੋਵੇ ਉਹਦੇ ਬਾਰੇ ਸੋਚਣ ਦੇ ਬਾਰੇ, ਉਹਦਾ ਕੋਈ ਜਵਾਬ ਢੂੰਡਣ ਦੇ ਬਾਰੇ, ਅੱਜ ਗੱਲਾਂ ਬਾਤਾਂ ਹਲਕੀਆਂ ਫੁਲਕੀਆਂ ਪਰਾਂਗੇ, ਕਹਾਣੀਆਂ ਕਹੂਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਤੁਹਾਡੀਆਂ ਗੱਲਾਂ ਬਾਤਾਂ ਸੁਣਾਂਗੇ। ਤੁਸੀਂ ਕਿਤੇ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਹੋਵੇ ਤਾਂ GIN ਨੂੰ 647-300-5353, 6473675353। ਅੱਜ ਇੱਕ ਹੋਰ ਬੜਾ ਸੁਭਾਗਾ ਦਿਨ ਹੈ, 18 ਸਪਟੈਂਬਰ ਸਾਡੇ ਬਾਬੇ ਨਾਨਕ ਦਾ ਵਿਆਹ ਪੁਰਬ ਹੈ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਸ ਸ਼ੁਭ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ, ਬਟਾਲੇ ਤੋਂ ਮੇਰੇ ਇੱਕ ਦੋ ਦੋਸਤ ਨੇ ਅਤੇ ਮੈਨੂੰ ਇੱਕ ਦੋ ਵਾਰ ਮੌਕਾ ਮਿਲਿਆ ਇਹਨਾਂ ਦਿਨਾਂ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸੀ ਅਤੇ ਬਟਾਲੇ ਉਹਨਾਂ ਦੇ ਸਸੁਰਾਲ ਸਨ। ਸੁਲਤਾਨਪੁਰ ਲੋਧੀ ਤੋਂ ਜਦੋਂ ਬਰਾਤ ਆਈ ਸੀ ਬਟਾਲੇ ਤਾਂ ਬਹੁਤ ਜਾਹੋ ਜਲਾਲ ਦੇ ਨਾਲ ਸਾਰੇ ਬਟਾਲੇ ਨੂੰ ਡੈਕੋਰੇਟ ਕੀਤਾ ਜਾਂਦਾ ਹੈ, ਸਜਾਇਆ ਜਾਂਦਾ ਹੈ। ਬਹੁਤ ਵਧੀਆ ਲੱਗਦਾ ਹੈ, ਬਹੁਤ ਵਧੀਆ ਲੱਗਦਾ ਹੈ। ਮੇਰਾ ਇੱਕ ਦੋਸਤ ਬਟਾਲੇ ਦਾ, ਮੈਂ ਇੱਕ ਦੋ ਵਾਰ ਨਾ ਇਹ ਅਟੈਂਡ ਕੀਤਾ ਹੈ। ਸੁਲਤਾਨਪੁਰ ਲੋਧੀ ਤੋਂ ਜਿਵੇਂ ਬਰਾਤ ਦੀ ਸ਼ਕਲ ਦੇ ਵਿੱਚ ਪੂਰਾ ਨਗਰ ਕੀਰਤਨ ਚੱਲਦਾ ਹੈ, ਆਸ ਪਾਸ ਦੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਸੱਜ ਧੱਜ ਕੇ, ਜਿਵੇਂ ਬਰਾਤੀ ਜਾਂਦੇ ਹੁੰਦੇ ਨਾ ਸਹੁਰਿਆਂ ਦੇ ਉੱਪਰ, ਬਰਾਤ ਚੜ੍ਹਦੀ ਹੈ, ਜੰਝ ਜਦੋਂ ਚੜ੍ਹਦੀ ਹੁੰਦੀ ਤੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਉਹ ਨਗਰ ਕੀਰਤਨ ਚੱਲਦਾ ਹੈ ਤੇ ਪੂਰੇ ਸ਼ਬਦਾਂ ਦੇ ਨਾਲ ਗਾਉਂਦੇ, ਭਜਨ ਗਾਉਂਦੇ, ਸ਼ਬਦ ਬੋਲਦੇ ਬਟਾਲੇ ਪਹੁੰਚਦੇ ਨੇ ਤੇ ਬਟਾਲੇ ਦੇ ਲੋਕ ਉਹਨਾਂ ਨੂੰ ਇਸ ਤਰ੍ਹਾਂ ਰਿਸੀਵ ਕਰਦੇ ਨੇ ਜਿਵੇਂ ਸੱਚਮੁੱਚ ਬਰਾਤ ਨੂੰ ਰਿਸੀਵ ਕੀਤਾ ਜਾਂਦਾ, ਔਰ ਸਾਰੇ ਬਟਾਲੇ ਨੂੰ ਸਜਾਇਆ ਜਾਂਦਾ ਹੈ ਔਰ ਖੂਬ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ, ਜਿਵੇਂ ਅਕਸਰ ਪੁਰਾਣੇ ਸਮਿਆਂ ਦੇ ਵਿੱਚ ਬਰਾਤਾਂ ਦੀ ਸੇਵਾ ਕੀਤੀ ਜਾਂਦੀ ਸੀ। ਸੋ ਬੜਾ ਖੂਬਸੂਰਤ ਮੰਜ਼ਰ ਹੁੰਦਾ ਹੈ ਦੇਖਣ ਵਾਲਾ ਇਹਨਾਂ ਦਿਨਾਂ ਦੇ ਵਿੱਚ। ਪੂਰੀ ਸਰਕਾਰੀ ਤੌਰ ਤੇ ਬਟਾਲੇ ਇਲਾਕੇ ਦੇ ਵਿੱਚ ਔਰ ਸੁਲਤਾਨਪੁਰ ਦੇ ਇਲਾਕੇ ਦੇ ਵਿੱਚ ਛੁੱਟੀ ਹੁੰਦੀ ਹੈ ਐਸੇ ਪਰਪਸ ਕਰਕੇ ਕਿ ਵੱਧ ਤੋਂ ਵੱਧ ਲੋਕ ਇਸ ਵਿਆਹ ਪੁਰਬ ਦੇ ਵਿੱਚ ਸ਼ਾਮਲ ਹੋ ਸਕਣ। ਸੋ ਤੁਹਾਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਦਿਨ ਹੋਵੇ ਸਾਡੇ ਬਾਬੇ ਨਾਨਕ ਦੇ ਵਿਆਹ ਦਾ ਤੇ ਉਧਰੋਂ ਸਾਡੇ ਪਦਮ ਸ਼੍ਰੀ ਹੰਸਰਾਜ ਹੰਸ ਜੀ ਦਾ ਇੱਥੇ ਲਾਈਵ ਪ੍ਰੋਗਰਾਮ ਚੱਲ ਰਿਹਾ ਹੋਵੇ ਇਸ ਵੇਲੇ, ਉੱਥੇ ਵੀ ਲੋਕ ਬਹੁਤ ਇੰਜੋਏ ਕਰ ਰਹੇ ਹੋਣਗੇ। ਸੋ ਉਧਰੋਂ ਸਾਡੇ ਬਾਬੇ ਨਾਨਕ ਦਾ ਵਿਆਹ ਪੁਰਬ ਹੈ ਜੀ ਤੇ ਅਸੀਂ ਵੀ ਕਿਉਂ ਨਾ ਖੁਸ਼ੀ ਦੇ ਮਾਹੌਲ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਹੱਸਣ ਦੇ ਨਾਲ, ਨੱਚਣ ਦੇ ਨਾਲ, ਟੱਪਣ ਦੇ ਨਾਲ। ਤੇ ਹੰਸਰਾਜ ਹੰਸ ਜੀ ਨੂੰ ਅਸੀਂ ਦਾਅਵਤ ਦਿੰਦੇ ਹਾਂ ਕਿ ਔਨ ਸਟੇਜ ਦੇ ਉੱਪਰ ਔਰ ਸਾਡੇ ਬਾਬੇ ਨਾਨਕ ਦੇ ਪੁਰਬ ਦੇ ਉੱਪਰ ਇੱਕ ਖੂਬਸੂਰਤ ਜਿਹਾ ਗਾਣਾ, ਹੱਸਣ ਵਾਲਾ, ਨੱਚਣ ਵਾਲਾ ਤੇ ਸਾਨੂੰ ਸਾਰਿਆਂ ਨੂੰ ਨਚਾਉਣ ਵਾਲਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਂ। ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।

0: ਬਹੁਤ ਖੂਬਸੂਰਤ ਆਵਾਜ਼ ਦੇ ਮਾਲਕ ਹੰਸਰਾਜ ਹੰਸ ਜੀ ਦਾ ਐਸਾ ਗਾਣਾ ਤੁਸੀਂ ਸੁਣਿਆ ਇਸ ਵੇਲੇ। ਮੇਰਾ ਖਿਆਲ ਇਸ ਗਾਣੇ ਨੂੰ ਆਏ ਨੂੰ 25 ਤੋਂ ਲੈ ਕੇ 30 ਸਾਲ ਦੇ ਕਰੀਬ ਹੋ ਗਏ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਕੱਲ ਕੋਈ ਵੀ ਵਿਆਹ ਜਾਂ ਕੋਈ ਵੀ ਸ਼ਾਦੀ ਐਸੀ ਹੋਏਗੀ ਜਿਸ ਦੇ ਵਿੱਚ ਇਹ ਗਾਣਾ ਨਾ ਚੱਲਦਾ ਹੋਵੇ। ਇੱਕ ਗਾਣਾ ਇਹ ਤੇ ਇੱਕ ਬਲਕਾਰ ਸਿੱਧੂ ਦਾ ਗਾਣਾ ਜਿਹੜਾ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ। ਮੈਨੂੰ ਨਹੀਂ ਲੱਗਦਾ ਵੀ ਇਹ ਦੋ ਗਾਣੇ ਤਾਂ ਕੋਈ ਵੀ ਵਿਆਹ ਸ਼ਾਦੀ ਕੰਪਲੀਟ ਹੁੰਦੀ ਨਹੀਂ ਹੈ ਇਹਨਾਂ ਦੋ ਗਾਣਿਆਂ ਤੋਂ ਬਿਨਾਂ। ਜੇ ਤੁਹਾਡੀ ਨਜ਼ਰ ਦੇ ਵਿੱਚ ਵੀ ਕੋਈ ਹੋਰ ਐਸਾ ਗਾਣਾ ਹੋਵੇ ਕਿ ਜਿਹੜਾ ਹਰ ਵਿਆਹ ਸ਼ਾਦੀ ਦੇ ਉੱਪਰ ਸੁਣਨ ਨੂੰ ਮਿਲਦਾ ਹੈ ਤੇ ਤੁਸੀਂ ਵੀ ਮੇਰੇ ਨਾਲ ਸ਼ੇਅਰ ਕਰੋ 647-352-53-53। ਸਾਡੇ ਬੀਬੀ ਗੋਸਲ ਜੀ ਆਏ ਨੇ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਡਾਕਟਰ ਜੀ।
0: ਸਤਿ ਸ੍ਰੀ ਅਕਾਲ ਜੀ, ਤੁਸੀਂ ਅੱਜ ਸੁਣਨੇ ਗਏ ਹੰਸਰਾਜ ਹੰਸ ਨੂੰ? ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਅੱਜ ਵੀ ਸਵੇਰੇ ਹੰਸਰਾਜ ਹੰਸੀ ਦੁਪਹਿਰ ਵੇਲੇ ਜਿਹੜਾ ਉਹਨਾਂ ਦਾ ਲੰਚ ਹੈਗਾ ਸੀ ਨਾ ਇੱਥੇ ਵਿਲੇਜ ਆਫ ਇੰਡੀਆ ਦੇ ਵਿੱਚ ਸੀ ਤੇ ਮੈਂ ਵੀ ਉੱਥੇ ਸ਼ਾਮਿਲ ਸੀ। ਅਸੀਂ 5-6 ਜਾਣੇ ਸੀ। ਉਹ ਗੱਲਬਾਤ ਅਕਸਰ ਨਾ ਇਸ ਗਾਣੇ ਦੀ ਹੋਈ, ਉਹ ਕਹਿੰਦੇ ਕਿ ਮੈਂ ਕਈ ਵਾਰੀ ਸੁਣਿਆ ਕਿ ਗੋਰੇ ਵੀ ਇਹ ਗਾਣਾ ਲਾ ਕੇ ਸੁਣਦੇ ਆ ਵਿਆਹਾਂ ਦੇ ਵਿੱਚ ਕਈ ਵਾਰ ਦੇਖਿਆ। ਹਾਂ, ਤੇ ਵਾਕਈ ਇਹ ਗਾਣਾ ਨਾ ਦੇਖੋ, ਕਈ ਗਾਣੇ ਐਸੇ ਹੁੰਦੇ ਆ ਜਿਹੜੇ ਨਾ ਗਾਏ ਜਰੂਰ ਇੱਕਣੇ ਹੁੰਦੇ ਆ ਲੇਕਿਨ ਉਹ ਲੋਕਾਂ ਦੇ ਗਾਣੇ ਬਣ ਜਾਂਦੇ ਆ ਫਿਰ
1: ਲੋਕਾਂ ਦੇ। ਇੱਕ ਹੋਰ ਗਾਣਾ ਜਿਹੜਾ ਉਹ ਮੈਨੂੰ ਬਹੁਤ ਚੰਗਾ,
0: ਹਰ ਹਰ ਤਰ੍ਹਾਂ ਦਾ ਜੀ। ਦੇਖੋ, ਗਜ਼ਲਾਂ ਇਹਨੇ ਗਾਈਆਂ, ਕਵਾਲੀਆਂ ਇਹਨੇ ਗਾਈਆਂ, ਸੂਫੀ ਕਾਵਿ ਇਹਨੇ ਗਾਇਆ, ਔਰ ਲਿਟਰੇਰੀ ਸੁਰਜੀਤ ਪਾਤਰ ਦੀਆਂ, ਅਮਰਤਾ ਪ੍ਰੀਤਮ ਦੀਆਂ, ਮੋਹਨ ਸਿੰਘ ਦੀਆਂ ਬਹੁਤ ਸਾਰੀਆਂ ਅੱਛੀਆਂ ਅੱਛੀਆਂ ਕਵਿਤਾਵਾਂ ਗਜ਼ਲਾਂ ਇਸਨੇ ਰਿਕਾਰਡ, ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਗਾਇਆ ਇਸਨੇ। ਸਟਰਗਲ ਬਹੁਤ ਆ, ਸਟਰਗਲ ਬਹੁਤ ਆ ਜੀ, ਬਿਲਕੁਲ ਕੋਈ ਸ਼ੱਕ ਨੀ। ਚਲੋ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ੍ਰੀ ਅਕਾਲ ਚਰਨ ਜੀ। ਵੇਖ ਲੋ, ਤੁਸੀਂ ਜਦੋਂ ਖੁਸ਼ੀ ਦਾ ਸਬੱਬ ਹੋਵੇ, ਸਾਡੇ ਬਾਬੇ ਨਾਨਕ ਦਾ ਅੱਜ ਵਿਆਹ ਦਾ ਦਿਨ ਹੋਵੇ ਤੇ ਵਿਆਹ ਦੇ ਜਿਹੜੇ ਦਿਨ ਹੁੰਦੇ ਨਾ, ਖੁਸ਼ੀਆਂ ਦੇ ਨੱਚਣ ਗਾਉਣ ਦੇ ਹੁੰਦੇ ਹੀ ਆ ਫਿਰ।
2: ਇੱਕ ਗੀਤ ਹੋਰ ਬਹੁਤ ਵਧੀਆ, ਜ਼ਿਆਦਾ ਹਰ ਵਿਆਹ ਤੇ ਚੱਲਦਾ ਜੀ,
0: ਕਿਹੜਾ ਦੱਸੋ ਜਰਾ, ਆਪਾਂ ਉਹਨੂੰ ਵੀ ਆਪਾਂ ਸੁਣ ਲੈ।
2: ਉਹ ਹੈਗਾ ਦੁਪੱਟਿਆਂ ਸੱਚ ਦਾ ਸਵੇਰ ਤੂੰ ਕਿਹੜੇ ਪਿੰਡ ਮਕਲਾਵੇ ਜਾਣਾ।
0: ਨਹੀਂ, ਦੁਪੱਟਾ ਤੇਰਾ ਸੱਤ ਰੰਗ ਦਾ ਹੈ, ਉਹ ਮੇਰੇ ਖਿਆਲ ਬਿੰਦਰਖੀਏ ਦਾ ਗਾਣਾ ਹੈ। ਕੋਈ ਗੱਲ ਨੀ, ਇਹ ਵੀ ਗੱਲ ਆਪਾਂ ਸੁਣ ਲਾਂਗੇ। ਬਾਕੀ ਹੰਸਰਾਜ ਹੰਸ ਦੇ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਭਲਾ, ਇਹ ਸਿੰਗਰ ਕਿੱਦਾਂ?
2: ਮੈਂ ਪਿਛਲੇ ਸਾਲ 14 ਨਵੰਬਰ ਨੂੰ ਬੈਂਕਾਲ ਜਾਂ ਕੁਛ ਵੀ ਸੀਗਾ
0: ਜੀ,
2: ਉਸ ਮੈਂ ਪ੍ਰੋਗਰਾਮ ਤੇ ਗਿਆ ਸੀਗਾ ਤੇ ਮੈਨੂੰ ਸਪੈਸ਼ਲ ਪ੍ਰਭ ਸੰਧੂ ਉਹਨਾਂ ਨੇ ਮਿਲਾਇਆ ਸੀ ਉੱਪਰ ਲਿਜਾ ਕੇ।
0: ਬਹੁਤ ਬਹੁਤ ਨਾਈਸ ਆਦਮੀ ਜੀ, ਮੈਂ ਤੇ ਕੱਲ ਇਹਨੂੰ ਮੁਲਾਕਾਤ ਹੋਈ ਹੈ। ਬੰਦਾ ਡਾਊਨ ਟੂ ਅਰਥ, ਹੰਬਲ, ਸੋਫਟ ਸਪੋਕਨ, ਫਿਰ ਉਹਨੂੰ ਨੌਲੇਜ ਬੜੀ, ਅਧਿਆਤਮ ਦੀ ਨੌਲੇਜ ਬਹੁਤ ਉਹਨੂੰ। ਵੈਸੇ
2: ਇਹਨਾਂ ਦਾ ਛੋਟਾ ਬ੍ਰਦਰ ਆ, ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ, ਪਤਾ ਨਹੀਂ, ਮੈਨੂੰ ਯਾਦ ਨਹੀਂਗਾ।
0: ਹਾਂ, ਇੱਥੇ ਹੀ ਹੈ ਮੇਰੇ ਖਿਆਲ,
2: ਪਰਮਜੀਤ ਹੰਸ। ਉਹਨੂੰ ਵੀ ਚੰਗੀ ਤਰ੍ਹਾਂ ਦੇ ਆਪਣੇ
0: ਜੀ
2: ਮਿਲਦੇ ਰਹੇਗਾ ਹਰ ਮੇਲਿਆਂ ਦੇ ਵੀ, ਮੇਲਿਆਂ ਦੇ ਕੋਈ।
0: ਚਲੋ ਕੋਈ ਨੀ, ਤੁਹਾਡਾ ਗਾਣਾ ਗਾਣਾ ਤੁਹਾਨੂੰ ਸੁਣਾਉਣੇ ਆ। ਹਾਂਜੀ ਭੈਣ ਜੀ। ਜੀ ਆਉਣੇ ਹੋ ਜੀ ਤੁਸੀਂ?
1: ਮੈਂ ਦੁਪੱਟੇ ਜਿਹੜਾ ਬਿੰਦਰਖੀ ਦਾ ਗਾਣਾ, ਇਹ ਤੇ ਮੈਂ ਦੱਸ ਕੀਤਾ।
0: ਅੱਛਾ ਅੱਛਾ ਅੱਛਾ
1: ਅਸੀਂ ਦੀਵਾਲੀ ਮਨਾਉਂਦੇ ਹਾਂ ਵਿਸਾਖੀ ਫਿਰ ਉੱਥੇ ਡਾਂਸ ਕਰਦੇ ਸੀ
0: ਚਲੋ ਤੁਸੀਂ ਹੁਣ ਵੀ ਡਾਂਸ ਕਰਨ ਵਾਸਤੇ ਤਿਆਰ ਹੋ ਜਾਓ ਫਿਰ ਲਓ।

0: ਸੁਰਜੀਤ ਬਿੰਦ ਰਖੀਆ ਬਾ ਕਮਾਲ ਸਿੰਗਰ ਤੇ ਆਵਾਜ਼ ਲੰਬੀ ਹੇਕ ਦੇ ਕਾਰਨ ਵੀ ਇਸ ਨੂੰ ਜਾਣਿਆ ਜਾਂਦਾ ਸੀ ਸੁਰਜੀਤ ਬਿੰਦ ਰਖੀਆ ਨੂੰ ਵੀ ਇਹ ਵੀ ਪਰਮਾਤਮਾ ਨੇ ਜਲਦੀ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਘਾਟਾ ਪਿਆ ਦੇਖੋ ਕਈ ਸਿੰਗਰ ਜਿਹੜੇ ਹੁੰਦੇ ਆ ਨਾ ਬੜੀ ਲੰਬੀ ਰੇਸ ਦੇ ਘੋੜੇ ਹੁੰਦੇ ਆ ਲੇਕਿਨ ਦੇਖੋ ਇਹ ਚੀਜ਼ਾਂ ਤਾਂ ਆਦਮੀ ਦੇ ਹੱਥ ਵੱਸ ਹੈ ਹੀ ਨਹੀਂ ਹੈਗੀਆਂ ਕਿ ਕਦੋਂ ਕਿਸੇ ਨੇ ਤੁਰ ਜਾਣਾ ਇਹਦੇ ਕਹਿੰਦੇ ਵੀ ਜਿਹੜਾ ਗੋਡ ਸ਼ਬਦ ਹੈ ਨਾ GOD ਗੋਡ ਜਨਰੇਟ ਓਪਰੇਟ ਅਤੇ ਡਿਸਟਰੋਏ ਇਹ ਤਿੰਨ ਚੀਜ਼ਾਂ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਜਨਮ ਵੀ ਉਹਦੇ ਹੱਥ ਵਿੱਚ ਹੈ ਅਤੇ ਜ਼ਿੰਦਗੀ ਨੂੰ ਚਲਾਉਣਾ ਇਹ ਵੀ ਉਹਦੇ ਹੱਥ ਵਿੱਚ ਹੈ ਅਤੇ ਪਰਮਾਤਮਾ ਨੂੰ ਉਸਨੂੰ ਲੈ ਕੇ ਜਾਣਾ ਇਹ ਵੀ ਉਹਦੇ ਹੱਥ ਵਿੱਚ ਹੈ ਉਹ ਕਹਿੰਦੇ ਵੀ ਜੇ ਇਨਸਾਨ ਦੇ ਹੱਥ ਵਿੱਚ ਹੋਏ ਨਾ ਇਹ ਸਾਰੀਆਂ ਚੀਜ਼ਾਂ ਤਾਂ ਇਨਸਾਨ ਤਾਂ ਰੱਬ ਨੂੰ ਵੀ ਨਜ਼ਰ ਅੰਦਾਜ਼ ਕਰਦੇ ਤਾਂ ਉਹਨੇ ਸਾਰੀਆਂ ਚੀਜ਼ਾਂ ਆਪਣੇ ਹੱਥ ਵਿੱਚ ਰੱਖੀਆਂ ਕਿਸੇ ਦੇ ਨਾਲ ਕੀ ਵਾਪਰਨਾ ਜ਼ਿੰਦਗੀ ਦਾ ਕੀ ਮੋੜ ਕਿੱਥੇ ਕਿਸੇ ਨੂੰ ਦਿੱਤਾ ਜਾਣਾ ਇਹ ਗੋਡ ਨੋਜ਼ ਉਹ ਹੀ ਜਾਣਦਾ ਸੋ ਸਾਡੇ ਯੰਗ ਉਮਰ ਦੇ ਵਿੱਚ ਬਹੁਤ ਛੋਟੇ ਛੋਟੇ ਸਿੰਗਰ ਜਿਨ੍ਹਾਂ ਨੇ ਅਜੇ ਬੜਾ ਜਿੰਨਾ ਕੁ ਉਹਨਾਂ ਨੇ ਗਾਇਆ ਉਹਨੇ ਦੇ ਬੇਸ ਦੇ ਉੱਪਰ ਹੀ ਬੜਾ ਨਾਮ ਕਮਾ ਲਿਆ ਸੀ ਉਹਨਾਂ ਨੇ ਬੜਾ ਨਾਮ ਕਮਾ ਲਿਆ ਸੀ ਤੇ ਲੇਕਿਨ ਰਾਜਵੀਰ ਜਵੰਦਾ ਦਾ ਨਾਮ ਤੁਸੀਂ ਜਾਣਦੇ ਹੋਗੇ ਪਿੱਛੇ ਜੇ ਦੇਖੋ ਡੇਢ ਕੁ ਸਾਲ ਹੀ ਹੋਇਆ ਮੇਰਾ ਖਿਆਲ ਹੈ ਜੇ ਕੁਝ ਜ਼ਿਆਦਾ ਟਾਈਮ ਨਹੀਂ ਹੋਇਆ ਸੋ ਐਸੇ ਐਸੇ ਇਨਸਾਨ ਐਸੇ ਐਸੇ ਕਲਾਕਾਰ ਰਾਜਵੀਰ ਜਵੰਦੇ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਅੱਛਾ ਇਨਸਾਨ ਵੀ ਬਹੁਤ ਅੱਛਾ ਸੀ ਉਹ ਕਲਾਕਾਰ ਤੇ ਅੱਛਾ ਹੈ ਹੀ ਅੱਛਾ ਸੀ ਸੁਰਜੀਤ ਬੰਦ ਰੱਖੀਆ ਦੇਖੋ ਇਹ ਵਿਚਾਰੇ ਦਾ ਲਾਜਵਾਬ ਸਿੰਗਰ ਚਲੋ ਖੈਰ ਇਹ ਤਾਂ ਸਾਡੇ ਹੱਥ ਵੱਸ ਨੇ ਜਿਹੜੀਆਂ ਚੀਜ਼ਾਂ ਸਾਡੇ ਹੱਥ ਵੱਸ ਨਾ ਹੋਣ ਉਹਨਾਂ ਦੇ ਬਾਰੇ ਸਾਨੂੰ ਕੋਈ ਜ਼ਿਆਦਾ ਫਿਰ ਚਿੰਤਾ ਕਰਨੀ ਵੀ ਨਹੀਂ ਚਾਹੀਦੀ ਕਿਉਂਕਿ ਸਾਡੀ ਚਿੰਤਾ ਕੀਤੀ ਜਾਂ ਨਾ ਕੀਤੀ ਇੱਕ ਬਰਾਬਰ ਹੈ ਕਿਉਂਕਿ ਹੋਣਾ ਤਾਂ ਉਹ ਹੀ ਹੈ ਜੋ ਉਸ ਪਰਮਾਤਮਾ ਨੇ ਕਰਨਾ ਹੁੰਦਾ ਸੋ ਗੱਲਬਾਤ ਅਸੀਂ ਕਰ ਰਹੇ ਸੀ ਅੱਜ ਬਾਬੇ ਨਾਨਕ ਦੇ ਵਿਆਹ ਦੀ ਤੁਸੀਂ ਕੋਈ ਗੱਲਬਾਤ ਸ਼ੇਅਰ ਕਰਨੀ ਹੋਵੇ ਗੁਰਦੁਆਰਾ ਕੰਧ ਸਾਹਿਬ ਦੇਖਿਆ ਕਿਸੇ ਨੇ ਬਟਾਲੇ ਦੇ ਵਿੱਚ ਉਹ ਅਜੇ ਵੀ ਨਾ ਸ਼ੀਸ਼ੇ ਦੇ ਵਿੱਚ ਫਰੇਮ ਕਰਕੇ ਮੜ ਕੇ ਉਹ ਕੰਧ ਰੱਖੀ ਹੋਈ ਹੈ ਬਿਲਕੁਲ ਟੇਢੀ ਉਹ ਸਾਈਡ ਤੋਂ ਦੇਖੋ ਤਾਂ ਇੱਦਾਂ ਲੱਗਦਾ ਡਿੱਗ ਪੈਣੀ ਹੈ ਲੇਕਿਨ ਉਹਨੂੰ ਸ਼ੀਸ਼ੇ ਦੇ ਵਿੱਚ ਉਸੇ ਤਰੀਕੇ ਨਾਲ ਉਹਨਾਂ ਨੇ ਫਰੇਮ ਕਰਕੇ ਨਾ ਆਸ ਪਾਸ ਸ਼ੀਸ਼ਾ ਲਗਾ ਕੇ ਉਸ ਤਰ੍ਹਾਂ ਹੀ ਉਹਨੂੰ ਸਟੇਬਲ ਕੀਤਾ ਹੋਇਆ ਇਹ ਕਥਾ ਕਹਾਣੀ ਵੀ ਜੁੜੀ ਹੋਈ ਹੈ ਬਾਬੇ ਨਾਨਕ ਦੇ ਵਿਆਹ ਦੇ ਨਾਲ ਕਿ ਬਾਬੇ ਨਾਨਕ ਨੂੰ ਬਿਠਾਇਆ ਉਹਦੀਆਂ ਸਾਲੀਆਂ ਨੇ ਉੱਥੇ ਪਰ ਉਹ ਤਾਂ ਬਾਬਾ ਨਾਨਕ ਸੀ ਨਾ ਫਿਰ ਕਿਸ ਤਰ੍ਹਾਂ ਕੰਧ ਡਿੱਗ ਸਕਦੀ ਸੀ ਇੱਕ ਵਾਰੀ ਨਾ ਮੈਂ ਇੱਕ ਹੋਰ ਗੱਲ ਸੁਣੀ ਹੈ ਕਿ ਤੁਸੀਂ ਬਾਬੇ ਨਾਨਕ ਦੀ ਜਿਹੜੀ ਤਸਵੀਰ ਦੇਖਦੇ ਹੋ ਨਾ ਅੱਜ ਕੱਲ੍ਹ ਬਣੀ ਬੜੀ ਖੂਬਸੂਰਤ ਤਸਵੀਰ ਜਿਹੜੀ ਬਾਬਾ ਨਾਨਕ ਏਦਾਂ ਦੀ ਰੂਪ ਬਣਾਇਆ ਹੋਇਆ ਵੀ ਬਾਬੇ ਨਾਨਕ ਨੇ ਜਿਵੇਂ ਕੋਈ ਕੱਖ ਭੰਨ ਕੇ ਦੂਰਾ ਨਾ ਕੀਤਾ ਹੋਵੇ ਕਹਿੰਦੇ ਆ ਜਦੋਂ ਸੋਭਾ ਸਿੰਘ ਨੇ ਬਾਬੇ ਨਾਨਕ ਦੀ ਇਹ ਤਸਵੀਰ ਬਣਾਈ ਸੀ ਨਾ ਤਾਂ ਉਸ ਦਾ ਜਿਹੜੀ ਘੁੰਡ ਚੁਕਾਈ ਕਰੀਦੀ ਹੁੰਦੀ ਨਾ ਤਸਵੀਰ ਦੇ ਉੱਪਰ ਪਰਦਾ ਜਦੋਂ ਉਤਾਰੀਦਾ ਸਭ ਤੋਂ ਪਹਿਲਾਂ ਤਾਂ ਉਸਨੇ ਭਾਈ ਵੀਰ ਸਿੰਘ ਨੂੰ ਇਨਵਾਈਟ ਕੀਤਾ ਸੀ ਭਰੇ ਇਕੱਠ ਦੇ ਵਿੱਚ ਕਿ ਬਾਬੇ ਨਾਨਕ ਦੀ ਮੈਂ ਤਸਵੀਰ ਬਣਾਈ ਹੈ ਰੂਪ ਸਰੂਪ ਬਣਾਇਆ ਬਾਬਾ ਨਾਨਕ ਜੀ ਦਾ ਤੇ ਤੁਸੀਂ ਉਹਨਾਂ ਦੇ ਉੱਤੋਂ ਪਰਦੇ ਦੀ ਜਿਹੜੀ ਘੁੰਡ ਚੁਕਾਈ ਹੈ ਨਾ ਕਰੋ ਭਾਈ ਵੀਰ ਸਿੰਘ ਕਹਿੰਦਾ ਕੀ ਬਣਾਇਆ ਉਹ ਕਹਿੰਦਾ ਜੀ ਇਹ ਸਸਪੈਂਸ ਹੈ ਸਰਪ੍ਰਾਈਜ਼ ਤੁਹਾਨੂੰ ਦੇਣੀ ਹੈ ਚਲੋ ਭਾਈ ਵੀਰ ਸਿੰਘ ਆਇਆ ਉਹਨੇ ਜਦੋਂ ਬਾਬੇ ਨਾਨਕ ਦੀ ਸਰੂਪ ਦੇ ਉੱਤੋਂ ਪਰਦਾ ਹਟਾਇਆ ਨਾ ਤੇ ਕਹਿੰਦੇ ਭਾਈ ਵੀਰ ਸਿੰਘ ਨੇ ਪਿੱਠ ਕਰ ਲਈ ਤਸਵੀਰ ਵੱਲ ਉਹਦੀਆਂ ਅੱਖਾਂ ਦੇ ਵਿੱਚੋਂ ਨਾ ਆਂਸੂ ਆ ਗਏ ਤੇ ਸੋਭਾ ਸਿੰਘ ਨੂੰ ਕਹਿੰਦਾ ਸੋਭਾ ਸਿੰਘ ਜੀ ਤੁਸੀਂ ਤਸਵੀਰ ਤਾਂ ਬਣਾਈ ਹੈ ਪਰ ਇਹ ਮੇਰਾ ਬਾਬਾ ਨਾਨਕ ਨਹੀਂ ਹੈ ਕਹਿੰਦਾ ਤੁਸੀਂ ਤਾਂ ਬਾਬੇ ਨਾਨਕ ਦਾ ਸਰੂਪ ਇਸ ਤਰ੍ਹਾਂ ਦਾ ਬਣਾ ਦਿੱਤਾ ਇੰਨਾ ਸੋਫਟ ਜਿਹਾ ਇੰਨਾ ਸਾਊ ਜਿਹਾ ਵੀ ਜਿਵੇਂ ਕਿਸੇ ਨੇ ਕੋਈ ਪਾਣੀ ਦਾ ਗਲਾਸ ਨਾ ਚੁੱਕ ਕੇ ਇੱਥੇ ਰੱਖਿਆ ਹੋਵੇ ਜਦੋਂ ਬਾਬੇ ਨਾਨਕ ਦੀ ਜ਼ਿੰਦਗੀ ਦੇ ਵੱਲ ਅਸੀਂ ਦੇਖਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਜੋ 28,000 ਕਿਲੋਮੀਟਰ ਦਾ ਸਫ਼ਰ ਉਹਨਾਂ ਨੇ ਪੈਦਲ ਕੀਤਾ ਚਾਰ ਉਦਾਸੀਆਂ ਦੇ ਦੌਰਾਨ ਆਪਾਂ ਕੈਨੇਡਾ ਆਉਂਦੇ ਹਾਂ ਨਾ ਜਹਾਜ਼ ਦੇ ਉੱਪਰ 14,000 ਕਿਲੋਮੀਟਰ ਤਕਰੀਬਨ ਤੁਸੀਂ ਹਿਸਾਬ ਲਾ ਲਓ ਆਪਾਂ ਇੱਕ ਵਾਰ ਆਉਂਦੇ ਹਾਂ ਨਾ ਕੈਨੇਡਾ ਤੇ 3 ਦਿਨ ਉੱਠਦੇ ਨਹੀਂ ਇੱਥੇ ਆ ਕੇ ਕਹਿੰਦੇ ਜੀ ਜੈਟ ਲੈਗਿੰਗ ਹੋ ਗਈ ਸਾਡੇ ਤੋਂ ਨਹੀਂ ਉੱਠਿਆ ਜਾਂਦਾ ਬੇਹੋਸ਼ੀ ਛਾਈ ਹੁੰਦੀ ਹੈ ਤੇ ਮੰਨ ਲਓ ਤੁਸੀਂ ਇੱਕ ਵਾਰ ਇੱਥੇ ਆ ਕੇ ਜਹਾਜ਼ ਰੁਕਿਆ ਤੇ ਉਸ ਤੋਂ ਬਾਅਦ ਫਿਰ ਉਸੇ ਜਹਾਜ਼ ਤੇ 14,000 ਕਿਲੋਮੀਟਰ ਵਾਪਸ ਜਾਣਾ ਹੋਵੇ ਫਿਰ ਕੀ ਹਾਲ ਹੋਊਗਾ ਤੇ ਸਾਡਾ ਬਾਬਾ ਨਾਨਕ ਦੇਖੋ ਤੁਸੀਂ 28,000 किलोमीटर की यात्रा पैदल की। और यह भी नहीं है कि जिथे जाके उथे जाके होटल बुक करा लिया तो उथे बड़े आराम दे नाल आराम दी जिंदगी बतीत की। उथे भी जाके किन्ने किन्ने कष्ट चले, साधुआं दे नाल, जोगियां दे नाल, मलक भागो दे कर वक्रे वक्रे स्थानां ते जाके मुसीबतां चल चल के बाबर दे समय इन्ना कष्टां भरिया जीवन जिहड़ा बिताया होए उस महान शख्सियत ने, ते उन्हां दी तस्वीर वो कहिंदे तू इस तरह की बनाती कि मेरा कहिंदे मन खुश नहीं होया इस तस्वीर नूं देख के। हां जी भैन जी, बीबी गुस्सल जी तुसीं की कहना चाहुंदे?
1: ओही गल होई ना भई
0: असली स्वरूप जिहड़ी तस्वीर उन्हां दी इक मिली सी कोई बाकी ना इस चीज बारे कोई इन्ना ऑथेंटिक कुछ नहीं कहा जा सकदा।
1: बगदाद विच कहिंदे ना उन्हां मना कीता सी उत्थे दे राजे जो भी सीगे फोटो बना के घर घर कोई मां फेर दे कुछ मां फेर दे ठीक आ
0: बिलकुल जी ओदो कच्चे राह पहाड़ जंगल एदां दे रस्ते सी ओदो कोई
1: पूरा दस के दसिया ऐदा नहीं ऐदा पर फिर भी असि मानते नहीं असि गुरु दे कोई गल नहीं मानते मत्था टेक रहे
0: फिर
1: वो पढ़ के समझने वाला कुछ है।
0: ठीक है जी, ठीक, शुक्रिया शुक्रिया शुक्रिया। सो दोस्तों एदे च कोई शक नहीं के शोभा सिंह जी ने खुद भी एक जगह ते लिखिया, वो कहिंदे भी मैं गुरु साहब दा स्वरूप जिहड़ा पहले गुरु दा बनाया और ईवन दसवें गुरु दा गुरु गोबिंद सिंह जी दा भी बनाया, वो कहिंदे मैं अपनी इमेजिनेशन दे नाल अपनी कल्पना दे नाल उन्हां दी जीवनी नूं पढ़ के उन्हां दे जीवन नूं पढ़ के पढ़िया पहला कि इस तरह दे महापुरख जिन्हां दी जिंदगी इस इस तरीके नाल गुजरी होवे उन्हां दा स्वरूप किस तरह का हो सकता है। कलाकार तो सी शोभा सिंह दा, खैर कोई दो राय नहीं कि बड़ा महान कलाकार सी, बड़ा महान चित्रकार सी। वो कहिंदे कि गुरु गोबिंद सिंह जी का भी जिहड़ा चित्र उन्होंने बनाया है ना, वो कहिंदे भी मैं एक मेले दे विच ना एक बारी ऐसा एक इंसान नूं देखिया सी जिस दे चेहरे दे उपर बड़ा जलाल सी, बड़ा जड़ाओ सी, जिहदे चेहरे दे उपर जिहदे अखां दे विच बड़ी चमक सी, ते उच्चा लंबा ऐन इन्नी दिख दा प्रभावित करन वाला इंसान एक मैनूं नजर आया सी। ते मैं उन्हूं इमेजिनेशन दे विच रख के ना कि जिन्ना उच्चा लंबा जवान ए गभरू है ना, जिस तरह की लाइफ गुरु गोबिंद सिंह जी की मैं पढ़ी है, जिस तरह जिन्नियां कुर्बानियां, जिन्नियां लड़ाइयां, जिन्ना कठोर जीवन उन्होंने जीविया सी, ते मैं उसनूं अपने जवान नूं इमेजिनेशन दे विच रख के गुरु साहब नूं चित्रित कीता सी। इमेजिनेशन देखो कलाकार दे विच, इहदे च देखो कोई शक नहीं कलाकार कोले एक कल्पना ऐसा उहदा एक हथियार हुंदा है जिस दे नाल ओ अपनी सोची हुई चीज नूं साकार रूप दे सकदा है, क्योंकि कलाकार दे कोले कल्पना एक बहुत वड्डा हथियार है इमेजिनेशन। इसे तरह ही हुंदा है हुण जिहड़े कवि कवितावां रचदे है ना, ओ वी कवितावां 100% कोई सच्चाई नहीं हुंदी। हां घटना जिहड़ी कोई एक अद्धी हो सकदी जिहड़ी कोई देखी होवे, लेकिन उस घटना नूं कल्पना दा सहारा दे के ना वो एक सुरजीत कर देंदे, एक नवी रचना उस तों। सो लेखक जिहड़ा भी है ना, कोई भी कलाकार है, किसी भी फील्ड का कलाकार है, वो जिहड़ी इमेजिनेशन है ना उहदा सब तो वड्डा हथियार हुंदी उहदे कोल। सो साडियां गल्लां बातां अज चल रही सी बाबे नानक दे विआह दे बारे, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਤਾਂ ਕਰ ਸਕਦੇ ਹੋ। ਹੰਸਰਾਜ ਹੰਸ ਜੀ ਦੀ ਵੀ ਗੱਲਬਾਤ ਚੱਲੀ ਸੀ, ਸੁਰਜੀਤ ਬਿੰਦਰਕੀ ਦੀ ਵੀ ਗੱਲਬਾਤ ਚੱਲੀ ਸੀ। ਤੁਹਾਡਾ ਕੋਈ ਮਨਪਸੰਦ ਕੋਈ ਹੋਰ ਕਲਾਕਾਰ ਹੋਵੇ, ਤੁਸੀਂ ਕਿਸੇ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ। ਦੇਖੋ ਅੱਜ ਇੱਕ ਤਾਂ ਫਰਾਈਡੇ ਹੈ, ਵੀਕਐਂਡ ਹੈ, ਇੱਕ ਸਾਡੇ ਗੁਰੂ ਨਾਨਕ ਦੇਵ ਜੀ ਸਾਡੇ ਬਾਬਾ ਜੀ ਬਾਬਾ ਨਾਨਕ ਜੀ ਦਾ ਅੱਜ ਵਿਆਹ ਪੁਰਬ ਹੈ। ਸੋ ਵਿਆਹ ਪੁਰਬ ਜਦੋਂ ਹੋਵੇ ਨਾ ਤਾਂ ਖੁਸ਼ੀਆਂ ਦਾ ਸਬੱਬ ਹੁੰਦਾ। ਆਪਾਂ ਘਰਾਂ 'ਚ ਨਹੀਂ ਕਰਦੇ, ਜਦੋਂ ਕੋਈ ਵਿਆਹ ਸ਼ਾਦੀ ਹੋਵੇ ਖੁਸ਼ੀਆਂ 'ਚ ਨੱਚਦੇ ਹਾਂ ਗਾਉਂਦੇ ਹਾਂ ਸੈਲੀਬ੍ਰੇਟ ਕਰਦੇ ਹਾਂ, ਅਤੇ ਸਾਡਾ ਵੀ ਅਸੀਂ ਉਸ ਬਾਬੇ ਨਾਨਕ ਦੇ ਵਿਆਹ ਨੂੰ ਅੱਜ ਵਿਆਹ ਪੁਰਬ ਨੂੰ ਸੈਲੀਬ੍ਰੇਟ ਹੀ ਕਰ ਰਹੇ ਹਾਂ। ਸੋ ਤੁਸੀਂ ਕੋਈ ਵੀ ਆਪਣਾ ਮਨਪਸੰਦ ਗਾਣਾ, ਤੁਹਾਡਾ ਮਨਪਸੰਦ ਹੋਏ ਵੀ ਇਹ ਗਾਣਾ ਤੁਸੀਂ ਚਲਾਓ, ਅਤੇ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਤੁਸੀਂ ਵੀ ਬਾਬਾ ਨਾਨਕ ਜੀ ਦੇ ਵਿਆਹ ਪੁਰਬ ਦੇ ਵਿੱਚ ਸ਼ਾਮਲ ਹੋ ਗਏ ਹੋ। ਸੋ 647-367-5353 647-367 ਸਾਡੇ ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਬੇਟਾ ਜੀ।
0: ਬਿਲਕੁਲ ਜੀ, ਸਾਰਿਆਂ ਨੂੰ ਜੀ, ਸਾਰੇ ਜਗਤ ਨੂੰ ਹੀ, ਸਾਰੇ ਜਗਤ ਗੁਰੂ ਸੀ ਉਹ, ਤੇ ਸਾਰੇ ਜਗਤ ਨੂੰ ਹੀ ਮੁਬਾਰਕਾਂ ਉਸਦੀਆਂ ਜੀ।
2: ਅਸੀਂ ਵੀ ਦਰਸ਼ਨ ਕਰਕੇ ਆਏ ਸੀ ਕੰਧ ਸਾਹਿਬ ਦੇ।
0: ਜੀ ਜੀ ਜੀ ਜੀ ਜੀ।
2: ਤੇ ਫਿਰ ਉਹ ਲੋਕ ਜਿਹੜੇ ਸੀ ਨਾ ਸੰਗਤ, ਉਹ ਮਿੱਟੀ ਲਿਆਉਣ ਲੱਗ ਗਏ ਸੀ ਨਾ।
0: ਹਾਂ ਹਾਂ, ਉਹਨਾਂ ਨੇ ਫਿਰ ਸ਼ੀਸ਼ਾ ਉਹਦੇ ਆਸ ਪਾਸ ਲਗਾ ਦਿੱਤਾ,
2: ਇਸ ਕਰਕੇ ਉਹਨਾਂ ਨੇ ਤਰੇੜਾਂ ਵਿੱਚ ਉਵੇਂ ਪਈਆਂ ਹੋਈਆਂ।
0: ਜੀ ਜੀ ਜੀ ਜੀ ਜੀ ਜੀ।
2: ਤੇ ਉਹ ਫਿਰ ਸਾਡੇ ਮੰਮੀ ਸਾਨੂੰ, ਅਸੀਂ ਨਿੱਕੇ ਨਿੱਕੇ ਸੀ ਨਾ, ਸਾਡੇ ਮੰਮੀ ਸਾਨੂੰ ਸੁਣਾਉਂਦੇ ਹੁੰਦੇ ਸੀ, ਉਹ ਕਹਿੰਦੇ ਸੀ ਬੱਚੀ ਆਈ ਤੇ ਮਾਈ ਇੱਕ ਚੈਨ ਲੱਗੀ, ਇਹ ਕੰਧ ਨਾ ਪੁੱਤਰਾ ਬਹਿਣ ਵਾਲੀ, ਕੰਧ ਹੈ ਪੁੱਤਰਾ ਢਹਿਣ ਵਾਲੀ, ਅੱਖਾਂ ਅੱਗੋਂ ਹੱਸ ਕੇ ਗੁਰਾ ਜਵਾਬ ਦਿੱਤਾ, ਭੋਲੀਏ ਡੋਲ ਨਾ ਤੂੰ ਐਵੀਂ ਮਾਤਾ, ਐਵੇਂ ਭੋਲੀਏ ਡੋਲ ਨਾ ਤੂੰ ਮਾਤਾ, ਇਹ ਕੰਧ ਨਾ ਕਦੇ ਵੀ ਢਹਿਣ ਵਾਲੀ, ਇਹ ਤਾਂ ਕੰਧ ਹੈ ਚਾਰ ਯੁਗ ਰਹਿਣ ਵਾਲੀ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਜੀ, ਬਿਲਕੁਲ ਸਹੀ ਗੱਲ।
2: ਸਾਡੇ ਮੰਮੀ ਸੁਣਾਉਂਦੇ ਹੁੰਦੇ ਸੀ ਤੇ ਬਹੁਤ ਵਧੀਆ ਲੱਗਦਾ ਸੀ, ਤੇ ਉਵੇਂ ਉਹਨੂੰ ਜਿਵੇਂ ਨਗਰ ਕੀਰਤਨ ਵਾਂਗੂ ਤੁਸੀਂ ਦੱਸਿਆ ਨਾ, ਉਵੇਂ ਬਿਲਕੁਲ ਰਾਤ
0: ਬਿਲਕੁਲ ਉਸੇ ਤਰ੍ਹਾਂ ਜੀ, ਸਾਰੇ ਦਾ ਸਾਰਾ ਬਟਾਲਾ ਉਹਨਾਂ ਨੇ ਫੁੱਲਾਂ ਦੇ ਨਾਲ ਸਜਾਇਆ ਹੁੰਦਾ, ਔਰ ਸਾਰੇ ਦਾ ਸਾਰਾ ਬਟਾਲਾ ਅੱਗੋਂ ਜਿਵੇਂ ਬਰਾਤ ਨੂੰ ਜਾ ਕੇ ਰਿਸੀਵ ਕਰੀਦਾ ਨਾ, ਇਸ ਤਰ੍ਹਾਂ ਨਗਰ ਕੀਰਤ ਨੂੰ ਉਹ ਰਿਸੀਵ ਕਰਦੇ। ਤੁਸੀਂ ਦੇਖ ਲੋ 1487 ਦੀ ਗੱਲ ਹੈ, 1487 ਸਤੰਬਰ ਦਾ ਮਹੀਨਾ ਸੀ, ਐਗਜੈਕਟ ਡੇਟ ਐਵੇਂ ਕਨਫਿਊਜ਼ਨ ਜੀ ਵਾਲੀ ਆਪਾਂ ਨਹੀਂ ਆਪਾਂ ਗੱਲ ਕਰਦੇ, ਲੇਕਿਨ 1487 ਸਾਲ ਜ਼ਰੂਰ ਸੀ। ਕਾਲਪਨਿਕ ਇਮੇਜਿਨੇਸ਼ਨ ਦੇ ਨਾਲ ਉਹਨੇ ਬਣਾਈ ਆ, ਲੇਕਿਨ ਜਿਸ ਤਰ੍ਹਾਂ ਦਾ ਜੀਵਨ ਉਹਨਾਂ ਦਾ ਗੁਜ਼ਰਿਆ ਨਾ, ਜਿੰਨਾ ਕਸ਼ਟਾਂ ਭਰਿਆ, ਜਿੰਨਾ ਮੁਸ਼ਕਲਾਂ ਭਰਿਆ, ਤੇ ਉਹਨਾਂ ਦੀ ਤਸਵੀਰ ਤੇ ਬਸ ਸੋਚੀ ਜਾ ਸਕਦੀ, ਫੀਲ ਕੀਤਾ ਜਾ ਸਕਦਾ ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਹੋਣਗੇ।
2: ਕਮਿਊਨਿਟੀ ਸੈਂਟਰ ਜਾਂਦੀ ਆ ਨਾ ਜਦੋਂ, ਉੱਥੇ ਵੀ ਫਿਰ ਜਿੰਨੀਆਂ ਮਤਲਬ ਵੱਖਰੇ ਵੱਖਰੇ ਕੰਟਰੀ ਦੀਆਂ ਬੀਬੀਆਂ ਇਕੱਠੀਆਂ ਹੁੰਦੀਆਂ, ਤੇ ਉਹ ਵੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੀਆਂ ਹੁੰਦੀਆਂ, ਉਹ ਕਹਿੰਦੀਆਂ ਵੀ ਜਿਹਨੂੰ ਵੀ ਪੁੱਛੋ, ਇਹ ਕਹਿੰਦਾ ਸਾਡੇ ਵੀ ਉੱਥੇ ਕੰਟਰੀ ਚ ਗਏ ਸੀ, ਸਾਡੇ ਵੀ ਕੰਟਰੀ ਚ ਗਏ ਸੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
2: ਸਾਰੇ ਫਿਰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜਿਸ ਤਰ੍ਹਾਂ ਵਿਆਹ ਪੁਰਬ ਤੇ ਸਾਰੀ ਚੀਜ਼, ਫਿਰ ਸ਼ਬਦ ਭਜਨ ਕੁਛ ਨਾ ਕੁਛ ਜਿੰਨਾ ਕੁ ਕੁਛ ਕਿਸੇ ਨੂੰ ਹੁੰਦਾ ਨਾ, ਜ਼ਰੂਰ ਬੋਲਦੀਆਂ ਹੁੰਦੀਆਂ।
0: ਜਿੱਥੇ ਜਿੱਥੇ ਵੀ ਗਏ ਹੈ ਨਾ ਜੀ, ਹਰ ਇੱਕ ਦੇਸ਼ ਨੇ, ਹਰ ਇੱਕ ਕੌਮ ਨੇ ਉਹਨਾਂ ਨੂੰ ਆਪਣੇ ਵੱਖਰੇ ਇੱਕ ਨਾਮ ਦੇ ਨਾਲ ਸੰਬੋਧਨ ਕੀਤਾ, ਉਹਨਾਂ ਨੇ ਖੁਸ਼ੀ ਦੇ ਸਬੱਬ ਦੇ ਉੱਪਰ ਕੁਝ ਕਹਿਣਾ ਚਾਹੋ ਤੇ 647-367-5353 ਸਾਡਾ ਸਟੂਡੀਓ ਦਾ ਨੰਬਰ ਹੈ, ਤੇ ਫਿਰ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂ ਇੱਕ ਮੈਸੇਜ ਛੋਟਾ ਜਿਹਾ, ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ। ਤੇ ਸਾਡੇ ਜਿਹੜੇ ਪ੍ਰਾਊਡ ਸਪਾਂਸਰ ਨੇ ਉਹ ਹੈ ਜੀ ਰੀਮੈਕਸ ਗੋਲਡ, ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ। ਅਗਰ ਤੁਸੀਂ ਕੋਈ ਗੈਸ ਸਟੇਸ਼ਨ

ਡਾਊਨ ਪੇਮੈਂਟ ਦੇ ਬਾਰੇ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ, ਕਿਸੇ ਕਿਸਮ ਦਾ ਕੋਈ ਵੀ ਹਿਡਨ ਕੋਈ ਡਾਕੂਮੈਂਟ ਨਹੀਂ, ਕੋਈ ਚਾਰਜਸ ਨਹੀਂ। ਸੋ ਤੁਸੀਂ ਫੋਨ ਕਰੋ, ਰਾਈਟ ਐਡਵਾਈਸ ਦੇਣਗੇ ਤੁਹਾਨੂੰ। ਫੋਨ ਨੰਬਰ 416-525-7400, 416-525-7400। ਅਮਾਇਰਾ ਅਕੈਡਮੀ ਹੈ।

0: सीजनल सब्जियां, सैलड्स, स्वीट डिशेस और माहौल बिल्कुल पंजाबी, पंजाबी खुशबू, पंजाबी जायका। टिफिन सर्विस लगवानी चाहते हो 7 दिन लई, 6 दिन लई, 5 दिन लई, वो सर्विस भी अवेलेबल है। पूरे कैनेडा दे विच 4 वक्रियां लोकेशनस दे उपर 114 कैनेडी रोड ब्रैम्पटन दे विच, फोन नंबर 905-450-3030, 6430 एरनमिल पार्कवे मिसिसागा, फोन नंबर 905-542-1333, लंडन फोन नंबर 519-204-6833, हैलीफैक्स दे विच भी ब्रांच है और विंडसर दे विच बहुत जल्दी ब्रांच खुलन जा रही है, विलेज ऑफ इंडिया 114 कैनेडी रोड ब्रैम्पटन। कैश एंड कैरी पंजाबियों के कॉस्को के नाम ना जाने जाता, 60,000 स्क्वेयर फुट के फैलिया होया विशाल स्टोर, जितों तुसी अपने घर के वरत्या जाने वाला कोई भी समान, चाहे वह कोई किचन का समान है, चाहे कोई बैकयार्ड का समान है, चाहे कोई रिपेयर का कोई औजार चाहिए है, चाहे तुहानू किसी गुरु साहबान की फोटोग्राफ चाहिए है, हिंदू धर्म नाल संबंधित किसी देवी देवते की कोई मूर्ति चाहिए है, कोई पूजा समग्री चाहिए है, कोई बर्तन चाहिए है, कच का बर्तन, मिट्टी का बर्तन, स्टील का बर्तन, डिस्पोजेबल बर्तन, तुहानू किसी कलर दे विच, किसी डिजाइन दे विच और किन्नी भी मात्रा दे विच चाहिए होए तुसी ले सकते हो। कोई छोटी मोटी मेडिसन चाहिए है जिसका इस्तेमाल असी अक्सर पंजाब दे विच करांच करते रहे हैं और जरूरत भी सानू कई बार पै जाती है। छोटिया छोटिया दवाइया फर्स्ट एड के तौर पर असी रखते होंगे घर, छोटे छोटे डब्बे बना के, वह सारिया दवाइया तुम्हें ब्रैम्पटन कैश एंड कैरी तो मिल सकती है, 905-230-4800 ब्रैम्पटन कैश एंड कैरी, 100 कैनेडी रोड। तो गड्डी नू कोई समस्या आ गई है, कोई प्रॉब्लम आ गई है तो नाम याद रखो, नेशनल आटो सर्विस 99 कैनेडी रोड साउथ, फोन नंबर 905-450-3300, 905-450-3300। गड्डी तुहाडी किसी भी ब्रांड की है, किसी भी कंपनी की है, उन्हों प्रॉब्लम चाहे कोई टायरां दी है, प्रॉब्लम चाहे कोई डेंटिंग पेंटिंग दी है, प्रॉब्लम चाहे कोई मकैनिकल कोई इंजन दी प्रॉब्लम है, हर किसी दी प्रॉब्लम नू वो सॉल्व करते ने। बड़ी खुली डुली वर्कशॉप है, 7-8 लिफ्टां लगिया हुई ने, 10-15 दा ट्रेंड स्टाफ है पूरा यूनिफॉर्म दे विच, तुसी आओ प्रायोरिटी बेस दे उपर, कोई वेटिंग नहीं, तुहाडी गड्डी दी बहुत वधिया अफोर्डेबल कीमत दे उपर बहुत वधिया जिहड़ी उह सर्विस तुहानू करके देणगे, तुहाडी रिपेयर करके देणगे। आटो सर्विस, नेशनल आटो सर्विस, 99 कैनेडी रोड साउथ, 905-450-3030 दे उपर तुसी कॉल कर सकदे हो। सो साडियां गल्लां बातां चल रहियां सी अज तुहाडे मुताबिक, मैं ते गल एक छोटी जी शुरू कीती सी कि अज बाबे नानक दा विआह पुरब है, तुसी कोई भी इस विआह पुरब के संबंध के कोई गलबात शेयर करनी चाहो, सुल्तानपुर लोधी तुहाडे विचों किहड़ा किहड़ा गया, सुल्तानपुर लोधी का भी बड़ा अजब किस्म का उत्थे नज़ारा जाके देखने वाला, वेई नदी के तुसी उत्ते किते जाओ, जिहड़े ओ बलबीर सिंह सीचेवाल जी ने उसनू सफाई उसकी करवाई सी और उस वेई नदी का बाबे नानक की जिंदगी दे नाल भी बड़ा डूंगा संबंध है। वो वेई नदी है जिस दे विच जदों उन्होंने डुबकी लगाई सी तां उन्होंने सच का ज्ञान होया सी। सो वेई नदी का श्री गुरु नानक देव जी की जिंदगी दे विच बहुत वड्डा गहरा स्थान है। उस तो बाद उन्हां दी जिंदगी दे विच एक ऐसा टर्निंग पॉइंट आया सी जिथों उन्हां दी आत्मा और परमात्मा दे नाल जिहड़ी एक मिकता जिहड़ी है ना वह हो गई सी। वो कहिंदे वी एक ते एक जदों असीं दो कहीए उन्हों कह देंदे आ गणित है, हिसाब है, एक ते एक जोड़ के दो हो गए। कहिंदे जदों असीं कह दिंदे आ एक ते एक 11 उहदे तों मतलब हुंदा संगठन, एक एक 2 11 जदों दो मिल गए ना तो तुहाडी ताकत डबल हो गई, संगठन हो गया। कहिंदे जदों असीं कह दईए एक ते एक 2 मिलके एक हो गए, वह प्यार दी अवस्था विच हुंदा है कि जदों असीं कहिंदे ना कि 2 जिस्म 1 जान, एक ते एक 2 मिल गए लेकिन एक हो गए दोनों मिलके। लेकिन जदों असीं कह दईए एक और एक मिलके 0 हो गए, ਉਹ ਅਵਸਥਾ ਸੀ ਗੁਰੂ ਨਾਨਕ ਦੇਵ ਜੀ ਦੀ ਵੇਈ ਨਦੀ ਦੇ ਵਿੱਚ ਸਮਾਉਣ ਤੋਂ ਬਾਅਦ, ਜਦੋਂ ਉਸ ਤੋਂ ਬਾਹਰ ਨਿਕਲੇ ਨਾ ਵੇਈ ਨਦੀ ਤੋਂ ਬਾਅਦ, ਉਦੋਂ ਇੱਕ ਤੇ ਇੱਕ ਦੋ ਮਿਲ ਕੇ ਫਿਰ ਜ਼ੀਰੋ ਵਾਲੀ ਅਵਸਥਾ ਹੋ ਗਈ ਸੀ। ਉਸ ਅਵਸਥਾ ਨੂੰ ਕਹਿੰਦੇ ਆ ਅਧਿਆਤਮ ਦੀ ਅਵਸਥਾ। ਸੋ ਬਹੁਤ ਡੂੰਘੀਆਂ ਗੱਲਾਂ ਹੈ, ਬਹੁਤ ਡੂੰਘੀਆਂ ਗੱਲਾਂ। ਇਹਨੂੰ ਅੱਗੇ ਵੀ ਵਿਦਵਾਨਾਂ ਨੇ ਥੋੜਾ ਜਿਹਾ ਤੋਰਿਆ। ਉਹ ਕਹਿੰਦੇ ਜਦੋਂ ਇੱਕ ਨੂੰ ਇੱਕ ਨਾਲ ਮਿਲਣ ਹੀ ਨਾ ਦਿੱਤਾ ਜਾਵੇ, ਉਹਨੂੰ ਕਹਿ ਦਿੰਦੇ ਆ ਕੂਟਨੀਤੀ। ਇੱਕ ਨੂੰ ਵੱਖਰਾ ਭੜਕਾਓ, ਦੂਸਰੇ ਨੂੰ ਵੱਖਰਾ ਭੜਕਾਓ, ਉਹਨਾਂ ਨੂੰ ਆਪਸ ਚ ਮਿਲਣ ਨਾ ਦਿਓ, ਉਹਨੂੰ ਕਹਿ ਦਿੰਦੇ ਆ ਕੂਟਨੀਤੀ। ਨੀਤੀ ਨੀਤੀ ਤਾਂ ਹੁੰਦੀ ਹੈ ਅੱਛੇ ਵਾਸਤੇ, ਕੂਟਨੀਤੀ ਜਿਹੜੀ ਬੁਰੀ ਨੀਅਤ ਦੇ ਨਾਲ ਕੀਤੀ ਜਾਵੇ, ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਖਿਲਾਫ ਭੜਕਾ ਕੇ। ਇੱਕ ਅਗਲੀ ਵੀ ਟਰਮ ਹੈ, ਉਹ ਕਹਿੰਦੇ ਜਦੋਂ ਇੱਕ ਨੂੰ ਇੱਕ ਦੇ ਨਾਲ ਲੜਾ ਹੀ ਦਿੱਤਾ ਜਾਵੇ, ਉਹਨੂੰ ਕਹਿੰਦੇ ਅੱਜ ਕੱਲ ਰਾਜਨੀਤੀ ਹੈ। ਸਾਡੇ ਰਾਜਨੀਤਿਕ ਲੀਡਰ ਦੇਖ ਲਓ, ਇੱਕ ਨੂੰ ਇੱਕ ਦੇ ਖਿਲਾਫ ਭੜਕਾ ਕੇ ਲੋਕਾਂ ਨੂੰ ਲੜਾਈ ਜਾਂਦੇ ਆਪਸ, ਲੋਕਾਂ ਨੂੰ ਛਿੱਤਰੋ ਛਿੱਤਰੀ ਕਰਵਾਈ ਜਾਂਦੇ ਆਪਸ ਦੇ ਵਿੱਚ, ਤੇ ਆਪਣੇ ਮਤਲਬ ਜਿਹੜੇ ਉਹ ਹੱਲ ਕਰੀ ਜਾਂਦੇ। ਇਹ ਰਾਜਨੀਤੀ ਹੈ। ਲੇਕਿਨ ਸਾਡਾ ਜਿਹੜਾ ਵਰਣਨ ਅੱਜ ਨਾ, ਉਹ ਗੁਰੂ ਨਾਨਕ ਦੇਵ ਜੀ ਤੱਕ ਹੀ ਸੀ ਕਿ ਜਦੋਂ ਇੱਕ ਤੇ ਇੱਕ ਮਿਲ ਕੇ ਜ਼ੀਰੋ ਹੋ ਜਾਣਾ। ਸੋ ਗੁਰੂ ਨਾਨਕ ਦੇਵ ਜੀ ਦਾ ਵੀ ਸੰਬੰਧ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਨਾ ਕਿ ਵੇਈ ਨਦੀ ਦੇ ਵਿੱਚ ਜਦੋਂ ਉਹਨਾਂ ਨੇ ਸਮਾਏ, ਤਾਂ ਉਸ ਤੋਂ ਬਾਹਰ ਨਿਕਲਣ ਤੋਂ ਬਾਅਦ ਉਹਨਾਂ ਦੀ ਅਵਸਥਾ ਉਹ ਇੱਕ ਤੇ ਇੱਕ ਮਿਲ ਕੇ ਜ਼ੀਰੋ ਹੋਣ ਵਾਲੀ ਸੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਸੀ ਆਤਮਾ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਹੈ ਜਾਂ ਨਹੀਂ ਹੈ। ਹਾਂਜੀ ਬੀਬੀ ਜੀ।
1: ਹਾਂਜੀ, ਉਹਨੂੰ ਜਦੋਂ ਕਹਿੰਦੇ ਸੀ ਕਿ ਜਦੋਂ ਆਉਣਾ ਤੇ ਉੱਥੇ ਕਿੰਨੇ ਸਾਰੇ ਇਕੱਠੇ ਕਰਕੇ ਉਹਨੂੰ ਅਰਦਾਸ ਮੰਗੀ ਸੀ ਜਿਹੜੀ, ਉੱਥੇ ਕਹਿੰਦੇ ਕਿ ਮੈਨੂੰ ਜਨੇਊ ਉਹ ਪਾਓ ਜਿਹੜਾ ਕਦੇ ਟੁੱਟੇਗਾ।
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੇ ਤੇਰੇ ਕੋਲ ਇਸ ਤਰ੍ਹਾਂ ਦਾ ਕੋਈ ਜਨੇਊ ਹੈਗਾ ਨਾ, ਤੇ ਫਿਰ ਪਾ, ਮੈਨੂੰ ਵੀ ਕੋਈ ਪਾਉਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ। ਨਾ ਇਹ ਨਾ ਮਨ ਲਾਗੇ, ਨਾ ਮਨ ਲੱਗੇ ਨਾ ਜਾਏ, ਨਾ ਇਹ ਮੇਰਾ ਹੋ ਸਕਦਾ, ਨਾ ਇਹਨੂੰ ਅੱਗ ਲੱਗ ਸਕਦੀ, ਨਾ ਇਹ ਟੁੱਟ ਸਕਦਾ, ਨਾ ਇਹ ਗੁਆਚ ਸਕਦਾ, ਇਹ ਜਨੇਊ ਐਸਾ ਹੈ। ਉਹ ਕਹਿੰਦੇ ਜੇਕਰ ਤੇਰੇ ਕੋਲ ਕੋਈ ਐਸਾ ਜਨੇਊ ਹੋਏਗਾ ਨਾ, ਤੇ ਮੈਨੂੰ ਵੀ ਚਾਹੇ ਪਹਿਨਾ ਦੇ, ਮੈਂ ਵੀ ਪਹਿਨ ਲਊਗਾ। ਪਾਇਆ ਸੀ ਪਰ ਉਸ ਨੂੰ ਜਾ ਪੜਾਇਆ ਸੀ।
1: ਜਦੋਂ ਮੱਝਾਂ ਚਾਰ ਲਾ ਤਾ, ਹੁਣ ਕੀ ਕੰਮ ਕਰਾਂ? ਉਹ ਤਾਂ ਆਪਣੀ ਪਟਵਾਰੀ, ਉਹਦੇ ਨਾਲ ਕੋਈ ਚੰਗਾ ਕੰਮ ਕਰ ਰਹੇ, 20 ਰੁਪਏ ਦਿੱਤੇ ਤਾਂ ਸਾਧੂ ਨੂੰ ਰੁਕਵਾ ਕੇ ਆ ਗਿਆ। ਉਹਨਾਂ ਗੁਰੂ ਸਾਹਿਬ ਨੇ ਤਾਂ ਜੋ ਕੀਤਾ ਬਹੁਤ, ਉਹਨਾਂ ਦੀ ਮਹਾਨ ਗੱਲਾਂ ਕਹਿ ਨੀ ਸਕਦੇ।
0: ਠੀਕ ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ 647-367-5353 6473-5353। ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਜਨਰਲੀ, ਕੋਈ ਜ਼ਿਆਦਾ ਕੋਈ ਗੰਭੀਰ ਗੱਲਾਂ ਬਾਤਾਂ ਨਹੀਂ ਹੈ। ਸਿੰਪਲ ਸਾਡੀ ਗੱਲਬਾਤ ਸ਼ੁਰੂ ਹੋਈ ਸੀ ਬਾਬਾ ਨਾਨਕ ਜੀ ਦੀ ਵਿਆਹ ਪੁਰਬ ਤੋਂ। ਉਸ ਤੋਂ ਬਾਅਦ ਸਾਡੇ ਹੰਸਰਾਜ ਹੰਸ ਜੀ ਦਾ ਲਾਈਵ ਸ਼ੋਅ ਇਸ ਵੇਲੇ ਚੱਲ ਰਿਹਾ, ਮੇਰਾ ਖਿਆਲ ਉਹ ਸ਼ੁਰੂ ਹੋਇਆ ਸੀ, ਮੇਰੀ ਗੱਲ ਹੋਈ ਸੀ ਉੱਥੇ। ਮੇਰਾ ਬੇਟਾ ਗਿਆ ਐਕਚੁਲੀ ਦੇਖਣ ਦੇ ਵਾਸਤੇ, ਮੈਂ ਥੋੜ੍ਹਾ ਜਿਹਾ ਰੁਝੇਵਾਂ ਸੀ ਘਰ ਦੇ ਵਿੱਚ ਅਤੇ ਇੱਕ ਪ੍ਰੋਗਰਾਮ ਵੀ ਸੀ, ਇਸ ਕਰਕੇ ਨਹੀਂ ਜਾ ਸਕਿਆ। ਬਾਕੀ ਦੋ ਦਿਨ ਲਗਾਤਾਰ ਪਹਿਲਾਂ ਅਸੀਂ ਹੰਸਰਾਜ ਹੰਸ ਜੀ ਦੇ ਨਾਲ ਸੀ, ਮੁਲਾਕਾਤ ਹੋਈ ਹੈ, ਬਹੁਤ ਵਧੀਆ ਤਰੀਕੇ ਨਾਲ ਮੁਲਾਕਾਤ ਹੋਈ ਹੈ। ਪ੍ਰੋਗਰਾਮ ਇਹਨਾਂ ਦੇ ਬਹੁਤ ਸੁਣੇ ਹੋਏ ਨੇ ਪੰਜਾਬ ਦੇ ਵਿੱਚ। ਤੋ ਬੇਟੇ ਨੂੰ ਮੈਂ ਭੇਜ ਦਿੱਤਾ, ਨਾਲ ਉਹਦਾ ਇੱਕ ਦੋਸਤ ਗਿਆ, ਦੋ ਜਣੇ ਦੇਖਣ ਗਏ ਹੋਏ ਨੇ। ਸੋ ਮੇਰੀ ਗੱਲ ਹੋਈ ਸੀ 9:45 ਦੇ ਕਰੀਬ ਵਜੇ ਉਸ ਸਟੇਜ ਦੇ ਉੱਪਰ ਪਹੁੰਚੇ ਸੀ, ਸ਼ੁਰੂਆਤ ਹੋਈ ਸੀ, ਤੇ ਪਤਾ ਨਹੀਂ ਉਹ ਪ੍ਰੋਗਰਾਮ ਚੱਲਦਾ ਕਿੰਨੇ ਕੁ ਵਜੇ ਤੱਕ। ਸਾਡੇ ਦੋਸਤ ਮਿੱਤਰ ਗਏ ਹੋਏ ਨੇ ਸਾਡੇ, ਜਸਵਿੰਦਰ ਜੀ ਰੇਡੀਓ ਤੇ ਮੇਰੇ ਨਾਲ ਜੁੜਦੇ ਹੁੰਦੇ ਨੇ ਰੋਜ਼ ਨੇ, ਉਹਨਾਂ ਨੇ ਕੱਲ ਗੱਲ ਹੋਈ ਸੀ, ਉਹ ਕਹਿੰਦੇ ਅਸੀਂ ਵਿਦ ਫੈਮਿਲੀ ਜਾ ਰਹੇ ਹਾਂ, ਤੇ ਮੰਡੇ ਨੂੰ ਜਦੋਂ ਆਵਾਂਗੇ ਉਸ ਸ਼ੋਅ ਦਾ ਉਹਨਾਂ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ, ਹੰਸਰਾਜ ਹੰਸ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੀ, ਦਮਖਮ ਅਜੇ ਪਹਿਲਾਂ ਵਾਲਾ ਹੀ ਹੈ ਜਾਂ ਕੋਈ ਅੱਗੇ ਨਾਲੋਂ ਫਰਕ ਪਿਆ, ਤੋ ਉਹ ਲੱਗ ਜਾਏਗਾ ਪਤਾ। ਪਿੱਛੇ ਜੇ ਗੁਰਦਾਸ ਮਾਨ ਸਾਹਿਬ ਵੀ ਇੱਥੇ ਆਏ ਸੀ, ਉਹਨਾਂ ਦਾ ਸ਼ੋਅ ਤਾਂ ਮੈਂ ਵੀ ਵੇਖਿਆ ਸੀ, ਲੇਕਿਨ ਗੁਰਦਾਸ ਮਾਨ ਦੇ ਵਿੱਚ ਵੀ ਹੁਣ ਉਹ ਪਹਿਲਾਂ ਵਾਲੀ ਗੱਲਬਾਤ, ਕਿਉਂਕਿ 70 ਸਾਲ ਦੀ ਉਮਰ ਹੋ ਗਈ ਉਸਦੀ, ਤੇ ਆਫਟਰਆਲ ਟਾਈਮ ਜਿਹੜਾ ਨਾ ਬਹੁਤ ਵੱਡਾ ਇੱਕ ਟੀਚਰ ਹੈ ਸਾਡਾ, ਇਹ ਸਾਨੂੰ ਲੈਸਨ ਜਿਹੜਾ ਦਿੰਦਾ ਨਾ, ਬੰਦਾ ਜਿੰਨੀਆਂ ਮਰਜ਼ੀ ਛਾਲਾਂ ਮਾਰਦਾ ਰਹੇ, ਜਿੰਨਾ ਮਰਜ਼ੀ ਉੱਚਾ ਨੀਵਾਂ ਉੱਛਲਦਾ ਰਹੇ, ਲੇਕਿਨ ਟਾਈਮ ਹੈ ਨਾ ਜਿਹੜਾ, ਉਹਨੂੰ ਸਬਕ ਦਿੰਦਾ, ਭਾਈ ਟਿਕਿਆ ਰਹਿ, ਟਿਕਿਆ ਰਹਿ, ਟਿਕਿਆ ਰਹਿ। ਹਰ ਇੱਕ ਟਾਈਮ ਦਾ ਆਪਣਾ ਆਪਣਾ ਨਜ਼ਾਰਾ ਹੈ, ਹਰ ਇੱਕ ਉਮਰ ਦਾ ਆਪਣਾ ਆਪਣਾ ਇੱਕ ਅੰਦਾਜ਼ ਹੁੰਦਾ ਹੈ, ਹਰ ਇੱਕ ਉਮਰ ਦਾ ਆਪਣਾ ਆਪਣਾ ਇੱਕ ਲੁਤਫ ਹੁੰਦਾ ਹੈ। ਸੋ ਟਾਈਮ ਦੇ ਬੀਤਣ ਦੇ ਨਾਲ ਨਾਲ ਨਾਲ ਨਾਲ ਟਾਈਮ ਜਦੋਂ ਬੀਤਦਾ ਜਾਂਦਾ ਨਾ ਤੇ ਬੰਦਾ ਫਿਰ ਪਿਛਲੀਆਂ ਚੀਜ਼ਾਂ ਨੂੰ ਸੋਚ ਸੋਚ ਕੇ ਨਾ ਸੋਚ ਸੋਚ ਕੇ ਐਕਚੁਲੀ ਆਦਮੀ ਜਿਹੜਾ ਨਾ ਮੈਂ ਕਈ ਵਾਰੀ ਦੇਖਿਆ ਆਦਮੀ ਸੰਤੁਸ਼ਟ ਹੁੰਦਾ ਹੀ ਨਹੀਂ ਹੈ। ਜਿਹੜਾ ਤਾਂ ਉੱਚਾ ਜਿਹਦਾ ਕੱਦ ਬੋਝ ਤੇ ਉਹ ਕਹਿੰਦਾ ਯਾਰ ਮੈਂ ਨਾ ਥੋੜਾ ਜਿਹਾ ਇਸ ਤੋਂ ਮੇਰਾ ਕੱਦ ਘੱਟ ਹੁੰਦਾ ਨਾ ਫਿਰ ਵਧੀਆ ਹੋਣਾ ਸੀ। ਜਿਹੜਾ ਵਿਚਾਰਾ ਗਿੱਠਾ ਹੈ ਛੋਟੀ ਹਾਈਟ ਹੈ ਜਿਹਦੀ ਉਹ ਹਮੇਸ਼ਾ ਇਹ ਸੋਚਦਾ ਰਹਿੰਦਾ ਯਾਰ ਮੈਂ ਥੋੜਾ ਜਿਹਾ ਉੱਚਾ ਹੁੰਦਾ ਨਾ ਫਿਰ ਬਹੁਤ ਨਜ਼ਾਰਾ ਹੋਣਾ ਸੀ, ਫਿਰ ਬਹੁਤ ਠੀਕ ਠਾਕ ਹੋਣਾ ਸੀ। ਜਿਹੜਾ ਬਹੁਤ ਜ਼ਿਆਦਾ ਖੂਬਸੂਰਤ ਇਨਸਾਨ ਹੈ ਉਹ ਵਿਚਾਰਾ ਕਿਤੇ ਉਹ ਸੋਚਦਾ ਰਹਿੰਦਾ ਯਾਰ ਮੈਂ ਖੂਬਸੂਰਤ ਬਹੁਤ ਹਾਂ ਲੇਕਿਨ ਨਾਲ ਮੈਂ ਅਮੀਰ ਵੀ ਹੋਵਾਂ ਨਾ ਤੇ ਫਿਰ ਮੇਰੀ ਖੂਬਸੂਰਤੀ ਹੈ ਨਾ ਬਹੁਤ ਰੰਗ ਲਿਆਊਗੀ। ਉਧਰੋਂ ਜਿਹੜਾ ਅਮੀਰ ਹੈ ਵਿਚਾਰਾ ਧਨ ਦੌਲਤ ਬਹੁਤ ਹੈ, ਕਈ ਵਾਰੀ ਉਹ ਬਦਸੂਰਤ ਜੇ ਹੁੰਦੇ ਉਹ ਕਹਿੰਦਾ ਯਾਰ ਮੈਂ ਖੂਬਸੂਰਤ ਵੀ ਹੋਵਾਂ ਨਾ ਨਾਲ ਤੇ ਫਿਰ ਬਹੁਤ ਮਜ਼ਾ ਆਊਗਾ। ਜਿਹੜਾ ਬਹੁਤ ਪਤਲਾ ਵਿਚਾਰਾ ਉਹ ਸੋਚਦਾ ਰਹਿੰਦਾ ਯਾਰ ਮੇਰਾ ਸਰੀਰ ਬਣੇ ਨਾ ਮੈਂ ਥੋੜਾ ਜਿਹਾ ਮੋਟਾ ਹੋਵਾਂ ਤੇ ਫਿਰ ਬਹੁਤ ਵਧੀਆ ਲੱਗੂਗਾ। ਜਿਹੜਾ ਵਿਚਾਰਾ ਮੋਟਾ ਢਿੱਡਲ ਵਿਚਾਰਾ ਉਹ ਸੋਚਦਾ ਰਹਿੰਦਾ ਯਾਰ ਮੇਰਾ ਇਹ ਘਟੇ ਨਾ ਤੇ ਮੈਂ ਪਤਲਾ ਚਟੀਕ ਜੀ ਵਰਗਾ ਹੋਵਾਂ ਨਾ ਤੇ ਫਿਰ ਮਜ਼ਾ ਆਊਗਾ। ਸੋ ਆਦਮੀ ਸੰਤੁਸ਼ਟ ਨਹੀਂ ਹੁੰਦਾ ਕਦੇ ਵੀ, ਉਹ ਕਦੇ ਵੀ ਜੋ ਕੁਝ ਉਹ ਹੈ ਨਾ ਉਹ ਹੈ ਦੇ ਨਾਲ ਸੰਤੁਸ਼ਟ ਨਹੀਂ ਹੁੰਦਾ। ਇਹੀ ਸਾਡੀ ਸਭ ਤੋਂ ਵੱਡੀ ਜਿਹੜੀ ਨਾ ਸਾਡੀ ਸਮੱਸਿਆ ਹੈ, ਸਾਡੀ ਟੈਨਸ਼ਨ ਜਿਹੜੀਆਂ ਸਾਡੇ ਮਨ ਦੇ ਵਿੱਚ ਪੈਦਾ ਹੁੰਦੀਆਂ ਨਾ ਸਭ ਤੋਂ ਵੱਡੀਆਂ ਟੈਨਸ਼ਨਾਂ ਦੂਰ ਹੁੰਦਾ। ਇੱਕ ਹੋਰ ਤੁਹਾਨੂੰ ਮੈਂ ਦੱਸਾਂ, ਗੁਰੂ ਨਾਨਕ ਦੇਵ ਜੀ ਜਦੋਂ ਆਪਣੀਆਂ ਉਦਾਸੀਆਂ ਤੇ ਜਾਣ ਲੱਗੇ ਨਾ, ਇੱਕ ਵਾਰ ਜਦੋਂ ਲੰਬੀਆਂ ਉਦਾਸੀਆਂ ਤੇ ਉਹਨਾਂ ਨੇ ਜਾਣਾ ਸੀ ਤੇ ਮਰਦਾਨਾ ਜੀ ਨੂੰ ਨਾਲ ਉਹਨਾਂ ਨੇ ਤਿਆਰ ਕੀਤਾ ਵੀ ਭਾਈ ਤੂੰ ਮੇਰੇ ਨਾਲ ਚੱਲਣਾ ਲੰਬੀ ਯਾਤਰਾ ਤੇ ਜਾਣਾ। ਤੋ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਨਾ ਦੋ ਤਿੰਨ ਸਵਾਲ ਉੱਠੇ। ਸਭ ਤੋਂ ਪਹਿਲਾ ਸਵਾਲ ਉਹਨਾਂ ਨੇ ਬਾਬਾ ਨਾਨਕ ਜੀ ਨੂੰ ਕੀਤਾ ਕਿ ਬਾਬਾ ਜੀ ਜਾਣਾ ਕਿੱਥੇ ਆਪਾਂ? ਤੇ ਗੁਰੂ ਸਾਹਿਬ ਦੇ ਜਵਾਬ ਦੇਖੋ ਤੁਸੀਂ ਕਿੱਡੇ ਬਾਕਮਾਲ ਜਵਾਬ ਹੈ। ਮਰਦਾਨਾ ਜੀ ਕਹਿੰਦੇ ਕਿ ਬਾਬਾ ਜੀ ਜਾਣਾ ਕਿੱਥੇ ਹੈ? ਗੁਰੂ ਸਾਹਿਬ ਕਹਿੰਦੇ ਕਿ ਜਿੱਥੇ ਕਰਤਾਰ ਲੈ ਚੱਲੂਗਾ। ਫਿਰ ਮਰਦਾਨਾ ਜੀ ਨੇ ਅਗਲਾ ਸਵਾਲ ਕੀਤੇ, ਕਹਿੰਦੇ ਬਾਬਾ ਜੀ ਰਹਿਣਾ ਕਿੱਥੇ ਆਪਾਂ ਉੱਥੇ? ਉਹ ਫਿਰ ਬਾਬਾ ਜੀ ਅੱਗੋਂ ਕਹਿੰਦੇ ਕਿ ਜਿੱਥੇ ਕਰਤਾਰ ਰੱਖ ਲਊਗਾ। ਫਿਰ ਤੀਜਾ ਸਵਾਲ ਮਰਦਾਨਾ ਜੀ ਦਾ, ਕਹਿੰਦੇ ਬਾਬਾ ਜੀ ਚਲੋ ਰਹਿਣਾ ਉੱਥੇ ਹੈ ਤੇ ਖਾਣਾ ਪੀਣਾ ਕੀ ਹੈ? ਉਹ ਕਹਿੰਦੇ ਜੋ ਕਰਤਾਰ ਦੇ ਦਊਗਾ, ਜੋ ਕਰਤਾਰ ਇੰਤਜ਼ਾਮ ਕਰ ਦਊਗਾ ਉਹ ਆਪਾਂ ਖਾ ਲਾਂਗੇ। ਮਰਦਾਨਾ ਦੇਖੋ, ਮਰਦਾਨਾ ਦਾ ਨਾ ਬਾਬਾ ਜੀ ਦੇ ਨਾਲ ਬੜਾ ਫਰੈਂਡਲੀ ਸੀ, ਉਹ ਇੱਕ ਦੂਸਰੇ ਨੂੰ ਮਜ਼ਾਕ ਵੀ ਕਰ ਲੈਂਦੇ ਹੁੰਦੇ ਸੀ। ਤੇ ਮਰਦਾਨਾ ਜੀ ਕਹਿੰਦੇ ਬਾਬਾ ਜੇ ਸਾਰਾ ਕੁਝ ਕਰਤਾਰ ਨੇ ਕਰਨਾ ਤੇ ਫਿਰ ਤੂੰ ਕੀ ਕਰਨਾ ਉੱਥੇ? ਬਾਬਾ ਜੀ ਕਹਿੰਦੇ ਫਿਰ ਇਹੀ ਤੇਰੇ ਸਵਾਲ ਦਾ ਜਵਾਬ ਹੈ ਕਿ ਮੈਂ ਕੁਝ ਨਹੀਂ ਕਰਨਾ, ਜੋ ਕੁਝ ਕਰਨਾ ਨਾ ਉਸ ਕਰਤਾਰ ਨੇ ਹੀ ਕਰਨਾ। ਸੋ ਜੇਕਰ ਸਾਡੀ ਵੀ ਜ਼ਿੰਦਗੀ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਸੋਚ ਬਣਾ ਲਈਏ ਨਾ ਕਿ ਜੋ ਕੁਝ ਕਰਨਾ ਉਸ ਅਕਾਲ ਪੁਰਖ ਨੇ ਉਸ ਵਾਹਿਗੁਰੂ ਨੇ ਕਰਨਾ, ਤਾਂ ਸਾਡੀ ਜ਼ਿੰਦਗੀ ਦੀਆਂ ਅੱਧੀਆਂ ਟੈਨਸ਼ਨਾਂ, ਅੱਧੇ ਸਟ੍ਰੈਸ ਜਿਹੜੇ ਸਾਡੇ ਮਾਇੰਡ ਦੇ ਉੱਪਰ ਨਾ, ਅੱਧੇ ਬੋਝ ਜਿਹੜੇ ਅਸੀਂ ਚੁੱਕ ਕੇ ਤੁਰੇ ਫਿਰਦੇ ਹਾਂ ਉਹ ਦੂਰ ਹੋ ਜਾਣਗੇ। ਪਰ ਹੋ ਨਹੀਂ ਸਕਦਾ ਇਹ, ਕਿਉਂਕਿ ਜਿਸ ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ ਨਾ ਉੱਥੇ ਇਸ ਤਰ੍ਹਾਂ ਵਿਚਰਿਆ ਨਹੀਂ ਜਾ ਸਕਦਾ। ਜੇ ਤੁਸੀਂ ਇਸ ਤਰ੍ਹਾਂ ਵਿਚਰੋਗੇ ਨਾ ਇੱਥੇ ਤੇ ਤੁਹਾਨੂੰ ਲੋਕ ਪਾਗਲ ਕਰਾਰ ਦੇ ਦੇਣਗੇ। ਸੋ ਬਸ ਇਹੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਕਸ਼ਮਕਸ਼ਾਂ, ਜ਼ਿੰਦਗੀ ਦੇ ਵਿੱਚ ਉਤਰਾ ਚੜਾ, ਸੁੱਖ ਦੁੱਖ, ਗਮੀਆਂ ਖੁਸ਼ੀਆਂ ਚੱਲੀ ਜਾਂਦੀਆਂ ਤੇ ਆਦਮੀ ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰਦਾ ਕਰਦਾ ਹੀ ਕਰਦਾ ਉਹਦੀਆਂ ਇੱਛਾਵਾਂ ਅਧੂਰੀਆਂ ਰਹਿ ਜਾਂਦੀਆਂ, ਇੱਕ ਦਿਨ ਆਖਰੀ ਸਮਾਂ ਆ ਜਾਂਦਾ। ਉਹ ਫਿਰ ਕਹਿੰਦੇ ਨਾ ਆਪ ਪਛਤਾਏ ਕਿਆ ਹੋ ਤੇ ਜਬ ਚਿੜੀਆਂ ਚੋਗੀ ਖੇਤ ਉਹਨੇ ਚਿਰ ਨੂੰ ਅੰਤ ਸਮਾਂ ਫਿਰ ਆ ਜਾਂਦਾ। ਚਲੋ ਖੈਰ, ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸਾਡੇ ਪ੍ਰੋਗਰਾਮ ਦੀ ਹੋ ਗਈ ਸਮਾਪਤੀ ਦਾ ਟਾਈਮ ਹੋ ਰਿਹਾ। ਸੋ ਇਸ ਸਮਾਪਤੀ ਦੇ ਸਮੇਂ ਤੇ ਅੱਜ ਫਿਰ ਬਾਬੇ ਨਾਨਕ ਦੀ ਵਿਆਹ ਪੁਰਬ ਹੈਗਾ ਤੇ ਉਹੀ ਗਾਣਾ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰਦਾ ਜਿੱਥੋਂ ਅੱਜ ਪ੍ਰੋਗਰਾਮ ਨੂੰ ਆਪਣਾ ਸ਼ੇਅਰ ਕੀਤਾ ਸੀ। ਹੱਸੋ, ਨੱਚੋ, ਟੱਪੋ, ਗਾਓ ਤੇ ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਮਨਾਓ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾ ਰਹੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: जे तुसी भी करना चाहते हो अपना खुद का रेडियो प्रोग्राम तो आज ही सानू कॉल करो 647-504-1557।
4: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
5: SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: ਮੇਰੀ ਦੁਨੀਆ ਫਿਰ ਸਾਫ਼ ਹੋ ਗਈ। ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6470415577 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: multiple locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040।

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ, ਤੁਹਾਡੀ ਸਾਡੀ ਮੁਲਾਕਾਤ, ਤੁਹਾਡੀ ਸਾਡੀ ਸਾਂਝ ਇੱਕ ਬੜੀ ਪਿਆਰੀ, ਦੇਖੋ ਜਿਹਦੇ ਲਈ ਤੁਸੀਂ ਵੀ ਉਡੀਕ ਕਰਦੇ ਹੋ, ਜਿਹਦੇ ਲਈ ਸਾਡੀ ਵੀ ਉਡੀਕ ਰਹਿੰਦੀ ਹੈ। ਸੋ ਇਹ ਬੜੀ ਪਿਆਰੀ ਸਾਂਝ ਹੈ, ਬੜੀ ਮਿੱਠੀ ਸਾਂਝ ਹੈ, ਅਤੇ ਵਾਕਈ ਯਾਰ ਇੱਕ ਐਕਸਾਈਟਮੈਂਟ ਰਹਿੰਦੀ ਹੈ ਕਿ ਪ੍ਰੋਗਰਾਮ ਸ਼ੁਰੂ ਕਰੀਏ ਅਤੇ ਕਰੀਏ ਤੁਹਾਡੇ ਨਾਲ ਗੱਲਾਂ ਬਾਤਾਂ। ਸੋ ਕਿਵੇਂ ਹੋ ਸਾਰੇ, ਠੀਕ ਠਾਕ? ਬਹਿ ਜਾ ਬਹਿ ਜਾ।

0: ਯਾਰ ਮੈਂ ਕਹਿੰਦਾ ਫਰਾਈਡੇ ਹੋਵੇ ਤੇ ਚਮਕੀਲਾ ਸਾਹਿਬ ਨਾ ਲੱਗਣ, ਇਹ ਕਦੀ ਹੋ ਸਕਦਾ ਹੈ? ਕਦੀ ਵੀ ਨਹੀਂ. ਸੋ ਲੈਟਸ ਇੰਜੋਏ. ਬਹੁਤ ਹੀ ਬਿਊਟੀਫੁਲ, ਬੜੀ ਕਮਾਲ ਦੀ ਹਲਕੀ ਫੁਲਕੀ ਹਵਾ ਚੱਲ ਰਹੀ ਹੈ, ਮਿੱਠੀ ਮਿੱਠੀ ਜੀ ਠੰਡ ਵੀ ਹੈ, ਬਟ ਯਾਰ ਮੈਂ ਕਹਿੰਦਾ ਕਿਆ ਕਮਾਲ ਦਾ ਮੌਸਮ ਹੈ, ਅਮੇਜ਼ਿੰਗ. ਸੋ ਕਰੋ ਇੰਜੋਏ, ਚਾਚੂ ਪੀਓ. ਤੇ ਬੜੇ ਲੋਕਾਂ ਨੇ ਆਪਣੀ ਕੌਫੀ ਚੱਕ ਲਈ, ਬੜੇ ਲੋਕਾਂ ਨੇ ਆਪਣੀ ਮਨ ਪਸੰਦ ਦੀ ਕੋਈ ਕਹਿੰਦੇ ਹੁੰਦੇ ਕਿ ਗੁੜ ਵਾਲੀ ਅਦਰਕ ਵਾਲੀ ਚਾਹ ਬਣਾ ਲਈ ਹੋਣੀ ਹੈ. ਸੋ ਜੋ ਵੀ ਪੀ ਰਹੇ ਹੋ, ਜੋ ਵੀ ਖਾ ਰਹੇ ਹੋ, ਤੇ ਚੂਹ ਵਾਲੇ ਕਹਿੰਦੇ ਹੋਣਗੇ ਨਵੀਂ ਫਰਾਈਡੇ ਹੈ, ਤੁਸੀਂ ਤਾਂ ਚਾਹ ਵਾਲਿਆਂ ਨੂੰ ਯਾਦ ਕਰੀ ਜਾਂਦੇ ਹੋ ਜਿਨ੍ਹਾਂ ਨੇ ਮੱਠਾ ਮੱਠਾ ਪੈਗ ਲਾਇਆ ਹੋਇਆ ਆ, ਜਿਨ੍ਹਾਂ ਨੂੰ ਹਲਕਾ ਫੁਲਕਾ ਸਰੂਰ ਹੋ ਗਿਆ, ਉਹਨਾਂ ਬਾਰੇ ਵੀ ਕਰੋ ਗੱਲ. ਤੇ ਦੇਖੋ ਸਰੂਰ ਵੀ ਕਦੇ ਕਦੇ ਜ਼ਰੂਰੀ ਹੁੰਦਾ ਹੈ. ਹੁਣ ਬੰਦਾ ਸਾਰੀ ਉਮਰ ਇੰਨੀ ਮਿਹਨਤ ਨਾਲ ਤੁਸੀਂ ਕੰਮ ਕੁੰਮ ਕਰਦੇ ਹੋ, ਸੋ ਹਲਕਾ ਫੁਲਕਾ ਮੱਠਾ ਮੱਠਾ ਜਿਹਾ ਨਸ਼ਾ ਜਿਹਾ ਵੀ ਹੋਇਆ ਹੋਵੇ, ਕੋਈ ਉਹ 'ਚ ਬੁਰੀ ਗੱਲ ਨਹੀਂ, ਬਟ ਇਹ ਹੈ ਕਿ ਕੁਛ ਬੁਰਾ ਨਾ ਬੰਦਾ ਕਰੇ. ਠੀਕ ਹੈ ਨਾ ਗੱਲ? ਵਧੀਆ ਪਿਆਰ ਨਾਲ ਰਹੋ, ਪਿਆਰ ਨਾਲ ਹਰੇਕ ਨੂੰ ਟ੍ਰੀਟ ਕਰੋ. ਐਂਡ ਜੇ ਪੈਗ ਪੁੱਗ ਲਾਉਣ ਵਾਲੇ ਹੋ, ਸ਼ੌਕੀਨ ਹੋ, ਬਸ ਕਦੇ ਨਾ ਖਰਾਬੀ ਨਾ ਕਰਿਆ ਕਰੋ. ਕਿਸ ਨੂੰ ਮੰਦਾ ਚੰਗਾ ਨਾ ਬੋਲੋ, ਕਿਸ ਨੂੰ ਉੱਚਾ ਨੀਵਾਂ ਨਾ ਬੋਲੋ. ਪੰਗਾ ਉਦੋਂ ਪੈਂਦਾ ਜਦੋਂ ਤੁਸੀਂ ਲਾ ਕੇ ਪੈਗ ਫਿਰ ਕੰਮ ਖਰਾਬ ਕਰਦੇ ਹੋ, ਤੁਹਾਡੇ ਪਰਿਵਾਰ 'ਚ ਇਸ਼ੂਜ਼ ਆ ਰਹੇ ਹੈ, ਤੁਹਾਡੇ ਰਿਸ਼ਤੇ 'ਚ ਇਸ਼ੂ ਆ ਰਹੇ ਹੈ, ਉਹ ਨਹੀਂ ਕਦੇ ਹੋਣਾ ਚਾਹੀਦਾ. ਠੀਕ ਹੈ ਨਾ? ਬਾਕੀ ਇੰਜੋਏ ਜਿੰਨਾ ਮਰਜ਼ੀ ਕਰ ਲਓ. ਸੋ ਸਟੂਡੀਓ ਦਾ ਫੋਨ ਨੰਬਰ ਹੈ 905-673-3037, 905-673-3037. ਅਤੇ ਤੁਹਾਡੀਆਂ ਕਾਲਾਂ ਧੜਾ ਧੜ ਆਉਣੀਆਂ ਸ਼ੁਰੂ ਹੋ ਗਈਆਂ ਨੇ. ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਅਨਾਜ ਮਾਲਟ ਗਰੋਸਰੀ ਸਟੋਰ ਵੱਲੋਂ. ਅਨਾਜ ਮਾਲਟ ਖੁੱਲ ਰਿਹਾ, ਖੁੱਲ ਨਹੀਂ ਰਿਹਾ, ਖੁੱਲ ਗਿਆ, ਅਨਾਜ ਮਾਲਟ ਓਪਨ ਹੈ. ਕੱਲ੍ਹ ਨੂੰ ਇਹਨਾਂ ਨੇ ਬੜੇ ਪ੍ਰਾਈਜ਼ ਅਨਾਊਂਸ ਕਰਨੇ ਨੇ. ਤੁਸੀਂ ਗਰੋਸਰੀ ਕਰਨੀ ਆ, ਅੱਜ ਜਾਓ ਅਨਾਜ ਮਾਰਟ 'ਤੇ, $100 ਦੀ ਗਰੋਸਰੀ ਕਰੋ ਅਤੇ ਤੁਹਾਡਾ ਨਾਂ ਇੱਕ ਡਰਾਅ 'ਚ ਪਾਇਆ ਜਾਊਗਾ, ਅਤੇ ਤੁਸੀਂ ਜਿੱਤ ਸਕਦੇ ਹੋ ਰੋਇਲ ਐਨਫੀਲਡ ਬੁਲਟ ਮੋਟਰਸਾਈਕਲ, LED TV ਅਤੇ ਏਅਰ ਫਰਾਈ ਅਤੇ ਹੋਰ ਬਹੁਤ ਪ੍ਰਾਈਜ਼. ਕੱਲ੍ਹ ਨੂੰ 12 ਵਜੇ ਤੋਂ ਬਾਅਦ ਜਿਹੜੇ ਪ੍ਰਾਈਜ਼ ਨੇ ਅਨਾਊਂਸ ਕੀਤੇ ਜਾਣਗੇ. ਅਨਾਜ ਮਾਰਟ 6141 ਮੇਫੀਲਡ ਰੋਡ, ਏਅਰਪੋਰਟ ਰੋਡ ਮੇਫੀਲਡ ਦਾ ਐਨ ਬਿਲਕੁਲ ਕੋਰਨਰ ਪੈਂਦਾ, ਅਤੇ ਨਵੇਂ ਪਲਾਜ਼ੇ ਜਾਓ ਅਨਾਜ ਮਾਰਟ 3317. ਹੈਲੋ ਜੀ.
1: ਹੈਲੋ ਜੀ ਨਵੀਂ ਜੀ,
0: ਜੀ ਸਰ. ਠੀਕ ਹੈ ਸਰ, ਆਪ ਕੈਸੇ ਹੋ?
1: ਆਪਨੇ ਪੁੱਛਾ ਸਰ ਕੈਸੇ ਹੈ, ਹਮ ਆਪਕੀ ਜਗ੍ਹਾ ਬਿਲਕੁਲ ਠੀਕ ਹੈ, ਔਰ ਆਪਕੀ ਖੈਰੀਅਤ ਉੱਪਰ ਵਾਲੇ ਸੇ ਨੇਕ ਮਤਲਬ ਚਾਹਤੇ ਹੈਂ, ਦੀਗਰ ਆਵਾਜ਼ ਯੇ ਹੈ ਕਿ ਆਪਕੀ ਮੁਹੱਬਤ ਭਰੀ ਆਵਾਜ਼ ਸੁਣੀ ਤੋ ਖਿੱਚ ਚਲੇ ਆ ਰਹੇ.
0: ਕਿਆ ਬਾਤ ਹੈ ਸਰ, ਕਿਆ ਬਾਤ ਹੈ! ਤੇ ਕੀ ਪਲਾਨ ਹੈ ਤੁਹਾਡਾ ਫਿਰ ਵੀਕਐਂਡ ਦਾ?
1: ਸਰ ਤੁਸੀਂ ਚਾਹ ਦਾ ਜ਼ਿਕਰ ਕੀਤਾ, ਚਾਹ ਹੋਣੀ ਚਾਹੀਦੀ, ਜਿਸ ਚੀਜ਼ ਚਾਹ ਹੋਵੇ ਉਹ ਅੱਜ ਕੱਲ ਮਿਲਦੀ ਘੱਟ ਹੈ.
0: ਅੱਛਾ, ਚਾਹ ਅੱਜ ਕੱਲ ਉਦਾਂ ਦੀ ਮਿਲਦੀ ਘੱਟ ਹੈ?
1: ਜੀ ਜੀ, ਘੱਟ ਮਿਲਦੀ ਹੈ, ਜਿਸ ਚੀਜ਼ ਚਾਹ ਨਹੀਂ ਆਉਂਦੀ.
0: ਅੱਛਾ, ਕੀ ਗੱਲ ਹੈ, ਅੱਜ ਕੱਲ ਕਿਉਂ ਨਹੀਂ ਮਿਲਦੀ ਉਹ ਚਾਹ? ਤੁਸੀਂ ਵੈਸੇ ਨਾ ਦੇਖੋ, ਆਪਾਂ ਚਾਹ ਦੇ ਕਿੰਨੇ ਸ਼ੌਕੀਨ ਆ, ਜਦੋਂ ਕਿਸੇ ਨੇ ਆਉਣਾ ਤਾਂ ਚਾਹ, ਜਦੋਂ ਕਿਸੇ ਦੇ ਜਾਣਾ ਤਾਂ ਪਤਾ ਕਿ ਚਾਹ, ਤੇ ਫਿਰ ਬਾਕੀ ਇੱਕ ਨਾ ਬੜੀ ਸੋਸ਼ਲ ਚੀਜ਼ ਹੈ ਚਾਹ.
1: ਦੇਖੋ ਇੱਕ ਮਤਲਬ ਸਿੰਧੀ ਇੰਡੀਆ ਚ ਵੀ ਬੋਲੀ ਜਾਂਦੀ, ਪਾਕਿਸਤਾਨ ਚ ਵੀ ਸਿੰਧੀ ਚ ਇੱਕ ਕਹਾਵਤ ਹੈਗੀ ਹੈ, ਚਾਹ ਏੜੀ ਥੇਣ ਗੁਰਜੇ ਜਿੰਨਾ ਮੈਂ ਚਾਹ ਹੋ ਜੇ. ਤੇ ਜਿਸ ਚੀਜ਼ ਚਾਹ ਹੋਏਗੀ ਨਾ ਪੀਣ ਦਾ, ਉਸੇ ਚ ਮਜ਼ਾ ਆਉਂਦਾ, ਔਰ ਫਿਰ ਉਹ ਬਣਾਉਣ ਵਾਲਾ ਪਿਆਉਣ ਵਾਲਾ.
0: ਮੈਂ ਤੁਹਾਨੂੰ ਕੁਝ ਸੁਣਾਵਾਂ ਚਾਹ ਬਾਰੇ?
1: ਜੀ ਬਿਲਕੁਲ
0: ਸੁਣੋ. ਇਹ ਮੇਰੀ ਡੈਡ ਨੇ ਇੱਕ ਵੀਡੀਓ ਬਣਾਈ ਸੀ, ਉਸਨੂੰ ਸੁਣਾਉਣੇ, ਸੁਣਿਓ ਕਿਹੜਾ.
2: ਜਾ ਮੈਂ ਤੇਰੀ ਚਾਹ ਨਹੀਂ ਪੀਂਦਾ, ਕੀ ਕਹਿੰਦੇ ਨੇ ਜਨਾਬ ਅਕਰਮ ਰਿਹਾਨ ਸਾਹਿਬ, ਜਾ ਮੈਂ ਤੇਰੀ ਚਾਹ ਨਹੀਂ ਪੀਂਦਾ, ਕਿਉਂ? ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜੇ ਠੰਡੀ ਚਾਹ ਨਹੀਂ ਪੀਂਦਾ, ਜਿਸ ਚਾਹ ਵਿੱਚ ਚਾਹ ਨਾ ਹੋਵੇ ਜੀ ਮੈਂ ਐਸੀ ਚਾਹ ਨਹੀਂ ਪੀਂਦਾ, ਕੱਲਾ ਬਹਿ ਕੇ ਚਾਹ ਪੀਣਾ ਵਾ, ਕੱਲਾ ਬਹਿ ਕੇ ਚਾਹ ਪੀਣਾ ਵਾ, ਪਰ ਮੈਂ ਕੱਲੀ ਚਾਹ ਨਹੀਂ ਪੀਂਦਾ, ਜਾਂ ਤੇ ਲੱਗਦਾ ਚਾਹ ਛੱਡ ਦਿੱਤੀ ਸੂ, ਜਾਂ ਫਿਰ ਸਾਡੀ ਚਾਹ ਨਹੀਂ ਪੀਂਦਾ, ਤੇਰੀ ਚਾਹ ਕੋਈ ਵੱਖਰੀ ਚਾਹ ਏ, ਤੇਰੀ ਚਾਹ ਕੋਈ ਵੱਖਰੀ ਚਾਹ ਏ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ.
0: ਠੀਕ ਹੈ ਜੀ, ਤਾਰੀਫ ਕੀਤੀ ਸੁਣਾਈ ਦੇ ਮਿੱਟੀ ਦੇ ਪੁੱਤ ਦੇਵ ਖਰੌੜ
3: ਪਿਆਰ ਨਾਲ ਆਏ ਮੈਂ ਗੱਲ ਕਰਦਾ ਜੁੱਤੀ ਗੱਲ ਕਰਦੇ
4: ਪੁਰਾਣੇ ਪੰਜਾਬ ਦੀ ਕਹਾਣੀ ਰਿਸ਼ਤਿਆਂ ਦੀ ਕਹਾਣੀ ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ
3: ਮੈਦਾਨ
0: ਸਿਲਵਰ ਸਿਟੀ ਅਗਲਾ ਸਿਲਵਰ ਸਿਟੀ ਦਾ ਸ਼ੋਅ ਹੈ 9:35 ਤੇ ਉਹ 50% ਸੋਲਡ ਆਊਟ ਹੈ ਤੇ ਸਿਨੇਪਲੈਕਸ ਕੋਟਨੀ ਪਾਰਕ ਵਿਨਸਟਨ ਚਰਚਿਲ ਸਿਨੇਪਲੈਕਸ ਵੌਨ ਐਂਡ ਗੁਐਲਫ ਬੇਰੀ ਨਾਇਗਰਾ ਲੰਡਨ ਹਰ ਇੱਕ ਸ਼ਹਿਰ ਚ ਲੱਗੀ ਹੈ ਮਿੱਟੀ ਦੇ ਪੁੱਤ 2696 ਹੈਲੋ ਤੁਸੀਂ ਨੀ ਸੀ ਕੀਤਾ ਅਸੀਂ ਤਾਂ ਸੀ ਕਰ ਰਹੇ ਹਾਂ ਰੋਜ਼ ਗੱਲ ਗੁਲ ਕਰ ਲਿਆ ਕਰੋ ਸੇ ਤਾਂ ਕਾਇਮ ਆ ਬੱਲੇ ਬੱਲੇ ਆ ਤੁਸੀਂ ਸੁਣਾਓ ਕਿਵੇਂ ਸੀ ਜੋਸ਼ ਸਿੱਧੂ ਵੀ ਯਾਰ ਬੜਾ ਵਧੀਆ ਪ੍ਰੋਡਿਊਸਰ ਹੈ ਮੁੰਡਾ ਆਪਣੇ ਗੈਰੀ ਸੰਧੂ ਹੁਣਾਂ ਨਾਲ ਬੜੇ ਗਾਣੇ ਕੀਤੇ ਆ ਮੁੰਡਾ ਵਧੀਆ ਕੰਮ ਕਰ ਰਿਹਾ ਸੁਣਾਓ ਕੀ ਪਲਾਨ ਹੈ ਫਿਰ ਵੀਕਐਂਡ ਦਾ ਤੁਹਾਡਾ
5: ਕੁਛ ਨੀ ਵੀਰ ਜੀ ਦਿਹਾੜੀ ਲਾਵਾਂਗੇ ਸੈਟਰਡੇ ਨੂੰ ਸੰਡੇ ਨੂੰ ਰੈਸਟ ਕਰਾਂਗੇ ਜੀ
0: ਕੋਈ ਨਾ ਤੁਸੀਂ ਮਿਹਨਤ ਕਰ ਰਹੇ ਹੋ ਜ਼ਿੰਦਗੀ ਵੀ ਹੌਲੀ ਹੌਲੀ ਪਹੁੰਚ ਜੂਗੀ ਦੇਖੋ ਕਈ ਲੋਕਾਂ ਨੂੰ ਵੈਸੇ ਨੀ ਕੋਈ ਫੋਨ ਕਰਦਾ ਆਪਾਂ ਨੂੰ ਯਾਰ ਸੁੱਖ ਨਾਲ ਮੈਂ ਆਪਣੇ ਆਪ ਨੂੰ ਬੜਾ ਕਰਮ ਵਾਲਾ ਸਮਝਦਾ ਕਿ ਉਹੀ ਕਾਲਾਂ ਆ ਜਾਂਦੀਆਂ ਵੀ ਭਾਜੀ ਕਿੱਦਾਂ ਭਾਜੀ ਕੀ ਹਾਲ ਹੈ ਕਦੇ ਮਿਲੇ ਨੀ ਬਟ ਕਿਆ ਯਾਰ ਆਪਣੀ ਇੱਕ ਇੱਕ ਕਿੰਨਾ ਪਿਆਰ ਹੈ ਆਪਸ ਵਿੱਚ ਹੁਣ ਭਾਜੀ ਉਹਨਾਂ ਦੀ ਕਾਲ ਆਈ ਆਪਣੇ ਪਾਕਿਸਤਾਨ ਤੋਂ ਸਾਡੇ ਭਰਾ ਕਿੰਨੀ ਸੋਹਣੀ ਗੱਲ ਕੀਤੀ ਹੈ ਤੇ ਕਿਵੇਂ ਦੇਖੋ ਗੱਲਾਂ ਚ ਗੱਲ ਨਿਕਲੀ ਹੁਣ ਵੀਰ ਉਹਨਾਂ ਨੇ ਕਿਹਾ ਨਵੀਂ ਯਾਰ ਤੁਹਾਡੇ ਨਾਲ ਗੱਲ ਹੀ ਨੀ ਹੋਈ ਸੋ ਭਰਾਵਾਂ ਦਾ ਪਿਆਰ ਹੈ ਬਹੁਤ ਯਾਰ ਮਾਣ ਹੈ ਕਿ ਤੁਸੀਂ ਇੰਨੇ ਪ੍ਰੇਮ ਪਿਆਰ ਐਂਡ ਚਾਵਾਂ ਨਾਲ ਸਾਨੂੰ ਕਾਲ ਕਰਦੇ ਹੋ ਬਾਕੀ ਯਾਰ ਰੂਹ ਖੁਸ਼ ਹੋ ਜਾਂਦੀ ਹੈ ਪੀ ਐਂਡ ਜੇ ਰੈਨੋਵੇਸ਼ਨ ਦੇ ਸਾਡੇ ਪ੍ਰਸ਼ਾਂਤ ਭਾਜੀ ਨੇ ਪ੍ਰਸ਼ਾਂਤ ਉਹਨਾਂ ਨੂੰ ਮੈਂ ਫੋਨ ਕੀਤਾ ਯਾਰ ਮੇਰਾ ਥੋੜ੍ਹਾ ਜਿਹਾ ਕੰਮ ਸੀਗਾ ਕੋਈ ਰੈਨੋਵੇਸ਼ਨ ਦਾ ਭਾਜੀ ਹੁਣੇ ਆਏ ਮੈਂ ਮਿਲਿਆ ਪਹਿਲੀ ਵਾਰ ਰਾਈਟ ਮੈਂ ਕਹਿੰਦਾ ਇਹਨਾਂ ਤੋਂ ਨਾਈਸ ਇਹਨਾਂ ਤੋਂ ਹੰਬਲ ਇਹਨਾਂ ਤੋਂ ਯਾਰ ਰਿਸਪੈਕਟਫੁਲ ਇਨਸਾਨ ਹੀ ਨਹੀਂ ਮੈਂ ਕਦੇ ਮਿਲਿਆ ਰੈਨੋਵੇਸ਼ਨ ਤੁਸੀਂ ਕਰਨੀ ਹੈ ਤਾਂ ਹੁੰਦਾ ਯਾਰ ਕਿ ਬੰਦਾ ਤੁਹਾਡੇ ਘਰ ਆ ਰਿਹਾ ਅਤੇ ਬੰਦੇ ਦਾ ਸੁਭਾਅ ਵੀ ਬਹੁਤ ਮੈਟਰ ਕਰਦਾ ਸੋ ਤੁਸੀਂ ਜ਼ਰੂਰ ਰੈਨੋਵੇਸ਼ਨ ਕਰਾਉਣੀ ਹੈ ਪ੍ਰਸ਼ਾਂਤ ਉਹਨਾਂ ਨੂੰ ਕਾਲ ਕਰੋ ਪੀ ਐਂਡ ਜੇ ਰੈਨੋਵੇਸ਼ਨ ਤੋਂ ਬੇਸਮੈਂਟ ਤਿਆਰ ਕਰਾਉਣੀ ਹੈ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਫਲੋਰਿੰਗ ਨਵੀਂ ਪਵਾਉਣੀ ਹੈ 437-318-0400 ਨੰਬਰ ਹੈ 4373180400
6: ਚਿਕਨ ਟਿੱਕਾ ਬਣਾ ਲਓ
0: ਮੁਰਗਾ ਬਣਾ ਲਓ ਬਟ ਮੁਰਗਾ ਬਣਾਉਣਾ ਹੈ
6: ਬਣਾਉਣਾ
0: ਹੋਰ ਸੁਣਾ
6: ਆਪਣੇ ਇੰਡੀਆ ਨਾ ਆਪਣੇ ਇੰਡੀਆ ਭਾਜੀ ਰੇਡੀਓ ਜੋਕੀ ਨਾ ਜਿਹੜੇ ਉਹ ਜਿਹੜੇ ਪ੍ਰੈਂਕ ਕਾਲ ਕਰਦੇ ਹੁੰਦੇ ਨਾ ਆਪਣੇ ਬਹੁਤ ਚੱਲਦੇ ਆ ਬੰਦ ਹੋ ਗਏ ਬੰਦ ਕਰ ਗਿਆ ਵੀ ਜਿਹੜਾ ਵੀ ਸੀਗਾ ਬਈ ਇੰਨੇ ਸੋਹਣੇ ਗਾਣੇ ਰੀਮਿਕਸ ਕਰਦਾ ਸੀ ਨਾ ਬੰਦਾ ਵੀ ਪੁਰਾਣੇ ਤੋਂ ਪੁਰਾਣੇ ਗਾਣੇ
0: ਅੱਛਾ ਮੈਂ ਸੁਣਿਆ ਨੀ ਪੰਜਾਬੀ ਜੂਕ ਬਾਕਸ ਯਾਰ
6: ਪੰਜਾਬੀ ਹਾਂਜੀ ਭਾਈ ਇਹ ਮਤਲਬ ਤਾਂ ਹੋ ਗਏ
0: ਯੂਟਿਊਬ ਚੈਨਲ ਹੈ ਹੀਅਰ ਸਰਬ ਯਾਨੀ ਕਿ ਐਚ ਈ ਆਰ ਈ ਸਰਬ ਐਸ ਏ ਆਰ ਏ ਬੀ ਯਾਰ ਉਹ ਮੁੰਡਾ ਕਿਆ ਰੀਮਿਕਸਾਂ ਕਰਦਾ ਉਹਨੇ ਇੱਕ ਬੱਬੂ ਮਾਨ ਦਾ ਰੀਮਿਕਸ ਕੀਤਾ ਤੂੰ ਮੁੰਡੇ ਤੇ ਮਰਦੀ ਹੈ ਬੜਾ ਚੱਲਿਆ 13 ਮਿਲੀਅਨ ਲੋਕਾਂ ਨੇ ਦੇਖਿਆ ਫਿਰ ਉਹਨੇ ਤੁਸੀਂ ਦੇਖਿਆ ਹੋਣਾ ਬੜੇ ਵੱਡੇ ਵੱਡੇ ਸੈਲੀਬ੍ਰਿਟੀ ਵੀ ਰੀਲਾਂ ਪਾ ਰਹੇ ਉੱਤੇ ਆਪਣਾ ਆਸਾ ਸਿੰਘ ਮਸਤਾਨਾ ਤੇ ਆਪਣੇ ਸੁਰਿੰਦਰ ਕੌਰ ਮੈਂ ਤੈਨੂੰ ਯਾਦ ਆਵਾਂਗੀ ਉਹਨੂੰ 9.9 ਮਿਲੀਅਨ ਲੋਕਾਂ ਨੇ ਦੇਖਿਆ ਫਿਰ ਗੁਰਦਾਸ ਜੀ ਦਾ ਪੀ ਗਿਆ ਤੇ ਹਰਭਜਨ ਮਾਨ ਸਾਹਿਬ ਦਾ ਅੱਖੀਆਂ ਤੁਸੀਂ ਨਾ ਜਾਇਓ ਬੜੇ ਪੁਰਾਣੇ ਗੀਤ ਰੀਮਿਕਸ ਕਰਦਾ ਤੇ ਬਹੁਤ ਵਧੀਆ ਕੰਮ ਕਰਦਾ ਹੀਅਰ ਸਰਬ ਜਲੂਸ ਤਾਂ ਜਲੂਸ ਵੀ ਨਿਕਲ ਜਾਂਦਾ ਕਈ ਵਾਰੀ ਚਲੋ ਮਨਜੀਤ ਪੂਰੇ ਅਪ ਟੂ ਡੇਟ ਨੇ ਲੇਟੈਸਟ ਟੈਕਨੋਲੋਜੀ ਦੇ ਨਾਲ ਤੇ ਮਨਜੀਤ ਹੁਣੇ ਜਦੋਂ ਫਿਰ ਪੰਜਾਬੀ ਤਰ੍ਹਾਂ ਦਾ ਰੈਫਰੈਂਸ ਆ ਜਾਵੇ ਫਿਰ ਨੀ ਮਨਜੀਤ ਪਿੱਛੇ ਹਟ ਜਾ ਮਨਜੀਤ ਕੀ ਬਣਦਾ
7: ਥੈਂਕ ਯੂ ਸੋ ਮਚ ਨਵੀਨ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਚ ਮੂਵ ਹੋ ਰਹੇ ਹੋ ਤੁਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲਈ ਆ ਉੱਥੇ ਬ੍ਰਾਂਡ ਨਿਊ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ ਸੋ ਸਟੇਨਲੈਸ ਸਟੀਲ ਦੇ 5 ਪੀਸ ਦਾ ਅਪਲਾਇੰਸ ਕੋਂਬੋ ਹੈ ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਤੁਸੀਂ ਅਪਲਾਇੰਸ ਜੰਕਸ਼ਨ ਦੇ ਇਸ ਵੀਕਐਂਡ ਲਗਾ ਸਕਦੇ ਆ ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ ਡਿਲੀਵਰੀ ਬਿਲਕੁਲ ਫ੍ਰੀ ਹੈ 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-450-0054-0054-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀਨ
0: ਥੈਂਕ ਯੂ ਮਨਜੀਤ ਨੋ ਪ੍ਰੋਬਲਮ ਐਨੀ ਟਾਈਮ 905-450-0054 ਤੇ ਤੁਸੀਂ ਮਨਜੀਤ ਦੇ ਨਾਲ ਗੱਲਬਾਤ ਕਰੋ 8661 ਹੈਲੋ
8: ਹਾਂਜੀ ਨਵੇਂ ਜੀ ਕੀ ਹਾਲ ਹੈ
0: ਠੀਕ ਹੈ ਸਰ ਤੁਸੀਂ ਸੁਣਾਓ ਕੀ ਹਾਲ ਹੈ
8: ਬਸ ਵਧੀਆ ਤੁਹਾਨੂੰ ਉਸ ਦਿਨ ਮਿਲੇ ਬੜਾ ਵਧੀਆ ਲੱਗਿਆ
0: ਥੈਂਕ ਯੂ ਸਰ
8: ਬਾਕੀ ਬਸ ਚੱਕਦੇ ਫੱਟੇ ਅੱਜ ਕੋਈ ਵਧੀਆ ਜਿਹਾ ਗਾਣਾ ਲਗਾ ਦੋ
0: ਲਾ ਦਿੰਦੇ ਗਾਣਾ ਨੋ ਪ੍ਰੋਬਲਮ ਤਿਆਰੀਆਂ ਨੇ ਅੱਜ ਦੇ ਸ਼ੋਅ ਦੀਆਂ ਫਿਰ
8: ਹਾਂਜੀ ਹਾਂਜੀ ਅੱਜ ਬਸ ਹੁਣ ਘਰ ਜਾ ਰਹੇ ਹਾਂ ਘਰ ਜਾ ਕੇ ਥੋੜਾ ਚੇਂਜ ਹੋ ਕੇ ਥੋੜਾ ਡਰੈਸ ਅਪ ਹੋ ਕੇ ਫਿਰ ਜਾਵਾਂਗੇ
0: ਹਾਂ ਟੌਰ ਕੱਢਣੀ ਵੀ ਜ਼ਰੂਰੀ ਆ
8: ਤੁਸੀਂ ਆ ਰਹੇ ਹੋ
0: ਹਾਂਜੀ ਹਾਂਜੀ ਅਸੀਂ ਵੀ ਆ ਰਹੇ ਹਾਂ
8: ਚਲੋ ਠੀਕ ਹੈ ਉਧਰ ਮਿਲਦੇ
0: ਸ਼ੁਕਰੀਆ ਸਰ ਬਹੁਤ ਧੰਨਵਾਦ ਸੋ ਹੰਸਰਾਜ ਹੰਸ ਸਾਹਿਬ ਪਰਫੋਰਮ ਕਰ ਰਹੇ ਨੇ ਅੱਜ ਲਿਵਿੰਗ ਆਰਟ ਸੈਂਟਰ ਕਿਆ ਸ਼ੋਅ ਹੋਣਾ ਕਿਆ ਗਾਇਕੀ ਹੋਣੀ ਹੈ ਕਿਆ ਇੱਕ ਪਿਆਰੀ ਸ਼ਾਮ ਹੋਵੇਗੀ ਸੋ ਹਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟ ਮਾਸਟਰ ਡੋਟ ਸੀ ਏ ਹੰਸ ਰਾਜ ਹੰਸ ਟਾਈਪ ਕਰ ਲਓ ਜਾਂ ਲਾਸਟ ਮਿੰਟ ਟਿਕਟਾਂ ਚਾਹੀਦੀਆਂ ਤੁਸੀਂ ਸਿੰਗਰ ਜੀ ਜੀ ਨੂੰ ਕਾਲ ਕਰ ਲਓ 647-448-1000 647-448-1000 ਫਰੀ ਹੋ ਵਿਹਲੇ ਹੋ ਤਾਂ ਤੁਸੀਂ ਜ਼ਰੂਰ ਯਾਰ ਵਧੀਆ ਜਾਓ ਸ਼ੋ ਦੇਖ ਕੇ ਆਓ ਪਰਿਵਾਰਕ ਸ਼ੋ ਹੈ ਯੂ ਹੈਵ ਅ ਗੁੱਡ ਟਾਈਮ ਜੀ 8177 ਹੈਲੋ ਗੁੱਡ ਈਵਨਿੰਗ ਜੀ
9: ਅੱਜ ਕੋਈ ਤੁਹਾਨੂੰ ਓਪੀਨੀਅਨ ਦੇਣ ਨੂੰ ਨਹੀਂ ਫੋਨ ਕੀਤਾ ਜੀ ਵੈਸੇ ਹੀ ਲਾ ਲਿਆ ਤੁਹਾਨੂੰ
0: ਕਿਆ ਬਾਤ ਹੈ ਵੈਰੀ ਗੁੱਡ ਸਰ ਅੱਜ ਮੈਂ ਵੈਸੇ ਮੈਂ ਮੈਂ ਓਪੀਨੀਅਨ ਕੋਈ ਪੁੱਛਿਆ ਵੀ ਨਹੀਂ ਹਜੇ ਖੜਕਦੀਆਂ ਨੇ ਲਾਈਨਾਂ ਫਲਾਸ਼ ਹੁੰਦੀਆਂ ਰਹਿੰਦੀਆਂ ਨੇ ਸਾਨੂੰ ਤਾਂ ਯਾਰ ਚਾਅ ਚੜ ਜਾਂਦਾ
9: ਮੈਂ ਨਾ ਭਾਜੀ ਸਾਰਾ ਦਿਨ ਗੱਡੀ ਚ ਕੰਮ ਕਰਦਾ
0: ਵਾ
9: ਤੇ ਮੇਰੇ ਦਿਨ ਦੀ ਸ਼ੁਰੂਆਤ ਵੀ ਤੁਹਾਡੇ ਪ੍ਰੋਗਰਾਮ ਨਾਲ ਹੁੰਦੀ ਹੈ ਤੇ ਦਿਨ ਦਾ ਅੰਤ ਵੀ ਤੁਹਾਡੇ ਪ੍ਰੋਗਰਾਮ ਨਾਲ ਹੁੰਦਾ ਮੈਂ 8 ਵਜੇ ਸ਼ੁਰੂ ਕਰਦਾ 8 ਵਜੇ ਤੁਹਾਡਾ ਪ੍ਰੋਗਰਾਮ ਚੱਲਦਾ
0: ਓਹਦੀ ਨਾ ਇੱਕ ਅਸੀਂ ਇੰਟਰਵਿਊ ਕੀਤੀ ਹੈ ਸਨੀ ਨਾਲ ਤੇ ਆਪਣੇ ਜਿਹੜਾ ਵੀਰ ਕਰਾ ਰਿਹਾ ਮੇਨ ਸ਼ੋਅ ਤੇ ਉਹ ਇੰਟਰਵਿਊ ਇੱਕ ਅੱਧੇ ਦਿਨ ਤੱਕ ਲਾਈਵ ਹੋ ਜਾਊਗੀ ਉਹ ਦੇਖਿਓ ਤੇ ਸ਼ੋਅ ਬਾਰੇ ਹੋਰ ਜਾਣਕਾਰੀ ਮਿਲੂਗੀ ਤੁਹਾਨੂੰ
9: ਲੋਕੀ ਨਾ ਕੀ ਜੇ ਹੁੰਦੇ ਕੰਮ ਤੋਂ ਵੀ ਹਾਏ ਕੰਮ ਤੇ ਜਾਣਾ ਪੈਣਾ ਮੈਂ ਤਾਂ ਚਾਹੋ ਜੇ ਭੱਜਦਾ ਕਰੋ ਮੈਂ 5 ਵਜੇ ਘਰੇ ਰੈਸਟ ਕਰ ਲਈ ਦੀ ਆ ਤੇ 5 ਵਜੇ ਮੂਡ ਜਿਹਾ ਬਣਾ ਕੇ ਇੱਕ ਅੱਧਾ ਗਾਣਾ ਕਰਨਾ ਉਗਲੇ ਦਾ ਸੁਣ ਕੇ ਫਿਰ 6 ਵਜੇ ਤੁਹਾਡਾ ਸ਼ੋਅ ਫਿਰ ਲਾ ਲਈ
0: ਵਾਹ ਵੀ ਵਾਹ
9: 1 ਘੰਟੇ ਪਤਾ ਨਹੀਂ ਲੱਗਦਾ ਕਦੋਂ ਲੰਘ ਜਾਂਦਾ
0: ਨਹੀਂ ਵਧੀਆ ਨਾਲੇ ਦੇਖੋ ਨਾਲੇ ਕੰਮ ਹੈ ਨਾਲੇ ਫਨ ਹੈ ਨਾਲੇ ਡਾਲਰ ਕਮਾਈ ਜਾ ਰਹੇ ਨਾਲੇ ਇੰਜੋਇਮੈਂਟ ਹੋ ਰਹੀ ਹੈ ਹੋਰ ਕੀ ਚਾਹੀਦਾ
9: ਕਿਉਂਕਿ ਜੇ ਕੰਮ ਨੂੰ ਫੰਡ ਨਾਲ ਕਰਾਂਗੇ ਤੇ ਫਿਰ ਕੰਮ ਬੋਝ ਨਹੀਂ ਲੱਗਣਾ ਆਪਾਂ ਨੂੰ
0: ਸਹੀ ਗੱਲ ਹੈ ਨਹੀਂ
9: 100% ਦਿਮਾਗ ਦੇ ਪਾਈ ਜਾਵਾਂਗੇ ਵੀ ਹਾਏ ਕੰਮ ਕਰਨਾ ਪੈਣਾ ਇਹ ਕਰਨਾ ਪੈਣਾ ਫਿਰ ਤਾਂ ਬਹੁਤ ਵੱਡੀ ਲੱਗਣਾ ਫਿਰ ਤਾਂ ਦਿਨ ਹੀ ਬੜਾ ਵੱਡਾ ਲੱਗਦਾ
0: ਯਾਰ ਹਰੇਕ ਚੀਜ਼ ਨਾ ਤੁਹਾਡੀ ਸੋਚ ਤੇ ਟਿਕੀ ਹੋਈ ਹੈ ਹੁਣ ਜੇ ਇਹੀ ਸੋਚ ਲੈ ਕੇ ਚੱਲਣਾ ਕਿ ਯਾਰ ਮੇਰਾ ਤਾਂ ਜੀ ਨਹੀਂ ਲੱਗਦਾ ਮੈਂ ਤਾਂ ਕੰਮ ਤੇ ਜਾਣਾ ਫਿਰ ਕਿੱਥੇ ਜੀ ਲੱਗੇਗਾ ਜੇ ਵਧੀਆ ਉੱਠੋਗੇ ਹਾਂ ਯਾਰ ਅੱਜ ਤਾਂ ਡਾਲਰ ਕਮਾਏ ਜਾਣਗੇ ਤੇ ਇੱਕ ਪੋਜ਼ਿਟਿਵਿਟੀ ਨਾਲ ਜਾਓਗੇ ਫਿਰ ਤਾਂ ਆਪੇ ਇੰਜੋਏ ਕਰੋਗੇ ਧੰਨਵਾਦ ਤੇ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਸਟੂਡੀਓ ਦਾ ਨੰਬਰ ਹੈ 9056737 9056737337 ਆਪਣਾ ਫੋਨ ਨੰਬਰ ਹੈ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਓਕੇ ਸਾਡੇ ਨਾਲ ਜੀਵਨ ਬਾਈ ਜੁੜੇ ਨੇ ਬੋਲਟਿਨ ਕੀਆ ਤੋਂ ਤੇ ਕੀਆ ਦੀ ਗੱਡੀ ਤੁਸੀਂ ਦੇਖ ਲਈ ਨਾ ਤੁਸੀਂ ਕਹੋਗੇ ਬੱਲੇ ਬੱਲੇ ਬੱਲੇ ਯਾਰ ਏਡੀ ਵੱਡੀ ਟ੍ਰਾਂਸਫਰਮੇਸ਼ਨ ਕੀਤੀ ਹੈ ਕੀਆ ਨੇ ਕੀਆ ਦਾ ਹੁਣ ਡਿਜ਼ਾਈਨ ਕੀਆ ਦੀ ਟੈਕਨੋਲੋਜੀ ਕੀਆ ਦੇ ਫੀਚਰ ਤੁਹਾਨੂੰ ਟੈਕਨੋਲੋਜੀ ਸੇਫਟੀ ਕੰਫਰਟ ਫੀਚਰਸ ਮਿਲ ਰਹੇ ਆ ਬਹੁਤ ਹੀ ਕਮਾਲ ਦੀ ਪ੍ਰਾਈਸਡ ਸਟਰੋਂਗ ਵੈਲਿਊ ਫੋਰ ਯੋਰ ਮਨੀ ਤੇ ਹੁਣ ਕੀਆ ਨੇ ਇੰਨਾ ਆਪਣੇ ਆਪ ਨੂੰ ਟ੍ਰਾਂਸਫਾਰਮ ਕਰ ਲਿਆ ਕਿ ਕੀਆ ਦਾ ਟੈਲੂਰਾਈਡ EV9 ਸਪੋਰਟਾਜ ਕਾਰਨੀਵਲ ਹੋਰ ਬੜੀਆਂ ਗੱਡੀਆਂ ਦੇਖੋਗੇ ਕੀਆ ਦੀਆਂ ਤੁਹਾਨੂੰ ਦੇਖੋ ਯਕੀਨ ਹੀ ਨਹੀਂ ਹੋਣਾ ਵਾਕਈ ਯਾਰ ਇਹ ਕੀਆ ਹੀ ਆ ਬੜੀ ਲਾਈਨਅਪ ਹੈ ਕੰਪੈਕਟ ਗੱਡੀਆਂ ਫੈਮਿਲੀ SUV ਮਿੰਨੀ ਵੈਨ ਹਾਈਬ੍ਰਿਡਸ ਫੁੱਲੀ ਇਲੈਕਟ੍ਰਿਕ ਤੇ ਕੀਆ ਕਮਾਲ ਹੈ ਤੇ ਬੋਲਟਿਨ ਕੀਆ ਤੋਂ ਜੀਵਨ ਸਾਡੇ ਨਾਲ ਨੇ ਤੇ ਜੀਵਨ ਹੁਣ ਜਾਣਕਾਰੀ ਦੇਣਗੇ ਜੀਵਨ ਕਿਵੇਂ ਹੋ ਕੀਆ ਲਾ
10: ਬਹੁਤ ਵਧੀਆ ਵੀਰੇ ਤੁਸੀਂ ਦੱਸੋ ਜੀ
0: ਬਹੁਤ ਵਧੀਆ ਯਾਰ ਬੱਲੇ ਬੱਲੇ ਆ ਜੀਵਨ ਮੈਂ ਜਦੋਂ ਹੁਣ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਕੀਆ ਬਾਰੇ ਮੈਂ ਨਾ ਕਿਹਾ ਵੀ ਚੱਲ ਦੇਖਦੇ ਹਾਂ ਮੈਂ ਕੀਆ ਦੀਆਂ ਗੱਡੀਆਂ ਦੇਖੀਆਂ ਤੇ ਯਾਰ ਮੈਂ ਇੰਨਾ ਇੰਪ੍ਰੈਸ ਹੋਇਆ ਵੀ ਕਿਆ ਕਮਾਲ ਦਾ ਡਿਜ਼ਾਈਨ ਆ ਕਿੰਨੇ ਫੀਚਰ ਨੇ ਸੋ ਥੋੜੇ ਦੱਸੋ ਕਿ ਕੀਆ ਨੇ ਕੀ ਕੀ ਅਪਡੇਟਸ ਕੀਤੀਆਂ
10: ਤੋ ਕੀਆ ਦੀ ਜਿਹੜਾ ਮੈਂ ਵੈਨ ਬਾਰੇ ਦੱਸਦਾ ਤੁਹਾਨੂੰ ਕੀਆ ਦੀ ਜਿਹੜੀ ਵੈਨ ਕਾਰਨੀਵਲ ਆ ਇਸ ਵੇਲੇ ਨੰਬਰ 1 ਵਾਲਨ ਨੂੰ ਜਾ ਰਹੀ ਆ ਉਹ ਸੋ ਟਿਓਟਾ ਕੋਲੇ ਵੀ ਵੈਨ ਸੀਗੀ ਹੋਂਡਾ ਕੋਲੇ ਵੀ ਵੈਨ ਸੀਗੀ ਬਟ ਜੋ ਕੀਆ ਦਾ ਪ੍ਰਾਈਸ ਪੁਆਇੰਟ ਆ ਟਿਓਟਾ ਜੋ ਸਾਡੀ ਟੌਪ ਟ੍ਰਿਮ ਆ ਉਹਦੇ ਸੇਮ ਪ੍ਰਾਈਸ ਤੇ ਤੁਹਾਨੂੰ ਟੋਯੋਟਾ ਦੀ ਜਾਂ ਹੋਂਡਾ ਦੀ ਬੇਸ ਟ੍ਰਿਮ ਮਿਲਣੀ ਆ। ਸੋ ਟੋਪ ਟ੍ਰਿਮ ਦੇ ਵਿੱਚ ਕੀ ਆ ਜੀ, ਵਿਚਾਲੇ ਮਿਡਲ ਰੋ ਦੇ ਵਿੱਚ ਰਿਕਲਾਈਨਰ ਸੋਫੇ ਲੱਗੇ ਹੋਏ ਆ, ਸੀਟਾਂ ਨੀ ਲੱਗੀਆਂ ਹੋਈਆਂ।
0: ਕੀ ਬਾਤ ਆ।
10: ਸੋ ਵਿਚਾਲੇ ਕੈਮਰਾ ਵੀ ਲੱਗਿਆ ਹੋਇਆ, ਜਿੱਦਾਂ ਹੁਣ ਬੱਚੇ ਮਿਡਲ ਰੋ ਚ ਬੈਠੇ ਆ, ਤੁਹਾਡੀ ਫਰੰਟ ਸਕਰੀਨ ਤੇ ਚੱਲਦੀ ਗੱਡੀ ਦੇ ਤੁਹਾਨੂੰ ਸਾਰੇ ਪੰਜ ਪੈਸੰਜਰ ਦਾ ਵਿਊ ਵੀ ਨਾਲ ਹੁੰਦਾ ਵਾ, ਬਿਲਟ ਇਨ ਫੀਚਰ ਆ।
0: ਇਹ ਦੇਖੋ ਜੀਵਨ, ਏਸੀ ਮੈਂ ਯਾਰ ਐਮਾਜ਼ਾਨ ਤੋਂ ਕੋਈ ਕੈਮਰਾ ਜਿਹਾ ਮੰਗਾਇਆ, ਉਹ ਪਲੱਗ ਇਨ ਕਰਨਾ ਪੈਂਦਾ, ਫਿਰ ਉਹ ਚੰਗੀ ਤਰ੍ਹਾਂ ਕੁਝ ਦਿਸਦਾ ਨੀ ਹੈਗਾ। ਅੱਛਾ, ਇਹ ਬਿਲਟ ਇਨ ਹੀ ਕੈਮਰੇ ਨੇ ਹੈ?
10: ਇਹ ਬਿਲਟ ਇਨ ਕੈਮਰਾ ਲੱਗਿਆ ਵਾ। ਸੋ ਹੀਟਡ ਸੀਟਾਂ ਫਰੰਟ ਤੇ ਵੀ ਆ, ਬੈਕ ਤੇ ਵੀ ਆ, ਕੂਲਿੰਗ ਸੀਟਾਂ ਫਰੰਟ ਤੇ ਵੀ ਆ ਤੇ ਬੈਕ ਤੇ ਵੀ ਆ। ਸੋ ਫੀਚਰ ਇੰਨੇ ਆ ਕਿ ਸਮਝ ਨੀ ਆ ਰਹੀ। ਮਤਲਬ ਡਿਸਪਲੇ ਸਕਰੀਨ ਦੀ ਗੱਲ ਕਰੀ, ਜਿਹੜੀ ਫਰੰਟ ਤੇ ਲੱਗੀ ਆ 30 ਇੰਚ ਦੀ ਡਿਸਪਲੇ ਸਕਰੀਨ ਲੱਗੀ ਆ।
0: ਜੀਵਨ ਸ਼ੇਪ ਵੀ ਬੜਾ ਕਮਾਲ ਦਾ, ਇਹ ਲੱਗਦਾ ਹੀ ਨੀ ਕਿ ਵੀ ਇਹ ਵੈਨ ਹੈ, ਲੱਗਦਾ ਜਿਵੇਂ ਵੈਨ ਸਲੈਸ਼ ਐਸਯੂਵੀ ਹੀ ਆ।
10: ਇਹ ਫਸਟ ਕਲਾਸ ਦੀਆਂ ਸੀਟਾਂ ਨੇ ਕਿ ਤੁਹਾਨੂੰ ਅੰਦਰੋਂ ਫੀਲਿੰਗ ਆਉਂਦੀ ਹੈ ਜੀ, ਜੇ ਤੁਸੀਂ ਲੌਂਗ ਟ੍ਰਿਪ ਤੇ ਜਾਣਾ ਜਾਂ ਬੱਚਿਆਂ ਲਈ ਆਪਾਂ ਨੂੰ ਵੈਨ ਚਾਹੀਦੀ, ਖੁੱਲੀ ਡੁੱਲੀ ਵੈਨ ਚਾਹੀਦੀ ਹੈ ਕੰਮ ਲਈ, ਸਮਾਨ ਢੋਣ ਲਈ। ਮਤਲਬ ਕਾਰਨੀਵਾਲ ਦਾ ਪ੍ਰਾਈਸ ਪੁਆਇੰਟ, ਕਾਰਨੀਵਾਲ ਦੇ ਫੀਚਰ ਪੋਸੀਬਲ ਨੀ ਗਾ, ਕੋਈ ਵੀ ਹੋਰ ਬ੍ਰਾਂਡ ਇਹਨੂੰ ਬੀਟ ਕਰ ਰਿਹਾ ਟੈਕਨੋਲੋਜੀ ਦੇ ਵਿੱਚ। ਸੋ ਵਾਰੰਟੀ ਦੀ ਗੱਲ ਕਰੀਏ, 5 ਸਾਲਾਂ ਦੀ 1,00,000 ਕਿਲੋਮੀਟਰ ਦੀ ਵਾਰੰਟੀ ਮਿਲਦੀ ਹੈ ਪੂਰੀ ਗੱਡੀ ਦੀ।
0: ਵੈਰੀ ਗੁੱਡ।
10: ਸੋ ਵਾਰੰਟੀ ਦੇ ਵਿੱਚ ਵੀ ਸਟਰੋਂਗ ਆ, ਰਿਲਾਇਬਿਲਟੀ ਦੇ ਵਿੱਚ ਵੀ, ਚਾਹੇ ਤੁਸੀਂ ਗੂਗਲ ਤੇ ਪਾ ਕੇ ਦੇਖ ਲਓ, ਕਈ ਜੈਪਨੀਜ਼ ਮਾਡਲ ਤੋਂ ਉੱਤੇ ਰਿਲਾਇਬਲ ਕੀਆ ਕਿਹਾ ਜਾ ਰਿਹਾ ਵਾ। ਰਿਲਾਇਬਿਲਟੀ ਦੇ ਵਿੱਚ ਇਹਦਾ ਖਰਚਾ ਕਾਫੀ ਘੱਟ ਆ। ਕੀਆ ਨੇ ਨਾ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਕੁਛ ਫਿਕਸ ਕੀਤਾ ਵਾ, ਜਿਹੜੇ ਪਹਿਲਾਂ ਪ੍ਰੋਬਲਮ ਹੁੰਦੀਆਂ ਸੀਗੀਆਂ। ਸੋ ਹੁਣ ਦੀ ਘੜੀ ਦੇ ਵਿੱਚ ਨਵੀਆਂ ਗੱਡੀਆਂ ਚ ਫੀਚਰ ਇੰਨੇ ਜ਼ਿਆਦੇ ਆ ਕਿ ਲੋੜ ਤੋਂ ਵੱਧ ਫੀਚਰ ਪਾਤੇ ਆ ਤੇ ਪ੍ਰਾਈਸ ਬਹੁਤ ਸਸਤਾ ਵਾ। ਲੈਦਰ ਦੀਆਂ ਸੀਟਾਂ ਦੀ ਗੱਲ ਕਰੀਏ, ਰੀਅਲ ਲੈਦਰ ਪਾਇਆ ਹੋਇਆ, ਲੈਦਰ ਇੱਟ ਵੀ ਨੀ ਪਾਇਆ ਹੋਇਆ।
0: ਨਹੀਂ ਯਾਰ, ਨਾਲੇ ਜੀਵਨ ਜੇ ਤੁਸੀਂ ਓਬਵੀਅਸਲੀ ਤੁਹਾਨੂੰ ਜ਼ਿਆਦਾ ਪਤਾ, ਬਟ ਜਿਹੜੀ ਇਹ ਕਾਰ ਰੇਟਿੰਗਸ ਕਰਦੇ ਨੇ, ਜਿਵੇਂ ਹੁਣ ਬਹੁਤ ਸਾਰੀਆਂ ਵੈਬਸਾਈਟਸ ਨੇ, ਉਹਨਾਂ ਨੇ ਵੀ ਇਹ ਕੀਆ ਕਾਰਨੀਵਲ ਦੀ ਵੈਨ ਨੂੰ ਮੈਨੂੰ ਲੱਗਦਾ ਕਿ ਟੌਪ ਆਫ ਦਾ ਲਾਈਨ ਰੇਟਿੰਗ ਦਿੱਤੀ ਹੋਈ ਹੈ ਸਾਰਿਆਂ ਨੇ।
10: ਵੈਨ ਦੇ ਵਿੱਚ ਇਹ ਨੰਬਰ 1 ਤੇ ਚੱਲ ਰਹੀ ਹੈ ਇਸ ਵੇਲੇ।
0: ਕੀ ਬਾਤ ਹੈ। ਸੋ ਜਿਹੜੀਆਂ ਫੈਮਿਲੀਜ਼ ਨੇ, ਤੁਹਾਡੇ ਬੱਚੇ ਨੇ, ਤੇ ਤੁਸੀਂ ਇੱਕ ਵੈਨ ਦੀ ਭਾਲ ਚੋਂ, ਦੇਖੋ ਇੱਕ ਵਾਰ ਜਾ ਕੇ ਦੇਖ ਕੇ ਆਓ। ਮੈਂ ਵਾਅਦਾ ਕਰਦਾ, ਕੋਈ ਹੋਰ ਬ੍ਰਾਂਡ ਦੀ ਵੈਨ ਦੇਖ ਰਹੀ ਸੀ ਜੋ ਬਾਹਰੋਂ ਲੁੱਕ ਹੈ, ਐਕਸਟੀਰੀਅਰ ਤੁਸੀਂ ਕਹੋਗੇ ਬੱਲੇ ਯਾਰ ਕਿਆ ਸ਼ਾਨਦਾਰ ਇਹਨਾਂ ਨੇ ਚੇਂਜਸ ਕੀਤੀਆਂ ਨੇ, ਸ਼ੇਪ ਹੀ ਬਹੁਤ ਵਧੀਆ, ਤੇ ਇੰਟੀਰੀਅਰ ਜਿਵੇਂ ਹੁਣ ਗੱਲਬਾਤ ਕੀਤੀ ਹੋਈ ਹੈ ਜੀਵਨ ਨੇ, ਮੈਂ ਕਹਿੰਦਾ ਕਿ ਐਮਰੇਟਸ ਦੀ ਜਿਹੜੀ ਫਸਟ ਕਲਾਸ ਹੈ ਤੁਸੀਂ ਉਹ ਯਾਦ ਕਰੋਗੇ। ਸੋ ਫਸਟ ਕਲਾਸ ਦੀਆਂ ਸੀਟਾਂ ਨੇ ਤੇ ਇੰਟੀਰੀਅਰ ਬਹੁਤ ਕਮਾਲ ਦਾ। ਸੋ ਕੀਆ ਕਾਰਨੀਵਲ, ਐਂਡ ਜੀਵਨ ਨੰਬਰ ਵੀ ਨਾਲ ਦੀ ਨਾਲ ਦੇ ਦਿਓ।
10: ਨੰਬਰ ਵੀ ਦਿੰਦਾ ਜੀ, ਇੱਕ ਨਾ ਇਹਦੇ ਚ ਗੈਸ ਵੀ ਆਉਂਦੀ ਆ ਤੇ ਹਾਈਬ੍ਰਿਡ ਵੀ ਆਉਂਦੀ ਆ। ਸੋ ਵੱਡੀ ਚੀਜ਼ ਕੀ ਆ ਕਿ ਗੈਸ ਦੀ ਸੇਵਿੰਗ ਵੀ ਤੁਹਾਨੂੰ ਮਿਲਦੀ ਆ, ਕਿਉਂਕਿ ਇਹਦੇ ਵਿੱਚ ਤੁਹਾਨੂੰ ਹਾਈਬ੍ਰਿਡ ਆਪਸ਼ਨ ਮਿਲਦੀ ਆ। ਆਲਮੋਸਟ ਇੱਕ ਟੈਂਕ ਦੇ ਵਿੱਚ ਤੁਸੀਂ 900,000 ਕਿਲੋਮੀਟਰ ਤੱਕ ਚਲਾਉਂਦੇ ਹੋ। ਸੋ ਇੰਨੀ ਵਧੀਆ ਐਵਰੇਜ ਇੱਕ ਵੈਨ ਤੋਂ ਨਹੀਂ ਐਕਸਪੈਕਟਡ ਹੋ ਸਕਦੀ। ਹਾਈਬ੍ਰਿਡ ਵੀ ਮਿਲਦੀ ਆ। ਨੰਬਰ ਮੇਰਾ ਹੈਗਾ ਜੀ 6476787546476487 ਤੇ ਕੀਆ ਦੇ ਵਿੱਚ ਆਪਣੇ ਕੋਲ ਹੁਣ ਸਡੈਨ ਵੀ ਆਉਂਦੀ ਹੈ ਜੀ, ਜਿਹਦਾ ਪ੍ਰਾਈਸ ਸ਼ੁਰੂ ਹੋ ਜਾਂਦਾ ਸਿਰਫ 25,295 ਤੋਂ। 25,000 ਦੇ ਵਿੱਚ ਤੁਹਾਨੂੰ ਸਡੈਨ ਮਿਲਦੀ ਹੈ, 2026 ਦਾ ਮਾਡਲ। ਉਹਦੀ ਵੀ ਸਕਰੀਨ ਦੀ ਗੱਲ ਕਰੀਏ, ਡਿਸਪਲੇ ਪੈਨਲ 30 ਇੰਚ ਦਾ ਲੱਗਿਆ ਹੋਇਆ। ਸੋ 25,000 ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਅਗੇਨ ਇੰਨੇ ਫੀਚਰ ਮਿਲ ਰਹੇ ਆ, ਬ੍ਰੈਂਡ ਨਿਊ ਗੱਡੀ ਮਿਲ ਰਹੀ ਆ, 5 ਸਾਲ 1,00,000 ਕਿਲੋਮੀਟਰ ਦੀ ਵਾਰੰਟੀ ਮਿਲਦੀ ਆ। ਉਹਦੇ ਤੋਂ ਬਾਅਦ ਵੀ ਆਪਣੇ ਕੋਲ 5-ਸੀਟਰ ਐਸਯੂਵੀ ਇੰਨੇ ਜ਼ਿਆਦਾ ਸੋਹਣੇ ਸੋਹਣੇ ਹੈਗੇ ਆ, ਕਿਉਂਕਿ ਕੀਆ ਨੇ ਨਾ ਪਿਛਲੇ 3 ਸਾਲਾਂ ਚ ਆਡੀ ਦੇ ਡਿਜ਼ਾਈਨਰ ਹਾਇਰ ਕੀਤੇ ਆ, ਜਿਨ੍ਹਾਂ ਨੇ ਆ ਕੇ ਸਾਰੀਆਂ ਗੱਡੀਆਂ ਦੀ ਸ਼ੇਪ ਤੇ ਲੋਗੋ ਯੂਰਪੀਅਨ ਸਟਾਈਲ ਕਰਤਾ।
0: ਨਹੀਂ ਲੱਗਦਾ ਯਾਰ ਹੁਣ ਜਿਹੜਾ ਬੰਦਾ ਕੀਆ ਦੀ ਟੈਲੂਰਾਈਡ ਦੇਖ ਲਵੇਗਾ, ਉਹ ਅਗੇਨ ਬਲੀਵ ਹੀ ਨਹੀਂ ਹੋਣਾ ਕਿ ਯਾਰ ਇਹ ਕੀਆ ਦੀ ਗੱਡੀ ਆ।
10: ਜਿਹੜੀ ਟੈਲੂਰਾਈਡ ਆ ਰਹੀ ਹੈ 2027 ਦੀ ਲਾਂਚ ਹੋਣ ਵਾਲੀ ਆ, 26 ਚ ਕੀਆ ਨੇ ਸਕਿਪ ਕੀਤੀ ਸੀਗੀ US ਦੇ ਟੈਰਿਫ ਕਰਕੇ।
0: ਓਕੇ,
10: ਸੋ ਟੈਲੂਰਾਈਡ ਜਿਹੜੇ ਬੰਦੇ ਨੇ ਦੇਖ ਲਈ ਅੰਦਰੋਂ ਬਾਹਰੋਂ, ਪੋਸੀਬਲ ਨਹੀਂ ਉਹਨਾਂ ਨੇ ਕਿਹਾ ਵੀ ਇਦਾਂ ਦੀ ਗੱਡੀ ਅੱਜ ਤੱਕ ਕਦੇ ਦੇਖੀ ਹੋਊਗੀ।
0: ਵੈਰੀ ਗੁੱਡ। ਸੋ
10: ਦੀ ਬਹੁਤ ਰੀਜ਼ਨੇਬਲ ਆ, ਕੋਈ ਆਏ ਨਹੀਂ ਹੈਗਾ ਕਿ ਜਿੱਦਾਂ ਹੁਣ ਰੇਂਜ ਰੋਵਰ ਆ 1.5 ਲੱਖ ਦੀਆਂ ਗੱਡੀਆਂ ਤੁਹਾਨੂੰ ਮਿਲ ਰਹੀਆਂ ਨਾ, ਕੀਆ ਦੇ ਵਿੱਚ ਵੀ ਤੁਹਾਨੂੰ 70 ਦੀ ਰੇਂਜ ਦੇ ਲਾਗੇ ਛਾਗੇ ਉਹਦੇ ਤੋਂ ਉਤਲੇ ਲੈਵਲ ਦੇ ਫੀਚਰ ਮਿਲ ਜਾਣੇ ਆ।
0: ਦੇਖੋ ਆਪਾਂ ਸਾਰਿਆਂ ਨੂੰ ਕਹਿੰਦੇ ਆ, ਤੁਸੀਂ ਨਾ ਇੱਕ ਵਾਰ ਵੀਕਐਂਡ ਤੇ ਜਾ ਕੇ ਜੀਵਨ ਉਹਨਾਂ ਨੂੰ ਮਿਲੋ, ਕਾਰ ਸ਼ੋਪਿੰਗ ਕਰੀ ਰਹੇ ਹੋ, ਬੋਲਟਨ ਦੇ ਵਿੱਚ ਹੈ। ਬੋਲਟਨ ਕੀ ਆ, 12080 ਐਲਬੀਅਨ ਵੌਨ ਰੋਡ, ਬਰੈਂਪਟਨ ਤੋਂ 10-15 ਮਿੰਟ ਦੀ ਮਸਾਈ ਡਰਾਈਵ ਹੈ। 12080 ਐਲਬੀਅਨ ਵੌਨ ਰੋਡ ਬੋਲਟਨ ਦੇ ਵਿੱਚ, ਬੋਲਟਨ ਕੀ ਆ, ਅਤੇ ਸਿੱਧਾ ਅਸੀਂ ਤੁਹਾਨੂੰ ਨੰਬਰ ਦੇ ਰਹੇ ਹਾਂ ਕੀਆ ਦੇ ਸੀਈਓ। ਸੋ ਬੋਲਟਨ ਕੀਆ ਦੇ ਸੀਈਓ ਜੀਵਨ ਨੂੰ ਕਾਲ ਕਰ ਲਓ। ਵੀਕਐਂਡ 'ਤੇ ਮੈਂ ਬਸ ਚਾਹੁੰਦਾ ਕਿ ਤੁਸੀਂ ਗੱਡੀ ਇੱਕ ਕਿਰਾ ਜਾ ਕੇ ਦੇਖ ਕੇ ਆਓ, ਇੰਟੀਰੀਅਰ ਦੇਖੋ, ਫੀਚਰ ਦੇਖੋ, ਸ਼ੇਪ ਦੇਖੋ। 6476782754, 6476782754, 647-678-2754। ਜੀਵਨ ਥੈਂਕ ਯੂ।
10: ਹੋਰ ਐਡ ਕਰਨੀ?
0: ਹਾਂਜੀ ਜੀ, ਕਰੋ ਜੀ ਕਰੋ।
10: ਸੋ ਇੰਟਰਸੈਕਸ਼ਨ ਆਪਣਾ ਪੈਂਦਾ ਜੀ ਮੇਫੀਲਡ ਐਂਡ ਹਾਈਵੇ 50 ਦਾ। ਸੋ ਬ੍ਰੈਂਪਟਨ ਨੂੰ ਜਿੱਦਾਂ ਕਹਿ ਦੋ 10 ਮਿੰਟ ਲੱਗਣੇ। ਸੋ ਮੇਫੀਲਡ ਐਂਡ ਹਾਈਵੇ 50 ਸਾਰਿਆਂ ਨੂੰ ਪਤਾ ਹੀ ਆ। ਸੋ ਕੀਆ ਦੇ ਵਿੱਚ ਆਪਣੀ ਲੀਜ਼ ਦੇ ਵੀ ਨੰਬਰਸ ਬਹੁਤ ਜ਼ਿਆਦਾ ਅਗਰੈਸਿਵ ਆ। ਸੋ ਕੋਈ ਵੀ ਗੱਡੀ ਤੁਸੀਂ ਲੈਣੀ ਹੈ, ਚਾਹੇ 3 ਸਾਲ ਦੀ ਲੀਜ਼ ਲੈ ਲਓ, ਚਾਹੇ 4 ਦੀ ਲੈ ਲਓ, ਚਾਹੇ 5 ਦੀ ਲੈ ਲਓ, ਸੋ ਲੀਜ਼ ਵੀ ਬਹੁਤ ਜ਼ਿਆਦਾ ਕੀਆ ਦੀ ਅਗਰੈਸਿਵ ਚੱਲ ਰਹੀ ਆ। ਆਲਮੋਸਟ 50-50 ਦੀ ਰੇਂਜ ਦੇ ਵਿੱਚ ਚੱਲ ਰਹੇ ਨੰਬਰ। ਬਾਕੀ ਬ੍ਰੈਂਡ ਦੇ ਵਿੱਚ ਲੀਜ਼ ਬਹੁਤ ਵੀਕ ਹੁੰਦੀ ਆ। ਸੋ ਕੀਆ 'ਚ ਤੁਹਾਨੂੰ ਲੀਜ਼ ਵੀ ਬਹੁਤ ਸਟਰੋਂਗ ਮਿਲਣੀ ਆ।
0: ਵੈਰੀ ਗੁੱਡ। ਨੰਬਰ ਇਜ਼ 6476782754। ਜੀਵਨ ਥੈਂਕ ਯੂ।
10: ਥੈਂਕ ਯੂ ਜੀ।
0: ਓਕੇ, ਸੋ ਆਜੋ ਫਿਰ, ਇੱਕ ਰਿਕੁਐਸਟ ਆਈ ਸੀ, ਸੁਣੋ।

ਆਰਨੇ ਸਾਹਿਬ ਕੋਈ ਨਾ ਤੁਹਾਡੀ ਵੀ ਗੱਲ ਕਰਾਂਗੇ, ਆਰਨੇ ਥੋੜੇ ਆ ਰਹੇ ਆ ਯਾਰ ਮੈਨੂੰ ਲੱਗਦਾ ਇੱਥੇ ਕੋਈ ਨਾ, ਤੇ ਉਹਦੀ ਜਾਣਕਾਰੀ ਪ੍ਰਭ ਹੁਣੇ ਦੇਣਗੇ ਅਗਲੇ ਸ਼ੋਅ ਦੇ ਵਿੱਚ। ਸੋ ਹੰਸ ਰਾਜ ਹੰਸ, ਹੰਸ ਜੀ ਦਾ ਸ਼ੋਅ ਸ਼ੁਰੂ ਹੋ ਰਿਹਾ ਘੰਟੇ ਕੁ ਤੱਕ। ਤੁਸੀਂ ਮਿਸੀ ਸਾਗਰ ਦੇ ਨੇੜੇ ਤੇੜੇ ਹੋ, ਤੁਸੀਂ ਲਿਵਿੰਗ ਆਰਟ ਸੈਂਟਰ ਦੇ ਨੇੜੇ ਤੇੜੇ ਹੋ, ਸ਼ੋਅ ਤੇ ਜਾਣਾ, ਸਿੰਘ ਹਰਜੀਤ ਜੀ ਨੂੰ ਕਾਲ ਕਰੋ, ਫੋਨ ਘੁਮਾਓ ਹੁਣੇ ਕੁਛ। ਹਰਜੀਤ ਜੀ ਸੁਣੀ ਲਈਏ ਕਿ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਤੇ ਫਿਰ ਜਦੋਂ ਹੰਸ ਜੀ ਆਉਣਗੇ ਤੇ ਲਾਉਣਗੇ ਸੁਰਾਂ ਤੇ ਕਹਿਣਗੇ ਹੇ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਨੀ ਕਿਤੇ ਕੋਈ ਰੋਂਦਾ ਹੋਵੇਗਾ। ਸੋ ਟਿਕਟਸ ਲਿਮਿਟਡ ਜੀਆਂ ਨੇ, ਮੈਂ ਕਹਿੰਦਾ ਚੱਕ ਲਓ ਟਿਕਟਾਂ, ਦੇਖੋ ਸ਼ੋ ਤੇ ਹੰਸ ਜੀ ਦੀ ਗਾਇਕੀ ਦਾ ਆਨੰਦ ਮਾਣੋ ਯਾਰ। ਲਿਵਿੰਗ ਆਰਟ ਸੈਂਟਰ ਫ੍ਰੀ ਪਾਰਕਿੰਗ ਹੈ, ਬਹੁਤ ਹੀ ਰੀਜ਼ਨੇਬਲ ਪ੍ਰਾਈਸ ਟਿਕਟ ਮਿਲ ਜੂਗੀ। ਹਰਜੀਤ ਜੀ ਨੂੰ ਫੋਨ ਕਰ ਲਓ ਹੁਣੇ 647-448-1000। ਵਿਹਲੇ ਬੈਠੇ ਹੋ ਘਰੇ ਯਾਰ, ਨਿਕਲੋ ਘਰੋਂ, ਘਰ ਵਾਲੀ ਨੂੰ ਲੈ ਜਾਓ, ਜੇ 5-7 ਯਾਰ ਦੋਸਤ ਨੇ ਤੁਸੀਂ ਯਾਰ ਯਾਰ ਦੋਸਤ ਹੀ ਇਕੱਠੇ ਹੋ ਕੇ ਚਲ ਜਾਓ ਤੇ ਵਧੀਆ ਸ਼ੋਅ ਦਾ ਆਨੰਦ ਲਓ। ਐਵੇਂ ਕਾਹਨੂੰ ਘਰੇ ਬਹਿਣਾ, ਫਰਾਈਡੇ ਦੀ ਬਹੁਤ ਪਿਆਰੀ ਜੀ ਇੱਕ ਸ਼ਾਮ ਹੈ। ਸੋ ਨੰਬਰ ਹੈ 647-448-1000, 6474481000, 6474481000, 6474481000 ਤੇ ਕਾਲ ਤੁਸੀਂ ਜ਼ਰੂਰ ਕਰੋ। ਇੱਕ ਤੁਹਾਨੂੰ ਇਨਫੋਰਮੇਸ਼ਨ ਦੇ ਦਈਏ ਕਿ ਤੁਸੀਂ ਐਨਕਾਂ ਲੈਣੀਆਂ ਨੇ ਤਾਂ ਹੰਬਰ ਵੈਸਟ ਐਂਡ ਗੋਰਵੇ ਬਿਯੋਂਡ ਆਈਵਰ ਦੇ ਰੋਮੀ ਬਾਈ ਨੂੰ ਕਾਲ ਕਰ ਲਓ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਨੂੰ ਕਰਦੇ ਆ। 9057933937 ਬਿਯੋਂਡ ਆਈਵਰ, 9057933937 ਬਿਯੋਂਡ ਆਈਵਰ, ਰੋਮੀ ਭਾਜੀ। ਤੇ ਇੱਕ ਰੋਇਲ ਆਟੋ ਸੈਂਟਰ ਦਾ ਬੜਾ ਪਿਆਰਾ ਜਿਹਾ ਮੈਸੇਜ ਹੁੰਦਾ, ਓਨੈਸਟ ਅਫੋਰਡੇਬਲ ਐਂਡ ਰਿਲਾਇਬਲ ਸਰਵਿਸ। ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਤੁਹਾਡੇ ਲਈ ਅਵੇਲੇਬਲ ਨੇ। ਅਗਰ ਤੁਸੀਂ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੰਮ ਹੈ, ਗੱਲ ਕੀ ਗੱਡੀ ਦਾ ਪੈ ਗਿਆ ਪੰਗਾ, ਤਾਂ ਪੰਗਾ ਇਜ਼ ਨੋਟ ਚੰਗਾ। ਸੋ ਗੱਡੀ ਦਾ ਕੋਈ ਵੀ ਕੰਮ ਹੈ ਕਰਾ ਲਓ। ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, 9057991478, 9057991478, ਤੇ ਤੁਸੀਂ ਰੋਇਲ ਆਟੋ ਸੈਂਟਰ ਦੇ ਨਾਲ ਸੰਪਰਕ ਕਰ ਲਓ ਤੇ ਤੁਹਾਡੇ ਲਈ ਰਾਜ ਭਾਜੀ ਅਵੇਲੇਬਲ ਨੇ ਤੇ ਵਧੀਆ ਸਰਵਿਸ ਮਿਲੂ। ਇੰਡੀਆ ਕੌਣ ਕੌਣ ਜਾ ਰਿਹਾ ਤੁਸੀਂ ਇਹ ਕਹਿੰਦੇ ਹੋ ਕਿ ਨਵੀਂ ਆ, ਪੁੱਛੋ ਕਿ ਕਿਹੜਾ ਨਹੀਂ ਜਾ ਰਿਹਾ। ਇੰਡੀਆ ਦੀਆਂ ਟਿਕਟਾਂ ਦਾ ਧੜਾ ਧੜ ਵਿਖ ਰਹੀਆਂ ਨੇ, ਸਾਰਿਆਂ ਨੂੰ ਹੁਣ ਚਾਅ ਯਾਰ ਕਿ ਮਸਾਂ ਸਰਦੀਆਂ ਜੀ ਆਈਆਂ ਤੇ ਲਾ ਕੇ ਆਈਏ ਟਾਈਮ। ਸੋ ਇੱਕ ਡੀਲ ਦੱਸਦਾ ਮੈਂ ਤੁਹਾਨੂੰ, ਜਿਨ੍ਹਾਂ ਨੇ 5-6 ਮਹੀਨੇ ਲਾ ਕੇ ਆਉਣੇ ਆ, ਨਵੰਬਰ 'ਚ ਜਾਓ ਤੇ ਤੁਸੀਂ ਅਪ੍ਰੈਲ 'ਚ ਮੁੜੇ ਆਓ। ਦੋ ਟੈਚੀ ਮਿਲ ਰਹੇ ਆ 1580 ਦੇ ਵਿੱਚ, ਟੋਰਾਂਟੋ ਟੂ ਦਿੱਲੀ ਰਾਊਂਡ ਟ੍ਰਿਪ 905-796-9800। ਦੁਆਬਾ ਟਰੈਵਲ ਵਾਲਿਆਂ ਦਾ ਨੰਬਰ ਹੈ 9057967800, ਦੁਆਬਾ ਟਰੈਵਲ। ਮੈਂ ਹੁਣੇ ਜੋਸ਼ ਸਿੱਧੂ ਉਹਨਾਂ ਦੀ ਰੀਮਿਕਸ ਲਈ, ਇੱਕ ਜਿਹੜਾ ਮੁੰਡਾ ਸਰਬ ਹੈ ਉਹਦੀ ਵੀ ਲਾਉਂਦੇ ਆ, ਤੇ ਉਹਦੀ ਲਾਉਂਦੇ ਆ ਅੱਖੀਆਂ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ। ਸੁਣਿਆ ਯਾਰ ਮੁੰਡਾ ਬਹੁਤ ਸੋਹਣਾ ਕੰਮ ਕਰਦਾ, ਮੈਂ ਬੜਾ ਇਹਦੀ ਰੀਮਿਕਸਿਸ ਨੂੰ ਇੰਜੋਏ ਕਰ ਰਿਹਾ। ਤੇ ਕਿਸੇ ਨੇ ਲਿਖਿਆ ਇਹ ਗਾਣਾ ਜਿੰਨਾ ਮਰਜ਼ੀ ਸੁਣ ਲਵੋ ਕਦੇ ਮਨ ਨਹੀਂ ਭਰਦਾ, ਤੇ ਕਹਿੰਦੇ ਕਿ ਆਲ ਟਾਈਮ ਫੇਵਰੇਟ। ਸੋ ਸੁਣਦੇ ਆ, ਕਿਸੇ ਨੇ ਲਿਖਿਆ ਆਈ ਗੈਸ ਯੂ ਆਰ ਫਸਟ ਟੂ ਰੀਮੈਕਸ ਹਰਭਜਨ ਮਾਨ, ਕਿਉਂਕਿ ਹਰਭਜਨ ਮਾਨ ਸਾਹਿਬ ਐਸੇ ਆਰਟਿਸਟ ਨੇ ਜਿਹੜੇ ਯਾਰ ਓਰਿਜਨਲੀ ਗਾਣੇ ਇੰਨੇ ਵਧੀਆ, ਰੀਮੈਕਸ ਘੱਟ ਹੀ ਕੀਤੇ ਗਏ ਨੇ। ਪਰ ਸੁਣਦੇ ਆ ਇਹਦੇ ਦੋ ਕੁ ਬੋਲ, ਤੇ ਇਹ ਗਾਣਾ ਜਿਹੜਾ ਮੈਂ ਲਾ ਰਿਹਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਰਾਜਵੰਤ ਕੌਰ ਜੀ ਵੱਲੋਂ। ਤੇ ਰਾਜਵੰਤ ਤੁਹਾਨੂੰ ਏਡਾ ਵੱਡਾ ਡਿਸਕਾਊਂਟ ਲੈ ਕੇ ਦੇ ਰਿਹਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਕਿ ਛੱਡ ਹੀ ਗੱਲਾਂ ਦੋ, 25-30 ਕੰਪਨੀਆਂ ਤੋਂ ਐਸਟੀਮੇਟ ਲੈ ਕੇ 30-35% ਦਾ ਡਿਸਕਾਊਂਟ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਚ। ਰਾਜਵੰਤ 6476744735, 6476744735, ਅੱਖੀਆਂ।

0: ਸੀ ਨਾ ਬੱਲੇ ਬੱਲੇ ਕਿਹਾ ਯਾਰ ਮੁੰਡੇ ਨੇ ਰੀਮੇਕਸ ਬੜਾ ਵਧੀਆ ਕੀਤਾ। ਦਵਿੰਦਰ ਪਵਾਰ ਜੀ ਸਾਡੇ ਨਾਲ ਨੇ, ਅਕਾਲ ਮੋੜੀ ਸੋ ਪਵਾਰ ਸਾਹਿਬ ਕਿਵੇਂ ਹੋ?
1: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲੜਨ ਜਿਹੜੇ ਸਾਰੇ ਭੈਣ ਭੈਣ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਤੇ ਵੀਕਐਂਡ ਦੀਆਂ ਸ਼ੁਭ ਇਛਾਵਾਂ ਸਾਰਿਆਂ ਨੂੰ ਜੀ। ਤੇ ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ ਵੀਕਐਂਡ ਤੇ ਮਿਲਣਾ ਚਾਹੁੰਦੇ ਆ, ਕਾਲ ਕਰ ਲਓ, ਆਪਾਂ ਕਾਲ ਬੈਠ ਕੇ ਗੱਲਬਾਤ ਕਰ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ ਆ, ਰੀਸੇਲ ਹੈ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ, ਤੇ ਕਾਲ ਕਰ ਲਈ, ਨੰਬਰ ਹੈ 6478887 31। ਤੇ ਜਿਹੜੀਆਂ ਕੱਲ ਪਰਸੋਂ ਦੋ ਤਿੰਨ ਕਾਲਾਂ ਵੀ ਆਈਆਂ ਉਹਦੇ ਬਾਰੇ ਮੈਂ ਰਿਗਾਰਡਿੰਗ ਗੱਲ ਕਰੂੰਗਾ ਕਿ ਬਹੁਤ ਸਾਰੇ ਭੈਣਾਂ ਦੀਆਂ ਕਾਲਜ ਇਸ ਤਰ੍ਹਾਂ ਦੀਆਂ ਆਉਂਦੀਆਂ ਜੀ, ਸਾਡੀ ਪ੍ਰੋਪਰਟੀ ਜਿਹੜੀ ਹੈ ਜੀ ਪਾਵਰ ਆਫ ਸੇਲ ਤੇ ਜਾ ਰਹੀ ਹੈ, ਸਾਡੀ ਜਿਹੜੀਆਂ ਕਿਸ਼ਤਾਂ ਮਿਸ ਹੋ ਗਈਆਂ ਜਾਂ ਸਾਡਾ ਕੁਛ ਕੋਈ ਵੀ ਕਾਰਨ ਹੋ ਸਕਦਾ ਉਹਦੇ ਵਿੱਚ, ਜਦੋਂ ਬੈਂਕ ਦੀਆਂ ਆਪਣੀਆਂ ਇੰਸਟਾਲਮੈਂਟ ਮਿਸ ਹੋ ਜਾਣ ਤੇ ਬੈਂਕ ਉਹਨਾਂ ਨੂੰ ਪਾਵਰ ਆਫ ਸੇਲ ਤੇ ਲੈ ਜਾਂਦਾ ਹੈ, ਪਰ ਉਹਦੇ ਵਿੱਚ ਸਾਡੇ ਕੋਲ ਟਾਈਮ ਹੁੰਦਾ ਆ। ਇਹ ਨਹੀਂ ਕਿ ਸਾਡੇ ਕੋਲ ਰਾਈਟ ਵੇ ਬੈਂਕ ਜਿਹੜੀ ਹੈ ਪਾਵਰ ਆਫ ਸੇਲ ਤੇ ਤੁਹਾਨੂੰ ਲਾ ਦਿੰਦਾ ਹੈ, ਉਹਦੇ ਵਿੱਚ ਟਾਈਮ ਹੁੰਦਾ, ਤੁਹਾਨੂੰ ਟਾਈਮ ਦਿੱਤਾ ਜਾਂਦਾ ਆ। ਅਗਰ ਉਸ ਟਾਈਮ ਦੇ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਤੇ ਤੁਸੀਂ ਕਾਲ ਕਰ ਲਓ, ਆਪਾਂ ਤੁਹਾਡੀ ਪ੍ਰੋਪਰਟੀ ਸੇਵ ਕਰ ਸਕਦੇ ਹਾਂ, ਉਹਨਾਂ ਦੀ ਮੌਰਗੇਜ ਕਿਸੇ ਹੋਰ ਲੈਂਡਰ ਤੋਂ ਕਰਵਾ ਕੇ ਤੁਹਾਡੀ ਪ੍ਰੋਪਰਟੀ ਨੂੰ ਸੇਵ ਕੀਤਾ ਜਾ ਸਕਦਾ ਹੈ। ਅਗਰ ਕੋਈ ਵੀ ਭੈਣ ਭਰਾ ਇਹੋ ਜਿਹੀ ਸਿਚੁਏਸ਼ਨ 'ਚ ਵੀ ਹੈਗੇ ਤਾਂ ਕਾਲ ਕਰ ਸਕਦੇ ਹਾਂ, ਕਿਉਂਕਿ ਅਸੀਂ ਲਾਸਟ ਵੀਕ ਹੀ ਇੱਕ ਪ੍ਰੋਪਰਟੀ ਸੇਵ ਕੀਤੀ ਹੈ ਇਸ ਤਰ੍ਹਾਂ ਦੀ। ਤੇ ਕਾਲ ਕਰ ਲਈ, ਨੰਬਰ ਹੈ 6478887 31। ਤੇ ਦੂਜੀ ਗੱਲ, ਜਿਹੜੇ ਭੈਣ ਭਰਾ ਆਲਰੇਡੀ ਪ੍ਰੋਪਰਟੀ ਓਨ ਕਰਦੇ ਆ, ਕਈ ਦਫ਼ਾ ਇਹ ਹੁੰਦਾ ਕਿ ਸਾਡਾ ਕ੍ਰੈਡਿਟ ਕਾਫ਼ੀ ਹੈਵੀ ਹੋ ਜਾਂਦਾ ਆ, ਸਾਡੇ ਸਾਰੇ ਕ੍ਰੈਡਿਟ ਕਾਰਡ ਭਰ ਜਾਂਦੇ ਆ, ਲਾਈਨ ਆਫ ਕ੍ਰੈਡਿਟਾਂ ਭਰ ਜਾਂਦੀਆਂ, ਕਈ ਦਫ਼ਾ ਆਪਾਂ ਪ੍ਰਪੋਜ਼ਲ ਜਾਂ ਬੈਂਕਰਪਸੀ ਵਗੈਰਾ ਕੀਤੀ ਹੁੰਦੀ ਆ, ਉਹਦੇ ਚੋਂ ਨਿਕਲਣਾ ਸੋਚਦੇ ਹਾਂ ਕਿੱਦਾਂ ਨਿਕਲਿਆ ਜਾਵੇ, ਘਰ ਹੈਗਾ, ਘਰ ਦੀ ਕੁੱਡੀ 'ਚ ਪੈਸਾ ਪਿਆ, ਤੇ ਉਹਦੇ 'ਚ ਆਪਾਂ ਉਹਨੂੰ ਰੀਫਾਈਨਾਂਸ ਕਰਕੇ ਜਾਂ ਉਹਦੇ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਜਾਂ ਉਹਦੇ 'ਤੇ ਸੈਕਿੰਡ ਮੌਰਗੇਜ ਲੈ ਕੇ ਆਪਾਂ ਉਹਦੇ 'ਚੋਂ ਸਾਨੂੰ ਕੱਢਿਆ ਜਾ ਸਕਦਾ ਆ। ਅਗਰ ਇਹੋ ਜਿਹੀ ਸਿਚੁਏਸ਼ਨ 'ਚ ਵੀ ਕੋਈ ਭੈਣ ਭਰਾ ਹੈਗਾ, ਡੈਟ ਦੇ ਥੱਲੇ ਕਾਫ਼ੀ ਆਏ ਹੋਏ ਆ ਜਾਂ ਬੈਂਕਰਪਸੀ ਪ੍ਰਪੋਜ਼ਲ ਕੀਤੀ ਹੋਈ, ਤੇ ਕਾਲ ਕਰ ਲਓ, ਆਪਾਂ ਤੁਹਾਨੂੰ ਉਸਦੇ ਜਿਹੜਾ ਵਾਪਸ ਤੁਹਾਨੂੰ ਕ੍ਰੈਡਿਟ ਲਾਈਨ 'ਤੇ ਲਿਆ ਕੇ ਉਹਦੇ 'ਤੇ ਤੁਹਾਡਾ ਕ੍ਰੈਡਿਟ ਦੁਬਾਰਾ ਰੀਬਿਲਟ ਹੋ ਸਕਦਾ ਜੀ। ਕਾਲ ਕਰ ਲਈ, ਨੰਬਰ ਹੈ 6478887 31। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ ਜਾਂ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਲਾਈਨ ਆਫ ਕ੍ਰੈਡਿਟ ਲੈਣੀ ਹੈ, ਤਾਂ ਵੀ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ 6478887 31। 6478887 31। ਤੇ ਹਮੇਸ਼ਾ ਗੱਲ ਕਹੀ ਦੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦੇ। ਬਹੁਤ ਬਹੁਤ ਧੰਨਵਾਦ।
0: ਨੰਬਰ ਇੱਕ ਵਿੱਚ ਹੈ ਆਲਵੇਜ਼ ਯਾਦ ਰੱਖੋ ਮਿਸਟਰ ਦਵਿੰਦਰ ਪਵਾਰ ਤੇ 6479888731 6479887 31। ਦਵਿੰਦਰ ਪਵਾਰ, ਪਵਾਰ ਸਾਹਿਬ ਥੈਂਕ ਯੂ ਐਸ ਆਲਵੇਜ਼ ਸਰ, ਬਹੁਤ ਸ਼ੁਕਰੀਆ। ਵੈਰੀ ਗੁੱਡ ਸਰ। ਸੋ ਪ੍ਰੋਗਰਾਮ ਪੰਜਾਬੀ ਰੱਖ ਕਿਵੇਂ ਹੋ ਯਾਰ? ਮੈਨੂੰ ਤਾਂ ਠੰਡ ਜੀ ਲੱਗੀ ਜਾਂਦੀ ਹੈ, ਹੈ ਆ ਗਈ ਫਾਲ ਤੇ ਫਿਰ ਆ ਗਈ ਵਿੰਟਰ, ਕੀ ਟੈਂਪਰੇਚਰ ਹੈ? ਲੈਟਸ ਚੈੱਕ ਕਿੰਨੇ ਲੱਕੀ ਹੈ ਯਾਰ ਆਪਾਂ, ਹੁਣ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਬਾਹਰ ਜਾਣ ਦੀ ਲੋੜ ਹੀ ਨਹੀਂ। 16 degrees ਇਨ ਬਰੈਂਪਟਨ ਤੇ ਕੱਲ ਨੂੰ ਵੀ ਯਾਰ ਥੋੜ੍ਹੀ ਜਿਹੀ ਠੰਡ ਜੀ ਹੋਊਗੀ, ਅੱਜ ਰਾਤ ਨੂੰ 9 degrees ਤੱਕ ਪਹੁੰਚ ਜਾਵਾਂਗੇ ਤੇ ਫਿਰ ਕੱਲ ਨੂੰ ਸਵੇਰੇ 13 ਫਿਰ 14-15। ਯਾਰ ਆਏ ਨਾ ਖਰਿਆ ਕਰੋ, ਵੀਕਐਂਡ ਹੈ, ਵੀਕਐਂਡ 'ਤੇ ਤਾਂ ਗਰਮੀ ਜੀ ਕਰ ਦਿੰਦੇ ਅਤੇ ਐਤਵਾਰ ਨੂੰ ਮੌਸਮ ਠੀਕ ਹੈ ਅਤੇ ਪਰ ਹਲਕੀਆਂ ਫੁਲਕੀਆਂ ਕੜੀਆਂ ਪੈਣਗੀਆਂ, ਬਟ ਨੋਟ ਟੂ ਮੱਚ, ਬਹੁਤ ਸੋਹਣਾ ਮੌਸਮ ਹੋਊਗਾ ਐਤਵਾਰ ਨੂੰ। ਯਾਰ ਇੱਕ ਬਹੁਤ ਹੀ ਪਿਆਰਾ, ਬੜਾ ਕਮਾਲ ਦਾ, ਮੇਰੇ ਦਿਲ ਦੇ ਬਹੁਤ ਨੇੜੇ ਇੱਕ ਇਵੈਂਟ ਹੋ ਰਿਹਾ ਅਤੇ ਤੁਸੀਂ ਸਾਰਿਆਂ ਨੇ ਆਉਣਾ ਜ਼ਰੂਰ ਹੈ, ਠੀਕ ਹੈ? $25 ਦੀ ਐਂਟਰੀ ਹੈ, ਜਿਹੜੇ ਬੱਚੇ 3 ਸਾਲ ਤੋਂ ਘੱਟ ਨੇ ਉਹ ਫਰੀ ਨੇ, ਖਾਣਾ ਪੀਣਾ ਵੀ ਵਿੱਚ ਇਨਕਲੂਡਿਡ ਹੈ ਤੇ ਗੇਮਾਂ ਵੀ ਬੱਚਿਆਂ ਲਈ। ਇੱਕ ਬਹੁਤ ਸੋਹਣੀ ਬੈਂਡ ਹੈ, ਸੁਰਸਾਗਰ ਬੈਂਡ, ਉਹ ਗਾਉਣਗੇ ਤੇ ਸਾਰੇ ਪੈਸੇ ਚੈਰਿਟੀ ਨੂੰ ਜਾ ਰਹੇ ਆ, ਠੀਕ ਆ? ਸਾਰੇ ਨੇ ਆਉਣਾ ਜ਼ਰੂਰ ਹੈ ਐਤਵਾਰ ਨੂੰ, ਮੈਂ ਵੀ ਉੱਥੇ ਹੋਊਂਗਾ। ਤੇ ਤੁਸੀਂ ਕਹਿੰਦੇ ਹੋ ਕਿ ਨਵੀਂ ਯਾਰ ਤੁਹਾਡੇ ਨਾਲ ਗੱਲਬਾਤ ਕਰ ਲਈਏ, ਮਿਲ ਲਈਏ ਤੁਹਾਨੂੰ, ਤਾਂ ਉੱਥੇ ਆਇਓ ਤੇ ਉਹਦੀ ਜਾਣਕਾਰੀ ਮੈਂ ਦਿੰਦਾ ਬੜੀ ਜਲਦ। ਸਟੇ ਟਿਊਨਡ।

0: opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: GTA de home buyers miss na kar jayo. Paradise Developments sell kar rahe ne town home ate detached kar Milton, Brampton, Seaton ate Whitby de vich. Keemat sirf 6,29,990 dollar ton te naal 1,30,000 dollar tak de designer finishes. HST rebates ate bahut vadiyan savings da fayda lao. Aaj hi visit karo paradisedevelopments.com. paradisedevelopments.com.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ ਬ੍ਰਿਜ ਮੋਹਨ .com

0: Wow, Mom, Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਓਕੇ, ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਭੰਗੜੇ ਵਾਲਾ ਗਾਣਾ ਲਾਉਣੇ ਤੁਹਾਡੇ ਲਈ, ਪਾਓ ਭੰਗੜੇ ਕਰੋ ਦਿਲ ਰਾਜ਼ੀ ਬਈ, ਸੜਦਿਆਂ ਨੂੰ ਫਿਰ ਆਉਣੇ ਵਾਪਸ।

ਸਾਜ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਰ ਸਤਿਗੁਰਿਆ ਸਵਾਰਿਆ ਵੱਡੀ ਯਾਰ ਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਆ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ।

अब रूपा सब त्याग दारू नाम लया ताप पाप सब मिटे रोग शीतल मन भया।

की शरणागति जो सदा सहाय रहा दिखी कद न हो भाई जन की।

you, but it's a

ಚಂದನಿ ವಚನ ಜೋಶನ.

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Would I ever see you again? Yes.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ, 19 ਸਪਟੈਂਬਰ 2026 ਦਾ ਪਿਆਰਾ ਦਿਨ, ਸ਼ਨੀਵਾਰ ਦਾ ਦਿਨ, ਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਪਿਆਰੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ 6:03 ਦਾ ਇਹ ਪਿਆਰਾ ਸਮਾਂ ਹੈ ਤੇ ਜੋ ਆਗਾਜ਼ ਜੋ ਹੈ ਜੋ ਵੀਕਐਂਡ ਦਾ ਅਸੀਂ ਬਿਲਕੁਲ ਕਰ ਰਹੇ ਹਾਂ, ਤੇ ਆਓ ਕਰੀਏ ਸ਼ੁਰੂਆਤ ਸਭ ਤੋਂ ਪਹਿਲਾਂ ਜੀ ਹਮੇਸ਼ਾ ਦੀ ਤਰ੍ਹਾਂ ਉਸ ਪਰਮਾਤਮਾ ਦਾ ਨਾਂ ਤੇ ਆਓ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
7: ਸਤਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹਚਲ ਰਾਜ ਕਮਾਓ।
1: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਸਫ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ, ਅਤੇ ਸ਼ਨੀਵਾਰ ਦਾ ਦਿਨ ਅਤੇ ਵੀਕਐਂਡ ਲਈ ਜੋ ਐਕਸਾਈਟਮੈਂਟ ਹੈ, ਸ਼ੁਰੂਆਤ ਜੋ ਹੈ ਜਦੋਂ ਹੁੰਦੀ ਹੈ ਵੀਕਐਂਡ ਦੀ, ਤਾਂ ਇੱਕ ਜੋ ਅਹਿਸਾਸ ਜੋ ਹੈ ਉਹ ਮਨ ਦੀ ਸ਼ਾਂਤੀ ਤਾਂ ਜ਼ਰੂਰ ਚਲੋ ਮਿਲ ਜਾਂਦਾ ਕਿ ਚਲੋ ਹਫ਼ਤੇ ਭਰ ਜੋ ਕੰਮ ਕਾਰ ਕੀਤੇ ਨੇ, ਜੋ ਮਿਹਨਤ ਕੀਤੀ ਹੈ, ਹੁਣ ਥੋੜ੍ਹਾ ਜਿਹਾ ਰਿਲੈਕਸ ਕਰ ਲਈਏ। ਅਤੇ ਉਮੀਦ ਕਰਦੇ ਹਾਂ ਜੀ ਤੁਹਾਡੇ ਇਸ ਦਿਨ ਦੀ ਸ਼ੁਰੂਆਤ ਜੋ ਹੈ ਉਹ ਚੰਗੀ ਹੋਈ ਹੈ। ਸੋ ਜੀ ਜੋ ਸਮਾਂ ਹੈ ਹੁਣ ਸਤੰਬਰ ਦਾ, ਜੋ ਚਲੋ ਇੱਕ ਹਿੱਸਾ ਜੋ ਹੈ ਉਹ ਬੀਤ ਗਿਆ ਅਤੇ ਚੰਗੇ ਮੌਸਮ ਦੇ ਨਾਲ ਬੀਤਿਆ, ਅਤੇ ਹੁਣ ਸਵੇਰ ਵੇਲੇ ਜੋ ਠੁਠੁਰ ਵਾਲੀ ਠੰਡ ਹੈ ਉਹ ਚਲੋ ਆਉਣੀ ਹੀ ਸੀ ਅਤੇ ਹੁਣ ਆ ਵੀ ਗਈ ਹੈ। ਅਤੇ ਇਸ ਵੇਲੇ ਜੀ ਤਾਪਮਾਨ ਜੋ ਨੇ

बहुत सोना जो शब्द आज आया जी, कारज सफल हमारे सुपरमात्मा जो सारे कारज जो है सारे जणिया दे जरूर अज जी सफल कर देवे। ते हर दिन जो है सवेर वेले जेकर उस परमात्मा दा एक वारी मन च शुकराना कर लिए, जेकर उस दिन लई तैयारी जो है उस सारी उस परमात्मा ते छड़ दिए, सारी डोर जो है उस नूं सांभ दिए, ते फिर काम दा फिर सफल होने ही नहीं। सो जी प्रोग्राम पंजाबी लहरां रेडियो दे नाल तुसीं बने होए हो जी, ते मैं तुहानूं जरूर इह गल याद करवा देवां। जेकर हुण फर्नेंस थोड़ी रिपेयरिंग ते तुहानूं चाहीदी है कि रिपेयर करनी है, एसी रिपेयर करना है, ते फिर हुण चलो अगे अगे ठंड भी आ रही है, ते फिर इह काम तुसीं हुण बिल्कुल कर लवो। ते नवीं फर्नेंस एसी भी लगवाउणी है ਤੇ ਤਾਂ ਵੀ ਤੁਹਾਨੂੰ ਅਸੀਂ ਨੰਬਰ ਦੇਵਾਂਗੇ ਗਲੋਬਲ ਕੰਫਰਟ ਏਅਰ ਵਾਲਿਆਂ ਦਾ। ਸੋ ਤੁਸੀਂ ਇਹਨਾਂ ਨੂੰ ਸੰਪਰਕ ਕਰੋ, ਤੇਜਪਾਲ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ, ਨੰਬਰ 905-790-9080 ਹੈ। ਸੋ 905-790-9080 ਜੀ ਇਹ ਨੰਬਰ ਹੈ, ਤੁਸੀਂ ਨੋਟ ਕਰ ਲਓ ਅਤੇ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ। ਅਤੇ ਜੇਕਰ ਨਵਾਂ ਏ ਸੀ ਜਾਂ ਨਵਾਂ ਫਰਨੈਸ ਤੁਸੀਂ ਲਗਵਾਉਣਾ, ਤਾਂ ਫਿਰ$1800 ਦਾ ਜੋ ਰਿਬੇਟ ਦਾ ਇਹ ਜੋ ਆਪਸ਼ਨ ਹੈ, ਇਸ ਬਾਰੇ ਵੀ ਕਿਉਂਕਿ ਪੂਰੀ ਜਾਣਕਾਰੀ ਤੁਸੀਂ ਇਸ ਬਾਰੇ ਵੀ ਲਓ, ਅਤੇ ਤੁਸੀਂ ਸੰਪਰਕ ਜੋ ਹੈ ਤੇਜਪਾਲ ਜੀ ਨੂੰ ਗਲੋਬਲ ਕੰਫਰਟ ਏਅਰ ਤੋਂ ਜੀ ਜ਼ਰੂਰ ਕਰ ਸਕਦੇ ਹੋ ਜੀ। ਸੋ ਅੱਜ ਕੱਲ੍ਹ ਜੋ ਗੋ ਟ੍ਰੇਨ ਦਾ ਸਫ਼ਰ ਹੈ, ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਹੋਵੇ ਤਾਂ ਪੂਰੀ ਸਿਕਿਉਰਿਟੀ ਵਾਲਾ ਹੋਵੇ, ਅਤੇ ਅਸੀਂ ਬੈਠੇ ਹਾਂ ਇੱਕ ਵਾਰੀ, ਅਤੇ ਫਿਰ ਚਿੰਤਾ ਕਿਸੇ ਗੱਲ ਦੀ ਨਹੀਂ ਹੋਵੇ। ਪਰ ਅਜਿਹਾ ਇੱਕ ਕੇਸ ਜੋ ਹੈ ਉਹ ਡਰਹਮ ਪੁਲਿਸ ਨੇ ਜੋ ਆਈਡੈਂਟੀਫਾਈ ਕੀਤਾ, ਅਤੇ ਇਹ ਜੋ ਇਸ ਹਫ਼ਤੇ ਦੀ ਹੀ ਖਬਰ ਹੈ ਕਿ ਤਿੰਨ ਕੁੜੀਆਂ ਅਤੇ ਟੀਨਏਜ ਕੁੜੀਆਂ, ਇਹ ਵੀ ਨਹੀਂ ਕਿ ਬਹੁਤ ਹੀ ਵੱਡੀਆਂ, ਅਤੇ ਟੀਨਏਜ ਕੁੜੀਆਂ, ਅਤੇ ਉਹਨਾਂ 'ਤੇ ਹੁਣ ਗੋ ਟ੍ਰੇਨ ਦੇ ਵਿੱਚ ਸਫ਼ਰ ਕਰਦਿਆਂ ਚਾਰਜਸ ਲੱਗੇ ਨੇ ਕਿ ਸ਼ਰਾਬ ਪੀ ਕੇ ਵੇਪਿੰਗ ਕਰਕੇ ਅਤੇ ਇਹ ਗੋ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀਆਂ ਸਨ। ਅਤੇ ਸਿਰਫ ਇੰਨਾ ਹੀ ਨਹੀਂ, ਇਹਨਾਂ ਨੇ ਜੋ ਹੋਰ ਬਾਕੀ ਪੈਸੈਂਜਰਸ ਜੋ ਨੇ ਜੋ ਟ੍ਰੇਨ ਦੇ ਵਿੱਚ ਸਫ਼ਰ ਉਸ ਵੇਲੇ ਕਰ ਰਹੇ ਸੀ, ਅਤੇ ਉਹਨਾਂ ਨੂੰ ਫਿਰ ਤੰਗ ਵੀ ਕੀਤਾ, ਹਰਾਸ ਵੀ ਕੀਤਾ। ਸੋ ਸ਼ਨੀਵਾਰ ਦੀ ਇਹ ਖਬਰ ਹੈ ਜਿੱਥੇ ਟੋਰੋਂਟੋ ਤੋਂ ਇਹ ਟ੍ਰੇਨ ਜੋ ਹੈ ਇਹ ਫੜਦੀਆਂ ਨੇ, ਅਤੇ ਫਿਰ ਜਿੱਥੇ ਵਰਬਲ ਥਰੈਟਸ ਅਤੇ ਹਰਾਸਮੈਂਟ ਵੀ ਦਿੰਦੀਆਂ ਨੇ, ਉੱਥੇ ਇੱਕ ਫੀਮੇਲ ਵਿਕਟਿਮ ਨੂੰ ਇਹਨਾਂ ਨੇ ਫਿਜ਼ੀਕਲੀ ਅਸੋਲਟ ਵੀ ਕੀਤਾ। ਸੋ ਇਹ ਐਗਜ਼ਿਟ ਕਰ ਜਾਂਦੀਆਂ ਨੇ ਵਿਟਬੀ ਗੋ ਸਟੇਸ਼ਨ ਤੋਂ, ਅਤੇ ਪਰ ਪੂਰਾ ਜੋ ਐਵੀਡੈਂਸ ਹੈ, ਜੋ ਵਿਟਨੈਸਿਸ ਜੋ ਨੇ ਉਹਨਾਂ ਦੀਆਂ ਸਟੇਟਮੈਂਟਸ ਜੋ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਪੁਲਿਸ ਨੂੰ ਆਸਾਨੀ ਹੋਈ, ਅਤੇ ਇਹ ਤਿੰਨ ਜੋ ਟੀਨਏਜ ਕੁੜੀਆਂ ਨੇ ਇਹ ਔਸ਼ਵਾ ਦੀਆਂ ਆਈਡੈਂਟੀਫਾਈ ਹੋਈਆਂ, ਜਿੱਥੇ ਉਮਰ ਸਿਰਫ 13 ਸਾਲਾਂ ਦੀ, 15 ਸਾਲਾਂ ਦੀ, ਇੱਕ 16 ਸਾਲਾਂ ਦੀ ਲੜਕੀ, ਅਤੇ ਉਹਨਾਂ 'ਤੇ ਫਿਰ ਹੁਣ ਇਹ ਚਾਰਜਸ ਜੋ ਨੇ ਇਹ ਲੱਗ ਚੁੱਕੇ ਨੇ। ਅਤੇ ਕਿੰਨੀ ਹੁਣ ਇਹ ਅਫਸੋਸ ਵਾਲੀ ਗੱਲ ਹੈ ਕਿ ਟੀਨਏਜ ਬੱਚੇ ਵੀ ਅਜਿਹੀਆਂ ਚੀਜ਼ਾਂ ਦੇ ਵਿੱਚ ਜੋ ਫਸੇ ਹੋਏ ਨੇ, ਅਤੇ ਫਿਰ ਇਹੀ ਨਹੀਂ ਅਤੇ ਬਾਕੀਆਂ ਨੂੰ ਫਿਰ ਵਿੱਚ ਤੰਗ ਵੀ ਕਰਦੇ ਨੇ। ਸੋ ਅਜਿਹਾ ਇੱਕ ਕੇਸ ਜੋ ਹੈ ਇਹ ਡਰਹਮ ਪੁਲਿਸ ਵੱਲੋਂ ਜੋ ਹੈ ਉਹ ਜ਼ਰੂਰ ਆਇਆ। ਸੋ ਜੀ ਕਿਉਂਕਿ ਗੋ ਟ੍ਰੇਨ ਦੀ ਗੱਲ ਹੋਈ ਹੈ, ਅਤੇ ਤੁਹਾਨੂੰ ਇਹ ਵੀ ਜ਼ਰੂਰ ਦੱਸ ਦਈਏ, ਅਤੇ ਜੀ ਟੀ ਏ ਦੇ ਵਿੱਚ ਜੇਕਰ ਅੱਜ ਜਾਂ ਫਿਰ ਕੱਲ੍ਹ ਤੁਸੀਂ ਗੋ ਟ੍ਰਾਂਜ਼ਿਟ ਦੇ ਵਿੱਚ ਸਫ਼ਰ ਕਰਨਾ, ਜਾਂ ਅਪ ਐਕਸਪ੍ਰੈਸ ਦੇ ਵਿੱਚ ਸਫ਼ਰ ਕਰਨਾ, ਜਾਂ ਟੀ ਟੀ ਸੀ ਦੇ ਵਿੱਚ ਤੁਸੀਂ ਸਫ਼ਰ ਕਰਨਾ, ਸੋ ਥੋੜ੍ਹੇ ਬਹੁਤੇ ਚੇਂਜਸ ਜੋ ਨੇ ਇਹ ਜੋ ਇਸ ਵੀਕਐਂਡ ਜ਼ਰੂਰ ਹੋਣਗੇ, ਕਿਉਂਕਿ ਕਿਤੇ ਨਾ ਕਿਤੇ ਹਰ ਸਟੇਸ਼ਨ 'ਤੇ ਹੁਣ ਥੋੜ੍ਹੀ ਬਹੁਤੀ ਕੰਸਟਰਕਸ਼ਨ ਜੋ ਹੈ ਇਹ ਜਾਂ ਰਿਪੇਅਰਿੰਗ ਦਾ ਕੰਮ ਜੋ ਹੈ ਉਹ ਚੱਲ ਰਿਹਾ ਹੁੰਦਾ। ਸੋ ਗੋ ਟ੍ਰਾਂਜ਼ਿਟ ਦੇ ਲਈ ਕਿਚਨਰ ਲਾਈਨ 'ਤੇ ਸਟ੍ਰੈਟਫੋਰਡ ਅਤੇ ਮਾਊਂਟ ਪਲੈਜ਼ੈਂਟ ਸਟੇਸ਼ਨਸ ਦੇ ਵਿੱਚ ਅਤੇ ਮਾਊਂਟ ਡੈਨਿਸ ਤੋਂ ਲੈ ਕੇ ਯੂਨੀਅਨ ਸਟੇਸ਼ਨ ਤੱਕ ਕੋਈ ਵੀ ਟ੍ਰੇਨ ਸਰਵਿਸ ਜੋ ਹੈ ਉਹ ਨਹੀਂ ਹੋਵੇਗੀ, ਅਤੇ ਗੋ ਟ੍ਰੇਨਸ ਜੋ ਨੇ ਉਹ ਮਾਊਂਟ ਪਲੈਜ਼ੈਂਟ ਤੋਂ ਮਾਊਂਟ ਡੈਨਿਸ ਹੀ ਜਾਣਗੇ। ਸੋ ਫਿਰ ਜੇਕਰ ਤੁਸੀਂ ਹੁਣ ਇੱਥੋਂ ਗੋ ਟ੍ਰੇਨ ਦੇ ਵਿੱਚ ਸਫ਼ਰ ਕਰਕੇ ਅੱਜ ਸੋਚਿਆ ਕਿ ਯੂਨੀਅਨ ਜਾਣਾ, ਅਤੇ ਅੱਜ ਅਤੇ ਕੱਲ੍ਹ ਜੀ ਇਹ ਸਫ਼ਰ ਜੋ ਹੈ ਉਹ ਪੂਰਾ ਟ੍ਰੇਨ 'ਤੇ ਨਹੀਂ ਹੋ ਸਕੇਗਾ, ਉਹ ਸਿਰਫ ਇੱਕ ਵਿਚਕਾਰ ਵਾਲੇ ਸਟੇਸ਼ਨ ਮਾਊਂਟ ਡੈਨਿਸ ਤੱਕ ਹੀ ਤੁਸੀਂ ਜਾ ਸਕੋਗੇ। ਅਤੇ ਕੁਝ ਬੱਸਿਸ ਜੋ ਨੇ ਉਹ ਗੋ ਬੱਸਿਸ ਬਿਲਕੁਲ
ਇਹਨਾਂ ਜੋ ਜਿੱਥੇ ਫਿਰ ਹੁਣ ਸਫ਼ਰ ਜੋ ਹੈ ਟ੍ਰੇਨ ਦਾ ਮੁੱਕਣਾ, ਉੱਥੇ ਫਿਰ ਅੱਗੇ ਬੱਸਿਸ ਜੋ ਨੇ ਉਹ ਜ਼ਰੂਰ ਹੋਣਗੀਆਂ। ਬੈਰੀ ਲਾਈਨ 'ਤੇ ਵੀ ਟ੍ਰੇਨ ਸਰਵਿਸ ਜੋ ਹੈ ਡਾਊਨਸ ਵਿਊ ਪਾਰਕ ਗੋ ਅਤੇ ਯੂਨੀਅਨ ਸਟੇਸ਼ਨ ਵਿਚਕਾਰ ਨਹੀਂ ਹੋਵੇਗੀ। ਸੋ ਪੂਰੀ ਜਾਣਕਾਰੀ ਤੁਸੀਂ ਇਸ ਬਾਰੇ ਜੀ ਪਹਿਲਾਂ ਹੀ ਲੈ ਕੇ ਤੁਰੋ। ਅਤੇ ਅਪ ਐਕਸਪ੍ਰੈਸ ਟ੍ਰੇਨਸ ਵੀ ਪਲੈਂਡ ਕੰਸਟਰਕਸ਼ਨ ਕਾਰਨ ਜੋ ਹੈ ਉਹ ਨਹੀਂ ਚੱਲਣਗੀਆਂ, ਅਤੇ ਉਹਨਾਂ ਦੀ ਥਾਂ 'ਤੇ ਗੋ ਬੱਸਿਸ ਜੋ ਨੇ ਉਹ ਸਿੱਧੀਆਂ ਏਅਰਪੋਰਟ ਤੋਂ ਯੂਨੀਅਨ ਅਤੇ ਫਿਰ ਯੂਨੀਅਨ ਤੋਂ ਏਅਰਪੋਰਟ ਜਿੰਨੇ ਉਹ ਚੱਲਣਗੀਆਂ। ਸੋ ਬੱਸ ਦੇ ਵਿੱਚ ਤੁਸੀਂ ਜੇਕਰ ਏਅਰਪੋਰਟ ਤੱਕ ਪਹੁੰਚਣਾ ਉੱਧਰ ਦੀ ਪਲਾਨ ਕਰ ਰਹੇ ਹੋ, ਸੋ ਇਸ ਗੱਲ ਦੀ ਵੀ ਪੂਰੀ ਜੋ ਹੈ ਪਲੈਨਿੰਗ ਤੁਸੀਂ ਪਹਿਲਾਂ ਹੀ ਕਰਕੇ ਚੱਲੋ। ਅਤੇ ਫਿਰ TTC ਦੀਆਂ ਸਬਵੇ ਸਰਵਿਸਿਜ਼ ਦੇ ਵਿੱਚ ਵੀ ਥੋੜ੍ਹੇ ਬਹੁਤੇ ਚੇਂਜਸ ਨੇ ਪਲੈਨਡ ਟਰੈਕ ਵਰਕ ਕਾਰਨ। ਸੋ ਲਾਈਨ 1 ਜੋ ਹੈ ਯੰਗ ਯੂਨੀਵਰਸਿਟੀ ਦੀ, ਇਸ ਦੇ ਵਿੱਚ ਵੀ ਥੋੜ੍ਹੇ ਚੇਂਜਸ ਜੋ ਨੇ ਉਹ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਉਹ ਜ਼ਰੂਰ ਹੋਣਗੇ। ਸੋ ਵੈਸੇ ਹੀ ਵੀਕਐਂਡ 'ਤੇ ਥੋੜ੍ਹਾ ਚਲੋ ਰਸ਼ ਘੱਟ ਹੁੰਦਾ, ਥੋੜ੍ਹੇ ਲੋਕ ਜੋ ਨੇ ਘੱਟ ਸਫ਼ਰ ਕਰਦੇ ਨੇ, ਪਰ ਵੀਕਐਂਡ 'ਤੇ ਫਿਰ ਇਹ ਕੰਮ ਜੋ ਹੈ ਥੋੜ੍ਹਾ ਟਰੈਕ ਵਰਕ ਦਾ, ਮੇਨਟੇਨੈਂਸ ਦਾ, ਇਹ ਵੀ ਰੱਖਦੇ ਨੇ। ਸੋ ਇਸ ਕਾਰਨ ਵੀ ਜੋ ਥੋੜ੍ਹੇ ਚੇਂਜਸ ਜੋ ਨੇ ਉਹ ਇਨ੍ਹੀਂ ਦਿਨੀ ਜੋ ਇਸ 2 ਦਿਨਾਂ ਦੇ ਵਿੱਚ ਹੋਣਗੇ। ਸੋ ਜੀ ਇਸ ਦੇ ਨਾਲ ਹੀ ਤੁਹਾਨੂੰ ਮੈਂ ਯਾਦ ਬਿਲਕੁਲ ਕਰਵਾ ਦੇਵਾਂ ਕਿ ਤੁਸੀਂ ਜੋ ਆਪਣਾ ਘਰ ਰੈਨੋਵੇਟ ਕਰਨਾ, ਤੁਸੀਂ ਚਲੋ ਰੈਨੋਵੇਟਰ ਹੋ, ਕੰਟਰੈਕਟਰ ਹੋ, ਕੰਸਟਰਕਸ਼ਨ ਦਾ ਕੰਮ ਤੁਸੀਂ ਆਪ ਕਰਦੇ ਹੋ, ਅਤੇ ਫਿਰ ਅੱਛਾ ਕੰਸਟਰਕਸ਼ਨ ਦਾ ਸਮਾਨ ਹੋਵੇ, ਅੱਛਾ ਮਟੀਰੀਅਲ ਹੋਵੇ, ਇਹ ਗੱਲ ਅਸੀਂ ਪਹਿਲਾਂ ਹੀ ਸੋਚਦੇ ਹਾਂ। ਸੋ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਜੋ ਇਹ ਪਤਾ ਹੈ ਇਹ ਤੁਹਾਡੇ ਲਈ ਹੀ ਹੈ। ਸੋ 8005 ਡਿਕਸੀ ਰੋਡ ਬਰੈਂਪਟਨ ਜੀ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਇਹ ਨੇ, ਨਵਾਂ ਸ਼ੋਰੂਮ ਇਹਨਾਂ ਨੇ ਤਿਆਰ ਕੀਤਾ ਹੋਇਆ, ਅਤੇ ਬਹੁਤ ਸਾਰੇ ਪ੍ਰੋਡਕਟਸ, ਬਹੁਤ ਸਾਰੇ ਜੋ ਰੇਂਜ ਆਫ ਪ੍ਰੋਡਕਟਸ ਜੋ ਨੇ, ਕਿਉਂਕਿ ਰੈਨੋਵੇਸ਼ਨ ਹੈ ਘਰ ਦੀ, ਅਤੇ ਫਿਰ ਵਾਸ਼ਰੂਮ, ਕਿਚਨ, ਟਾਈਲਾਂ, ਡੋਰਸ ਜਾਂ ਫਿਰ ਇਲੈਕਟ੍ਰੀਕਲ ਸਪਲਾਈਜ਼ ਨੇ, ਹਰ ਚੀਜ਼ ਜੋ ਹੈ ਤੁਸੀਂ ਇੱਥੋਂ ਲੈ ਸਕੋਗੇ। ਸੋ ਤੁਸੀਂ ਜੀ ਪਤਾ ਜੋ ਨੋਟ ਕੀਤਾ, ਇਸ ਦੇ ਨਾਲ ਨਾਲ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਨੋਟ ਜ਼ਰੂਰ ਕਰੋ, www.bestvaluebuildingsupplies.ca ਜੀ ਇਹਨਾਂ ਦੀ ਇਹ ਵੈਬਸਾਈਟ ਹੈ। ਕਿਉਂਕਿ ਹੁਣੇ ਤੁਸੀਂ ਨਾ ਸੁਣਿਆ ਅਤੇ ਨਾ ਸੁਣ ਕੇ ਵੀ ਤੁਸੀਂ ਹੁਣ ਔਨਲਾਈਨ ਜੋ ਹੈ ਵੈਬਸਾਈਟ 'ਤੇ ਜਾ ਕੇ ਵੀ ਸਾਰੀ ਜਾਣਕਾਰੀ ਜੋ ਹੈ ਉਹ ਇਹਨਾਂ ਦੇ ਸਮਾਨ ਦੀ ਲੈ ਸਕਦੇ ਹੋ, ਅਤੇ ਨਾਲ ਸਮਾਨ ਦੇ ਪ੍ਰਾਈਜ਼ ਵੀ ਹੋਣਗੇ, ਤਾਂ ਜੋ ਕਿ ਜੇਕਰ ਤੁਸੀਂ ਕੰਪੈਰੀਜ਼ਨ ਵੀ ਕਰਦਾ ਉਹ ਵੀ ਤੁਸੀਂ ਕਰ ਸਕੋ, ਅਤੇ ਪੂਰੀ ਪੁਸ਼ਟੀ ਜੋ ਹੈ ਤੁਹਾਨੂੰ ਹੋਣੀ ਹੈ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ ਨੋਟ ਕਰਨਾ, ਸਟੀਲਸ ਅਤੇ ਡਿਕਸੀ ਦੇ ਕੋਰਨਰ 'ਤੇ ਨੇ, ਅਤੇ ਨੰਬਰ ਇਹਨਾਂ ਦਾ 6479610585 ਹੈ, 6479610585 ਜੀ ਨੰਬਰ ਹੈ, ਇਹ ਨੰਬਰ ਵੀ ਤੁਸੀਂ ਜ਼ਰੂਰ ਜੀ ਨੋਟ ਕਰਨਾ। ਅਤੇ ਜੀ ਨਾਲ ਹੀ ਖਬਰ ਇਹ ਲੇਬਰ ਸੋਰਸਿਸ ਵਾਲੀ ਵੀ ਸਾਂਝੀ ਕਰੀਏ, ਜਿੱਥੇ ਜੀ ਨਵੀਂ ਲੇਬਰ ਲੈਜਿਸਲੇਸ਼ਨ ਜੋ ਹੈ ਇਹ ਫੈਡਰਲ ਸਰਕਾਰ ਆਉਣ ਵਾਲੇ ਹਫ਼ਤੇ ਦੇ ਵਿੱਚ ਜ਼ਰੂਰ ਲੈ ਕੇ ਆ ਸਕਦੀ ਹੈ। ਸੋ ਇਸ ਬਾਰੇ ਜੋ ਇੰਡਸਟਰੀ ਦੇ ਲੇਬਰ ਸੋਰਸਿਸ ਨੂੰ ਇਹਨਾਂ ਨੇ ਦੱਸ ਦਿੱਤਾ ਹੈ ਕਿ ਕੁਛ ਨਾ ਕੁਛ ਪਲਾਨ ਚੱਲ ਰਿਹਾ ਕਿ ਕੁਛ ਇੰਟਰੋਡਿਊਸ ਕਰਨਗੇ ਇਹ ਲੈਜਿਸਲੇਸ਼ਨ, ਅਤੇ ਕੈਨੇਡੀਅਨ ਲੇਬਰ ਕੋਡ ਦਾ ਜੋ ਇਹਨਾਂ ਨੇ ਸਾਰਾ ਰਿਵਿਊ ਕੀਤਾ ਹੈ ਜੋ ਅਪ੍ਰੈਲ ਦੇ ਵਿੱਚ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਹੁਣ ਇਹ ਲੈਜਿਸਲੇਸ਼ਨ ਜੋ ਹੈ ਇਹ ਆਉਣੀ ਹੈ, ਜਿੱਥੇ ਜ਼ਿਆਦਾ ਸਟੇਬਿਲਿਟੀ ਆ ਸਕੇ, ਜਿਵੇਂ ਪੋਰਟਸ ਨੇ, ਰੇਲਵੇਜ਼ ਨੇ, ਏਅਰ ਟਰੈਵਲ ਹੈ, ਜਿੱਥੇ ਕਈ ਸਾਲਾਂ ਦੇ ਵਿੱਚ ਜੋ ਪਿਛਲੇ ਕਈ ਸਾਲ ਅਸੀਂ ਦੇਖਦੇ ਆਏ ਹਾਂ ਕਿ ਕਿਤੇ ਨਾ ਕਿਤੇ ਜੋ ਹੈ ਉਹ ਫਿਰ ਗੱਲ ਜੋ ਹੈ ਬਾਰਗੇਨਿੰਗ ਦੇ ਵਿੱਚ ਨਹੀਂ ਬਣੀ, ਕਿਤੇ ਸਟ੍ਰਾਈਕਸ ਹੋਈਆਂ, ਅਤੇ ਫਿਰ ਹੁਣ ਇਸ ਦੇ ਵਿੱਚ ਇੱਕ ਨਵੀਂ ਲੇਬਰ ਲੈਜਿਸਲੇਸ਼ਨ ਜੋ ਹੈ ਉਹ ਸਰਕਾਰ ਲੈ ਕੇ ਆ ਰਹੀ ਹੈ। ਸੋ ਇੱਕ ਪਾਸੇ ਜਿੱਥੇ ਜੋ ਯੂਨੀਫੋਰ ਦੇ ਫਿਰ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਆਪਣੀ ਇੱਕ ਕਾਨਫਰੰਸ ਦੌਰਾਨ ਇੱਕ ਥੋੜ੍ਹੀ ਇਸ ਦੇ ਵਿੱਚ ਚਿੰਤਾ ਜ਼ਰੂਰ ਜਤਾਈ ਹੈ ਕਿ ਕਾਫੀ ਕੰਸਰਨਡ ਨੇ ਅਤੇ ਚਾਹੁੰਦੇ ਨੇ ਕਿ ਜੋ ਵਰਕਰਸ ਦੀਆਂ ਅੱਜ ਦੇ ਇਸ ਇਨਵਾਇਰਮੈਂਟ ਦੇ ਵਿੱਚ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ, ਜਿੱਥੇ ਕਾਰਪੋਰੇਸ਼ਨਸ ਜੋ ਨੇ ਉਹ ਵੱਧ ਰਹੀਆਂ ਨੇ। ਦੂਸਰੇ ਪਾਸੇ ਜੋ ਇੰਪਲੋਇਮੈਂਟ ਮਿਨਿਸਟਰ ਪੈਟੀ ਹਜਡੂ ਨੇ ਉਹਨਾਂ ਨੇ
ਵੀ ਇਹਨਾਂ ਕੰਸਰਨਸ ਬਾਰੇ ਗੱਲ ਕੀਤੀ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ ਕਿ ਅਸੀਂ ਜੋ ਹੈ ਵਰਕਰ ਦੀ ਜੋ ਰਾਈਟ ਹੈ ਬਾਰਗੇਨ ਕਰਨ ਦੀ ਜਾਂ ਫਿਰ ਸਟ੍ਰਾਈਕ ਕਰਨ ਦੀ ਇਸ ਨੂੰ ਇੰਟਰਫੇਅਰ ਕਰਾਂਗੇ। ਪਰ ਅਸੀਂ ਸਾਰੇ ਕਹਿੰਦੇ ਕਿ ਅਸੀਂ ਐਗਰੀ ਜ਼ਰੂਰ ਕਰਦੇ ਹਾਂ ਕਿ ਕੁਝ ਅੱਛੇ ਟੂਲਸ ਜੋ ਨੇ ਉਹ ਜ਼ਰੂਰ ਚਾਹੀਦੇ ਨੇ ਤਾਂ ਜੋ ਕਿ ਇੰਪਲੋਇਰ ਯੂਨੀਅਨ ਦੀ ਰਿਲੇਸ਼ਨਸ਼ਿਪਸ ਜੋ ਨੇ ਇਹਨਾਂ ਨੂੰ ਅੱਛਾ ਕੀਤਾ ਜਾ ਸਕੇ ਅਤੇ ਰੈਜ਼ੋਲਿਊਸ਼ਨਸ ਜੋ ਨੇ ਉਹ ਅਜਿਹੀਆਂ ਲੈ ਕੇ ਆਉਣ ਤਾਂ ਜੋ ਕਿ ਇੱਕ ਅੱਛਾ ਇੰਡਸਟਰੀਅਲ ਪੀਸ ਜੋ ਹੈ ਉਹ ਮੁਲਕ ਦੇ ਵਿੱਚ ਬਣ ਸਕੇ। ਚਲੋ ਫਿਰ ਅਗਲਾ ਹਫ਼ਤਾ ਜੋ ਹੈ ਜਦੋਂ ਇਹ ਲੈਜਿਸਲੇਸ਼ਨ ਜੋ ਹੈ ਇਹਨਾਂ ਨੇ ਲੈ ਕੇ ਆਉਣੀ ਹੈ ਅਤੇ ਫਿਰ ਇਸ ਬਾਰੇ ਜ਼ਰੂਰ ਪਤਾ ਲੱਗੇਗਾ। ਅਤੇ ਫਿਲਹਾਲ ਚਲੋ ਇੱਕ ਤਰਾਸ ਤਾਂ ਜੋ ਇਹਨਾਂ ਨੇ ਦਿੱਤਾ ਹੈ, ਬਾਕੀ ਫਿਰ ਇਸ ਬਾਰੇ ਕੀ ਜੋ ਅੱਗੇ ਪੱਕਾ ਹੁੰਦਾ ਹੈ ਇਹ ਤਾਂ ਫਿਰ ਜੀ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ। ਸੋ ਜੀ ਮੈਂ ਨਾਲ ਤੁਹਾਨੂੰ ਜ਼ਰੂਰ ਇਹ ਗੱਲ ਵੀ ਨੋਟ ਕਰਵਾ ਦੇਵਾਂ ਕਿ ਤੁਸੀਂ ਹੁਣ ਮੂਵ ਹੋਣਾ, ਤੁਸੀਂ ਆਪਣਾ ਘਰ ਜੋ ਹੈ ਸ਼ਿਫਟ ਕਰਨਾ ਅਤੇ ਫਿਰ ਸਾਨੂੰ ਜਦੋਂ ਸਮਾਨ ਜ਼ਿਆਦਾ ਹੁੰਦਾ, ਜਦੋਂ ਕਾਰਾਂ ਵੀ ਨਾਲ ਲੈ ਕੇ ਜਾਣੀਆਂ ਹੁੰਦੀਆਂ ਨੇ ਅਤੇ ਜਾਣਾ ਵੀ ਫਿਰ ਸ਼ਿਫਟ ਵੀ ਦੂਰ ਹੋਣਾ, ਸੋ ਅੱਛੇ ਪ੍ਰੋਫੈਸ਼ਨਲ ਮੂਵਰਸ ਤੋਂ ਕੰਮ ਕਰਾਇਆ ਜਾਵੇ ਤਾਂ ਜੋ ਕਿ ਕੋਈ ਫਿਕਰ ਅਤੇ ਕੋਈ ਭੱਜ ਨੱਠ ਤੁਹਾਨੂੰ ਜ਼ਿਆਦਾ ਨਾ ਹੋਵੇ। ਸੋ ਐਚ ਕੇ ਮੂਵਰਸ ਦਾ ਤੁਸੀਂ ਨੰਬਰ ਨੋਟ ਕਰੋ ਜੀ, ਨੰਬਰ 416-524-6704 ਜੀ ਇਹ ਨੰਬਰ ਹੈ। ਅਤੇ ਸਿਰਫ ਚਲੋ ਕੈਨੇਡਾ ਦੇ ਪ੍ਰੋਵਿੰਸਸ ਹੀ ਨਹੀਂ, ਇਹ ਕਹਿੰਦੇ ਪੂਰੇ ਨੌਰਥ ਅਮੈਰੀਕਾ ਦੇ ਵਿੱਚ ਤੁਸੀਂ ਕਿਤੇ ਵੀ ਮੂਵ ਹੋਣਾ ਅਤੇ ਤੁਸੀਂ ਸਾਡੀ ਮਦਦ ਲਓ ਅਤੇ ਅਸੀਂ ਪ੍ਰੋਫੈਸ਼ਨਲੀ ਤੁਹਾਡਾ ਮੂਵਿੰਗ ਦਾ ਕੰਮ ਜੋ ਹੈ ਉਹ ਸਮਾਨ ਨੂੰ ਪੂਰੀ ਸੰਭਾਲ ਦੇ ਨਾਲ ਲੈ ਕੇ ਜਾ ਕੇ ਗੱਡੀਆਂ ਕਾਰਾਂ ਵੀ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾਣਗੇ। ਸੋ ਤੁਸੀਂ ਹਰਮਿੰਦਰ ਜੀ ਨੂੰ ਐਚ ਕੇ ਮੂਵਰਸ ਤੋਂ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ, ਨੰਬਰ 416-524-6704 ਇਹ ਨੰਬਰ ਹੈ। ਅਤੇ ਜਦੋਂ ਫਿਰ ਤੁਸੀਂ ਕਾਲ ਕਰਨੀ ਹੈ ਅਤੇ ਹਵਾਲਾ ਜੋ ਹੈ ਇੱਕ ਵਾਰੀ ਪੰਜਾਬੀ ਲਹਿਰਾਂ ਰੇਡੀਓ ਦਾ ਤੁਸੀਂ ਇਹਨਾਂ ਨੂੰ ਜ਼ਰੂਰ ਦੇਣਾ ਜੀ, ਐਚ ਕੇ ਮੂਵਰਸ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸੋ ਜੀ ਇਸ ਸਫ਼ਰ ਦੇ ਵਿੱਚ ਆਓ ਇੱਕ ਪਿਆਰਾ ਗੀਤ ਜ਼ਰੂਰ ਸ਼ਾਮਿਲ ਕਰੀਏ, ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਬਣੇ ਹੋਏ ਹੋ।

0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट यहाँ पहुँचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਜੀ ਤੁਹਾਡੇ ਸਫ਼ਰ ਦਾ ਸਾਥੀ ਅਤੇ ਸਮਾਂ ਜੋ ਘੜੀਆਂ ਦੱਸ ਰਹੀਆਂ ਨੇ, 6:41 ਦਾ ਸਮਾਂ ਹੈ। ਹੌਲੀ ਹੌਲੀ ਸੂਰਜ ਦੀ ਜੋ ਲਾਲੀ ਹੈ, ਰੌਸ਼ਨੀ ਹੈ, ਇਹ ਚਾਰੇ ਪਾਸੇ ਫੈਲ ਰਹੀ ਹੈ ਅਤੇ ਬਹੁਤ ਹੀ ਸੋਹਣਾ ਨਜ਼ਾਰਾ। ਅਤੇ ਜੀ ਉਮੀਦ ਕਰਦੇ ਹਾਂ ਸ਼ੁਰੂਆਤ ਦਿਨ ਦੀ ਤੁਹਾਡੀ ਜੋ ਪਰਮਾਤਮਾ ਨੂੰ ਸ਼ੁਕਰਾਨਾ ਕਰਕੇ ਹੋਈ ਹੈ, ਅਤੇ ਫਿਰ ਜਦੋਂ ਸ਼ੁਕਰਾਨਾ ਕਰ ਲਿਆ ਤਾਂ ਫਿਰ ਕਿਸੇ ਚੀਜ਼ ਦੀ ਕਮੀ ਤਾਂ ਕਿੱਥੇ ਹੋ ਸਕਦੀ ਹੈ। ਸੋ ਜੀ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਅਤੇ ਨਾਲ ਹੀ ਮੈਂ ਜੋ ਸਾਡੇ ਵੱਡੇ ਨੇ ਜੋ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਦੇ ਨੇ ਉਹਨਾਂ ਨੂੰ ਨੰਬਰ ਜ਼ਰੂਰ ਦੇ ਦੇਵਾਂ। ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ, ਨੰਬਰ 416-477-2040, 416-477-2040 ਇਹ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ। ਅਤੇ US ਦੇ ਵਿੱਚ ਨੰਬਰ 641-741-0860, 641-741-0860 ਇਹ ਨੰਬਰ ਵੀ ਡਾਇਲ ਹੋ ਸਕਦਾ। ਅਤੇ ਨਾਲ ਹੀ ਜੇਕਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਹੀ ਫਿਰ ਫੋਨ ਦੇ ਵਿੱਚ ਪਾ ਲਓ, ਤੁਸੀਂ ਡਾਊਨਲੋਡ ਕਰ ਸਕਦੇ ਹੋ। ਅਤੇ ਤੁਸੀਂ ਫਿਰ ਕਿਤੇ ਵੀ ਹੋਵੋ ਜਿੱਥੇ ਇੰਟਰਨੈਟ ਚਲੋ ਤੁਹਾਡਾ ਚੱਲਦਾ ਹੈ, ਉੱਥੇ ਤੁਸੀਂ ਐਪ ਰਾਹੀਂ ਵੀ ਪ੍ਰੋਗਰਾਮ ਨੂੰ ਜ਼ਰੂਰ ਜੀ ਸਮੇਂ 'ਤੇ ਬਿਲਕੁਲ ਸੁਣ ਸਕਦੇ ਹੋ। ਸੋ ਸ਼ਨੀਵਾਰ ਐਤਵਾਰ ਦਾ ਜੋ ਸਮਾਂ 6-8 ਦਾ ਸਮਾਂ ਹੈ ਇਹ ਤੁਹਾਡਾ ਮੇਰੇ ਨਾਲ ਲੰਘਦਾ। ਸੋ ਉਮੀਦ ਕਰਦੇ ਹਾਂ ਕਿ ਜੋ ਸ਼ੁਰੂਆਤ ਦਿਨ ਦੀ ਹੈ ਅਸੀਂ ਫਿਰ ਇਕੱਠਿਆਂ ਅੱਛੀ ਕਰਦੇ ਹੁੰਦੇ ਹਾਂ। ਸੋ ਜੀ ਇਸ ਦੇ ਨਾਲ ਮੈਂ ਤੁਹਾਨੂੰ ਯਾਦ ਇਹ ਜ਼ਰੂਰ ਕਰਵਾ ਦੇਵਾਂ ਜੀ, ਜਿੱਥੇ ਹਮੇਸ਼ਾ ਚਲੋ ਅਸੀਂ ਜੋ ਵੀਕਐਂਡ ਜਦੋਂ ਆਉਂਦਾ ਹੈ ਅਤੇ ਫਿਰ ਜਿਨ੍ਹਾਂ ਜਿਨ੍ਹਾਂ ਨੇ ਅਪਲਾਈਂਸਿਸ ਚੰਗੇ ਲੈਣੇ ਹੁੰਦੇ ਨੇ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਦੇ ਦੇਈ ਦੀ ਹੈ ਕਿ ਜਦੋਂ ਅਸੀਂ ਸੋਚਦੇ ਹਾਂ ਕਿ ਅੱਛੇ ਅਪਲਾਈਂਸਿਸ ਘਰ ਲਈ ਲੈ ਕੇ ਆਈਏ, ਕਈ ਵਾਰੀ ਚਲੋ ਡਿਸ਼ ਵਾਸ਼ਰ ਖਰਾਬ ਹੋ ਗਿਆ, ਚਲੋ ਕਿ ਨਵਾਂ ਲੈ ਲਈਏ, ਫਰਿੱਜ ਜੋ ਹੈ ਸੋਚਦੇ ਹੁੰਦੇ ਹਾਂ ਕਿ ਚਲੋ ਹੁਣ ਵੱਡਾ ਫਰਿੱਜ ਲੈ ਲਈਏ, ਅਤੇ ਜਾਂ ਫਿਰ ਪੂਰਾ ਬੰਡਲ ਤੁਸੀਂ ਲੈਣਾ ਹੁੰਦਾ, ਅਤੇ ਅਪਲਾਈਨਸ ਜੰਕਸ਼ਨ ਤੁਸੀਂ ਜ਼ਰੂਰ ਪਹੁੰਚਣਾ ਜੀ, ਕਿਉਂਕਿ ਇਹਨਾਂ ਕੋਲ ਕੁਆਲਿਟੀ ਨੰਬਰ ਵਨ, ਅੱਛੇ ਅੱਛੇ ਬ੍ਰਾਂਡਸ, ਅਤੇ ਉਹ ਵੀ ਬੈਸਟ ਪ੍ਰਾਈਜ਼ਸ 'ਤੇ। ਸੋ ਇਹ ਹਮੇਸ਼ਾ ਤੋਂ ਹੀ ਇਹ ਪ੍ਰੋਮਿਸ ਕਰਦੇ ਨੇ ਕਿ ਪ੍ਰਾਈਜ਼ ਜੋ ਨੇ ਉਹ ਬੀਟ ਕਰਕੇ ਤੁਹਾਨੂੰ ਜ਼ਰੂਰ ਦੇਣਗੇ। ਬੇਸਮੈਂਟ ਤੁਸੀਂ ਨਵੀਂ ਤਿਆਰ ਕੀਤੀ ਹੈ, ਬੇਸਮੈਂਟ ਲਈ ਤੁਸੀਂ ਅਪਲਾਈਂਸਿਸ ਲੈਣੇ, ਜਾਂ ਫਿਰ ਵਾਸ਼ਰ ਡਰਾਇਰ ਤੁਸੀਂ ਚਾਹੁੰਦੇ ਹੋ ਕਿ ਹੁਣ ਨਵਾਂ ਜੋ ਹੈ ਉਹ AI ਟੈਕਨੀਕ ਦੇ ਨਾਲ ਲਈਏ, ਅਤੇ ਫਿਰ ਅਪਲਾਈਂਸ ਜੰਕਸ਼ਨ ਤੁਸੀਂ ਜ਼ਰੂਰ ਪਹੁੰਚੋ। ਅਤੇ ਇਹਨਾਂ ਦੀਆਂ ਜੋ ਲੋਕੇਸ਼ਨਸ ਨੇ ਜੀ, ਤੁਹਾਡੇ ਘਰ ਦੇ ਲਾਗੇ ਬਿਲਕੁਲ ਨੇ, ਕਿਉਂਕਿ ਬ੍ਰੈਂਪਟਨ ਦੇ ਦੋਵੇਂ ਕੋਨਿਆਂ ਦੇ ਵਿੱਚ ਨੇ। ਸੋ ਮਿਸੀਸਾਗਾ ਅਤੇ ਸਟੀਲਸ 'ਤੇ ਰਿਵਰਮੌਂਟ ਪਲਾਜ਼ਾ ਹੈ, ਅਤੇ ਦੂਸਰੇ ਪਾਸੇ ਏਅਰਪੋਰਟ ਅਤੇ ਕਲਾਰਕ ਦੇ ਕੋਲ ਵੀ ਨੇ ਜੀ ਅਪਲਾਈਂਸ ਜੰਕਸ਼ਨ ਵਾਲੇ। ਸੋ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਪਹੁੰਚ ਕੇ ਜੋ ਪੂਰਾ ਵੇਰਵਾ ਜੋ ਹੈ ਉਹ ਡੀਲਸ ਦਾ ਇਹਨਾਂ ਦਿਆਂ ਜ਼ਰੂਰ ਲੈ ਸਕਦੇ ਹੋ। ਅਤੇ ਜਦੋਂ ਡੀਲਸ ਦੀ ਗੱਲ ਹੋਵੇ ਤਾਂ ਫੋਨ ਰਾਹੀਂ ਵੀ ਫਿਰ ਤੁਸੀਂ ਗੱਲ ਕਰ ਸਕਦੇ ਹੋ, ਫੋਨ 'ਤੇ ਮਨਜੀਤ ਜੀ ਨੂੰ ਸੰਪਰਕ ਕਰੋ ਅਤੇ ਡੀਲਸ ਬਾਰੇ ਪੂਰੀ ਜਾਣਕਾਰੀ ਲਵੋ। ਨੰਬਰ 905-450-0054 ਹੈ, 905-450-0054 ਜੀ, ਅਪਲਾਈਂਸ ਜੰਕਸ਼ਨ ਵਾਲਿਆਂ ਦਾ ਨੰਬਰ ਇਹ ਜੋ ਹੈ, ਇਹ ਵੀ ਤੁਸੀਂ ਜ਼ਰੂਰ ਨੋਟ ਕਰਨਾ ਜੀ। ਅਤੇ ਆਓ ਜੀ, ਤੁਹਾਨੂੰ ਇਹ ਖਬਰ ਵੀ ਬਿਲਕੁਲ ਦੱਸ ਦਈਏ, ਜਿੱਥੇ ਹਾਲ ਵਿੱਚ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਨੇ, ਇਹਨਾਂ ਨੇ ਆਪਣੀ ਇੱਕ ਪੋਸਟ ਪਾਈ ਹੈ ਕਿ ਯੂਨਾਈਟਿਡ ਸਟੇਟਸ, ਡੈਨਮਾਰਕ ਅਤੇ ਗ੍ਰੀਨਲੈਂਡ ਇਹ ਇੱਕ ਐਗਰੀਮੈਂਟ ਕਰ ਰਹੇ ਨੇ ਕਿ US ਜੋ ਹੈ ਆਪਣੀ ਗ੍ਰੀਨਲੈਂਡ ਆਈਲੈਂਡ 'ਤੇ ਮਿਲਟਰੀ ਪ੍ਰੈਜੈਂਸ ਜੋ ਹੈ ਉਹ ਬਣਾ ਸਕੇਗਾ। ਹਾਲਾਂਕਿ ਚਲੋ ਆਪਣੇ ਬੇਸਿਸ ਤਾਂ ਨਹੀਂ US ਬਣਾ ਸਕੇਗਾ, ਪਰ ਜੋ ਫਿਕਰ ਜੋ US ਨੂੰ ਸਿਕਿਉਰਿਟੀ ਦਾ ਲੱਗਾ ਰਹਿੰਦਾ, ਅਤੇ ਇਹ ਫਿਕਰ ਜੋ ਹੈ ਉਹਨਾਂ ਨੇ ਆਪਣੀ ਇਸ ਪੋਸਟ ਦੇ ਵਿੱਚ ਜ਼ਰੂਰ ਦੱਸਿਆ ਕਿ ਇਹ ਫਿਕਰ ਜ਼ਰੂਰ ਮੁੱਕਦਾ ਹੈ, ਕਿਉਂਕਿ ਕਹਿੰਦੇ ਨੇ ਕਿ ਸਟੇਟਸ ਜੋ ਨੇ ਉਹ ਹਮੇਸ਼ਾ ਹੀ ਇਸ ਅਬਿਲਿਟੀ ਦੇ ਵਿੱਚ ਹੁਣ ਰਹਿਣਗੇ ਕਿ ਗ੍ਰੀਨਲੈਂਡ 'ਤੇ ਜੋ ਹੁਣ ਇਹਨਾਂ ਨੇ ਇਹ ਐਗਰੀਮੈਂਟ ਜੋ ਕੀਤਾ ਹੈ, ਇਸ ਨਾਲ ਜੋ ਇੱਕ ਤਾਂ ਗ੍ਰੀਨਲੈਂਡ ਦੀ ਸਿਕਿਉਰਿਟੀ ਨੂੰ ਡਿਫੈਂਡ ਕਰ ਸਕਣਗੇ, ਅਤੇ ਨਾਲ ਹੀ ਫਿਰ US ਦੀ ਸਿਕਿਉਰਿਟੀ ਨੂੰ ਵੀ ਡਿਫੈਂਡ ਕਰ ਸਕਣਗੇ। ਸੋ ਇਹ ਜੋ ਇਹਨਾਂ ਨੇ ਪੋਸਟ ਆਪਣੀ ਪਾਈ ਹੈ, ਹਾਲਾਂਕਿ ਬਹੁਤੀ ਕਲੈਰਿਟੀ ਤਾਂ ਫਿਰ ਇਹ ਕਈ ਗੱਲਾਂ ਦੀ ਆਪਣੀ ਪੋਸਟ ਦੇ ਵਿੱਚ ਨਹੀਂ ਕਰਦੇ ਹੁੰਦੇ, ਜੋ ਮਤਲਬ ਦੀ ਗੱਲ ਹੁੰਦੀ ਹੈ ਫਿਰ ਉਹ ਜ਼ਰੂਰ ਦੱਸ ਦਿੰਦੇ ਨੇ। ਸੋ US ਗ੍ਰੀਨਲੈਂਡ ਡੀਲ ਜੋ ਹੈ ਇਹ ਕਲੋਜ਼ ਕਰ ਰਹੇ ਨੇ, ਤਾਂ ਜੋ ਕਿ US ਮਿਲਟਰੀ ਪ੍ਰੈਜੈਂਸ ਜੋ ਹੈ ਉਹ ਗ੍ਰੀਨਲੈਂਡ 'ਤੇ ਵੱਧ ਸਕੇ। ਪਰ ਚਲੋ, ਇਹ ਜੋ ਉਹਨਾਂ ਦਾ ਪਹਿਲਾਂ ਹੀ ਡਰੀਮ ਸੀ ਕਿ ਮੈਂ ਇਸ ਆਈਲੈਂਡ ਨੂੰ ਯੂਨਾਈਟਿਡ ਸਟੇਟਸ ਦਾ ਬਣਾ ਲੈਣਾ, ਇਹ ਡਰੀਮ ਤਾਂ ਚਲੋ ਹੁਣ ਬਾਅਦ ਦੀ ਗੱਲ ਰਹੀ, ਪਰ ਚਲੋ ਇਸ ਗੱਲ ਲਈ ਖੁਸ਼ੀ ਉਹਨਾਂ ਨੇ ਆਪਣੀ ਜ਼ਰੂਰ ਇਸ ਦੇ ਵਿੱਚ ਪ੍ਰਗਟਾਈ ਹੈ ਇਸ ਪੋਸਟ ਦੇ ਵਿੱਚ, ਕਿ ਜੋ ਇਹ ਸਿਕਿਉਰਿਟੀ ਜੋ ਹੈ ਜੋ ਅਮੈਰੀਕਾ ਦੀ, ਇਸ ਨੂੰ ਸਟਰੋਂਗ ਹੋਰ ਜ਼ਿਆਦਾ ਜੋ ਹੈ ਇਹ ਇਸ ਡੀਲ ਦੇ ਨਾਲ ਜੋ ਹੈ ਉਹ ਕਰਦੇ ਨੇ, ਕਿ ਸਿਕਿਉਰਿਟੀ ਕੰਸਰਨਸ ਜੋ ਨੇ ਉਹਨਾਂ ਨੂੰ ਜ਼ਰੂਰ ਇਸ ਦੇ ਨਾਲ ਜੋ ਹੈ ਇਸ ਡੀਲ ਦੇ ਨਾਲ ਜੋ ਹੈ ਇਹਨਾਂ ਨੇ ਜ਼ਰੂਰ ਐਡਰੈਸ ਕੀਤਾ। ਅਤੇ ਆਈਲੈਂਡ ਜੋ ਹੈ ਉੱਥੇ ਜੋ ਹਾਲਾਂਕਿ ਆਪਣੇ ਬੇਸਿਸ ਤਾਂ ਇਹ ਨਹੀਂ ਬਣਾ ਸਕਣਗੇ, ਪਰ ਹੁਣ ਜੋ ਹੈ ਜੋ ਆਪਣੀ ਮਿਲਟਰੀ ਪ੍ਰੈਜੈਂਸ ਜੋ ਹੈ ਉੱਥੇ ਇਹ ਜ਼ਰੂਰ ਰੱਖ ਸਕਣਗੇ। ਪਰ ਜੋ ਇਹਨਾਂ ਦਾ ਟੈਰੀਟੋਰੀਅਲ ਕਲੇਮ ਸੀ ਡੋਨਲਡ ਟਰੰਪ ਦਾ, ਉਸ ਬਾਰੇ ਹਾਲਾਂਕਿ ਇਹਨਾਂ ਨੇ ਕੋਈ ਇਸ ਬਾਰੇ ਜ਼ਿਕਰ ਨਹੀਂ ਕੀਤਾ ਕਿ ਉਹ ਰਿਵਾਈਵ ਕਰ ਰਹੇ ਨੇ ਜਾਂ ਫਿਰ ਨਹੀਂ ਕਰ ਰਹੇ ਨੇ। ਚਲੋ, ਉਹਨਾਂ ਦੇ ਇਹ ਮਨ ਦੀਆਂ ਗੱਲਾਂ ਨੇ, ਬਾਕੀ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ। ਅਤੇ ਇਸ ਦੇ ਨਾਲ ਹੀ ਖਬਰ ਇਹ ਵੀ ਜ਼ਰੂਰ ਮੈਂ ਸਾਂਝੀ ਕਰਾਂ, ਜਿੱਥੇ ਸ਼ੁੱਕਰਵਾਰ ਦੇ ਦਿਨ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਦਫ਼ਤਰ ਤੋਂ ਇਹ ਵੀ ਖਬਰ ਆਈ ਹੈ ਕਿ ਜੋ ਤਿੰਨ ਵੱਡੇ ਨਿਊਜ਼ ਆਊਟਲੈਟਸ ਨੇ, CNN, MS Now ਅਤੇ ਪੋਲੀਟਿਕੋ, ਇਹਨਾਂ ਨੂੰ ਵਾਈਟ ਹਾਊਸ ਤੋਂ ਜੋ ਹੈ ਥਰੈਟ ਮਿਲੀ ਹੈ ਕਿ ਤੁਹਾਨੂੰ ਅਸੀਂ ਬੈਨ ਕਰ ਦੇਣਾ। ਸੋ ਇਹ ਥਰੈਟ ਜੋ ਹੈ, ਇਹਨਾਂ ਨੇ ਕਿਹਾ ਕਿ ਜੋ ਫੇਕ ਨਿਊਜ਼ ਇਹ ਸੋਸ਼ਲ ਮੀਡੀਆ ਪੋਸਟ 'ਤੇ ਰਿਪੋਰਟ ਕਰਦੇ ਨੇ, ਇਸ ਗੱਲ ਦਾ ਜੋ ਇਲਜ਼ਾਮ ਜੋ ਹੈ ਇਹਨਾਂ 'ਤੇ ਜ਼ਰੂਰ ਲੱਗਾ ਕਿ ਫਿਕਸ਼ਨ ਹੀ ਲਿਖਦੇ ਨੇ, ਝੂਠ ਹੀ ਲਿਖਦੇ ਨੇ ਜੋ ਕਿ ਪ੍ਰੈਜ਼ੀਡੈਂਟ ਨੂੰ ਕਵਰ ਕਰਦਾ, ਅਜਿਹੀਆਂ ਖਬਰਾਂ ਜੋ ਸਹੀ ਨਹੀਂ ਹੁੰਦੀਆਂ ਪਰ ਇਹ ਛਾਪਦੇ ਨੇ। ਸੋ ਹਾਲਾਂਕਿ ਜਦੋਂ ਪੁੱਛਿਆ ਗਿਆ ਕਿ ਕਿਹੜਾ ਸਪੈਸੀਫਿਕ ਇੰਸੀਡੈਂਟ ਹੈ ਜਿਸ ਕਾਰਨ ਇਹ ਬੈਨ ਜੋ ਹੈ ਹੁਣ ਇਹਨਾਂ ਨਿਊਜ਼ ਆਊਟਲੈਟਸ 'ਤੇ ਲੱਗਣਾ, ਅਤੇ ਉਹ ਤਾਂ ਫਿਰ ਚਲੋ ਇਹਨਾਂ ਨੇ ਰਿਪੋਰਟਰਸ ਨੂੰ ਨਹੀਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕਿ ਜੋ ਜੋ ਕਹਾਣੀਆਂ ਨੇ ਉਹਨਾਂ ਨੂੰ ਦੇਖਦਿਆਂ ਹੁਣ ਇਹ ਜੋ ਕਦਮ ਜੋ ਹੈ ਉਹ ਪੁੱਟਿਆ ਜਾ ਰਿਹਾ, ਅਤੇ ਸਾਰੇ ਨੂੰ ਹੀ ਫਿਰ ਇਹਨਾਂ ਨੇ ਫੇਕ ਨਿਊਜ਼ ਦਾ ਜੋ ਨਾਂ ਦਿੱਤਾ ਹੈ, ਅਤੇ ਉਹ ਚਾਹੁੰਦੇ ਨੇ ਕਿ ਬਾਕੀ ਇਸ ਚੀਜ਼ ਨੂੰ ਜੋ ਹੈ ਉਹ ਫੋਲੋ ਨਾ ਕਰਨ। ਅਤੇ ਫਿਲਹਾਲ ਜੋ ਹੈ ਫਿਰ ਇਹਨਾਂ ਤਿੰਨ ਨਿਊਜ਼ ਆਊਟਲੈਟਸ ਨੂੰ ਜੋ ਬੈਨ ਜੋ ਹੈ ਉਹ ਕਰ ਦਿੱਤਾ ਗਿਆ ਹੈ। ਸੋ ਜੀ ਜਿੱਥੇ ਫਿਰ ਸਟੇਟਮੈਂਟਸ ਜੋ ਹੈ ਉਹ CNN ਤੋਂ ਵੀ ਲਈ ਗਈਆਂ, MS Now ਤੋਂ ਵੀ ਲਈਆਂ ਗਈਆਂ, ਹਾਲਾਂਕਿ MS Now ਜੋ ਹੈ ਉਹਨਾਂ ਨੇ ਤਾਂ ਕੋਈ ਕਮੈਂਟ ਜੋ ਹੈ ਇਸ ਦੇ ਵਿੱਚ ਹਾਲੇ ਫਿਲਹਾਲ ਨਹੀਂ ਕੀਤਾ, ਪਰ CNN ਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਿ ਜਰਨਲਿਸਟ ਦੇ ਨਾਲ ਜੋ ਵਾਈਟ ਹਾਊਸ ਨੂੰ ਕਵਰ ਕਰਦੇ ਨੇ ਉਹ ਬਿਲਕੁਲ ਖੜ੍ਹੇ ਨੇ, ਅਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਰਾਈਟ ਹੈ US ਕੌਨਸਟੀਟਿਊਸ਼ਨ ਦੇ ਨਾਲ ਕਿ ਅਸੀਂ ਹਰ ਗੱਲ ਜੋ ਹੈ ਸਰਕਾਰ ਦੀ ਇੰਟਰਫੇਰੈਂਸ ਤੋਂ ਬਿਨਾਂ ਰਿਪੋਰਟ ਕਰ ਸਕੀਏ। ਸੋ ਅਜਿਹਾ ਜੋ ਬੈਨ ਜੋ ਇਹਨਾਂ ਨੇ ਸਾਨੂੰ ਜਿਸ ਨਾਲ ਥ੍ਰੈਟ ਕੀਤਾ ਹੈ, ਅਤੇ ਫਿਰ ਇਹ ਸਾਡੀ ਰਾਈਟਸ 'ਤੇ ਹੀ ਜੋ ਹੈ ਇੱਕ ਹਮਲਾ ਜ਼ਰੂਰ ਹੋਇਆ। ਅਤੇ ਪੋਲੀਟਿਕੋ ਨੇ ਵੀ ਫਿਰ ਐਕਸ 'ਤੇ ਪੋਸਟ ਕੀਤਾ ਕਿ ਇਹ ਵੀ ਬਿਲਕੁਲ ਜਾਰੀ ਰੱਖਣਗੇ ਕਿ ਆਪਣਾ ਫੇਅਰ ਰਿਪੋਰਟਿੰਗ ਜੋ ਹੈ ਉਹ ਵਾਈਟ ਹਾਊਸ 'ਤੇ ਅਤੇ ਬਾਕੀਆਂ 'ਤੇ ਉਹ ਜ਼ਰੂਰ ਕਰਦੇ ਰਹਿਣ, ਅਤੇ ਆਪਣੇ ਜੋ ਰਾਈਟਸ ਨੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਡਿਫੈਂਡ ਜੋ ਹੈ ਰਾਈਟ ਆਫ ਸਪੀਚ ਦਾ ਜੋ ਇਹ ਪ੍ਰੋਟੈਕਸ਼ਨ ਹੈ ਇਸ ਨੂੰ ਅਸੀਂ, ਫਰੀ ਪ੍ਰੈਸ ਦਾ ਜੋ ਰਾਈਟ ਹੈ ਇਸ ਨੂੰ ਅਸੀਂ, ਉਹ ਕਹਿੰਦੇ ਕਿ ਜ਼ਰੂਰ ਅਸੀਂ ਜੋ ਹੈ ਇਸ ਦੇ ਵਿੱਚ ਮੰਨਦੇ ਹਾਂ, ਅਸੀਂ ਉਸ ਦੀ ਪ੍ਰੋਟੈਕਸ਼ਨ ਜੋ ਹੈ ਉਹ ਜ਼ਰੂਰ ਕਰਾਂਗੇ। ਅਤੇ ਜੀ ਨਾਲ ਹੀ ਗੱਲ ਥੋੜ੍ਹੀ ਜਿਹੀ ਟੋਰੋਂਟੋ ਦੀ ਵੀ ਤੋਰੀਏ, ਕਿਉਂਕਿ TTC ਜੋ ਹੈ ਟੋਰੋਂਟੋ ਦਾ ਜੋ ਟ੍ਰਾਂਜ਼ਿਟ ਸਿਸਟਮ ਹੈ ਇਸ 'ਤੇ ਵੀ ਜੋ ਮੇਅਰ ਅਤੇ ਕੈਂਡੀਡੇਟ ਜੋ ਨੇ ਉਹ ਖੜ੍ਹੇ ਨੇ ਕਿ ਕੀ ਪ੍ਰਾਈਜ਼ ਹੋਣਗੇ, ਕਿੰਨਾ ਕਿਹਨੇ ਡਿਸਕਾਊਂਟ ਲਾਉਣਾ, ਕਿੰਨਾ ਟ੍ਰਾਂਜ਼ਿਟ ਦੇ ਵਿੱਚ ਤੁਹਾਨੂੰ ਬੱਚਤ ਹੋਊਗੀ ਜਦੋਂ ਮੈਂ ਮੇਅਰ ਬਣ ਗਿਆ। ਸੋ ਅਜਿਹੀਆਂ ਜੋ ਇਹ ਜੋ ਕੈਂਪੇਨਿੰਗ ਦੇ ਵਿੱਚ ਚੀਜ਼ਾਂ ਨੇ ਜੋ ਬਿਲਕੁਲ ਚੱਲ ਰਹੀਆਂ ਨੇ, ਉੱਥੇ ਇੱਕ ਮੇਅਰ ਕੈਂਡੀਡੇਟ ਜੋ ਟੋਰੋਂਟੋ ਦੇ ਕ੍ਰਿਸ ਅਲੈਗਜ਼ੈਂਡਰ ਨੇ ਉਹ ਪ੍ਰੋਮਿਸ ਕਰ ਰਹੇ ਨੇ ਕਿ ਫੇਅਰ ਨੂੰ ਇਹ ਥੋੜ੍ਹਾ ਵਧਾਉਣਗੇ ਤਾਂ ਜੋ ਕਿ ਘੱਟੋ ਘੱਟ $100 million ਤੱਕ ਦਾ ਰੈਵਨਿਊ ਜੋ ਹੈ ਉਹ ਬਣ ਸਕੇ, ਤਾਂ ਜੋ ਕਿ ਉਹ ਕਹਿੰਦੇ ਸਿਸਟਮ ਨੂੰ ਫਿਕਸ ਕੀਤਾ ਜਾ ਸਕੇ ਜੋ ਹੁਣ ਕਰੰਟ ਮੇਅਰ ਜੋ ਹੈ ਜੋ ਨਿਗਲੈਕਟ ਕਰ ਰਹੇ ਨੇ। ਸੋ ਇਹਨਾਂ ਨੇ ਵੀ ਆਪਣਾ 5-point ਪਲਾਨ ਦਿੱਤਾ, ਅਤੇ ਜਿੱਥੇ ਇਹ ਟੋਰੋਂਟੋ ਟ੍ਰਾਂਜ਼ਿਟ ਟਰਨ ਅਰਾਊਂਡ ਇਸ ਗੱਲ ਨੂੰ ਇਹ ਮੰਨਦੇ ਨੇ, ਅਤੇ ਕਹਿੰਦੇ ਨੇ ਕਿ ਟੋਰੋਂਟੋ ਦੀ ਜੋ ਪਬਲਿਕ ਟ੍ਰਾਂਜ਼ਿਟ ਜੋ ਇੱਕ ਬੈਕਬੋਨ ਹੈ, ਅਤੇ ਇਸ ਨੂੰ ਅਸੀਂ ਵਰਤੀਏ ਤਾਂ ਜੋ ਕਿ ਅਸੀਂ ਰੈਵਨਿਊ ਇਕੱਠਾ ਕਰ ਸਕੀਏ ਕਿ ਜੋ ਪੇ ਕਰ ਸਕਦਾ ਉਹ ਕਰੇ ਅਤੇ ਉਹ ਰੈਵਨਿਊ ਦੇ ਵਿੱਚ ਜੋ ਹੈ ਹਿੱਸੇਦਾਰੀ ਫਿਰ ਪਾਵੇ। ਸੋ ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਇਲੈਕਟ ਹੁੰਦੇ ਨੇ ਤਾਂ ਬਹੁਤ ਹੀ ਥੋੜ੍ਹਾ ਵਾਧਾ ਜੋ ਐਡਲਟ ਪ੍ਰੈਸ ਟੂ ਫੇਅਰ ਰਾਈਸ ਜੋ ਹੋਏਗਾ ਜੋ $3.30 ਨੇ ਉਸ ਨੂੰ $3.40 ਕਰ ਦੇਣਗੇ, 10% ਦਾ ਜੋ ਚਾਰਜ ਜੋ ਹੈ ਉਹ ਪੀਕ ਆਵਰਸ 'ਤੇ ਜੋ ਹੈ ਇਹ ਵਧਾਉਣਗੇ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ। ਅਤੇ ਉਹਨਾਂ ਨੇ ਕਿਹਾ ਚਲੋ ਇਹ ਤਾਂ ਐਡਲਟਸ ਦੀ ਗੱਲ ਹੋਈ ਕਿ ਜੋ ਦੇ ਸਕਦੇ ਨੇ ਪੈਸਾ, ਕਿ ਦੂਜਾ ਸੀਨੀਅਰਸ ਅਤੇ ਯੂਥ ਜੋ ਪੜ੍ਹਦੇ ਨੇ ਜੋ ਸਟੂਡੈਂਟਸ ਨੇ ਜਾਂ ਫਿਰ ਜੋ ਸੀਨੀਅਰਸ ਨੇ ਉਹਨਾਂ ਲਈ ਫੇਅਰ ਜੋ ਹੈ ਉਹ ਜ਼ਰੂਰ ਘਟਾਇਆ ਜਾਵੇਗਾ ਅਤੇ 15 cents ਤੱਕ ਜੋ ਹੈ ਫੇਅਰ ਘਟਾਇਆ ਜਾਣਾ ਤਾਂ ਜੋ ਕਿ ਬੱਚਤ ਉਹਨਾਂ ਦੀ ਜੋ ਹੈ ਉਹ ਜ਼ਰੂਰ ਹੋ ਸਕੇ। ਅਤੇ ਉਹ ਕਹਿੰਦੇ ਸਿੰਗਲ ਡੇ ਅਤੇ ਵੀਕਐਂਡ ਦੇ ਪਾਸਿਸ ਵੀ ਅਡਲਟਸ ਨੂੰ ਦਿੱਤੇ ਜਾਣਗੇ, ਜਿੱਥੇ ਸ਼ਨੀਵਾਰ ਜਾਂ ਫਿਰ ਐਤਵਾਰ $9 ਜਾਂ ਇੰਟਾਇਰ ਪੂਰਾ ਵੀਕਐਂਡ ਜੋ ਹੈ $15 ਉਹ ਜ਼ਰੂਰ ਰੱਖਣਗੇ ਤਾਂ ਜੋ ਕਿ ਵੀਕਐਂਡ 'ਤੇ ਚਲੋ ਜੋ ਤੁਹਾਡੀ ਬੱਚਤ ਜੋ ਹੈ ਉਹ ਜ਼ਰੂਰ ਹੋ ਸਕੇ। ਸੋ ਇਹ ਪ੍ਰਪੋਜ਼ਡ ਇਹਨਾਂ ਦਾ ਪਲਾਨ ਹੈ, ਅਤੇ ਇਸ ਦੇ ਨਾਲ ਇਹਨਾਂ ਦਾ ਇਹ ਜੋ ਪਲਾਨ ਹੈ ਕਿ ਵੱਧ ਤੋਂ ਵੱਧ ਰੈਵਨਿਊ ਜੋ ਹੈ ਉਹ ਜਨਰੇਟ ਕੀਤਾ ਜਾ ਸਕੇ ਅਤੇ ਉਸ ਨੂੰ ਸਿਸਟਮ ਨੂੰ ਕੰਮ ਕਰਨ ਦੇ ਵਿੱਚ ਜੋ ਹੈ ਉਹ ਜ਼ਰੂਰ ਲਾਇਆ ਜਾ ਸਕੇ। ਸੋ ਜਿੱਥੇ ਚਲੋ ਇਹਨਾਂ ਨੇ ਆਪਣਾ ਕੈਂਪੇਨਿੰਗ ਦੇ ਵਿੱਚ ਇਹ ਪਲਾਨ ਦੱਸਿਆ, ਉੱਥੇ ਜੋ ਪ੍ਰੈਜ਼ੈਂਟ ਮੇਅਰ ਨੇ ਓਲਿਵੀਆ ਚਾਓ, ਜੋ ਮੇਅਰ ਦੇ ਕੈਂਡੀਡੇਟ ਬਿਲਕੁਲ ਲੱਗੇ ਵੀ ਨੇ, ਅਤੇ ਉਹਨਾਂ ਨੇ ਇਸ ਪ੍ਰਪੋਜ਼ਲ ਦੇ ਲਈ ਉਹਨਾਂ ਨੇ ਕਿਹਾ ਕਿ ਇਹ ਤਾਂ ਸਿੱਧਾ ਜੋ ਫੈਮਿਲੀ ਦੇ ਹਾਊਸ ਹੋਲਡ ਬਜਟ ਤੋਂ ਪੈਸਾ ਖਿੱਚਣ ਵਾਲੀ ਗੱਲ ਹੋਗੀ, ਜਦੋਂ ਇਕੋਨਮੀ ਜੋ ਹੈ ਇੰਨੀ ਅਨਸਰਟਨਿਟੀ ਜੋ ਹੈ ਉਹ ਫੇਸ ਕਰ ਰਹੀ ਹੈ। ਅਤੇ ਮੈਂ ਚਾਹੁੰਦੀ ਹਾਂ ਕਿ TTC ਅਫੋਰਡੇਬਲ ਬਣੇ, ਪਰ ਇਸ ਪਲਾਨ ਦੇ ਨਾਲ ਜੋ ਹੈ ਉਹ ਫਿਰ ਟੋਰੋਂਟੋ ਦੀਆਂ ਫੈਮਿਲੀਜ਼ ਤੋਂ ਹੀ ਜੋ ਹੈ ਉਹ ਪੈਸਾ ਜੋ ਹੈ ਉਹ ਟ੍ਰਾਂਜ਼ਿਟ ਦੇ ਵਿੱਚ ਖਿੱਚਿਆ ਜਾਣਾ। ਸੋ ਚਲੋ ਬਾਕੀ ਹੁਣ ਜੀ ਬਿਲਕੁਲ ਅਗਲੇ ਸਮੇਂ ਦੀ ਗੱਲ ਹੈ, ਅਕਤੂਬਰ ਤੋਂ ਬਾਅਦ ਦੀ ਗੱਲ ਹੈ ਕਿ ਫਾਈਨਲੀ ਜੋ ਹੈ ਫਿਰ ਚੋਇਸ ਜੋ ਹੈ ਉਹ ਲੋਕੀ ਜੋ ਨੇ ਉਹ ਕਿਸ ਚੀਜ਼ ਦੀ ਕਰਦੇ ਨੇ, ਕਿਸ ਚੀਜ਼ ਦੇ ਵਿੱਚ ਜੋ ਹੈ ਉਹ ਵੱਧ ਵਿਕਾਸ ਜੋ ਹੈ ਉਹ ਵੇਖਦੇ ਨੇ, ਅਤੇ ਇਹ ਤਾਂ ਫਿਰ ਜੀ ਆਉਣ ਵਾਲਾ ਸਮਾਂ ਜੋ ਹੈ ਉਹ ਸਾਨੂੰ ਜ਼ਰੂਰ ਦੱਸੇਗਾ। ਸੋ ਜੀ ਮੈਂ ਨਾਲ ਹੀ ਤੁਹਾਨੂੰ ਇਸ ਸੰਦੇਸ਼ ਬਾਰੇ ਵੀ ਜ਼ਰੂਰ ਦੱਸ ਦੇਵਾਂ ਜੀ, ਤੁਸੀਂ ਮੋਰਗੇਜ ਦੇ ਕੰਮ ਤੋਂ ਜੇਕਰ ਹੋ ਪਰੇਸ਼ਾਨ, ਪਰੇਸ਼ਾਨੀ ਤਾਂ ਫਿਰ ਹੁੰਦੀ ਹੈ ਜਦੋਂ ਫਿਰ ਘਰ ਲੈਣਾ ਹੁੰਦਾ, ਅਤੇ ਫਿਰ ਜਦੋਂ ਅਸੀਂ ਘਰ ਲੈ ਲਈਦਾ ਹੁੰਦਾ, ਅਤੇ ਇਹ ਚੀਜ਼ ਮੈਂ ਇੱਥੇ ਆ ਕੇ ਵੇਖੀ ਮੈਂ, ਕਿਉਂਕਿ ਚਲੋ ਜਦੋਂ ਪੇਰੈਂਟਸ 'ਤੇ ਜਦੋਂ ਸਾਰਾ ਬੋਝ ਹੁੰਦਾ, ਜਦੋਂ ਰਿਸਪੋਂਸੀਬਿਲਿਟੀ ਹੁੰਦੀ ਹੈ, ਫਿਰ ਅਸੀਂ ਇਹ ਗੱਲਾਂ ਨਹੀਂ ਸੋਚਦੇ ਹੁੰਦੇ, ਪਰ ਜਦੋਂ ਇੱਥੇ ਆ ਕੇ ਫਿਰ ਆਪ ਜੋ ਹੈ ਉਹ ਸ਼ੁਰੂਆਤ ਤੋਂ ਸ਼ੁਰੂਆਤ ਕਰਨੀ ਹੁੰਦੀ ਹੈ, ਜਦੋਂ ਫਿਰ ਤੁਸੀਂ ਆਪਣਾ ਸੁਪਨਿਆਂ ਦਾ ਘਰ ਆਪ ਲੈਂਦੇ ਹੋ, ਅਤੇ ਫਿਰ ਪਤਾ ਲੱਗਦਾ ਕਿ ਇਹਨਾਂ ਚੀਜ਼ਾਂ ਦੀ ਜੋ ਅਹਿਮੀਅਤ ਕੀ ਹੈ। ਅਤੇ ਜਦੋਂ ਤੁਸੀਂ ਆਪਣਾ ਘਰ ਲੈਣਾ ਹੁੰਦਾ, ਅਤੇ ਫਿਰ ਸਭ ਤੋਂ ਪਹਿਲੀ ਗੱਲ ਇਹੀ ਇਸ ਮੁਲਕ ਦੇ ਵਿੱਚ ਹੁੰਦੀ ਹੈ ਕਿ ਤੁਹਾਡੀ ਮੋਰਗੇਜ ਜੋ ਹੈ ਉਹ ਸਹੀ ਤਰ੍ਹਾਂ ਅਪਰੂਵ ਹੋਵੇ, ਅਤੇ ਕੰਮ ਜੋ ਹੈ ਉਹ ਸਿਰੇ ਚੜ੍ਹੇ। ਸੋ ਜੀ ਇਸ ਲਈ ਤੁਹਾਨੂੰ ਅਸੀਂ ਹਰਮਨ ਬੱਤਾ ਜੀ ਦਾ ਨੰਬਰ ਜੋ ਹੈ ਉਹ ਜ਼ਰੂਰ ਦੇਵਾਂਗੇ। ਤੁਸੀਂ ਮੋਰਗੇਜ ਆਪਣੀ ਕਰਵਾਉਣੀ ਹੈ ਅਤੇ ਤੁਸੀਂ ਇਹਨਾਂ ਕੋਲ ਆਪਣਾ ਕੇਸ ਜੋ ਹੈ ਜ਼ਰੂਰ ਲੈ ਕੇ ਜਾਓ, ਤਾਂ ਜੋ ਕਿ ਕਿਉਂਕਿ ਇਹ ਮਲਟੀਪਲ ਲੈਂਡਰਸ ਦੇ ਨਾਲ ਕੰਮ ਪੂਰਾ ਕਰਦੇ ਨੇ, ਅਤੇ ਤੁਹਾਨੂੰ ਫਿਰ ਇਹ ਅੱਛੇ ਬੈਸਟ ਮੋਰਗੇਜ ਆਪਸ਼ਨਸ ਜੋ ਨੇ ਉਹ ਜ਼ਰੂਰ ਦੇ ਸਕਣਗੇ। ਜਾਂ ਫਿਰ ਮੋਰਗੇਜ ਦਾ ਰਿਨਿਊਅਲ ਆ ਗਿਆ, ਤੁਸੀਂ ਅੱਛਾ ਰੇਟ ਜੋ ਹੈ ਉਹ ਚਾਹੁੰਦੇ ਹੋ, ਪੂਰੀ ਸਲਾਹ ਜੀ ਇਹਨਾਂ ਬਾਰੇ ਜੋ ਹਰਮਨ ਬੱਤਾ ਜੀ ਪਾਸੋਂ ਤੁਸੀਂ ਲਵੋ, ਅਤੇ ਨੰਬਰ 647-9000-6478-5-9000 ਜੀ ਇਹ ਨੰਬਰ ਹੈ ਹਰਮਨ ਬੱਤਾ ਜੀ ਦੇ ਲਈ, ਅਤੇ ਤੁਸੀਂ ਜ਼ਰੂਰ ਜੀ ਇਸ ਨੰਬਰ ਨੂੰ ਨੋਟ ਰੱਖਣਾ ਜੀ। ਅਤੇ ਆਓ ਜੀ ਸਵੇਰ ਵੇਲੇ ਸ਼ੁਕਰਾਨਾ ਪਰਮਾਤਮਾ ਦਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜ਼ਰੂਰ ਕਰਦੇ ਰਹੀਏ। ਸੋ ਇਹ ਇੱਕ ਪਿਆਰਾ ਗੀਤ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਜੀ ਤੁਸੀਂ ਬਿਲਕੁਲ ਬਣੇ ਰਹਿਣਾ।

0: Everyone knows you don't let a kid swim unsupervised. You don't touch a baking tray straight out of the oven.
1: Ouch!
0: You're careful when using a sharp knife.
1: Ah!
0: And you don't drive without a seatbelt.
2: Buckle up!
0: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
3: This is AM 530. CHLO AM. Serving Brampton, Mississauga, Toronto, the GTA, and the world at am530.ca.
4: ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡੋਟ ਆਈ ਓ PUNJABI ਐਟ LUMEA ਡੋਟ ਆਈ ਓ 289-982-9597 289-982-9597 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABI LEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ
5: Wow, what a fresh green vegetables and fruits, lower grocery prices and tasty thali. Main kithe dream ta nahi dekh reha.
6: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items le tandoori grill aajo Indian Food Land 1201 Britannia Road West Mississauga 45 Dust Drive and 15 Fantaway Brampton 905-456-9900
4: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
7: ਏਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ ਸਮਾਜਿਕ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ ਬੇਲੀ ਐਵਨਿਊ ਦੇ ਨਜ਼ਦੀਕ 289-372-3300 ਜਾਂ ਵਿਜ਼ਿਟ ਕਰੋ www.acvc.info 289-372-3300
4: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABI LEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ
7: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478180055
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀ

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਅਤੇ ਕੁਝ ਗੀਤ ਜੋ ਨੇ ਉਹ ਵਾਕਈ ਮਨ ਨੂੰ ਸਕੂਨ ਦੇ ਜਾਂਦੇ ਨੇ ਅਤੇ ਇਹ ਗੀਤ ਜੋ ਹੈ ਮੇਰੀ ਖਾਸ ਪਸੰਦ ਆ। ਜੀ ਹਾਂ, ਗੀਤਾਂ 'ਚੋਂ ਹੀ ਹੈ ਕਿ ਸਵੇਰ ਵੇਲੇ ਜਦੋਂ ਜੋ ਚਾਨਣ ਹੋ ਰਿਹਾ ਹੁੰਦਾ ਹੈ, ਜਦੋਂ ਅਸੀਂ ਇਸ ਮੌਕੇ ਨੂੰ ਜੋ ਹੈ ਉਹ ਮਾਣ ਰਹੇ ਹੁੰਦੇ ਹਾਂ, ਅਤੇ ਉਸ ਵੇਲੇ ਜਦੋਂ ਸਕੂਨ ਭਰੀ ਆਵਾਜ਼, ਸਕੂਨ ਭਰੇ ਬੋਲ ਜੋ ਕੰਨਾਂ ਦੇ ਵਿੱਚ ਪੈਣ, ਅਤੇ ਫਿਰ ਅਲੱਗ ਹੀ ਨਜ਼ਾਰਾ ਜੋ ਹੈ ਉਹ ਬਚ ਜਾਂਦਾ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਤੁਸੀਂ ਬਣੇ ਹੋਏ ਹੋ ਜੀ, ਅਤੇ ਜੋ ਚਾਨਣ ਹੋ ਗਿਆ, ਜੋ ਦਿਨ ਜੋ ਹੈ ਇਸ ਦੀ ਸ਼ੁਰੂਆਤ ਅਸੀਂ ਕਹਿ ਸਕਦੇ ਹਾਂ, ਚਲੋ ਆਫਿਸ਼ਲੀ ਹੌਲੀ ਹੌਲੀ ਹੋ ਰਹੀ ਹੈ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। 11 ਡਿਗਰੀ ਇਸ ਵੇਲੇ ਦੇ ਤਾਪਮਾਨ ਨੇ, ਅਤੇ ਜੀ ਆਪਣਾ ਖਿਆਲ ਫਿਰ ਠੰਡਕ ਦੇ ਵਿੱਚ ਰੱਖਣ ਦੀ ਲੋੜ ਹੈ, ਖਾਸ ਕਰਕੇ ਬੱਚੇ ਜੋ ਨੇ ਜੋ ਇਨ੍ਹੀਂ ਦਿਨੀ ਕਈ ਫਿਰ ਜ਼ਿੱਦ ਵੀ ਕਰਦੇ ਨੇ ਕਿ ਨਹੀਂ ਹਲੇ ਜੈਕਟਾਂ ਪਾਉਣੀਆਂ, ਨਹੀਂ ਸਾਨੂੰ ਠੰਡ ਲੱਗਦੀ, ਅਸੀਂ ਤਾਂ ਠੰਡੇ ਇਲਾਕੇ ਦੇ ਹਾਂ ਅਤੇ ਫਿਰ ਸਾਨੂੰ ਠੰਡ ਕਿੱਥੋਂ ਲੱਗਣੀ ਹੈ। ਪਰ ਇਹ ਜੋ ਆਉਂਦੀ ਠੰਡ ਹੈ, ਇਹ ਜਾਂਦੀ ਠੰਡ ਹੈ, ਇਹ ਜ਼ਿਆਦਾ ਲੱਗ ਜਾਂਦੀ ਹੈ। ਸੋ ਆਪਣਾ ਅਤੇ ਜੀ ਆਪਣਿਆਂ ਦਾ ਜ਼ਰੂਰ ਤੁਸੀਂ ਖਿਆਲ ਰੱਖਣਾ। ਅਤੇ ਸਮਾਂ ਜੋ 7:12 ਦਾ ਹੈ ਅਤੇ ਪਿਆਰੀ ਸਵੇਰ ਹੈ, ਆਗਾਜ਼ ਅਸੀਂ ਬਿਲਕੁਲ ਜੋ ਹੈ ਉਹ 6 ਵਜੇ ਠੀਕ ਕਰ ਚੁੱਕੇ ਹਾਂ ਇਕੱਠਿਆਂ। ਅਤੇ ਪ੍ਰੋਗਰਾਮ ਦਾ ਜੋ ਇਹ ਦੂਸਰਾ ਘੰਟਾ ਹੈ, ਅਤੇ ਮੈਂ ਤੁਹਾਡੀ ਮੇਜ਼ਬਾਨ ਰੁਪਿੰਦਰ ਕੌਰ ਜੀ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਨਿੱਘਾ ਪਿਆਰਾ ਜੀ ਸਵਾਗਤ ਕਰਦੀ ਹਾਂ। ਸੋ ਜੀ ਜੋ ਇਹ ਸਵਾਗਤ ਜੋ ਹੋਇਆ, ਚਲੋ ਇਸ ਸਵਾਗਤ ਵਿੱਚ ਤੁਹਾਨੂੰ ਇੱਕ ਚੰਗੀ ਗੱਲ ਜ਼ਰੂਰ ਦੱਸਦੀ ਹੈ ਜੀ, ਜਿੱਥੇ ਤੁਸੀਂ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਦਾ ਨੰਬਰ ਜੋ ਹੈ ਉਹ ਜ਼ਰੂਰ ਨੋਟ ਕਰ ਲਓ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਚਲੋ ਨਹੀਂ ਇਸ ਗੱਲ ਬਾਰੇ ਸੋਚਦੇ, ਇਸ ਪਹਿਲੂ ਬਾਰੇ ਨਹੀਂ ਸੋਚਦੇ ਕਿ ਅਸੀਂ ਇੱਕ ਇੰਸ਼ੋਰੈਂਸ ਚੰਗੀ ਜ਼ਰੂਰ ਲੈ ਕੇ ਰੱਖੀਏ ਜੋ ਕਿ ਸਾਡੇ ਭਵਿੱਖ ਦੇ ਲਈ ਹੀ ਜ਼ਰੂਰੀ ਹੈ। ਕਿਉਂਕਿ ਅਸੀਂ ਜੇਕਰ ਸੈਲਫ ਇੰਪਲੋਇਡ ਹਾਂ, ਕੋਈ ਸੱਟ ਚੋਟ ਲੱਗ ਜਾਂਦੀ ਹੈ, ਕੋਈ ਬਿਮਾਰੀ ਜੋ ਹੈ ਉਹ ਫਿਰ ਰਾਹ ਸਾਡਾ ਜਦੋਂ ਫੜਦੀ ਹੈ, ਚਲੋ ਉਸ ਦੇ ਨਾਲ ਅਸੀਂ ਜੂਝਦੇ ਹਾਂ, ਪਰ ਉਸ ਦੇ ਨਾਲ ਨਾਲ ਜੋ ਸਮਾਂ ਜੋ ਹੈ ਉਸ ਸਮੇਂ ਸਾਡੀ ਬਾਂਹ ਕਿਸੇ ਨੇ ਫੜੀ ਹੋਵੇ, ਅਤੇ ਜਿੱਥੇ ਸਾਨੂੰ ਪਤਾ ਹੈ ਕਿ ਮੌਰਗੇਜ ਘਰ ਦੀ ਜੋ ਹੈ ਉਹ ਫਿਰ ਪੇ ਹੋ ਜਾਣੀ ਹੈ, ਅਤੇ ਫਿਰ ਇੱਕ ਅਲੱਗ ਜੋ ਫਿਕਰ ਹੋਣੀ ਸੀ ਉਹ ਨਹੀਂ ਹੁੰਦੀ। ਸੋ ਤੁਸੀਂ ਜੀ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਇੰਸ਼ੋਰੈਂਸ ਦੀ ਸਲਾਹ ਲਓ, ਅਤੇ ਜਿੱਥੇ ਆਪਣਿਆਂ ਦੀ ਸੁਰੱਖਿਆ ਜੋ ਹੈ ਅਸੀਂ ਫਿਰ ਪਹਿਲਾਂ ਆਪਣਿਆਂ ਬਾਰੇ ਹੀ ਫਿਰ ਸੋਚਦੇ ਹੁੰਦੇ ਹਾਂ ਕਿ ਮੈਂ ਰਹਾਂ ਨਾ ਰਹਾਂ, ਘਰ ਦੇ ਜੋ ਨੇ ਇਹ ਠੀਕ ਠਾਕ ਰਹਿਣ। ਸੋ ਲਾਈਫ ਇੰਸ਼ੋਰੈਂਸ ਅਤੇ ਨਾਲ ਜੀ ਕ੍ਰਿਟੀਕਲ ਇਲਨੈਸ ਡਿਸਬਿਲਿਟੀ ਇੰਸ਼ੋਰੈਂਸ, ਅਤੇ ਜਦੋਂ ਸਾਡੇ ਵੱਡੇ ਆਉਂਦੇ ਨੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਚਲੋ ਕਿ ਸਿਹਤਮੰਦ ਰਹਿਣ, ਤੰਦਰੁਸਤੀ ਜੋ ਹੈ ਬਣੀ ਰਹੇ, ਪਰ ਮੌਸਮ ਜੋ ਹੈ ਜਦੋਂ ਬਦਲਦਾ, ਜਦੋਂ ਠੰਡ ਜੋ ਹੁੰਦੀ ਹੈ, ਜਦੋਂ ਅਲੱਗ ਹੋਰ ਕੇਸਿਸ ਜੋ ਨੇ ਹੋ ਜਾਂਦੇ ਨੇ, ਅਤੇ ਜਦੋਂ ਫਿਰ ਹੋਸਪਿਟਲ ਜੇਕਰ ਜਾਣਾ ਪਵੇ ਅਤੇ ਇੰਸ਼ੋਰੈਂਸ ਸਾਡੇ ਕੋਲ ਨਾ ਹੋਵੇ ਤਾਂ ਕਿੰਨੀ ਮੁਸ਼ਕਿਲ ਆ ਸਕਦੀ ਹੈ। ਸੋ ਸੁਪਰ ਵੀਜ਼ਾ ਇੰਸ਼ੋਰੈਂਸ ਉਹਨਾਂ ਦੀ ਜੋ ਮੈਂਡੇਟੋਰੀ ਹੈ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਤੁਹਾਨੂੰ ਬਿਲਕੁਲ ਲੈਣੀ ਹੀ ਚਾਹੀਦੀ ਹੈ। ਸੋ ਇਹਨਾਂ ਪਲਾਨਸ ਬਾਰੇ, ਇਹਨਾਂ ਪੋਲਿਸੀਜ਼ ਬਾਰੇ ਤੁਸੀਂ ਜਾਣਕਾਰੀ ਪੂਰੀ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਲਵੋ ਜੀ। ਨੰਬਰ 416-817-6500 ਜੀ ਇਹਨਾਂ ਦਾ ਨੰਬਰ ਹੈ, 416-817-6500 ਨੰਬਰ ਹੈ ਜੀ। ਹੈਲਥ ਡੈਂਟ

ਕੈਪੀਟਲ ਅਤੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਪੂਰੀ ਜਾਣਕਾਰੀ ਜੋ ਹੈ ਇਹਨਾਂ ਪਾਸੋਂ ਲੈ ਸਕਦੇ ਹੋ ਕਿ ਚਲੋ ਪੈਸਾ ਅਸੀਂ ਲਗਾਤਾਰ ਕਮਾ ਰਹੇ ਹਾਂ ਪਰ ਜੋ ਕਮਾਇਆ ਹੋਇਆ ਪੈਸਾ ਇਹਨੂੰ ਅਸੀਂ ਕਿੱਥੇ ਚੰਗੀ ਤਰ੍ਹਾਂ ਇਨਵੈਸਟ ਕਰੀਏ ਤਾਂ ਜੋ ਕਿ ਫਿਰ ਕੋਈ ਫਾਇਦਾ ਵੀ ਹੋਵੇ। ਸੋ ਨੰਬਰ ਜੀ 416-817-6500 ਜੀ ਇਹ ਨੰਬਰ ਹੈ, ਇਹ ਨੰਬਰ ਤੁਸੀਂ ਜ਼ਰੂਰ ਜੀ ਨੋਟ ਰੱਖੋ। ਅਤੇ ਜੀ ਜਿੱਥੇ AI ਦੀ ਗੱਲ ਇਨੀ ਦਿਨੀ ਹਰ ਪਾਸੇ ਹੋ ਰਹੀ ਹੈ ਅਤੇ ਅਸੀਂ ਜਦੋਂ ਬੈਠਦੇ ਹੁੰਦੇ ਹਾਂ ਡਿਸਕਸ਼ਨ ਜਦੋਂ ਚੱਲ ਰਹੀਆਂ ਹੁੰਦੀਆਂ ਨੇ ਅਤੇ ਫਿਰ ਜਦੋਂ ਟੈਕਨੀਕਲ ਡਿਸਕਸ਼ਨਸ ਹੁੰਦੀਆਂ ਤਾਂ ਫਿਰ ਗੱਲ ਇਹ ਵੀ ਹੁੰਦੀ ਹੈ ਕਿ AI ਦੇ ਕੀ ਪ੍ਰੋਸ ਅਤੇ ਕੌਨਸ ਨੇ, ਕਿੱਥੇ ਤੱਕ ਸਹੀ ਹੈ ਕਿੱਥੇ ਤੱਕ ਨਹੀਂ ਸਹੀ ਹੈ। ਚਲੋ ਅਜਿਹੀ ਖਬਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਹੈ ਜਿੱਥੇ ਕਿ ਮਿਸੀਸਾਗਾ ਦੇ ਵਿੱਚ ਜੋ ਨਵੇਂ AI ਦੇ ਡੇਟਾ ਸੈਂਟਰ ਪ੍ਰੋਜੈਕਟਸ ਲਈ ਜੋ 1 ਸਾਲ ਦੀ ਫਰੀਜ਼ ਲਈ ਮਿਸੀਸਾਗਾ ਕਾਉਂਸਲ ਨੇ ਜ਼ਰੂਰ ਵੋਟ ਕਰ ਦਿੱਤਾ। ਸੋ ਤਾਂ ਜੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਜੋ ਇਹ ਡੇਟਾ ਸੈਂਟਰ ਪ੍ਰੋਜੈਕਟ ਨੇ ਇਹ 1 ਸਾਲ ਹੋਰ ਚਲੋ ਨਾ ਲੱਗ ਸਕਣ, ਹਾਲਾਂਕਿ ਪ੍ਰੋਵਿੰਸ਼ੀਅਲ ਸਰਕਾਰ ਫੈਡਰਲ ਸਰਕਾਰ ਇਹ ਤਾਂ ਚਾਹੁੰਦੀ ਹੀ ਹੈ ਕਿ ਅਸੀਂ ਚੰਗੇ ਪ੍ਰੋਜੈਕਟਸ ਲਾਈਏ, ਚੰਗੇ ਡੇਟਾ ਸੈਂਟਰਸ ਜੋ ਨੇ ਹੋਣ, ਪਰ ਜੋ ਮਿਊਨਿਸਪੈਲਿਟੀਜ਼ ਜੋ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਇਸ ਬਾਰੇ ਪੂਰੀ ਜਾਣਕਾਰੀ ਜੋ ਹੈ ਉਹ ਨਹੀਂ ਮਿਲ ਰਹੀ, ਨਹੀਂ ਸਾਡੇ ਤੱਕ ਪਹੁੰਚ ਰਹੀ, ਜੋ ਸਟੈਂਡਰਡਸ ਜੋ ਨੇ ਉਹ ਸਾਡੇ ਤੱਕ ਨਹੀਂ ਪਹੁੰਚ ਰਹੇ, ਅਤੇ ਫਿਰ ਜਿੱਥੇ ਸਾਨੂੰ ਸਮਝ ਹੀ ਨਹੀਂ ਹੈ ਫਿਰ ਅਸੀਂ ਹਲੇ ਉਸ ਚੀਜ਼ ਨੂੰ ਹਲੇ ਅਪਣਾ ਨਹੀਂ ਸਕਦੇ। ਸੋ ਇਹ ਜੋ ਕਾਉਂਸਲਰਸ ਜੋ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵਸਨੀਕਾਂ ਦੀ ਹੀ ਆਵਾਜ਼ ਹੈ ਜੋ ਅਸੀਂ ਅੱਗੇ ਤੱਕ ਪਹੁੰਚਾਈ ਹੈ ਕਿ ਅਸੀਂ ਮਿਸੀਸਾਗਾ ਦੇ ਵਿੱਚ ਇਸ ਨੂੰ 1 ਸਾਲ ਤੱਕ ਫਰੀਜ਼ ਕਰ ਰਹੇ ਹਾਂ, ਕਿਉਂਕਿ ਜੋ ਐਨਰਜੀ ਅਤੇ ਜੋ ਪਾਣੀ ਅਤੇ ਜੋ ਫਿਰ ਜੋ ਨੋਇਜ਼ ਪੋਲਿਊਸ਼ਨ ਹੈ ਇਹ ਇੰਪੈਕਟ ਜੋ ਹੈ ਇਹ ਕਾਫੀ ਇੰਪੈਕਟ ਹੋਣੇ ਨੇ, ਅਤੇ ਇਹਨਾਂ ਬਾਰੇ ਸਾਨੂੰ ਪੂਰੀ ਗਾਈਡੈਂਸ ਜੋ ਹੈ ਪਹਿਲਾਂ ਜ਼ਰੂਰ ਚਾਹੀਦੀ ਹੈ, ਕਿਉਂਕਿ ਡੇਟਾ ਸੈਂਟਰਸ ਜੋ ਐਨਰਜੀ ਡਿਮਾਂਡ ਜਿਨ੍ਹਾਂ ਦੀ 10 MW ਤੋਂ ਜ਼ਿਆਦਾ ਹੈ, ਜੋ ਕਿ ਕਹਿ ਲਓ ਕਿ ਘੱਟੋ ਘੱਟ 10,000 ਘਰ ਜੋ ਨੇ ਉਹਨਾਂ ਨੂੰ ਜਿੰਨੀ ਐਨਰਜੀ ਚਾਹੀਦੀ ਹੈ ਉਨੀ ਇਹਨਾਂ ਡੇਟਾ ਸੈਂਟਰਸ ਨੂੰ ਚਾਹੀਦੀ ਹੈ। ਸੋ ਇਸ ਦੇ ਨਾਲ ਨਾਲ ਸਿਰਫ ਮਿਸੀਸਾਗਾ ਹੀ ਨਹੀਂ, ਇਸ ਦੇ ਵਿੱਚ ਜੋ ਨਾਲ ਦੇ ਇਲਾਕੇ ਜੋ ਓਕਵਿਲ ਜਿਨ੍ਹਾਂ ਨੇ ਪਿਛਲੇ ਮਹੀਨੇ ਜੋ ਪਹਿਲਾਂ ਇਸ ਦੇ ਵਿੱਚ ਚਲੋ ਪਾਸ ਕੀਤਾ ਹੈ, ਅਤੇ ਹੈਮਿਲਟਨ ਅਤੇ ਬਰਲਿੰਗਟਨ ਜੋ ਨੇ ਉਹਨਾਂ ਨੇ ਵੀ ਸਟਾਫ ਨੂੰ ਚਲੋ ਡਾਇਰੈਕਟ ਕੀਤਾ ਕਿ ਇਸ ਡੇਟਾ ਸੈਂਟਰ ਪਲੈਨਿੰਗ ਬਾਰੇ ਪੂਰੀ ਗੱਲ ਪੜ੍ਹੋ, ਪਰ ਹਲੇ ਜੋ ਮੋਰਾਟੋਰੀਅਮ ਹੈ ਉਸਨੂੰ ਰਿਜੈਕਟ ਕੀਤਾ। ਸੋ ਇੱਕ ਪ੍ਰੈਸ਼ਰ ਜੋ ਮਿਊਨਿਸਪੈਲਿਟੀਜ਼ ਤੋਂ ਆਉਂਦਾ ਹੈ ਉਸ ਦੇ ਨਾਲ ਓਨਟੈਰੀਓ ਨੇ ਜੋ ਪਿਛਲੇ ਮਹੀਨੇ ਇੱਕ ਪਲੇਬੁੱਕ ਦਾ ਡਰਾਫਟ ਜੋ ਹੈ ਇਹ ਵੀ ਨਵੇਂ ਡੇਟਾ ਸੈਂਟਰਸ ਦੇ ਲਈ ਜਾਰੀ ਕੀਤਾ ਸੀ, ਅਤੇ ਹਾਲਾਂਕਿ ਮਿਊਨਿਸਪੈਲਿਟੀਜ਼ ਦਾ ਕਹਿਣਾ ਕਿ ਇਸ ਪਲੇਬੁੱਕ ਦੇ ਵਿੱਚ ਕੋਈ ਖਾਸ ਜੋ ਹੈ ਉਹ ਜਾਣਕਾਰੀ ਜੋ ਹੈ ਫਿਲਹਾਲ ਨਹੀਂ ਹੈ। ਅਤੇ ਜੀ ਇਹ ਜੋ ਚਲੋ ਇੱਕ ਵੋਟਿੰਗ ਜੋ ਹੈ ਉਹ ਜੋ ਫਿਲਹਾਲ ਮਿਸੀਸਾਗਾ ਦੇ ਕਾਉਂਸਲ ਨੇ ਕਰ ਦਿੱਤੀ ਹੈ, ਅਤੇ ਹਾਲਾਂਕਿ ਜੋ ਕੰਪਨੀ ਹੈ ਉਹਨਾਂ ਦਾ ਤਾਂ ਕਹਿਣਾ ਕਿ ਚਲੋ ਸਾਨੂੰ ਕੁਛ ਡਿਸਅਪੋਇੰਟਮੈਂਟ ਇਸ ਵੋਟਿੰਗ ਦੇ ਨਾਲ ਹੋਈ ਹੈ, ਅਤੇ ਅਸੀਂ ਅਗਲੇ ਸਟੈਪਸ ਜੋ ਨੇ ਇਸ ਦੇ ਵਿੱਚ ਜੋ ਹੈ ਉਹ ਜ਼ਰੂਰ ਵੇਖਾਂਗੇ। ਅਤੇ ਜੀ ਗੱਲ ਜੋ ਈ ਸਕੂਟਰ ਸੇਫਟੀ ਦੀ ਵੀ ਇਨੀ ਦਿਨੀ ਬਹੁਤ ਚੱਲ ਰਹੀ ਹੈ, ਕਿਉਂਕਿ ਟੀਨੇਜ ਬੱਚੇ ਜੋ ਚਾਹੁੰਦੇ ਨੇ ਕਿ ਅਸੀਂ ਈ ਸਕੂਟਰ ਡਰਾਈਵ ਕਰੀਏ, ਪਰ ਇਹ ਜਿੱਥੇ ਇੱਕ ਫਨ ਦਾ ਸੋਰਸ ਹੈ, ਜਿੱਥੇ ਲੱਗਦਾ ਕਿ ਕਨਵੀਨੀਅੰਟ ਹੈ, ਚਲੋ ਆਸਾਨੀ ਦੇ ਨਾਲ ਅਸੀਂ ਚਲੋ ਰਫਤਾਰ ਤੇਜ਼ ਫੜ ਲੈਂਦੇ ਹਾਂ, ਪਰ ਉੱਥੇ ਇੱਕ ਇਸ਼ੂ ਜੋ ਹੈ ਇਹ ਇੰਜਰੀਜ਼ ਨੂੰ ਲੈ ਕੇ, ਐਕਸੀਡੈਂਟਸ ਨੂੰ ਲੈ ਕੇ ਉਹ ਜ਼ਰੂਰ ਬਣ ਗਿਆ। ਅਤੇ ਜਿੱਥੇ ਇਸ ਦੀ ਰਫਤਾਰ ਜੋ ਬਹੁਤ ਹੀ ਜਲਦੀ ਜੋ ਹੈ ਉਹ ਵੱਧ ਜਾਂਦੀ ਹੈ, ਅਤੇ ਫਿਰ ਜੇ ਤੁਸੀਂ ਨਹੀਂ ਸਾਂਭੋ ਇਸ ਚੀਜ਼ ਨੂੰ ਤਾਂ ਫਿਰ ਜੋ ਇੰਜਰੀ ਜੋ ਲੱਗ ਸਕਦੀ ਹੈ, ਜੋ ਕੋਈ ਨਾ ਕੋਈ ਹਾਦਸਾ ਜੋ ਹੈ ਉਹ ਵਾਪਰ ਸਕਦਾ। ਸੋ ਇਸ ਚੀਜ਼ ਨੂੰ ਵੀ ਸਰਕਾਰਾਂ ਜੋ ਨੇ ਉਹ ਕੈਨੇਡਾ ਭਰ ਦੇ ਵਿੱਚ ਕਾਫੀ ਸੀਰੀਅਸਲੀ ਜੋ ਲੈ ਰਹੀਆਂ ਨੇ। ਅਤੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਈ ਸਕੂਟਰਸ ਜੋ ਨੇ BC ਦੀਆਂ 36 ਕਮਿਊਨਿਟੀਜ਼ ਦੇ ਵਿੱਚ ਜੋ ਇਲੀਗਲ ਨੇ, ਅਤੇ ਕੁਛ ਨਾ ਕੁਛ ਏਜ ਰਿਸਟ੍ਰਿਕਸ਼ਨਸ ਜੋ ਨੇ
ਉਹ ਵੀ ਇਹਨਾਂ ਨੇ ਲਾਏ ਨੇ ਕਿ 16 ਸਾਲ ਤੋਂ ਘੱਟ ਦੀ ਉਮਰ ਦੇ ਲਈ ਇਹ ਲਾਅ ਨੂੰ ਬ੍ਰੇਕ ਕਰਨ ਵਾਲੀ ਗੱਲ ਹੀ ਹੈ। ਪਰ ਹਾਲਾਂਕਿ ਇਹ ਬਹੁਤ ਵਾਪਰਦਾ ਕਿ 13-13 ਸਾਲਾਂ ਦੇ ਬੱਚੇ ਜੋ ਨੇ ਉਹ ਕਾਫੀ ਤੇਜ਼ ਰਫਤਾਰ ਦੇ ਵਿੱਚ ਈ ਸਕੂਟਰ ਜੋ ਹੈ ਉਹ ਚਲਾ ਰਹੇ ਹੁੰਦੇ ਨੇ, ਤੇ ਅਜਿਹੇ ਕੇਸਿਸ ਕਿ ਫਿਰ ਉਹ ਐਮਰਜੈਂਸੀ ਰੂਮ ਪਹੁੰਚਦੇ ਨੇ, ਇਹ 22% ਤੱਕ ਜੋ ਨੇ ਉਹ BC ਦੇ ਵਿੱਚ ਨੇ। ਤੇ ਇੱਕ ਸਾਲ ਦਾ ਜੋ ਡੇਟਾ ਜੋ BC ਦੇ ਚਿਲਡਰਨ ਹੋਸਪਿਟਲ ਐਮਰਜੈਂਸੀ ਦਾ ਹੈ ਕਿ ਘੱਟੋ ਘੱਟ 81 ਵਿਜ਼ਿਟਸ ਜੋ ਨੇ ਉਹ ਇਸ ਕਾਰਨ ਹੀ ਹੋਈਆਂ, ਤੇ ਜੋ ਪਿਛਲੇ ਸਾਲਾਂ ਨਾਲੋਂ ਡਬਲ ਹੈ। ਸੋ ਇਹ ਵਾਧਾ ਜੋ ਹੈ ਉਹ ਕਾਫੀ ਹੋਇਆ, ਜਿੱਥੇ ਜੋ ਪੇਰੈਂਟਸ ਜੋ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਸਾਨੂੰ ਜੋ ਸਮਝ ਹੀ ਨਹੀਂ ਹੈ, ਸਾਨੂੰ ਇਸ ਗੱਲ ਦੀ ਪੁਸ਼ਟੀ ਹੀ ਨਹੀਂ ਹੈ ਕਿ ਕੀ ਰੂਲਸ ਨੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਚਲੋ ਈ ਸਕੂਟਰ ਜੋ ਹੈ ਉਹ ਲੈਣ, ਪਰ ਇਹ ਜਦੋਂ ਅਸੀਂ ਪਰਮਿਟ ਕਰਦੇ ਹਾਂ ਤੇ ਉਹਨਾਂ ਦੀ ਸੇਫਟੀ ਜਦੋਂ ਸਾਡੇ ਮਨ ਦੇ ਵਿੱਚ ਹੁੰਦੀ ਹੈ, ਤੇ ਇਹ ਸੇਫਟੀ ਦੇ ਲਈ ਜੋ ਰੂਲਸ ਨੇ ਇਹਨਾਂ ਦੀ ਪੂਰੀ ਜਾਣਕਾਰੀ ਜੋ ਹੈ ਉਹ ਸਾਡੇ ਤੱਕ ਨਹੀਂ ਪਹੁੰਚੀ ਹੁੰਦੀ। ਪਰ ਚਲੋ ਜੇ ਨਹੀਂ ਪਹੁੰਚੀ ਹੈ ਤੇ ਇਹ ਸਾਡਾ ਆਪਣਾ ਫਰਜ਼ ਹੈ ਕਿ ਅਸੀਂ ਇਸ ਗੱਲ ਦੀ ਪੂਰੀ ਪੁਸ਼ਟੀ ਕਰੀਏ, ਫਿਰ ਹੀ ਬੱਚੇ ਨੂੰ ਜੋ ਹੈ ਉਹ ਈ ਸਕੂਟਰ ਡਰਾਈਵ ਕਰਨ ਦਈਏ ਤੇ ਉਹਨਾਂ ਨੂੰ ਰੂਲਸ ਬਾਰੇ ਪੂਰੀ ਜਾਣਕਾਰੀ ਵੀ ਦਈਏ। ਉਹ ਵੀ ਫਿਰ ਸਾਡਾ ਹੀ ਫਰਜ਼ ਜੋ ਹੈ ਉਹ ਜ਼ਰੂਰ ਬਣ ਜਾਂਦਾ, ਕਿਉਂਕਿ ਇਹ ਸਿਰਫ ਕੋਈ ਆਮ ਸਾਈਕਲ ਨਹੀਂ ਹੈ। ਇਹ ਕਈ ਕੇਸਿਸ ਅਜਿਹੇ ਵੀ ਦੇਖੇ ਗਏ ਨੇ ਕਿ ਬੱਚੇ ਫਿਰ ਲਾਅਸ ਨੂੰ ਫੋਲੋ ਨਹੀਂ ਕਰਦੇ, ਹੈਲਮਟ ਨਹੀਂ ਪਾਉਂਦੇ, ਤੇ ਦੋ ਦੋ ਰਾਈਡਰਸ ਜੋ ਨੇ ਉਹ ਇਕੱਠੇ ਜੋ ਹੈ ਉਹ ਸਵਾਰ ਹੁੰਦੇ ਨੇ, ਜਾਂ ਫਿਰ ਕਈ ਕੇਸਿਸ ਦੇ ਵਿੱਚ ਜੋ ਹੈ ਉਹ ਹਾਈਵੇ 'ਤੇ ਵੀ ਪਹੁੰਚ ਜਾਂਦੇ ਨੇ ਸਕੂਟਰਸ। ਸੋ ਅਜਿਹੇ ਕੇਸਿਸ ਤਾਂ ਫਿਰ ਨਹੀਂ ਬਿਲਕੁਲ ਹੋਣੇ ਚਾਹੀਦੇ, ਅਤੇ ਇਹਨਾਂ ਦੇ ਨਾਲ ਤਾਂ ਫਿਰ ਇੱਕ ਖਤਰਾ ਜੋ ਹੈ ਉਹ ਬਣ ਹੀ ਜਾਂਦਾ। ਸੋ ਇਹ ਕਿਤੇ ਨਾ ਕਿਤੇ ਸਰਕਾਰ ਦੀ ਰਿਸਪੋਂਸਿਬਿਲਿਟੀ, ਕਿਤੇ ਸੁਸਾਇਟੀ ਦੀ ਰਿਸਪੋਂਸਿਬਿਲਿਟੀ, ਕਿਤੇ ਫਿਰ ਇਹ ਘਰ ਦੀ ਮਾਪਿਆਂ ਦੀ ਵੀ ਰਿਸਪੋਂਸਿਬਿਲਿਟੀ ਜੋ ਹੈ ਇਸ ਦੇ ਵਿੱਚ ਬਣਦੀ ਹੈ ਕਿ ਅਸੀਂ ਪੂਰੀ ਗਾਈਡੈਂਸ ਜੋ ਹੈ ਬੱਚਿਆਂ ਨੂੰ ਇਸ ਦੇ ਵਿੱਚ ਦੇਈਏ ਜਿੱਥੇ ਅਸੀਂ ਅਲਾਓ ਕਰਨਾ, ਅਤੇ ਅਸੀਂ ਕਦੋਂ ਕਿਹੜੀ ਉਮਰ ਦੇ ਵਿੱਚ ਅਲਾਓ ਕਰਨਾ ਸਾਨੂੰ ਇਸ ਗੱਲ ਦਾ ਵੀ ਪਤਾ ਜੋ ਹੈ ਉਹ ਜ਼ਰੂਰ ਹੋਣਾ ਚਾਹੀਦਾ। ਕਿੱਥੇ ਤੱਕ ਅਲਾਓ ਕਰਨਾ ਅਤੇ ਕਿੱਥੇ ਡਰਾਈਵ ਕਰਨਾ, ਕਿੱਥੇ ਚਲਾਉਣਾ, ਇਹ ਸਾਰੇ ਰੂਲਸ ਜੋ ਨੇ ਉਹ ਜ਼ਰੂਰ ਫੋਲੋ ਕਰਨੇ, ਜ਼ਰੂਰ ਤੈਅ ਕਰਨੇ, ਜ਼ਰੂਰ ਬਣਦੇ ਨੇ। ਸੋ ਜੀ, ਨਾਲ ਹੀ ਤੁਹਾਨੂੰ ਮੈਂ ਇਹ ਸੰਦੇਸ਼ ਜੋ ਹੈ ਇਹ ਵੀ ਜ਼ਰੂਰ ਦੇ ਦੇਵਾਂ ਜੀ, ਜਿੱਥੇ ਤੁਸੀਂ ਨੋਟ ਕਰੋ ਕਿ ਟਰੱਕ ਤੁਸੀਂ ਇਸ ਵੇਲੇ ਜੀ ਚਲਾ ਰਹੇ ਹੋ, ਅਤੇ ਟਰੱਕ ਜਦੋਂ ਚਲਾ ਰਹੇ ਹੋ ਤਾਂ ਫਿਰ ਟਰੱਕ ਦੀ ਇੰਸ਼ੋਰੈਂਸ ਜੋ ਹੈ ਇਹ ਚੰਗੀ ਹੋਵੇ, ਅਤੇ ਨਾਲ ਹੀ ਤੁਸੀਂ ਡਰਾਈਵਰਸ ਜੋ ਨੇ ਤੁਸੀਂ ਆਪਣੀ ਪੋਲਿਸੀ ਦੇ ਵਿੱਚ ਐਡ ਬਿਨਾਂ ਮੁਸ਼ਕਿਲ ਤੋਂ ਕਰ ਸਕੋ। ਸੋ ਅਜਿਹੇ ਅੱਛੇ ਪ੍ਰੋਗਰਾਮਸ ਜੀ ਮੈਂਡੀ ਗਿੱਲ ਜੀ ਦੇ ਪਾਸ ਏਬਲ ਇੰਸ਼ੋਰੈਂਸ ਤੋਂ ਨੇ। ਸੋ ਤੁਸੀਂ ਜੀ ਇਹਨਾਂ ਨੂੰ ਸੰਪਰਕ ਜ਼ਰੂਰ ਕਰੋ। ਪਰਸਨਲ ਅਤੇ ਕਮਰਸ਼ਲ ਇੰਸ਼ੋਰੈਂਸ ਦੀ ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈ। ਸੋ ਖਾਸ ਤੌਰ 'ਤੇ ਟਰੱਕ ਇੰਸ਼ੋਰੈਂਸ, ਖਾਸ ਤੌਰ 'ਤੇ ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਇਹਨਾਂ ਦਾ ਕੰਮ ਹੈ। ਅਤੇ ਤੁਹਾਨੂੰ ਅੱਛੇ ਪ੍ਰੋਗਰਾਮਸ ਓਨਰ ਓਪਰੇਟਰਸ ਅਤੇ ਫਲੀਟ ਓਨਰਸ ਲਈ ਤਾਂ ਇਹਨਾਂ ਲਈ ਖਾਸ ਪ੍ਰੋਗਰਾਮਸ ਇਹਨਾਂ ਦੇ ਕੋਲ ਨੇ। ਸੋ ਮੈਂਡੀ ਗਿੱਲ ਜੀ ਨੂੰ ਤੁਸੀਂ ਏਬਲ ਇੰਸ਼ੋਰੈਂਸ ਤੋਂ ਜੀ ਸੰਪਰਕ ਕਰਨਾ। ਨੰਬਰ ਹੈ 647-929-95-09, 647-929-95-09 ਜੀ ਇਹ ਨੰਬਰ ਹੈ। ਅਤੇ ਇਸ ਦੇ ਨਾਲ ਨੰਬਰ 647-883-1899, 647-883-1899 ਜੀ ਇਹ ਜੋ ਨੰਬਰ ਹੈ ਇਹ ਵੀ ਮੈਂਡੀ ਗਿੱਲ ਜੀ ਦੇ ਲਈ ਹੀ ਹੈ। ਅਤੇ ਤੁਸੀਂ ਕੋਈ ਵੀ ਨੰਬਰ ਜੋ ਹੈ ਇਹ ਡਾਇਲ ਕਰਕੇ ਇਸ ਬਾਰੇ ਜੀ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਅਤੇ ਨਾਲ ਹੀ ਜੀ ਮੈਂ ਲਿਵਾਨਾ ਵੈਲਨੈਸ ਸਪਾ ਦਾ ਵੀ ਸੰਦੇਸ਼ ਦੇ ਦੇਵਾਂ ਕਿ ਤੁਸੀਂ ਚਾਹੁੰਦੇ ਹੋ ਕਿ ਰਿਲੈਕਸਿੰਗ ਮਸਾਜ ਥੈਰੇਪੀ ਜਾਂ ਬਿਊਟੀ ਸਰਵਿਸਿਸ ਅੱਛੀਆਂ ਤੁਸੀਂ ਸ਼ਹਿਰ ਦੇ ਵਿੱਚ ਵੇਖੋ ਅਤੇ ਅਪਣਾਓ ਅਤੇ ਯੂਟੀਲਾਈਜ਼ ਕਰੋ, ਅਤੇ ਬ੍ਰੈਂਪਟਨ ਦੇ ਵਿੱਚ ਇਹ ਓਪਨ ਹੋਏ ਨੇ ਜੀ। ਅਤੇ ਜਿੱਥੇ ਹਾਈਜੀਨਿਕ ਪੂਰਾ ਇਨਵਾਇਰਮੈਂਟ ਹੈ, ਪ੍ਰੋਫੈਸ਼ਨਲ ਇਹ ਥੈਰੇਪਿਸਟ ਨੇ, ਐਡਵਾਂਸ ਇਕੁਇਪਮੈਂਟਸ ਇਹਨਾਂ ਦੇ ਕੋਲ ਨੇ,
ਉੱਥੇ ਇੰਸ਼ੋਰੈਂਸ ਬੈਨੀਫਿਟਸ ਵਾਲੇ ਕਸਟਮਰਸ ਜੋ ਨੇ ਉਹਨਾਂ ਲਈ ਸਿੱਧੀ ਬਿਲਿੰਗ ਦੀ ਵੀ ਇਹਨਾਂ ਕੋਲ ਜੋ ਸੁਵਿਧਾ ਜੋ ਹੈ ਜੋ ਫੈਸਿਲਿਟੀ ਜੋ ਹੈ ਬਿਲਕੁਲ ਅਵੇਲੇਬਲ ਹੈ। ਸੋ ਰਿਲੈਕਸਿੰਗ ਮਸਾਜ ਤੁਸੀਂ ਕਰਾਉਣੀ, ਦਿਨ ਭਰ ਦੀ ਥਕਾਨ ਦੂਰ ਕਰਨੀ ਹੈ, ਜਾਂ ਫਿਰ ਪ੍ਰੀ ਨੈਟਲ ਪੋਸਟ ਨੈਟਲ ਮਸਾਜ ਕਰਵਾਉਣੀ ਹੈ, ਅਤੇ ਹਾਈਡਰਾਫੇਸ਼ੀਅਲ ਵੈਕਸਿੰਗ ਲੇਜ਼ਰ ਹੇਅਰ ਰਿਮੂਵਲ ਸਾਡੀਆਂ ਭੈਣਾਂ ਦੇ ਲਈ ਇਹਨਾਂ ਕੋਲ ਸਾਰੀਆਂ ਬਿਊਟੀ ਦੀਆਂ ਸਰਵਿਸਿਸ ਜੋ ਨੇ। ਸੋ 5341 ਪਾਰਕਸਟ ਸਕੁਐਰ ਬਰੈਂਪਟਨ ਜੀ ਇਹਨਾਂ ਦਾ ਪਤਾ ਹੈ, ਤੁਸੀਂ ਅਪੋਇੰਟਮੈਂਟ ਲਓ, ਤੁਸੀਂ ਸਰਵਿਸਿਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਲੈ ਲਓ। ਅਤੇ ਨੰਬਰ 416-881-5385 ਹੈ, 416-881-5385 ਜੀ ਇਹ ਨੰਬਰ ਹੈ, ਜਿੱਥੇ ਤੁਸੀਂ ਲਿਵਾਨਾ ਵੈਲਨੈਸ ਸਪਾ ਜਦੋਂ ਕਾਲ ਕਰਨੀ ਹੈ ਅਤੇ ਫਿਰ ਉੱਥੇ ਪੰਜਾਬੀ ਲਹਿਰਾਂ ਰੇਡੀਓ ਦਾ ਹਵਾਲਾ ਤੁਸੀਂ ਬਿਲਕੁਲ ਦੇਣਾ ਜੀ, ਅਤੇ ਫਿਰ ਡਿਸਕਾਊਂਟਸ ਜੇਕਰ ਫਿਰ ਚੰਗੇ ਚਾਹੀਦੇ ਨੇ ਅਤੇ ਫਿਰ ਹਵਾਲਾ ਤਾਂ ਦੇਣਾ ਪੈਣਾ ਹੀ ਹੈ। ਅਤੇ ਜੀ ਲਿਵਾਨਾ ਵੈਲਨੈਸ ਸਪਾ ਤੁਸੀਂ ਜੀ ਜ਼ਰੂਰ ਪਹੁੰਚ ਸਕਦੇ ਹੋ। ਸੋ ਜੀ ਆਓ ਇੱਕ ਪਿਆਰਾ ਗੀਤ ਇਸ ਦੇ ਨਾਲ ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ, ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਇਸ ਵੇਲੇ ਬਣੇ ਹੋਏ ਹੋ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਜੀ, ਤੁਹਾਡੇ ਸਫ਼ਰ ਦਾ ਸਾਥੀ। ਤੇ ਜੀ, ਬਹੁਤ ਪਿਆਰਾ ਜੋ ਇਹ ਮੌਸਮ ਹੈ, ਬਹੁਤ ਸੋਹਣਾ ਦਿਨ ਜੋ ਹੈ, ਸ਼ਨੀਵਾਰ ਦਾ ਦਿਨ, ਤੇ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਸੋਹਣਾ ਸਵਾਗਤ ਕਰਦੀ ਹਾਂ ਜੀ। ਤੇ ਡਰਾਈਵ ਤੁਸੀਂ ਇਸ ਵੇਲੇ ਕਰ ਰਹੇ ਹੋ ਤੇ ਡਰਾਈਵ ਤੁਹਾਡੀ ਸੰਭਲ ਰਹੇ, ਤੇ ਜੋ ਫੋਕਸ ਜੋ ਹੈ ਉਹ ਡਰਾਈਵਿੰਗ 'ਤੇ ਜੋ ਬਿਲਕੁਲ ਇਸ ਵੇਲੇ ਰੱਖਣਾ, ਅਤੇ ਨਾਲ ਹੀ ਜੀ ਫੋਕਸ ਜੋ ਹੈ ਤੁਸੀਂ ਇਸ ਗੱਲ 'ਤੇ ਵੀ ਰੱਖਣਾ, ਜੇਕਰ ਤੁਹਾਡੇ ਕੋਲ ਕਾਰਪੈਂਟਰ ਦੇ ਕੰਮ ਦਾ ਤਜਰਬਾ ਹੈ, ਤੁਸੀਂ ਜੋ ਇੰਡੀਆ ਦੇ ਵਿੱਚ ਅੱਛਾ ਤਜਰਬਾ ਲਿਆ ਹੈ ਜਾਂ ਇੱਥੇ ਵੀ ਤੁਸੀਂ ਕੰਮ ਕਰਦੇ ਰਹੇ ਹੋ, ਤੇ ਜੀ ਫੀਨਿਕਸ ਮਿਲਵਰਕ ਦਾ ਮੈਂ ਇਹ ਸੰਦੇਸ਼ ਦੇ ਦੇਵਾਂ ਜੀ, ਇਹਨਾਂ ਨੂੰ ਕਾਰਪੈਂਟਰਸ ਦੀ ਲੋੜ ਹੈ, ਟੇਬਲ ਸੋ ਟੂਲਸ ਦਾ ਕੰਮ ਤਜਰਬਾ ਤੁਹਾਡੇ ਕੋਲ ਹੈ ਤੇ ਤੁਸੀਂ ਜੱਗ ਜੀ ਨੂੰ ਸੰਪਰਕ ਕਰੋ, ਨੰਬਰ 416-822-2229, 416-822-2239 ਤੇ ਕਾਲ ਹੋ ਸਕਦੀ ਹੈ ਜੀ।
2: ਗਰੋਸਰੀ ਪ੍ਰਾਈਸਿਸ ਐਂਡ ਟੇਸਟੀ ਥਾਲੀ, ਮੈਂ ਕਿਤੇ ਡ੍ਰੀਮ ਤਾਂ ਨਹੀਂ ਦੇਖ ਰਿਹਾ?
3: ਨਹੀਂ ਜੀ, ਤੁਸੀਂ ਆ ਗਏ ਹੋ ਇੰਡੀਅਨ ਫੂਡ ਲੈਂਡ ਤੇ। ਹੁਣ ਤੁਸੀਂ ਲੈ ਸਕਦੇ ਹੋ ਕੈਨੇਡੀਅਨ, ਇੰਡੀਅਨ ਐਂਡ ਪਾਕਿਸਤਾਨੀ ਗਰੋਸਰੀ, ਫਰੈਸ਼ਲੀ ਪ੍ਰੋਡਿਊਸਡ ਆਈਟਮਸ, ਡੇਲੀ ਹਾਊਸਹੋਲਡ ਆਈਟਮਸ ਕਾਫੀ ਕਿਫਾਇਤੀ ਕੀਮਤਾਂ ਵਿੱਚ। ਆਲਸੋ ਯੂ ਕੈਨ ਇੰਜੋਏ ਟੋਟਲ ਵੈਜ ਬਫੇ ਐਂਡ ਥਾਲੀ ਸਿਸਟਮ ਓਨਲੀ ਐਟ ਇੰਡੀਅਨ ਫੂਡ ਲੈਂਡ ਤੇ ਨਾਲ ਹੀ ਤੰਦੂਰੀ ਟਿੱਕੇ, ਚਿਲੀ ਚਿਕਨ, ਸਪੈਸ਼ਲ ਕਰੀਸ ਤੇ ਬੈਸਟ ਕੁਆਲਿਟੀ ਨਾਨ ਵੈਜ ਆਈਟਮਸ ਲਈ ਤੰਦੂਰੀ ਗ੍ਰਿਲ ਆ ਜਾਓ। ਇੰਡੀਅਨ ਫੂਡ ਲੈਂਡ, 1201 ਬ੍ਰਿਟਾਨੀਆ ਰੋਡ ਵੈਸਟ, ਮਿਸਿਸਾਗਾ, 45 ਡਸਟ ਡਰਾਈਵ ਐਂਡ 15 ਫੈਂਟੋਵੇ, ਬ੍ਰੈਂਪਟਨ, 905-456-9900।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984 437-655-1984
1: ਮਾਫ਼ੀ ਚਾਹੁੰਦੀ ਹਾਂ ਜੀ ਥੋੜ੍ਹੀ ਜਿਹੀ ਗਲੇ ਦੇ ਵਿੱਚ ਖਰਾਸ਼ ਜੋ ਹੈ ਉਹ ਹੋ ਗਈ ਸੀ ਅਤੇ ਜੀ ਪ੍ਰੋਗਰਾਮ ਦੇ ਨਾਲ ਜੋ ਤੁਸੀਂ ਇਸ ਵੇਲੇ ਬਣੇ ਹੋਏ ਹੋ ਇਸ ਪਿਆਰੇ ਸਫ਼ਰ ਦੇ ਵਿੱਚ ਜਿੱਥੇ ਚਲੋ ਕੋਸ਼ਿਸ਼ ਰਹਿੰਦੀ ਹੈ ਕਿ ਸੋਹਣੇ ਸੋਹਣੇ ਗੀਤ ਜੋ ਹੈ ਅਸੀਂ ਸਵੇਰ ਵੇਲੇ ਤੁਹਾਨੂੰ ਜ਼ਰੂਰ ਸੁਣਾਈਏ ਤਾਂ ਕਿ ਤਿਆਰੀ ਜੋ ਹੈ ਦਿਨ ਭਰ ਦੀ ਜੋ ਹੈ ਉਹ ਸੋਹਣੀ ਬਣ ਜਾਵੇ ਚਲੋ ਨਾਲ ਹੀ ਥੋੜ੍ਹੀ ਬਹੁਤੀ ਖ਼ਬਰਾਂ ਵੱਲ ਵੀ ਜਾਣਕਾਰੀ ਪਾ ਦੇਈ ਦੀ ਹੈ ਜਿੱਥੇ ਇਹ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾ ਦੇਵਾਂ ਕਿ ਓਨਟੈਰੀਓ ਮਿਊਨਿਸਪੈਲਿਟੀਜ਼ ਜੋ ਨੇ ਇਹਨਾਂ 'ਤੇ ਹੁਣ ਕੱਟ ਲੱਗ ਸਕਦਾ ਹੈ ਪ੍ਰੋਵਿੰਸ਼ੀਅਲ ਫੰਡਿੰਗ ਦਾ ਜੇਕਰ ਇਹ ਬਾਏ ਓਨਟੈਰੀਓ ਦੀਆਂ ਜੋ ਰਿਕੁਆਇਰਮੈਂਟਸ ਨੇ ਇਹਨਾਂ ਨੂੰ ਨਹੀਂ ਫੋਲੋ ਕਰਦੀਆਂ ਇਹਨਾਂ ਨੂੰ ਨਹੀਂ ਮੀਟ ਕਰਦੀਆਂ ਸੋ ਮਿਨਿਸਟਰ ਆਫ ਮਿਊਨਿਸਪਲ ਅਫੇਅਰਸ ਅਤੇ ਹਾਊਸਿੰਗ ਜੋ ਨੇ ਰੌਬ ਫਲੈਕ ਜੋ ਨੇ ਇਸ ਹਫ਼ਤੇ ਇਹਨਾਂ ਨੇ ਇਹ ਵਾਰਨਿੰਗ ਜੋ ਹੈ ਉਹ ਬਿਲਕੁਲ ਦੇ ਦਿੱਤੀ ਹੈ 444 ਮਿਊਨਿਸਪੈਲਿਟੀਜ਼ ਜੋ ਨੇ ਉਹਨਾਂ ਨੂੰ ਇਹ ਚਿੱਠੀ ਪਹੁੰਚ ਗਈ ਹੈ ਕਿ ਲੋਕਲ ਜੋ ਸਰਕਾਰ ਹੈ ਜੋ ਮਿਊਨਿਸਪੈਲਿਟੀਜ਼ ਜੋ ਨੇ ਉਹ ਓਨਟੈਰੀਓ ਅਤੇ ਕੈਨੇਡੀਅਨ ਗੁੱਡਸ ਅਤੇ ਸਰਵਿਸਿਜ਼ ਨੂੰ ਮੈਕਸੀਮਾਈਜ਼ ਕਰਨ ਤਾਂ ਜੋ ਕਿ ਪ੍ਰੋਵਿੰਸ ਜੋ ਹੈ ਉਹ US ਟੈਰਿਫ ਅਤੇ ਦੂਸਰੇ ਜੋ ਟਰੇਡ ਮੈਜਰਸ ਜੋ ਨੇ ਜੋ ਇਹ ਟਰੇਡ ਵਾਰ ਦੇ ਵਿੱਚ US ਦੇ ਵਿੱਚ ਚੱਲ ਰਹੇ ਨੇ ਅਤੇ ਇਹਨਾਂ ਨੂੰ ਰਿਸਪੋਂਡ ਠੀਕ ਤਰ੍ਹਾਂ ਕਰ ਸਕੇ ਸੋ ਬਿਲਕੁਲ ਜੀ ਥੱਲੜੇ ਲੈਵਲ ਤੱਕ ਹੀ ਫਿਰ ਗੱਲ ਹੋਣੀ ਚਾਹੀਦੀ ਹੈ ਮਿਊਨਿਸਪੈਲਿਟੀਜ਼ ਤੱਕ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਓਨਟੈਰੀਓ ਦੀਆਂ ਮਿਊਨਿਸਪੈਲਿਟੀਜ਼ ਜੋ ਨੇ ਘੱਟੋ ਘੱਟ ਕਹਿ ਲਓ ਹਰ ਸਾਲ $22 billion ਜੋ ਹੈ ਉਹ ਗੁੱਡਸ ਅਤੇ ਸਰਵਿਸਿਜ਼ 'ਤੇ ਲਾਉਂਦੀਆਂ ਨੇ ਅਤੇ ਪ੍ਰੋਵਿੰਸ ਕਹਿੰਦਾ ਕਿ ਇਸ ਦੇ ਵਿੱਚ ਪ੍ਰਾਇਰਟਾਈਜ਼ ਕਿਸ ਨੂੰ ਕਰਨਾ ਓਨਟੈਰੀਓ ਅਤੇ ਕੈਨੇਡੀਅਨ ਪ੍ਰੋਡਕਟਸ ਨੂੰ ਕਰਨਾ ਅਤੇ ਜੇਕਰ ਬਾਏ ਓਨਟੈਰੀਓ ਰਿਕੁਆਇਰਮੈਂਟਸ ਜੋ ਨੇ ਇਹਨਾਂ ਨੂੰ ਇਹ ਮੀਟ ਨਹੀਂ ਕਰਨਗੇ ਅਤੇ ਇਹ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਪ੍ਰੋਵਿੰਸ਼ੀਅਲ ਫੰਡਿੰਗ ਜੋ ਹੈ ਜੋ ਮਿਊਨਿਸਪੈਲਿਟੀਜ਼ ਨੂੰ ਮਿਲਦੀ ਹੈ ਉਹ ਫਿਰ ਨਹੀਂ ਮਿਲੇਗੀ ਉਸਨੂੰ ਫਿਰ ਜੋ ਸਰਕਾਰ ਜੋ ਹੈ ਉਹ ਵੇਖੇਗੀ ਪਰਖੇਗੀ ਦੁਬਾਰਾ ਅਤੇ ਬਾਏ ਓਨਟੈਰੀਓ ਐਕਟ ਦੇ ਨਾਲ ਹੋਰ ਚੀਜ਼ਾਂ ਜੋ ਨੇ ਹੋਰ ਬਦਲਾਅ ਜੋ ਨੇ ਉਹ ਵੀ ਫਿਰ ਇਸ ਦੇ ਵਿੱਚ ਜ਼ਰੂਰ ਹੋ ਸਕਦੇ ਨੇ ਸੋ ਓਨਟੈਰੀਓ ਪ੍ਰੀਮੀਅਰ ਡੱਕ ਫੋਰਡ ਜੋ ਨੇ ਉਹਨਾਂ ਨੇ ਵੀ ਇੱਕ ਚਿੱਠੀ ਜੋ ਹੈ ਸੋਸ਼ਲ ਮੀਡੀਆ 'ਤੇ ਪਾਈ ਹੈ ਕਿ ਬਾਏ ਓਨਟੈਰੀਓ ਬਾਏ ਕੈਨੇਡੀਅਨ ਅਤੇ ਜੋ ਸਰਕਾਰਾਂ ਓਨਟੈਰੀਓ ਭਰ ਦੇ ਵਿੱਚ ਨੇ ਉਹਨਾਂ ਲਈ ਇਹ ਆਪਸ਼ਨ ਨਹੀਂ ਹੈ ਉਹਨਾਂ ਲਈ ਇਹ ਇੱਕ ਲਾਅ ਹੈ ਜੋ ਇਹ ਲਾਅ ਜੋ ਹੈ ਜੋ ਬਾਏ ਓਨਟੈਰੀਓ ਐਕਟ ਜੋ ਹੈ ਜੋ ਨਵੰਬਰ 2025 ਦੇ ਵਿੱਚ ਪਹਿਲੀ ਵਾਰੀ ਬਣਿਆ ਸੀ ਅਤੇ ਇਹ ਪੋਲਿਸੀ ਜੋ ਹੈ ਮਿਊਨਿਸਪੈਲਿਟੀਜ਼ ਤੱਕ ਅਪ੍ਰੈਲ ਦੇ ਵਿੱਚ ਪਹੁੰਚੀ ਹੈ ਸੋ ਹੁਣ ਇਹ ਲਾਅ ਹੈ ਅਤੇ ਗੱਲ ਵੀ ਚਲੋ ਇਹ ਜਾਇਜ਼ ਹੈ ਕਿ ਓਨਟੈਰੀਓ ਨੂੰ ਪਹਿਲਾਂ ਤਰਜੀਹ ਦੇਣੀ ਚਾਹੀਦੀ ਹੈ ਬਾਏ ਓਨਟੈਰੀਓ ਅਤੇ ਫਿਰ ਬਾਏ ਕੈਨੇਡਾ ਵੀ ਹੋਣਾ ਚਾਹੀਦਾ ਤਾਂ ਜੋ ਕਿ ਫਿਰ ਅਸੀਂ ਟਰੇਡ ਵਾਰ ਦੇ ਵਿੱਚ ਪੂਰਾ ਮੁਲਕ ਜੋ ਹੈ ਉਹ ਜੂਝ ਰਿਹਾ ਅਤੇ ਇਸ ਦੇ ਵਿੱਚ ਮਿਊਨਿਸਪੈਲਿਟੀ ਲੈਵਲ 'ਤੇ ਵੀ ਜੋ ਹੈ ਉਹ ਸਪੋਰਟ ਜੋ ਹੈ ਉਹ ਜ਼ਰੂਰ ਮਿਲ ਸਕੇ ਅਤੇ ਇਸ ਦੇ ਨਾਲ ਹੀ ਜਿੱਥੇ PM ਦਾ ਜੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਨੇ ਉਹਨਾਂ ਨੇ ਇਹ ਜੋ ਪੁਸ਼ਟੀ ਕੀਤੀ ਹੈ ਕਿ ਜੋ ਫੈਡਰਲ ਸਰਕਾਰ ਜੋ ਹੈ ਜੋ ਪ੍ਰਾਈਵੇਟ ਏਅਰਪੋਰਟ ਇਨਵੈਸਟਰਸ ਜੋ ਹੈ ਉਹ ਲੱਭ ਰਹੀ ਹੈ ਅਤੇ ਹਾਲਾਂਕਿ ਚਲੋ ਓਨਰਸ਼ਿਪ ਜੋ ਹੈ ਲੈਂਡ ਅਤੇ ਐਸੈਟ ਦੀ ਸਰਕਾਰ ਕੋਲ ਰਹੇਗੀ ਪਰ ਪ੍ਰਾਈਵੇਟ ਇਨਵੈਸਟਰਸ ਜੋ ਹੈ ਇਸ ਕੰਮ ਦੇ ਵਿੱਚ ਜੋ ਹੈ ਸਰਕਾਰ ਲੱਭ ਰਹੀ ਹੈ ਪੁਸ਼ਟੀ ਉਹਨਾਂ ਦੀ ਕਰ ਰਹੀ ਹੈ ਅਤੇ ਪਲਾਨਸ ਜੋ ਨੇ ਮਾਰਕ ਕਾਰਨੀ ਨੇ ਜੋ ਇਸ ਹਫ਼ਤੇ ਦਿੱਤੇ ਨੇ ਅਤੇ ਓਨਟੈਰੀਓ ਸਰਕਾਰ ਓਨਟੈਰੀਓ ਪ੍ਰੀਮੀਅਰ ਡੱਕ ਫੋਰਡ ਜੋ ਨੇ ਇਸ ਦੇ ਵਿੱਚ ਆਪਣੀ ਸਪੋਰਟ ਪੂਰੀ ਦੇ ਰਹੇ ਨੇ ਅਤੇ ਜਿੱਥੇ 4 ਕੈਨੇਡੀਅਨ ਏਅਰਪੋਰਟਸ ਜੋ ਟੋਰੋਂਟੋ ਪੀਅਰਸਨ ਏਅਰਪੋਰਟ ਦੇ ਨਾਲ ਫੈਡਰਲ ਸਰਕਾਰ ਮੋਨਟਰੀਅਲ ਕੈਲਗਰੀ ਵੈਨਕੂਵਰ ਦੇ ਏਅਰਪੋਰਟ ਵੀ ਪ੍ਰਾਈਵੇਟ ਇਨਵੈਸਟਮੈਂਟ ਲਈ ਓਪਨ ਕਰ ਰਹੇ ਨੇ ਉੱਥੇ ਪੂਰੀ ਸਪੋਰਟ ਪ੍ਰੀਮੀਅਰ ਡੱਕ ਫੋਰਡ ਕਹਿੰਦੇ ਨੇ ਕਿ ਸਾਡੀ ਇਸ ਦੇ ਵਿੱਚ ਹੈ ਅਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਬਿੱਲੀ ਬਿਸ਼ੋਪ ਏਅਰਪੋਰਟ ਜੋ ਹੈ ਉਹ ਵੀ ਜੋ ਪ੍ਰਾਈਵੇਟ ਹੋ ਸਕੇ ਉਸ ਗੱਲ ਲਈ ਵੀ ਉਹਨਾਂ ਨੇ ਆਪਣੀ ਚਾਹ ਜੋ ਹੈ ਉਹ ਪ੍ਰਗਟ ਕੀਤੀ ਹੈ ਤੇ ਜੁਲਾਈ ਦੇ ਵਿੱਚ ਜੋ ਇਹ ਪ੍ਰਪੋਜ਼ਲ ਜੋ ਹੈ ਜੋ ਏਅਰਪੋਰਟਸ ਨੂੰ ਐਕਸਪੈਂਡ ਕਰਨ ਦਾ ਜੋ ਇਸ ਖਾਸ ਏਅਰਪੋਰਟ ਨੂੰ ਬਿੱਲੀ ਬਿਸ਼ਪ ਏਅਰਪੋਰਟ ਦੀ ਗੱਲ ਹੋ ਰਹੀ ਹੈ ਇਸ ਨੂੰ ਐਕਸਪੈਂਡ ਕਰਨ ਦਾ ਬਿਲੀਅਨਸ ਦੀ ਇਨਵੈਸਟਮੈਂਟ ਪ੍ਰਾਈਵੇਟ ਇਨਵੈਸਟਮੈਂਟਸ ਤੋਂ ਇਹ ਪ੍ਰੀਮੀਅਰ ਡੱਕ ਫੋਰਟ ਚਾਹੁੰਦੇ ਸਨ ਪਰ ਇਹ ਫੈਡਰਲ ਸਰਕਾਰ ਤੋਂ ਬਲੋਕ ਹੋਇਆ ਸੀ ਸੋ ਫੈਡਰਲ ਸਰਕਾਰ ਨੇ ਜਦੋਂ ਇਹ ਬਲੋਕ ਕੀਤਾ ਚਲੋ ਜੋ ਪ੍ਰੋਵਿੰਸ਼ੀਅਲ ਸਰਕਾਰ ਹੈ ਉਹਨਾਂ ਨੇ ਫਿਰ ਕਿਹਾ ਕਿ ਫੈਡਰਲ ਸਰਕਾਰ ਨੇ ਛੋਟੇ ਗਰੁੱਪ ਦੀ ਹੀ ਟੋਰੋਂਟੋ ਦੇ ਵਿੱਚ ਗੱਲ ਸੁਣੀ ਜੋ ਕਿ ਏਅਰਪੋਰਟ ਐਕਸਪੈਂਸ਼ਨ ਦੇ ਪਲਾਨਸ ਨੂੰ ਅਪੋਜ਼ ਕਰ ਰਹੇ ਨੇ ਅਤੇ ਹੁਣ ਇਹ ਗੱਲ ਪ੍ਰੀਮੀਅਰ ਡੱਕ ਫੋਰਟ ਦੁਬਾਰਾ ਲੈ ਕੇ ਆਏ ਨੇ ਕਿ ਇਹ ਏਅਰਪੋਰਟ ਜੋ ਹੈ ਇਸ ਨੂੰ ਵੀ ਪ੍ਰਾਈਵੇਟ ਕਰਨਾ ਚਾਹੀਦਾ ਅਤੇ ਕੰਮ ਜੋ ਹੈ ਇਹ ਕਹਿੰਦੇ ਸਾਰਾ ਤਿਆਰ ਹੈ ਅਤੇ $5 to $7 billion ਦੀ ਪ੍ਰਾਈਵੇਟ ਇਨਵੈਸਟਮੈਂਟ ਜੋ ਕਿ ਟੈਕਸ ਪੇਅਰਸ ਨੂੰ ਕੁਝ ਕੋਸਟ ਨਹੀਂ ਕਰੇਗੀ ਜੋ ਕਿ ਵੱਧ ਤੋਂ ਵੱਧ ਜੋਬਾਂ ਜੋ ਹੈ ਉਹ ਲੈ ਕੇ ਆਵੇਗੀ ਸੋ ਇਹ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਇਸ ਨੂੰ ਜ਼ਰੂਰ ਆਪਣੀ ਇੱਕ ਚਾਹ ਜੋ ਹੈ ਉਹ ਜ਼ਰੂਰ ਦੱਸੀ ਹੈ ਅਤੇ ਦੂਸਰੇ ਪਾਸੇ ਜਿੱਥੇ ਗੱਲ ਕਰੀਏ ਪ੍ਰੀਮੀਅਰ ਡੱਕ ਫੋਰਟ ਦੀ ਅਤੇ ਗੱਲ ਕਰੀਏ ਟੋਰੋਂਟੋ ਦੇ ਮੇਅਰ ਓਲੀਵੀਆ ਚਾਓ ਦੀ ਅਤੇ ਹਾਲਾਂਕਿ ਅੱਛਾ ਕੰਮ ਉਹ ਕਹਿੰਦੇ ਨੇ ਕਿ ਇੱਕ ਫਿਨੋਮੀਨਲ ਰਿਲੇਸ਼ਨਸ਼ਿਪ ਜੋ ਹੈ ਉਹ ਰਿਹਾ ਅਤੇ ਫੰਡਿੰਗ ਜੋ ਹੈ ਕਾਫੀ ਸਿਟੀ ਨੂੰ ਮਿਲੀ ਹੈ ਉੱਥੇ ਆਪਣੇ ਇੱਕ ਵਿਜ਼ਿਟ ਦੇ ਵਿੱਚ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਹਾਲਾਂਕਿ ਉਹਨਾਂ ਨੇ ਇਹ ਸਪੋਰਟ ਜ਼ਰੂਰ ਟੋਰੋਂਟੋ ਮੇਅਰ ਓਲੀਵੀਆ ਚਾਓ ਨੂੰ ਦਿੱਤੀ ਸੀ ਜੋ ਰੀਇਲੈਕਸ਼ਨ ਉਹ ਕਰ ਰਹੇ ਨੇ ਪਰ ਹੁਣ ਜਦੋਂ ਫਿਰ ਓਪੋਨੈਂਟਸ ਜੋ ਨੇ ਜੋ ਬਾਕੀ ਕੈਂਡੀਡੇਟਸ ਜੋ ਨੇ ਉਹ ਵੀ ਖੜ੍ਹੇ ਨੇ ਜਦੋਂ ਫਿਰ ਇਸ 'ਤੇ ਸਵਾਲ ਚੁੱਕਦੇ ਨੇ ਕਿ ਤੁਸੀਂ ਆਪਣੀ ਇੰਡੋਰਸਮੈਂਟ ਕਿਸ ਤਰ੍ਹਾਂ ਫਿਰ ਇੱਕ ਕੈਂਡੀਡੇਟ ਨੂੰ ਦੇ ਸਕਦੇ ਹੋ ਸੋ ਆਫਿਸ ਨੇ ਫਿਰ ਚਲੋ ਇਸ ਗੱਲ ਦੀ ਕਲੈਰਿਟੀ ਜੋ ਹੈ ਉਹ ਕੀਤੀ ਹੈ ਕਿ ਇਹ ਕੋਈ ਇੰਡੋਰਸਮੈਂਟ ਨਹੀਂ ਸੀ ਕਿ ਹਾਲਾਂਕਿ ਉਹ ਕਹਿੰਦੇ ਕਿ ਓਲੀਵੀਆ ਚਾਓ ਨੇ ਅੱਛਾ ਕੰਮ ਕੀਤਾ ਹੈ ਅਤੇ ਸਪੋਰਟ ਜੋ ਹੈ ਉਹ ਮੇਅਰ ਦੀ ਅਸੀਂ ਬਿਲਕੁਲ ਅੱਛੀ ਜੋਬ ਲਈ ਕਰਾਂਗੇ ਪਰ ਅਸੀਂ ਜੋ ਹੈ ਕੋਈ ਇੰਡੋਰਸਮੈਂਟ ਜੋ ਹੈ ਕਿਸੇ ਇੱਕ ਕੈਂਡੀਡੇਟ ਦੀ ਨਹੀਂ ਕਰ ਰਹੇ ਹੁਣ ਚਲੋ ਗੱਲ ਇਹ ਹੁਣ ਦੂਜੇ ਪਾਸੇ ਲੈ ਗਏ ਗੱਲ ਸ਼ਬਦਾਂ ਨਾਲ ਜੋੜ ਲਈ ਪਰ ਇਹ ਵੀ ਉਹਨਾਂ ਨੇ ਕਹਿਤਾ ਕਿ ਜੋ ਮੈਸੇਜ ਜੋ ਮੈਂ ਜੋ ਦੇਣਾ ਚਾਹੁੰਦਾ ਉਹ ਮੇਰੀਆਂ ਗੱਲਾਂ ਦੇ ਵਿੱਚ ਜੋ ਹੈ ਉਹ ਵਸਨੀਕ ਜੋ ਹੈ ਉਹ ਜ਼ਰੂਰ ਲੈ ਸਕਦੇ ਨੇ ਸੋ ਕਿਤੇ ਨਾ ਕਿਤੇ ਸਪੋਰਟ ਕਰ ਵੀ ਰਹੇ ਨੇ ਪਰ ਕਿਤੇ ਨਾ ਕਿਤੇ ਉਸ ਗੱਲ ਨੂੰ ਓਫੀਸ਼ੀਅਲ ਜੋ ਹੈ ਉਹ ਨਹੀਂ ਵੀ ਕਰਨਾ ਚਾਹੁੰਦੇ ਇਸ ਗੱਲ ਦੀ ਵੀ ਉਹਨਾਂ ਨੇ ਚਲੋ ਆਪਣੇ ਆਫਿਸ ਤੋਂ ਇੱਕ ਪੁਸ਼ਟੀ ਜੋ ਹੈ ਉਹ ਜ਼ਰੂਰ ਕਰ ਦਿੱਤੀ ਹੈ ਸੋ ਜੀ ਨਾਲ ਹੀ ਤੁਹਾਨੂੰ ਮੈਂ ਜ਼ਰੂਰ ਜੀ ਇਹ ਦੱਸ ਦੇਵਾਂ ਜੀ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈ ਜ਼ਰੂਰ ਪਹੁੰਚਣਾ ਹੈ 8005 ਡਿਕਸੀ ਰੋਡ ਬਰੈਂਪਟਨ ਜੀ ਪਤਾ ਹੈ ਪਹੁੰਚਣਾ ਕਿਉਂ ਹੈ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਘਰ ਦੀ ਜੋ ਰੈਨੋਵੇਸ਼ਨ ਕਰਨੀ ਹੈ ਜਾਂ ਫਿਰ ਤੁਸੀਂ ਬਿਲਡਰ ਹੋ ਕੰਟਰੈਕਟਰ ਹੋ ਰੈਨੋਵੇਟਰ ਹੋ ਤੁਸੀਂ ਚਾਹੁੰਦੇ ਹੋ ਕਿ ਜੋ ਸਾਰਾ ਬਿਲਡਿੰਗ ਰੈਨੋਵੇਸ਼ਨ ਦਾ ਸਮਾਨ ਜੋ ਹੈ ਉਹ ਚੰਗਾ ਕੁਆਲਿਟੀ ਦਾ ਤੁਸੀਂ ਲੈ ਕੇ ਆਓ ਅਤੇ ਚੰਗੀਆਂ ਕੀਮਤਾਂ 'ਤੇ ਲੈ ਕੇ ਆਓ ਅਤੇ ਫਿਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਜ਼ਰੂਰ ਪਹੁੰਚਣਾ ਹੈ ਪਲੰਬਿੰਗ ਐਚ ਬੀ ਏ ਸੀ ਮਟੀਰੀਅਲ ਇਲੈਕਟ੍ਰੀਕਲ ਦੀਆਂ ਸਪਲਾਈਜ਼ ਫਲੋਰਿੰਗ ਦਾ ਪੂਰਾ ਟਾਈਲਾਂ ਬਾਕੀ ਪ੍ਰੋਡਕਟ ਜਾਂ ਵਾਸ਼ਰੂਮ ਲਈ ਸਾਰਾ ਹੀ ਸਮਾਨ ਜੋ ਹੈ ਅਤੇ ਤੁਸੀਂ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਪਤਾ ਨੋਟ ਜ਼ਰੂਰ ਕਰੋ 8005 ਡਿਕਸੀ ਰੋਡ ਬਰੈਂਪਟਨ ਨੰਬਰ 647-9615-085 ਜੀ ਇਹਨਾਂ ਦੇ ਲਈ ਹੈ 6479610585 ਸਟੀਲਸ ਦੇ ਡਿਕਸੀ ਦੇ ਕੋਰਨਰ 'ਤੇ ਹੈ ਬਹੁਤ ਹੀ ਸੋਹਣਾ ਲਗਜ਼ਰੀਅਸ ਸ਼ੋਰੂਮ ਜੋ ਹੈ ਉਹ ਓਪਨ ਹੋਇਆ ਅਤੇ ਤੁਸੀਂ ਵੈਬਸਾਈਟ 'ਤੇ ਵੀ ਜਾ ਕੇ ਪੂਰੇ ਪ੍ਰੋਡਕਟਸ ਬਾਰੇ ਜਾਣਕਾਰੀ ਜੋ ਹੈ ਉਹ ਬਿਲਕੁਲ ਲੈ ਸਕਦੇ ਹੋ www.bestvaluebuildingsupplies.ca ਤੇ ਜਾ ਕੇ ਜੀ ਪ੍ਰੋਡਕਟਸ ਬਾਰੇ ਜਾਣਕਾਰੀ ਲਓ ਪ੍ਰਾਈਜ਼ ਬਾਰੇ ਜਾਣਕਾਰੀ ਲਓ ਤਾਂ ਜੋ ਕਿ ਤੁਸੀਂ ਪਹਿਲਾਂ ਹੀ ਆਪਣੀ ਪੂਰੀ ਲਿਸਟ ਜੋ ਹੈ ਇਸ ਗੱਲ ਦੇ ਵਿੱਚ ਜੋ ਹੈ ਉਹ ਜ਼ਰੂਰ ਤਿਆਰ ਕਰ ਸਕੋ ਅਤੇ ਆਪਣੀ ਵੱਧ ਤੋਂ ਵੱਧ ਸੇਵਿੰਗ ਜੋ ਹੈ ਤੁਸੀਂ ਇਸ ਦੇ ਵਿੱਚ ਜੋ ਹੈ ਜ਼ਰੂਰ ਕਰ ਸਕੋ ਜੀ ਅਤੇ ਜੀ ਨਾਲ ਹੀ ਅਸੀਂ ਨੋਟ ਤੁਹਾਨੂੰ ਇਹ ਵੀ ਬਿਲਕੁਲ ਕਰਵਾ ਦਈਏ ਜੀ ਤੁਸੀਂ ਅੱਛੀ ਇੰਸ਼ੋਰੈਂਸ ਆਪਣੇ ਟਰੱਕ ਦੇ ਲਈ ਕਾਰਾਂ ਦੇ ਲਈ ਲੱਭ ਰਹੇ ਹੋ, ਜਦੋਂ ਵੀ ਚਲੋ ਕਾਰ ਵੀ ਖਰੀਦੀ ਦੀ ਹੈ ਤਾਂ ਪਹਿਲੀ ਗੱਲ ਫਿਰ ਇੰਸ਼ੋਰੈਂਸ ਦੀ ਅਸੀਂ ਜ਼ਰੂਰ ਸੋਚਦੇ ਹੁੰਦੇ ਹਾਂ ਕਿ ਇਸ ਦੀ ਇੰਸ਼ੋਰੈਂਸ ਕਿੱਥੇ ਤੱਕ ਜਾਊਗੀ। ਸੋ ਜੀ, ਇਸ ਮਸਲੇ ਦਾ ਹੱਲ ਜੋ ਹੈ ਤੁਹਾਡੀ ਮਦਦ ਇਸ ਦੇ ਵਿੱਚ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ ਜ਼ਰੂਰ ਕਰ ਸਕਦੇ ਨੇ। ਸੋ ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਇਹ ਨੇ, ਕੰਮ ਇਹਨਾਂ ਦਾ ਖਾਸ ਤੌਰ 'ਤੇ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ ਦੇ ਵਿੱਚ ਹੈ, ਹੋਮ ਅਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਹੈ। ਅਤੇ ਤੁਸੀਂ ਨੰਬਰ 647-929-9509 ਜ਼ਰੂਰ ਨੋਟ ਰੱਖੋ ਜੀ, 647-929-9509 ਇਹ ਮੈਂਡੀ ਗਿੱਲ ਜੀ ਦੇ ਲਈ ਨੰਬਰ ਹੈ। ਅਤੇ ਨਾਲ ਹੀ ਚਲੋ ਇਹਨਾਂ ਨੇ ਨੰਬਰ ਇੱਕ ਹੋਰ ਸਾਨੂੰ ਦਿੱਤਾ, ਨੰਬਰ 647-883-1899 ਜੀ, ਇਹ ਨੰਬਰ ਵੀ ਤੁਸੀਂ ਜੋ ਮੈਂਡੀ ਗਿੱਲ ਜੀ ਦੇ ਲਈ ਜ਼ਰੂਰ ਨੋਟ ਕਰਨਾ। ਅਤੇ ਜੀ ਨਾਲ ਹੀ ਜੋ ਨੰਬਰ ਤੁਸੀਂ ਇਹ ਨੋਟ ਕੀਤਾ ਅਤੇ ਨਾਲ ਹੀ ਜੀ ਇਹ ਗੀਤ ਵੀ ਜ਼ਰੂਰ ਨੋਟ ਕਰ ਲੈਣਾ, ਖਾਸ ਤੌਰ 'ਤੇ ਮੈਂ ਜੋ ਛਾਂਟ ਕੇ ਰੱਖਿਆ ਸੀ ਕਿ ਚਲੋ ਜੋ ਗੁੱਸਾ ਕਈ ਵਾਰੀ ਅਸੀਂ ਕਰ ਲੈਂਦੇ ਹੁੰਦੇ ਹਾਂ, ਕਈ ਵਾਰੀ ਨਹੀਂ ਕਾਬੂ ਹੁੰਦਾ ਆਪਣੇ ਗੁੱਸੇ 'ਤੇ ਆਪਣੇ ਮੂਡ 'ਤੇ, ਪਰ ਸਾਨੂੰ ਪਤਾ ਵੀ ਹੁੰਦਾ ਕਿ ਇਸ ਦਾ ਨਤੀਜਾ ਜੋ ਹੈ ਉਹ ਚੰਗਾ ਕਿਤੇ ਨਾ ਕਿਤੇ ਨਹੀਂ ਹੁੰਦਾ। ਸੋ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਕਿਤੇ ਨਾ ਕਿਤੇ ਹਰ ਗੀਤ ਦੇ ਵਿੱਚ ਕੋਈ ਨਾ ਕੋਈ ਮੈਸੇਜ ਉਹ ਜ਼ਰੂਰ ਦੇ ਜਾਂਦੇ ਨੇ। ਸੋ ਇਹ ਮੈਸੇਜ ਤੁਹਾਡੇ ਤੱਕ ਜ਼ਰੂਰ ਸਵੇਰ ਵੇਲੇ ਪਹੁੰਚਾ ਦਈਏ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਤੁਸੀਂ ਇਸ ਸਫ਼ਰ ਦੇ ਵਿੱਚ ਬਣੇ ਹੋਏ ਹੋ ਜੀ, ਅਤੇ ਇਹ ਗੀਤ ਮਾਣਨਾ ਜ਼ਰੂਰ।

0: किसी ने भी अगर कार वैन एसयूवी लेना टॉप टॉप टॉप का नाम एक है वह है एरन मिल्स एक्यूरा। एरन मिल्स एक्यूरा दे जगदीप भला अते करण शर्मा नू कॉल करो। नंबर वन सर्विस, नंबर वन रेट्स, प्रोफेशनल अते ऑनेस्ट टीम ते रिलायबल। सो कार वैन एसयूवी कोई भी लेना हो एरन मिल्स एक्यूरा 905-828-5800 ते कॉल करो।
1: Wow, what a fresh green vegetables and fruits, lower grocery prices and tasty thali. Main kithe dream ta nahi dekh reha.
2: Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items le tandoori grill a jao. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
0: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984।
3: ਏਜਕਸ ਕ੍ਰੈਮਟੋਰੀਅਮ ਬ੍ਰੈਂਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ। ਏਜਕਸ ਕ੍ਰੈਮਟੋਰੀਅਮ 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info 289-372-3300।
4: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਹੁਣ ਜਾਣ ਦਾ ਜੋ ਸਮਾਂ ਹੈ, 2 ਮਿੰਟ ਦਾ ਸਮਾਂ ਸਾਡੇ ਵਿੱਚ ਰਹਿ ਗਿਆ ਹੈ। ਸੋ ਉਮੀਦ ਕਰਦੇ ਹਾਂ ਜੀ ਤੁਹਾਡਾ ਦਿਨ ਜੋ ਹੈ ਵਧੀਆ ਬਤੀਤ ਹੋਵੇਗਾ। ਸੋ ਮੌਸਮ ਪੱਖੋਂ ਖਿਆਲ ਆਪਣਾ ਬਿਲਕੁਲ ਰੱਖਣਾ ਇਸ ਵੇਲੇ ਜੋ ਦਿਨ ਸ਼ੁਰੂ ਹੋਇਆ ਜੀ। ਬਹੁਤ ਸਾਰੀਆਂ ਤੁਹਾਨੂੰ ਜੀ ਸਾਡੇ ਵੱਲੋਂ ਸ਼ੁਭ ਇੱਛਾਵਾਂ, ਸ਼ੁਭ ਕਾਮਨਾਵਾਂ। ਕੱਲ੍ਹ ਹੋਵੇਗੀ ਮੁਲਾਕਾਤ ਤੇ ਮੈਨੂੰ ਰੁਪਿੰਦਰ ਕੌਰ ਨੂੰ ਤੁਸੀਂ ਹੁਣ ਇੱਥੇ ਇਜਾਜ਼ਤ ਦਿਓ ਜੀ। ਹੱਸਦੇ ਵਸਦੇ ਰਹਿਣਾ। ਸਤਿ ਸ਼੍ਰੀ ਅਕਾਲ।

0: AM 530. CHLO AM. Serving Brampton, Mississauga, Toronto, the GTA, and the world at am530.ca.
1: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਬ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 billion ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
0: The opinions expressed in the following program are those of the host and their guests and do not reflect the views and opinions of the management and staff of CHLO AM 530.
2: Światło, które wydobywa z cienia dźwięki, historie i emocje.
3: Jak ten czas powoli leci, pierwsza, druga, pół, trzeci.
2: Od zapomnianych winyli, przez stadionowe hymny, aż po brzmienia przyszłości.
4: Umówiłem się z nią na dziewiątą.
2: Muzyczny reflektor. Zaprasza Michał Ciepliński.
5: Michał Ciepliński.
2: Dzień dobry. W dzisiejszym muzycznym reflektorze kierujemy światło na artystkę, która stała się symbolem polskiego optymizmu lat 70. Anna Jantar. Jej uśmiech i głos potrafiły rozjaśnić nawet najbardziej szarą rzeczywistość PRL. Dziś, w 2026 roku, jej piosenki wciąż łączą pokolenia.

ਮੈਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਫਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ

ਸਵੇਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਚ ਸੀ ਚੱਲੋ ਡਿਜੀਟਲ AM ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਜਿੱਥੇ ਸੁਣ ਰਹੇ ਹੋ ਉੱਥੇ ਸਾਨੂੰ ਤੁਸੀਂ ਅੰਟਾਰੀਓ 'ਚ ਬਾਰਡਰ ਟੂ ਬਾਰਡਰ ਰੇਂਜ ਦੇ ਵਿੱਚ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ ਰੋਸ਼ਨੀ ਰਸਤੇ ਦਿਖਾਵੇਗੀ ਤੁਸੀਂ ਚੱਲਦੇ ਰਹੋਗੇ ਇੱਕ ਵਾਰ ਫਿਰ ਤੋਂ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਅਮੈਰੀਕਨ ਏਅਰਲਾਈਨਸ ਜਿਹੜੀ ਲੈਂਡ ਕਰ ਚੁੱਕੀ ਹੈ ਅਤੇ 401 ਈਸਟ ਐਂਡ ਵੈਸਟ ਬਾਉਂਡ ਮੂਵਿੰਗ ਬਿਜ਼ੀ ਐਂਡ ਡੇਰੀ ਰੋਡ ਜੋ ਕਿ ਆਮ ਤੌਰ 'ਤੇ ਬਿਜ਼ੀ ਰਹਿੰਦੀ ਹੈ ਅਤੇ ਇਸ ਸਮੇਂ ਤੁਸੀਂ ਟਰੈਵਲ ਕਰ ਰਹੇ ਹੋ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਤੱਕ ਆਪ ਸਭ ਨੂੰ ਸ਼ੁਭ ਇੱਛਾਵਾਂ ਅੱਜ ਦੇ ਦਿੰਦੀਆਂ ਗ੍ਰੇ ਸਕਾਈਜ਼ ਦੇ ਨਾਲ ਸਨੀ ਮਿਕਸ ਕਲਾਊਡੀ ਪੀਰੀਅਡ ਦੇ ਨਾਲ ਪਲੱਸ ਡਬਲ ਡਿਜਿਟ ਦੇ ਵਿੱਚ ਟੈਂਪਰੇਚਰ ਜਿੱਥੇ ਅੱਜ ਦੇ ਦਿਨ ਨੂੰ ਖੂਬਸੂਰਤ ਹੋਰ ਬਣਾਊਗਾ ਅੱਜ ਅਤੇ ਕੱਲ੍ਹ ਤੁਸੀਂ ਖੂਬ ਇੰਜੋਏ ਕਰੋਗੇ ਔਰ ਉਸ ਤੋਂ ਬਾਅਦ ਆਈ ਥਿੰਕ ਸੋ ਕਿ ਕੰਮ ਨੂੰ ਵੀ ਇੰਜੋਏ ਕਰੋਗੇ ਪਰ ਬਹੁਤ ਸਾਰੇ ਲੋਕ ਕੰਮ ਨੂੰ ਗੁਲਾਮੀ ਵਾਂਗੂ ਲੈਂਦੇ ਨੇ ਫਿਲਹਾਲ ਕੰਮ ਦੇ ਨਾਲ ਬੰਦੇ ਦਾ ਮੁੱਲ ਹੁੰਦਾ ਅਤੇ ਬੰਦੇ ਦਾ ਮੁੱਲ ਚੰਮ ਨਾਲ ਨਹੀਂ ਕੰਮ ਨਾਲ ਮੈਂ ਹਮੇਸ਼ਾ ਕਹਿੰਦਾ ਹਾਂ ਅਤੇ ਤੁਸੀਂ ਚੱਲੋ ਇੱਕ ਵਾਰ ਫਿਰ ਸਾਡੇ ਨਾਲ ਸਟੂਡੀਓ ਦਾ ਨੰਬਰ 905-673-3333 ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੁਹਾਡੀ ਟਿਕਟ ਟੂ ਕਾਲ ਸਟੂਡੀਓ 905-673-3333

0: ਸੁਗਾਸ ਉਸ ਪਰ ਪਰਮੇਸ਼ਵਰ ਦੇ ਨਾਮ ਉਟਾਸਣਾ ਜਿਸ ਦੇ ਨਾਮ ਉਟਾਸਣਾ ਗਾਸ ਦੁਨੀਆਂ ਦੀ ਹਰ ਸ਼ਾਇਦ ਹੈ। ਇੱਕ ਵਾਰ ਫਿਰ ਤੋਂ ਉਮੀਦ ਕਰਦਾ ਕਿ ਤੁਸੀਂ ਅੱਜ ਬੜੇ ਖੁਸ਼ ਔਰ ਜੋ ਬਿਜ਼ੀ ਰਹੋਗੇ, ਕਿਉਂਕਿ ਸੈਟਰਡੇ ਆ ਔਰ ਸੈਟਰਡੇ ਦੀ ਮੋਰਨਿੰਗ ਮੇਰੇ ਲਈ ਹਰ ਰੋਜ਼ ਸੈਟਰਡੇ ਆ, ਮੇਰੇ ਲਈ ਹਰ ਰੋਜ਼ ਸੰਡੇ ਆ। ਸੈਟਰਡੇ ਦੀ ਮੋਰਨਿੰਗ ਆ ਅਤੇ ਤੁਸੀਂ ਸਾਡੇ ਨਾਲ AM 530 ਤੋਂ। ਪੰਕਜ ਜੀ ਮੇਰਾ, ਪੰਕਜ ਜੀ ਕੈਸੇ ਹੈ ਜੀ? ਔਰ ਸਾਡਾ ਗੈਸਟ ਹੈ ਸਟੂਡੀਓ ਦੇ ਵਿੱਚ ਨੇਹਾ। ਨੇਹਾ ਕੀ ਹਾਲ ਚਾਲ ਨੇ? ਸੋਰੀ ਮਾਈ ਬੈਡ, ਇੱਕ ਵਾਰ ਫਿਰ ਤੁਹਾਨੂੰ ਦੋਨਾਂ ਨੂੰ ਪੰਕਜ ਜੀ ਨਮਸਤੇ, ਲੱਡੂ ਪੇੜੇ ਸਸਤੇ।
1: ਹਾਂਜੀ, ਤੋ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਤੇ। ਆਈ ਥਿੰਕ ਦਿਨ ਕੀ ਸ਼ੁਰੂਆਤ ਸਭ ਕੀ ਸਾਰੀ ਬੜੀਆ ਹੋ। ਸਾਰੇ ਲਿਸਨਰਸ ਤੋਂ ਮੇਰੀ ਤਰਫ ਸੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ ਤੇ ਨਮਸਤੇ ਜੀ।
0: ਥੈਂਕ ਯੂ ਸੋ ਮਚ। ਔਰ ਨੇਹਾ ਵੀ ਸਾਡੇ ਨਾਲ। ਨੇਹਾ ਕੀ ਹਾਲ ਚਾਲ ਹੈ?
2: ਬਹੁਤ ਵਧੀਆ ਸਰ ਜੀ,
0: ਠੀਕ ਠਾਕ ਹੋ?
2: ਹਾਂਜੀ ਹਾਂਜੀ, ਬਹੁਤ ਵਧੀਆ।
0: ਸੋ ਠੀਕ ਹੈ, ਤੁਸੀਂ ਮਾਈਕ ਥੋੜ੍ਹਾ ਨੇੜੇ ਰਹਿਣਾ ਹੈਗਾ ਅਤੇ ਸਾਡੇ ਨਾਲ ਦਵਿੰਦਰ ਵੀ ਪਹੁੰਚ ਗਏ ਸਟੂਡੀਓ, ਦਵਿੰਦਰ ਵੀ ਮਾਈਕ ਦੇਵਾਂਗੇ ਅਸੀਂ। ਅਤੇ ਸਾਡੇ ਨਾਲ ਤੁਸੀਂ ਸਟੂਡੀਓ 'ਚ ਗੱਲਬਾਤ ਕਰ ਰਹੇ ਹੋ 905-673-33-37 905-673-33-37। ਸੋ ਅਸੀਂ ਨਾ ਇੱਕ ਨੇਹਾ ਜੀ ਨੂੰ ਪਤਾ, ਅਸੀਂ ਨਾ ਇੱਕ ਸੈਗਮੈਂਟ ਰਨ ਕਰਦੇ ਹਾਂ ਪਿਛਲੇ ਲੰਬੇ ਸਮੇਂ ਤੋਂ, ਅਸੀਂ ਥਰਸਡੇ ਤੇ ਸੈਟਰਡੇ ਕਰਦੇ ਹੁੰਦੇ
1: ਹਾਂ ਜੀ ਜੀ ਜੀ।
0: ਪੰਕਜ ਜੀ ਕੋ ਪਤਾ ਕਿਆ ਉਹ?
1: ਜੀ ਜੀ, ਬਾਬਾ ਬਖਤੌਰਾ ਸੈਗਮੈਂਟ ਜੀ।
0: ਬਾਬਾ ਬਖਤੌਰਾ ਸੈਗਮੈਂਟ ਹੈ। ਬਾਬਾ ਬਖਤੌਰਾ ਸੈਗਮੈਂਟ ਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਬੰਦਾ ਆਪਣਾ ਨਾਮ, ਡੇਟ ਆਫ ਬਰਥ
1: ਜੀ ਜੀ,
0: ਤੇ ਨਾਲ
2: ਹਾਂਜੀ
0: ਉਹ ਦੱਸਦਾ ਹੈਗਾ ਜਿਹੜਾ ਆਪਣਾ ਜਿਹੜਾ ਪਾਸਵਰਡ ਹੁੰਦਾ ਇੱਕ
1: ਜੀ ਜੀ।
0: ਸਾਡਾ ਪਾਸਵਰਡ ਹੁੰਦਾ ਤਵਾ ਕਿਚਨ। ਇਸ ਸਮੇਂ ਟੋਰੋਂਟੋ ਦੇ ਵਿੱਚ 3 ਲੋਕੇਸ਼ਨ, ਟੋਰੋਂਟੋ ਤੋਂ ਬਾਹਰ 2 ਲੋਕੇਸ਼ਨ, 5 ਲੋਕੇਸ਼ਨ ਤੋਂ ਸਰਵ ਕਰ ਰਿਹਾ ਤਵਾ ਕਿਚਨ, ਜਿੱਥੋਂ ਲੋਕ ਹੁਣ ਸਵੇਰ ਹੋ ਗਈ
1: ਜੀ ਜੀ,
0: ਉਹਨਾਂ ਦੇ ਗਾਹ ਪੈ ਜਾਣਾ। ਸਵੇਰ ਗਾਹ ਪੈਣ ਦਾ ਕਾਰਨ ਕੀ ਹੈ? ਤਵਾ ਕਿਚਨ ਦੇ ਪਰੌਂਠੇ ਬਹੁਤ ਮਸ਼ਹੂਰ ਹੈ, ਤੰਦੂਰੀ ਤੇ ਦੂਸਰੇ।
2: ਠੀਕ ਹੈ ਜੀ।
0: ਸੋ ਤੰਦੂਰੀ ਪਰੌਂਠਾ ਤੁਸੀਂ ਵੀ ਖਾਧਾ ਹੈਗਾ?
2: ਹਾਂਜੀ ਹਾਂਜੀ।
0: ਕਿੱਦਾਂ ਲੱਗਿਆ ਬੜਾ ਦੱਸੋ ਬੋਲ ਕੇ?
2: ਬਹੁਤ ਵਧੀਆ ਜੀ।
0: ਹਾਂਜੀ, ਥੋੜੇ ਕੁਝ ਸ਼ਬਦ ਤੁਹਾਡੇ ਕੋਲ ਦੱਸੋ ਨਾ ਕੁਝ।
2: ਬਸ ਖਾ ਕੇ ਸ਼ਬਦ ਹੀ ਨਹੀਂ ਹੈਗੇ ਜੀ, ਬਹੁਤ ਵਧੀਆ ਲੱਗਿਆ, ਜਮਾਂ ਘਰ ਵਰਗਾ ਟੇਸਟ ਹੈ, ਬਿਲਕੁਲ ਫਰੈਸ਼, ਬਿਲਕੁਲ ਕਰੰਚ।
0: ਸੋ ਤੰਦੂਰ ਦੇ ਵਿੱਚ ਇਹ ਹੈ ਕਿ ਆਇਲ ਨਹੀਂ ਲੱਗਦਾ।
2: ਹਾਂਜੀ,
0: ਆਮ ਤੌਰ ਤੇ ਮੈਂ ਇਹ ਕਹੂੰਗਾ ਜਦੋਂ ਤੁਸੀਂ ਮੁਰਥਲ ਨੂੰ ਜਾਂਦੇ ਹੋ ਨਾ,
2: ਹਾਂਜੀ
0: ਤੰਦੂਰੀ ਪਰੌਂਠੇ ਹਰੇਕ ਦਾ ਬਸ ਦਾ ਕੰਮ ਨਹੀਂ ਹੁੰਦਾ।
2: ਬਿਲਕੁਲ,
0: ਮੁਰਥਲ ਨੂੰ ਜਾਂਦੇ ਨਾ ਸੁਖਦੇਵ ਦਾ ਢਾਬਾ ਆਉਂਦਾ ਸੀ।
2: ਬਿਲਕੁਲ,
0: ਅਸਲ 'ਚ ਇਹ ਢਾਬਾ ਜਿਹੜਾ ਚੱਲਿਆ ਲਿਬੜੇ ਵਾਲਿਆਂ ਦੇ ਟਰੱਕਾਂ ਤੋਂ ਖੜਨ ਤੋਂ। ਸੋ ਲਿਬੜਾ ਟਰਾਂਸਪੋਰਟ ਦਾ ਜਿੰਨਾ ਟਰੱਕ ਸੀ, ਸੁਖਦੇਵ ਦੇ ਢਾਬੇ ਤੇ ਮੁਰਥਲ ਖੜਦਾ ਹੁੰਦਾ ਸੀ, ਤੇ ਉੱਥੇ ਤਕਰੀਬਨ ਮਤਲਬ ਅਪ ਐਂਡ ਡਾਊਨ ਕਰਨ ਵਾਲਾ ਰੋਜ਼ ਦਾ 100 ਟਰੱਕ ਖਾਲੀ ਇੱਕੋ ਟਰਾਂਸਪੋਰਟ ਦਿੰਦਾ ਸੀ, ਲਿਬੜਾ ਪਟਿਆਲਾ ਕੈਰੀਅਰ, ਪਟਿਆਲਾ ਟਰਾਂਸਪੋਰਟ ਲਿਬੜਾ ਦਾ
1: ਜੀ ਜੀ।
0: ਸੋ ਅਸੀਂ ਜਦੋਂ ਜਾਣਾ ਉਹਨਾਂ ਟਾਈਮਾਂ 'ਚ ਜਦੋਂ ਟਰਾਂਸਪੋਰਟ ਰਨ ਕਰਦੇ ਸੀ, ਉਹਨਾਂ ਨੇ ਦੱਸਣਾ ਵੀ ਹੈੱਡ ਆਫਿਸ ਤੋਂ ਜਾਂ ਮੇਨ ਆਫਿਸ ਤੋਂ ਬੰਦੇ ਆਏ ਹੋਏ ਨੇ ਤਾਂ ਸਾਡੀ ਬੜੀ ਸੇਵਾ ਕਰਨੀ। ਉਹਨਾਂ ਨੇ ਤੰਦੂਰੀ ਪਰੌਂਠੇ ਬਣਾ ਕੇ ਦੇ, ਉਹਨਾਂ ਕਹਿੰਦਾ ਜੀ ਤੇਲ ਵਾਲੇ ਤੋਂ ਸਭੀ ਖਿਲਾ ਦਿੱਤੇ ਹੈ, ਆਪ ਤੰਦੂਰੀ ਖਾਈਏ। ਸੋ ਤੰਦੂਰੀ ਪਰੌਂਠਾ ਜਿਹਦੇ ਵਿੱਚ ਕ੍ਰਸਟ ਹੁੰਦਾ, ਤੰਦੂਰੀ ਪਰੌਂਠਾ ਜਿਹਦੇ 'ਚ ਨਾ ਮਿੱਟੀ ਦੀ ਖੁਸ਼ਬੂ ਹੁੰਦੀ ਹੈ ਤੰਦੂਰ ਦੇ ਦੀ
1: ਜੀ ਜੀ,
0: ਜੇ ਤੰਦੂਰ 'ਚ ਇੱਕ ਸਪੈਸ਼ਲ ਮਿੱਟੀ ਲੱਗਦੀ ਜਿਹੜੀ ਮਘਾਉਂਦੀ ਆ ਅੱਗ ਨੂੰ, ਅਤੇ ਅੱਗ ਦੇ ਸੇਕ ਨੂੰ ਅੰਦਰ ਲਪੇਟ ਲੈਂਦੀ ਆ। ਲਪੇਟਣ ਤੋਂ ਬਾਅਦ ਉਹ ਆਟੇ ਦੇ ਵਿੱਚ ਸੇਕ ਜਦੋਂ ਜਾਂਦਾ, ਹਲਕਾ ਹਲਕਾ ਜਿਹੜਾ ਸੇਕ ਆ ਉਹ ਟੇਸਟ ਦਿੰਦਾ। ਤੰਦੂਰੀ ਪਰੌਂਠੇ ਤੁਸੀਂ ਖਾਓ ਅੱਜ ਤਵਾ ਕਿਚਨ 'ਤੇ। ਅੱਜ ਤਵਾ ਕਿਚਨ ਦੇ ਉੱਤੇ ਦਾਰਾ ਸਿੰਘ ਪਰੌਂਠਾ, ਜਿਹੜਾ ਕਿ ਹਮੇਸ਼ਾ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਪਰੌਂਠਿਆਂ 'ਚੋਂ ਪਰੌਂਠਾ ਸਰਦਾਰ ਪਰੌਂਠਾ, ਦਾਰਾ ਸਿੰਘ ਪਰੌਂਠਾ ਦਾ ਨਾਂ ਤਾਂ ਰੱਖਿਆ ਸੀ ਇਹਨਾਂ ਨੇ। ਉਹ ਥਾਲ ਦੇ ਸਾਈਜ਼ ਦਾ ਪਰੌਂਠਾ, ਜਿੱਦਾਂ ਥਾਲ ਹੁੰਦਾ
2: ਠੀਕ ਹੈ ਜੀ,
0: ਥਾਲ ਦੇ ਸਾਈਜ਼ ਦਾ ਪਰੌਂਠਾ ਹੈਗਾ। ਇਹ ਪਰੌਂਠਾ ਡੀਲ ਦੇ ਉੱਪਰ ਆ, $13 ਦੇ ਵਿੱਚ, $12.99 'ਚ ਦੋ ਪਰੌਂਠੇ ਹੁੰਦੇ ਨੇ। ਸਪੈਸ਼ਲ ਇੱਕ ਅਚਾਰ ਬਣਾਉਂਦੇ ਨੇ ਅਤੇ ਨਾਲ ਜਿਹੜਾ ਹੈਗਾ ਪਰੌਂਠਾ ਜਦੋਂ ਕੋਈ ਖਾਂਦਾ, ਇਹ ਮਿਕਸਚਰ ਆ। ਮਿਕਸਚਰ ਕਿਵੇਂ ਦਾਰਾ ਸਿੰਘ ਪਰੌਂਠਾ ਕਿ ਤੁਸੀਂ ਜਿਹੜਾ ਚਾਰ ਟੋਪਿੰਗ ਜਿਵੇਂ ਪੀਜ਼ੇ 'ਚ ਪਾਉਂਦੇ ਨਾ,
2: ਹਾਂਜੀ
0: ਇਹ ਪਰੌਂਠੇ 'ਚ ਚਾਰ ਟੋਪਿੰਗਸ ਨੇ। ਸੋ ਦਾਰਾ ਸਿੰਘ ਪਰੌਂਠਾ ਤੁਸੀਂ ਹੁਣੇ ਟਰਾਈ ਕਰਨਾ। ਪਹਾੜਗੰਜ ਕੇ ਛੋਲੇ ਭਟੂਰੇ ਕਿਉਂ ਕਹੇ ਨੇ? ਕਿਉਂਕਿ ਜਿਹੜੇ ਚਣੇ ਨੇ ਨਾ ਇਹਨਾਂ ਦੇ ਉਹ ਸਪੈਸ਼ਲ ਨੇ, ਇਕੱਲੇ ਭਟੂਰੇ ਕੁਛ ਨਹੀਂ ਕਰ ਸਕਦੇ ਅਗਰ ਚਣੇ ਬੇਕਾਰ ਨੇ
1: ਜੀ ਜੀ ਜੀ।
0: ਸੋ ਜਿਹੜੇ ਚਣੇ ਨੇ ਉਹ ਲਾਹੌਰੀ ਸਟਾਈਲ 'ਚ ਤਿਆਰ ਕੀਤੇ ਜਾਂਦੇ ਆ। ਲਾਹੌਰੀ ਸਟਾਈਲ ਕੀ ਸੀ? ਚਣਿਆਂ ਨੂੰ ਲੰਬਾ ਸਮਾਂ ਬਾਲਟੀਆਂ 'ਚ ਭਿਉਂ ਕੇ ਰੱਖਦੇ ਆ, ਪਹਿਲਾਂ ਤਕਰੀਬਨ 12 ਘੰਟੇ ਪਹਿਲਾਂ ਇਹਨਾਂ ਨੇ ਭਿਉਣਾ ਹੁੰਦਾ ਉਹਨੂੰ, ਲੰਬਾ ਸਮਾਂ ਔਸਤਨ ਨਾਲੋਂ, ਆਮ 2-3-4 ਘੰਟੇ ਕਰਦੇ ਆ
1: ਜੀ,
0: ਔਸਤਨ ਨਾਲੋਂ ਲੰਬਾ ਸਮਾਂ ਚਣਿਆਂ ਨੂੰ ਭਿਉਂਗਣਾ। ਫਿਰ ਉਹਨਾਂ ਦੇ ਜਿਹੜਾ ਪਾਣੀ ਆ ਕੱਢ ਕੇ ਉਹਦੇ ਵਿੱਚੋਂ ਉਹਨੂੰ ਸੁੱਕਿਆਂ ਨੂੰ ਕੇਰਾਂ ਪਤੀਲੇ ਦੇ ਵਿੱਚ ਘੁਮਾਉਣਾ
1: ਜੀ ਜੀ,
0: ਸਲੋ ਆਂਚ ਦੇ ਉੱਤੇ, ਬਿਲਕੁਲ ਸਲੋ ਆਂਚ ਤੇ
1: ਜੀ ਜੀ,
2: ਠੀਕ ਹੈ ਜੀ।
0: ਜੇ ਤੇਜ਼ ਬਣਾਓਗੇ ਚਣੇ ਖਰਾਬ ਹੋ ਜਾਣਗੇ, ਲਾਹੌਰੀ ਸਟਾਈਲ ਜਿਹੜੇ ਆ। ਫਿਰ ਇਹਨਾਂ 'ਚ ਪੈਂਦੇ ਨੇ ਲਾਹੌਰੀ ਮਸਾਲੇ। ਬੇਸਿਕਲੀ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦਾ ਸਭ ਤੋਂ ਵੱਡਾ ਅਗਰ ਮੈਂ ਕਹਾਂ ਸਮੂਹ ਉਹ ਕਿੱਥੇ ਕਿੱਥੇ ਸੀਗਾ, ਇਹ ਪਿਸ਼ੌਰ ਦਾ ਏਰੀਆ ਦੇ ਉਰਲੇ ਪਾਸੇ ਉੱਪਰਲੇ ਪਾਸੇ ਕਈ ਸ਼ਹਿਰ ਸੀ। ਮੈਂ ਇੱਕ ਫਿਲਮ ਦੇਖ ਰਿਹਾ ਸੀ
1: ਜੀ ਜੀ,
0: ਉਹ ਫਿਲਮ 'ਚ ਦੱਸਿਆ ਕਿ ਜਿਹੜੀ ਸਿੱਖ ਕਮਿਊਨਿਟੀ ਆ ਬੜੇ ਵੱਡੇ ਲੈਵਲ ਦੇ ਉੱਤੇ ਲਾਹੌਰ ਦੇ ਉੱਪਰਲੇ ਪਾਸੇ ਬੈਠੀ ਸੀ
1: ਜੀ।
0: ਹੁਣ ਆਪਾਂ ਅੰਦਰਲੇ ਪਾਸੇ ਅੰਮ੍ਰਿਤਸਰ ਆ, ਉੱਪਰਲੇ ਪਾਸੇ ਜਿਹੜੇ ਸ਼ਹਿਰ ਨੇ ਉਹਨਾਂ ਸ਼ਹਿਰਾਂ 'ਚ ਬੈਠੀ ਸੀ ਔਰ ਉੱਥੇ ਦੇ ਖਾਣੇ ਅਤੇ ਉੱਥੋਂ ਦੇ ਮਸਾਲਿਆਂ ਦੇ ਟ੍ਰੈਡੀਸ਼ਨ ਮਸ਼ਹੂਰ ਸੀ। ਉੱਥੋਂ ਮਸਾਲੇ ਤਿਆਰ ਹੋ ਕੇ ਅੰਮ੍ਰਿਤਸਰ ਆਉਂਦੇ ਸੀ
1: ਜੀ,
0: ਅੰਮ੍ਰਿਤਸਰ ਤੋਂ ਯਾਨੀ ਲਾਹੌਰ ਤਿਆਰ ਹੋ ਕੇ ਆਉਂਦੇ ਸੀ, ਲਾਹੌਰ ਤੋਂ ਫਿਰ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਦਿੱਲੀ ਤੱਕ ਇਹ ਜਿਹੜੇ ਬਾਦਸ਼ਾਹ ਬੂਦਸ਼ਾਹ ਵੀ ਸਾਰੇ ਉੱਥੋਂ ਮੰਗਵਾਉਂਦੇ ਸੀ ਮਸਾਲੇ। ਸੋ ਇਹ ਟ੍ਰੈਡੀਸ਼ਨਲ ਮਸਾਲੇ ਜਿਹੜੇ ਨੇ ਲਾਹੌਰੀ ਸਟਾਈਲ ਦੇ ਚਣਿਆਂ ਦੇ ਵਿੱਚ ਪੈਂਦੇ ਨੇ ਔਰ ਇਹ ਪਾਕਿਸਤਾਨ ਅਤੇ ਇੰਡੀਆ ਦਾ ਮਿਕਸਚਰ ਆ ਜਿਹਨੇ

0: ਪੈਂਦਾ। ਇੱਕ ਕੋਲੀ ਆ ਵੱਡੀ ਬਾਟੀ, ਬਾਟੀ ਭਰਦੇ ਨੇ ਉਹਦੀ ਮੈਜਰਮੈਂਟ ਆ, ਤੇ ਦੋਨੋਂ ਹੱਥ ਤੁਸੀਂ ਪੂਜਾ ਜਦੋਂ ਖੋਲ ਲੈਂਦੇ ਹੋ ਆਪਣੇ, ਖੋਲੇ ਤੁਸੀਂ ਕਰਿਓ, ਤੁਹਾਡੇ ਹੱਥ ਛੋਟੇ ਨੇ ਮੇਰੇ ਵੱਡੇ ਨੇ, ਮੇਰੇ ਵਾਲੇ ਸਾਈਜ਼ ਦੇ,
1: ਵੱਡਾ
0: ਸੋ ਪੰਕਜ ਮੇਰੇ ਵਾਲੇ ਸਾਈਜ਼ ਦੇ ਹੱਥ ਦੇ, ਇੰਨਾ ਮਸਾਲਾ, ਯਾਨੀ ਇਹਦੇ ਵਿੱਚ ਪਨੀਰ ਹੁੰਦਾ, ਉਹ ਚ ਆਲੂ ਪਿਆਜ ਬੜੀਆਂ ਚੀਜ਼ਾਂ, ਧਨੀਏ ਨੂੰ ਬਰੀਕ ਕਰਕੇ, ਫਿਰ ਮੇਥੀ ਦਾ, ਮੇਥੀ ਬਿਲਕੁਲ ਬਰੀਕ ਬਰੀਕ ਰਗੜ ਕੇ ਇਹ ਅੰਮ੍ਰਿਤਸਰੀ ਕੁਲਚਾ ਤਿਆਰ ਕਰਦੇ ਆ ਸੱਤ ਮਿਸ਼ਰਣ ਦੇ ਨਾਲ। ਅੰਮ੍ਰਿਤਸਰੀ ਕੁਲਚਾ ਜਿਹਨੇ ਟਰਾਈ ਕਰ ਲਿਆ, ਜਿੰਨਾ ਮੈਂ ਬੋਲਿਆ, ਜੇ ਮੂੰਹ ਚੋਂ ਪਾਣੀ ਦੇ ਦਰਿਆ ਨਾ ਵਗੇ ਹੁਣ ਕਿਸੇ ਦੇ ਤਾਂ ਫਿਰ ਦੱਸੋ। ਨਾਲ ਹੁੰਦਾ ਗਾਜਰਾਂ ਦਾ ਅਚਾਰ, ਗਾਜਰਾਂ ਕੱਟ ਕੇ ਅਚਾਰ ਬਣਾਉਂਦੇ ਨੇ, ਤੇ ਇੱਕ ਹੁੰਦੀ ਹੈ ਲਾਲ ਚਟਨੀ। ਸੋ ਤੁਸੀਂ ਟਰਾਈ ਕਰਨਾ ਹੈ ਤਵਾ ਕਿਚਨ ਦੇ ਸਮੇਂ। ਕਿਰਨ ਮੇਰੇ ਨਾਲ, ਕਿਰਨ ਕੀ ਹਾਲ ਚਾਲ ਨੇ?
2: ਕੱਲ
0: ਮੈਂ ਰਾਤ ਇਹਨਾਂ ਤੋਂ, ਮੇਰੇ ਐਡਮਿੰਟਨ ਤੋਂ ਗੈਸਟ ਆਏ ਹੋਏ ਨੇ, ਉਹ ਕਹਿੰਦੇ ਸੀ ਚਿਕਨ ਖਾਣਾ, ਤਰੀ ਵਾਲਾ, ਕਹਿੰਦੇ ਚਿਕਨ ਕਰੀ। ਮੈਂ ਕਿਹਾ ਚਿਕਨ ਕਰੀ ਤਾਂ ਬਹੁਤ ਨੋਰਮਲ ਚੀਜ਼ ਆ, ਤੁਸੀਂ ਤਵਾ ਚਿਕਨ ਖਾਓ। ਰਾਤ ਮੈਂ ਇਹਨਾਂ ਦਾ ਤਵਾ ਚਿਕਨ ਲੈ ਕੇ ਗਿਆ, ਨਾਲ ਤੰਦੂਰੀ ਰੋਟੀਆਂ, ਉਡਾਨ ਕਹੀ ਜਾਣ, ਮੈਂ ਕਿਹਾ ਨਾਨ ਨੀ ਜੀ ਤੰਦੂਰੀ ਰੋਟੀਆਂ ਨੇ, ਨਾਲ ਇਹਨਾਂ ਨੇ ਬਣਾ ਕੇ ਦਿੱਤੇ ਸਾਨੂੰ ਚਾਰ ਰੈਪ, ਤੰਦੂਰੀ ਰੈਪ
1: ਜੀ ਜੀ,
0: ਚਾਹੇ ਆਟੇ ਦੇ ਬਣਾ ਲਓ, ਚਾਹੇ ਤੁਸੀਂ ਨਾਨ ਦੇ ਵਿੱਚ ਬਣਾ ਲਓ,
3: ਠੀਕ ਹੈ ਜੀ।
0: ਚਾਰ ਤੰਦੂਰੀ ਰੈਪ ਦੇ ਵਿੱਚ ਦੋ ਵੈਜ ਸੀਗੇ ਪਨੀਰ ਟਿੱਕਾ, ਤੇ ਦੋ ਸੀਗੇ ਪਨੀਰ ਆਪਣਾ ਹਰਿਆਲੀ ਚਿਕਨ ਦੇ
1: ਜੀ ਜੀ।
0: ਹਰਿਆਲੀ ਚਿਕਨ ਨੂੰ ਮੈਰੀਨੇਟ ਕਰਕੇ ਬਣਾ ਕੇ ਫਿਰ ਇਹ ਰੈਪ ਦੇ ਵਿੱਚ ਪਾਉਂਦੇ। ਆਮ ਤੌਰ ਵਾਂਗੂ ਨਹੀਂ ਹੈਗਾ ਕਿ ਰੈਪ 'ਚ ਮੀਟ ਸਿੱਟੀ ਜਾਂਦੇ ਆ, ਜਿਹੜਾ ਰੈਪ ਆ ਉਹਦਾ ਜਿਹੜਾ ਚਿਕਨ ਆ ਉਹਨੂੰ ਮੈਰੀਨੇਟ ਕਰਕੇ ਅਲੱਗ ਤੋਂ ਤੰਦੂਰ ਦੇ ਵਿੱਚ ਬਣਾਇਆ ਜਾਂਦਾ, ਫਿਰ ਉਹਨੂੰ ਇਹਦੇ ਵਿੱਚ ਪਾ ਕੇ ਗ੍ਰਿਲ ਦੇ ਵਿੱਚ ਪਾ ਕੇ ਤੰਦੂਰ ਤੋਂ ਬਾਅਦ ਗ੍ਰਿਲ 'ਚ ਜਾਂਦਾ
1: ਜੀ,
0: ਡਬਲ ਕੁੱਕ ਹੋ ਕੇ, ਫਿਰ ਉਹ ਜਿਹੜਾ ਹਾਫ ਕੁੱਕ ਹੁੰਦਾ ਤੰਦੂਰ 'ਚ, ਹਾਫ ਕੁੱਕ ਹੁੰਦਾ ਗ੍ਰਿਲ 'ਚ, ਫਿਰ ਉਹ ਰੈਪ 'ਚ ਪੈਂਦਾ। ਚਾਰ ਰੈਪ ਲਏ ਇੱਥੋਂ ਦੇ ਬੋਰਨ, ਦੋ ਬੱਚੇ ਸੀ ਉਹਨਾਂ ਨੇ ਖਾਧੇ, ਤੇ ਦੋ ਰੈਪ ਜਿਹੜੇ ਹੈਗੇ ਨੇ ਬਾਹਰੋਂ ਆਏ ਸੀ ਗੈਸਟ, ਉਹਨਾਂ ਨੇ ਖਾਧੇ,
3: ਠੀਕ ਹੈ ਜੀ।
0: ਮਤਲਬ ਕੁਛ ਵੀ ਨਹੀਂ ਬਚਿਆ, ਖਾਲੀ ਹੋ ਗਿਆ। ਮੈਂ ਇੱਕ ਰੈਪ ਐਕਸਟਰਾ ਲੈ ਕੇ ਗਿਆ ਸੀ। ਸੋ ਇਹਨਾਂ ਦਾ ਰਾਤ ਦਾ ਫੂਡ ਮੈਨੂੰ ਬੜਾ ਜ਼ਬਰਦਸਤ ਲੱਗਿਆ। ਇਹਨਾਂ ਦਾ ਜਿਹੜਾ ਸਭ ਤੋਂ ਮਸ਼ਹੂਰ ਕੀ ਹੈ ਟੋਰਾਂਟੋ ਦੇ ਵਿੱਚ, ਜਿਵੇਂ ਲੁਧਿਆਣੇ 'ਚ ਨਾ ਪ੍ਰਕਾਸ਼ ਦਾ ਚਿਕਨ ਮਸ਼ਹੂਰ ਆ, ਜਿਵੇਂ ਡੱਬੂ ਦਾ ਚਿਕਨ ਮਸ਼ਹੂਰ ਆ ਲੁਧਿਆਣੇ 'ਚ, ਅਮਰਾਲਾ ਦਾ ਮਸ਼ਹੂਰ ਆ, ਉਹ ਤਰੀਆਂ ਕਰਕੇ ਮਸ਼ਹੂਰ ਆ। ਇਹਨਾਂ ਦਾ ਮੇਥੀ ਮਲਾਈ ਮੁਰਗ ਕੇਟਰਿੰਗ 'ਚ ਇੰਨਾ ਜਾਂਦਾ। ਕਿਰਨ ਰਾਤ ਕਿੱਥੇ ਕੇਟਰਿੰਗ ਕਰਕੇ ਆਏ ਤੁਸੀਂ, ਦੱਸੋ ਮਾੜਾ ਜਿਹਾ।
2: ਹਾਂਜੀ, ਅਸੀਂ ਮਿਸਿਸ ਸਾਗਰ ਦੇ ਵਿੱਚ ਕੱਲ ਕੇਟਰਿੰਗ ਤੇ ਗਏ ਸੀਗੇ।
0: ਨਹੀਂ, ਮਿਸਾਂ ਕਿਸੇ ਗਰਾਊਂਡ 'ਚ ਸੀ, ਕਿੱਥੇ ਸੀਗੇ?
2: ਨਹੀਂ, ਬੈਂਕਟ ਹਾਲ।
0: ਹਾਂਜੀ, ਇਹ ਬੈਂਕਟ ਹਾਲ 'ਚ ਮਿਸੇ ਕੇਟਰਿੰਗ ਕਰਕੇ ਆਏ ਨੇ ਕੱਲ ਇਹ, ਤੇ 50 ਪਲੱਸ ਲੋਕਾਂ ਦੀ ਕੇਟਰਿੰਗ ਸੀ। ਕੇਟਰਿੰਗ, ਕਿਰਨ ਦੱਸੋ ਕੇਟਰਿੰਗ ਕਿਸ ਤਰ੍ਹਾਂ ਦੀ ਰਹੀ ਰਾਤ ਕੱਲ?
2: ਹਾਂਜੀ, ਕੇਟਰਿੰਗ ਬਹੁਤ ਵਧੀਆ ਸੀਗੀ, ਤੇ ਉਹ ਫੂਡ ਦੇ ਨਾਲ ਸਾਰੇ ਗੈਸਟ ਬਹੁਤ ਜ਼ਿਆਦਾ ਹੈਪੀ ਸੀਗੇ।
0: ਹਾਂ,
2: ਬਿਕਾਜ਼ ਕੱਲ ਉਹਨਾਂ ਉੱਥੇ ਸਾਡਾ ਅੰਮ੍ਰਿਤਸਰੀ ਫਿਸ਼, ਜੋ ਕਿ ਜੇ ਤੁਸੀਂ ਟਰਾਈ ਕਰੋਗੇ ਬਹੁਤ ਜ਼ਿਆਦਾ ਹੀ ਉਹਨਾਂ ਨੂੰ ਪਸੰਦ ਆਈ ਹੈ। ਉਹਦਾ ਹੁੰਦਾ ਨਾ ਕ੍ਰੀਮੀ ਟੈਕਸਚਰ,
0: ਹਾਂਜੀ,
2: ਤੁਹਾਨੂੰ ਬਹੁਤ ਵਧੀਆ ਲੱਗੂਗਾ। ਤੇ ਨਾਲ ਸੀ ਸਾਡੇ ਉੱਥੇ ਖੰਨੇ ਵਾਲੀ ਟਿੱਕੀ,
0: ਜੋ ਖੰਨੇ ਵਾਲੀ ਟਿੱਕੀ ਸਪੈਸ਼ਲ ਫਾਰਮੈਟ ਤੇ ਤਿਆਰ ਕਰਦੇ ਨੇ ਟਿੱਕੀ ਨੂੰ, ਟਿੱਕੀ ਹੀ ਅਲੱਗ ਬਣਦੀ ਹੈ, ਉਹ ਟਿੱਕੀ ਪਾ ਕੇ ਖੰਨੇ ਵਾਲੀ ਟਿੱਕੀ ਪਾ ਕੇ ਜ਼ਬਰਦਸਤ ਕਰ ਦਿੰਦੇ ਨੇ ਖਾਣੇ ਨੂੰ। ਖੰਨੇ ਵਾਲੀ ਟਿੱਕੀ ਮਸ਼ਹੂਰ ਆ, ਉਹਦੀ ਚਾਟ ਬਣਦੀ ਹੈ ਟਿੱਕੀ ਦੀ, ਖੰਨੇ ਵਿਚਾਲੇ ਅੱਡੇ ਤੇ ਨਾ ਇੱਕ ਰਿੜੀ ਲਾਉਂਦਾ ਸੀ ਬੰਦਾ, ਉਹਦੇ ਤੋਂ ਪੈਟਰਨ ਬਾਏ ਕੀਤਾ। ਇੱਕ ਹੁੰਦੇ ਨੇ ਜਿਹੜੇ ਨਿਊਟਰੀ ਕੁਲਚਾ ਅੰਮ੍ਰਿਤਸਰ ਦਾ ਕਹਿੰਦੇ ਆ, ਚੌੜਾ ਬਾਜ਼ਾਰ ਲੁਧਿਆਣਾ ਇਹ ਗੜ ਹੁੰਦਾ ਸੀ ਪੰਜਾਬ ਦਾ, ਜੇ ਕਿਸੇ ਦੇ ਵਿਆਹ ਅੰਮ੍ਰਿਤਸਰ 'ਚ ਆ ਨਾ ਤਾਂ ਉਹਨਾਂ ਨੂੰ ਸਲਾਹ ਦਿੱਤੀ ਸੀ ਵੀ ਲੁਧਿਆਣੇ ਚੌੜੇ ਬਾਜ਼ਾਰ 'ਚੋਂ ਸਮਾਨ ਖਰੀਦ ਕੇ ਲਿਆਓ।
3: ਹਾਂਜੀ,
0: ਚੌੜਾ ਬਾਜ਼ਾਰ ਲੁਧਿਆਣੇ ਦੇ ਵਿੱਚ ਇੱਕ ਬੰਦਾ ਛੋਟੀ ਜਿਹੀ ਹੱਟੀ ਲਾਉਂਦਾ, ਉਹ ਬੰਦ ਕਰ ਦਿੰਦਾ 4-5 ਘੰਟੇ ਬਾਅਦ। ਉਹਦਾ ਪੈਟਰਨ ਇਹਨਾਂ ਨੇ ਲਿਆ, ਜਿਹੜੀ ਉਹਦੀ ਸਬਜ਼ੀ ਬਣਦੀ ਹੈ ਨਿਊਟਰੀ ਕੁਲਚੇ ਦੀ, ਉਹ ਸਬਜ਼ੀ ਦਾ ਪੈਟਰਨ ਉਹਦੇ ਤੋਂ ਲਿਆ ਹੋਇਆ, ਬਾਏ ਕਰਦੇ ਨੇ, ਪੈਸਾ ਦਿੰਦੇ ਨੇ ਉਹਨਾਂ ਨੂੰ ਕਿ ਸਾਨੂੰ ਤੁਸੀਂ ਆਪਣਾ ਟੇਸਟ ਦੇ ਦਿਓ। ਸੋ ਉਹ ਪੈਟਰਨ ਦੇ ਵਿੱਚ ਇਹਨਾਂ ਨੇ ਨਿਊਟਰੀ ਕੁਲਚਾ ਤਿਆਰ ਕੀਤਾ, ਇੰਨਾ ਵਿਕਦਾ ਇੱਥੇ ਉਹ, ਉਬਰ ਭਰੀ ਪਈ ਆ। ਤੁਸੀਂ ਉਬਰ ਖੋਲੋ, ਤਵਾ ਕਿਚਨ ਲਿਖੋ, ਟੌਪ ਲਿਸਟਡ ਜਿਹੜੇ ਹੋਣਗੇ ਪ੍ਰੋਡਕਟ, ਉਹਨਾਂ 'ਚੋਂ ਤਵਾ ਕਿਚਨ ਆਊਗਾ, ਤਵਾ ਚਿਕਨ ਆਊਗਾ, ਨਿਊਟਰੀ ਕੁਲਚਾ ਅੰਮ੍ਰਿਤਸਰ ਕੇ ਪਹਾੜ, ਸੋਰੀ ਅੰਮ੍ਰਿਤਸਰੀ ਕੁਲਚੇ ਪਹਾੜਗੰਜ ਕੇ ਛੋਲੇ ਭਟੂਰੇ,
3: ਠੀਕ ਹੈ ਜੀ।
0: ਸੋ ਇਸ ਸਮੇਂ ਓਪਨ ਹੋ ਚੁੱਕੇ ਨੇ, ਗਰਮ ਗਰਮ ਚਾਹ ਦਾ ਇੰਤਜ਼ਾਮ ਕੀਤਾ ਇਹਨਾਂ ਨੇ ਤੁਹਾਡੇ ਲਈ, ਮਸਾਲਾ ਟੀ ਪੀਓ ਤੁਸੀਂ, ਇਹਨਾਂ ਦੇ ਸਪੈਸ਼ਲ ਮਸਾਲੇ ਆਪ ਕੁੱਟ ਕੇ ਬਣਾਉਂਦੇ ਆ, ਬੰਸਫਾ ਇਹ 'ਚ ਲੈ ਕੇ 9-10 ਚੀਜ਼ਾਂ ਚਾਹ ਦੇ ਵਿੱਚ ਪਾਉਂਦੇ ਨੇ, ਉਹਦਾ ਮਸਾਲਾ ਗ੍ਰਾਇੰਡਰ 'ਚ ਕੁੱਟ ਕੇ ਫਿਰ ਉਹਨੂੰ ਸੈੱਲ ਦੇ ਵਿੱਚ ਥੋੜਾ ਜਿਹਾ ਕੁੱਟਦੇ ਨੇ, ਹਲਕਾ ਹਲਕਾ, ਕਾਲੀਆਂ ਮਿਰਚਾਂ ਨੂੰ ਸੈੱਲ 'ਚ ਕੁੱਟਣਾ, ਕੁਛ ਗ੍ਰਾਇੰਡਰ 'ਚ ਪੈਣਾ ਹੁੰਦਾ, ਕੁਛ ਸੈੱਲ ਦੇ ਵਿੱਚ ਪੈਣਾ ਹੁੰਦਾ।

0: ਵੱਟੇ ਨਾਲ ਕੁੱਟ ਕੇ ਮਸਾਲਾ ਚਾਹ ਦਾ ਤਿਆਰ ਕਰਦੇ ਨੇ। ਸੋ ਚਾਹ ਨਾਲ ਤੁਸੀਂ ਹੁਣ ਪਰੌਂਠੇ ਜਿੰਨੇ ਵੀ ਲੋਕ ਚਲੇ ਗਏ ਸਫ਼ਰ ਤੇ, ਚਾਹ ਨਾਲ ਤੁਸੀਂ ਅੰਮ੍ਰਿਤਸਰੀ ਕੁਲਚੇ, ਨਿਊਟਰੀ ਕੁਲਚੇ, ਜਾਂ ਤੁਸੀਂ ਦਾਣਾ ਸਿੰਘ ਪਰੌਂਠਾ ਚਾਹ ਟੋਪਿੰਗ ਵਾਲਾ ਟਰਾਈ ਕਰਨਾ। ਇਸ ਸਮੇਂ ਇਹਨਾਂ ਦਾ ਸਪੈਸ਼ਲ ਡੀਲ ਆ, $13 ਚ ਦੋ ਬੰਦੇ ਰੱਜ ਕੇ ਢਿੱਡ ਦੇ ਉੱਤੇ ਹੱਥ ਫੇਰ ਕੇ ਨਿਕਲਣਗੇ, ਤੇ ਸ਼ਾਮ ਤੱਕ ਜੇ ਕੋਈ ਪੁੱਛੂਗਾ ਖਾਣਾ ਖਾਣਾ ਮੂੰਹ ਐ ਮਾਰਨਗੇ, ਹਾਂਜੀ, ਕਿਉਂਕਿ ਰੱਜੇ ਹੋਣਗੇ। ਸੋ ਤੁਸੀਂ ਪਹੁੰਚਣਾ ਤਵਾ ਕਿਚਨ ਤੇ 905-790-1699, ਕਿਹੜੇ ਨੇ ਆਰਡਰ ਲੈਣੇ ਸ਼ੁਰੂ ਕਰ ਦੋ ਹੁਣੇ, 905-790-1699। ਕੱਲ ਜਦ ਮੈਂ ਗਿਆ, ਮੈਂ ਖੜੇ ਖੜੇ ਨੇ ਇਹਨਾਂ ਨੂੰ ਕਿਹਾ ਖੀਰ ਟੇਸਟ ਕਰਾਵੇ, ਇਹਨਾਂ ਨੇ ਖੀਰ ਦਿੱਤੀ, ਨਾਲ ਨਾ ਉੱਥੇ ਦੋ ਬੰਦੇ ਖੜੇ ਸੀ, ਮੈਂ ਕਿਹਾ ਇਹਨਾਂ ਨੂੰ ਵੀ ਕਰਾ ਦੋ ਯਾਰ, ਤੁਸੀਂ ਯਕੀਨ ਮੰਨੋਗੇ ਦੋਨਾਂ ਨੇ ਮੇਰੇ ਨਾਲ ਕੰਟੇਨਰ ਲੈ ਲਏ ਆਪਣੇ, $7 ਦੇ ਕੰਟੇਨਰ ਦੋਹਾਂ ਨੇ ਵੀ ਲਏ। ਮੈਂ ਇਹਨਾਂ ਨੂੰ ਕਿਹਾ ਤੁਸੀਂ ਲੋਕਾਂ ਨੂੰ ਟੇਸਟ ਤੇ ਕਰਾਈ ਜਾਓ ਨਾ, ਤੁਹਾਡੇ ਰੋਜ਼ ਦੇ ਦੋ ਡੋਂਗੇ ਖੀਰ ਦੇ ਲੱਗ ਜਾਏਗਾ ਪਤੀਲੇ। ਸੋ ਬੋਰੀ ਭਰ ਕੇ ਚਣਿਆਂ ਦੀ ਇਹਨਾਂ ਦੀ ਰੋਜ਼ ਦੀ ਲੱਗਦੀ ਹੈ, ਬੋਰੀ ਚਣਿਆਂ ਦੀ ਰੋਜ਼ ਇਹਨਾਂ ਦੇ ਟੱਬ ਭਰ ਕੇ ਲੱਗਦੇ ਨੇ, ਇਹਨਾਂ ਦੇ ਟੱਬ ਬਣਦੇ ਨੇ ਸਬਜ਼ੀਆਂ ਦੇ, ਟੱਬ ਭਰ ਕੇ ਚਿਕਨ ਦੀਆਂ ਗ੍ਰੇਵੀਆਂ ਤੇ ਦੂਸਰੀ ਗ੍ਰੇਵੀਆਂ ਤਿਆਰ ਹੁੰਦੀਆਂ ਨੇ। ਸੋ ਤਵਾ TAWA ਕਿਚਨ ਤੇ ਪਹੁੰਚਣਾ ਤੇ ਅਸੀਂ ਵਾਪਸ ਮਿਲਦੇ। ਕਿਰਨ ਥੈਂਕ ਯੂ ਸੋ ਮਚ, ਤੁਸੀਂ ਬਹੁਤ ਸੋਹਣਾ ਬੋਲੇ। ਵਾਪਸ ਆ ਰਿਹਾ ਬਜਣਾ ਸ਼ੁਰੂ ਕਰ ਫੋਨ 905-790-1699-TAWA ਕਿਚਨ।
1: ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
2: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
0: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tavakitchen.ca 905-790-1699 905-790-1699 TAWA kitchen.ca।
3: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
4: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
0: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tavakitchen.ca 905-790-1699 TAWA kitchen.ca।
5: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
6: ਜਦੋਂ You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਤੁਸੀਂ ਚਲੇ ਐਮ ਫੈਕਟਰੀ ਨੂੰ ਚੱਲਦੇ ਹੋ ਰੇਡੀ ਵਾਜ਼ ਸੁਣ ਰਹੇ ਹੋ। ਰੇਡੀ ਵਾਜ਼ ਵਿੱਚ ਮੈਂ ਹਰਦੀਪ ਸਿੰਘ ਬੈਨੀਪਾਲ ਔਰ ਸਰ ਨਾਲ ਦਵਿੰਦਰ ਵੀ। ਦਵਿੰਦਰ ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਧੰਨਵਾਦ ਜੀ ਸ਼ੋਅ ਦੇ ਵਿੱਚ ਸ਼ਾਮਿਲ ਕਰਨ ਦੇ ਲਈ।
0: ਬਹੁਤ ਸ਼ੁਕਰੀਆ ਸਰ। ਦਵਿੰਦਰ ਖੰਨੇ ਵਾਲਾ ਹੁੰਦਾ ਸੀਗਾ ਇੱਕ
1: ਜੀ,
0: ਇੱਕ ਟਾਈਮ ਸੀ ਸਰਦੂਲ ਸਿਕੰਦਰ ਸੀ ਨਾ ਜਿਹੜਾ
1: ਜੀ,
0: ਉਹਦਾ ਮਤਲਬ ਆਵਾਜ਼ ਤਾਂ ਹੈ ਹੀ ਹੈ ਵੀ ਜਿਵੇਂ ਮੁਹੰਮਦ ਰਫੀ ਦਾ ਫਨਕਾਰ ਤੁਝ ਸਾ ਤੇਰੇ ਬਾਅਦ ਆਇਆ, ਮੁਹੰਮਦ ਰਫੀ ਤੋਂ ਬਹੁਤ ਯਾਦ ਆਇਆ। ਸੋ ਜਾਣ ਤੋਂ ਬਾਅਦ ਯਾਦ ਆਉਂਦੇ ਨੇ। ਥੋੜ੍ਹੇ ਦਿਨ ਪਹਿਲਾਂ ਵੀਰ ਜ਼ਾਰਾ ਦੇਖੀ ਫਿਲਮ
1: ਜੀ,
0: ਮੈਂ ਪਿਆ ਸੀਗਾ, ਮੈਂ ਕਿਹਾ ਚੱਲ ਲਾ ਕੇ ਦੇਖਦੇ ਹਾਂ। ਵੀਰ ਜ਼ਾਰਾ ਦੇ ਵਿੱਚ ਲਤਾ ਜੀ ਦੀ ਜਿਹੜੀ ਆਵਾਜ਼ ਸੀ ਗਾਣਿਆਂ ਦੇ ਵਿੱਚ,
1: ਹਾਂਜੀ,
0: ਉਹਦੇ ਨਾਰਾਇਣ ਦੇ ਨਾਲ, ਉਹ ਫਿਲਮ ਦਾ 50% ਪੋਰਸ਼ਨ ਆ ਕਿ 50% ਲਿਰਿਕਸ, ਮਿਊਜ਼ਿਕ ਤੇ ਜਿਹੜੇ ਗਾਣੇ ਦਾ ਅੰਦਾਜ਼ ਆ ਕਿੱਥੇ ਕਿੱਥੇ ਕਿਵੇਂ ਕਿਵੇਂ ਸ਼ਾਮਿਲ ਕੀਤਾ। ਪਹਿਲੀਆਂ ਫਿਲਮਾਂ ਦੇ ਵਿੱਚ ਇਹ ਹੁੰਦਾ ਸੀ ਕਿ ਫਿਲਮ ਬਣਨ ਤੋਂ ਪਹਿਲਾਂ ਗਾਣਿਆਂ ਦੇ ਲਈ ਇੱਕ ਰੂਪਰੇਖਾ ਤਿਆਰ ਕੀਤੀ ਜਾਂਦੀ ਸੀ
1: ਜੀ।
0: ਲਕਸ਼ਮੀਕਾਂਤ ਪਿਆਰਾ ਲਾਲ ਨੂੰ ਬੁਲਾ ਲਿਆ ਜਾਂਦਾ ਸੀਗਾ, ਜਿਹੜੇ ਹੋਰ ਪੁਰਾਣੇ ਸੀਗੇ ਦਿਲਸ਼ਾਦ ਵਰਗੇ, ਉਹਨਾਂ ਵਰਗੇ ਜਾਂ ਗੁਲਜ਼ਾਰ ਜੀ ਵਰਗੇ, ਉਹਨਾਂ ਬੁਲਾ ਕੇ ਕਿਹਾ ਜਾਂਦਾ ਸੀ ਕਿ ਇਸ ਮੋਡ ਦੇ ਵਿੱਚ ਇਸ ਟਾਈਪ ਦਾ ਗਾਣਾ ਜਿਹੜਾ ਹੈਗਾ ਲਿਖਣਾ। ਹੁਣ ਕਈ ਐਸੇ ਗਾਣੇ ਨੇ ਜਿਹੜੇ ਦੁਨੀਆ ਦੇ ਵਿੱਚ ਬਹੁਤ ਚੱਲੇ। ਸੰਗਮ ਫਿਲਮ ਦੇ ਵਿੱਚ ਇੱਕ ਗਾਣਾ ਸੀ ਜਿਹੜਾ ਹੁਣ ਤੱਕ ਇੰਡੀਆ ਦੇ ਵਿੱਚ ਤੇ ਦੁਨੀਆ ਦੇ ਵਿੱਚ ਇੰਡੀਅਨ ਸੌਂਗ ਦੇ ਤੌਰ ਦੇ ਉੱਤੇ ਟੌਪ ਚੱਲਿਆ। ਨਾਲੇ ਉਸ ਸਮੇਂ ਯੂਟਿਊਬ, ਇਹ ਫੇਕ ਚੀਜ਼ਾਂ ਹੈ ਨਹੀਂ ਸੀ, ਤਾਂ ਫੇਕ ਹੈ ਯੂਟਿਊਬ ਟੈਪ ਤਾਂ ਫੇਕ ਹੈ, ਜੋ ਮਰਜ਼ੀ ਲਿਖੀ ਜਾਂਦੇ ਨੇ। ਤੁਹਾਨੂੰ ਕੀ ਪਤਾ ਕੀ ਲਿਖਦੇ ਪਏ ਨੇ, ਤੁਹਾਨੂੰ ਕੀ ਪਤਾ ਕਿੰਨੀ ਕੁ ਮੋਨੀਟਰਿੰਗ ਜਿਹੜੀ ਉਹਨਾਂ ਦੀ ਸਟਰੋਂਗ ਆ, ਤੁਹਾਨੂੰ ਕੀ ਪਤਾ ਉਹਦੇ ਰਿਵਿਊਜ਼ ਪਾਏ ਨੇ, ਕਿੰਨੇ ਕੁ ਲੋਕਾਂ ਨੇ ਬਹਿ ਕੇ ਪਾਇਆ, ਤਾਂ ਹਰੇਕ ਚੀਜ਼ ਮਿਲ ਜਾਂਦੀ ਹੈ ਨਾ। $12 ਦੇ ਵਿੱਚ $5,000 ਮਿਲ ਜਾਂਦਾ, ਤੁਸੀਂ $5 ਖਰਚੋ ਤੁਹਾਨੂੰ 100 ਕਮੈਂਟਸ ਮਿਲ ਜਾਂਦੇ ਨੇ ਜਿਹੜੇ ਬਾਹਰੋਂ ਪਾਉਂਦੇ ਲੋਕ, ਹੈ ਨਾ, ਵੀ ਹਰ ਚੀਜ਼ ਤੁਹਾਨੂੰ ਪਰਚੇਸ ਕਰਕੇ ਮਿਲ ਜਾਂਦੀ ਹੈ। ਸੋ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਤਾਂ ਜਿਹੜਾ ਟਾਈਮ ਆ ਉਹ ਸਾਰੇ ਮਿਊਜ਼ਿਕ ਦੀ ਜਿਹੜੀ ਆਪਾਂ ਗੱਲ ਕਰੀਏ, ਗਾਉਣ ਦੇ ਉੱਪਰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਬੜਾ ਕੁਛ ਪ੍ਰਸੰਗ ਕੀਤਾ ਹੈਗਾ। ਜਦੋਂ ਸਿੱਧਾ ਨਾਲ ਗੋਸ਼ਟੀ ਹੋ ਰਹੀ ਹੈ ਪਰਮਾਤਮਾ ਦੇ ਕਵਨ, ਗਾਵਨ ਤੁਹਾਨੂੰ ਪਾਉਣ ਪਾਣੀ, ਗਾਵਨ ਤੁਹਾਨੂੰ ਰਾਜਾ ਧਰਮ ਦੁਆਰੇ ਜਾਣੀ, ਗਾਵਨ ਤੁਹਾਨੂੰ ਸਮਾਧੀ ਅੰਦਰ, ਗਾਵਨ ਤੁਹਾਨੂੰ ਸਾਧ ਵਿਚਾਰੇ, ਹੈ ਨਾ, ਗਾਵਨ ਤੁਹਾਨੂੰ ਜਤੀ ਸਤੀ ਸੰਤੋਖੀ, ਗਾਵਨ ਤੁਹਾਨੂੰ ਵੀਰ ਕਰਾਰੇ, ਜੰਗਾਂ ਦੇ ਵਿੱਚ ਵੀਰ ਸਾਧੂ ਰਾਜੇ ਪਰਮੇਸ਼ਵਰ ਤੇਰਾ ਨਾਮ ਗਾਉਂਦੇ ਨੇ
1: ਜੀ।
0: ਗਾਉਣ ਦੇ ਉੱਪਰ ਮਹਾਰਾਜ ਨੇ ਜਿੱਥੇ ਗੱਲ ਕੀਤੀ ਹੈ, ਹੈ ਨਾ, ਹੱਟੀਆਂ ਤੱਪੀਆਂ ਸਤੀਆਂ ਸਭ ਦੀ ਗੱਲ ਕਰਤੀ ਮਹਾਰਾਜ ਨੇ ਕਿ ਹਰ ਕਾਇਨਾਤ ਦਾ ਪਾਠ ਜਿਹੜਾ ਹੈਗਾ ਮਹਾਰਾਜ ਤੁਹਾਨੂੰ ਗਾਉਂਦਾ ਪਿਆ। ਈਵਨ ਤੁਹਾਨੂੰ ਬੂਟੇ, ਆਹ ਪੇੜ, ਦਰਖਤ, ਹਵਾ, ਇਹ ਸਭ ਗਾ ਰਹੀ ਹੈ। ਇਹਦੇ ਵਿੱਚੋਂ ਸੰਗੀਤ ਦੀ ਖੁਸ਼ਬੂ, ਸੰਗੀਤ ਦੀ ਮਹਿਸੂਸ ਹੋਣ ਵਾਲੀ ਜਿਹੜੀ ਇੱਕ ਤਰਜਾ ਉਹ ਨਜ਼ਰ ਆਉਂਦੀ ਹੈਗੀ ਆ। ਸੋ ਉੱਥੇ ਗਾਉਣ ਦੇ ਉੱਪਰ ਗੱਲ ਕੀਤੀ, ਗਾਉਣ ਦੇ ਵਿੱਚ ਲੋਕ ਗਥਾਵਾਂ ਆਈਆਂ, ਲੋਕ ਗੀਤ ਆਏ ਜਿਹਨਾਂ ਨੂੰ ਲੋਕਾਂ ਨੇ ਗੁਣਗੁਣਾਇਆ। ਹਾਂਜੀ, ਲੋਕ ਗੀਤ ਟ੍ਰੈਂਡ ਬਣੇ, ਪ੍ਰਚਲਿਤ ਹੋਏ, ਰਿਵਾਜ ਬਣੇ ਲੋਕ ਗੀਤਾਂ ਤੋਂ,
1: ਲੋਕ ਦੰਦ ਸੋ
0: ਲੋਕ ਤੰਦ ਜਿਹੜੇ ਹੈਗੇ ਨੇ। ਉਹ ਤੋਂ ਬਾਅਦ ਹੁਣ ਗੱਲ ਇਹ ਆ ਗਈ ਕਿ ਗਾਉਣ ਦੇ ਉੱਪਰ ਜਿਹੜਾ ਹੈਗਾ, ਫਿਲਮ ਜਦੋਂ ਬਣਦੇ ਸੀ ਉਹ ਪਹਿਲਾਂ ਲਿਖਵਾਉਂਦੇ ਸੀ ਕਿ ਸਾਨੂੰ ਇੱਦਾਂ ਦੇ ਸੀਨ ਦੇ ਨਾਲ ਮਿਲਦਾ, ਇੱਦਾਂ ਦਾ ਗਾਣਾ, ਇੱਦਾਂ ਦੇ ਲਿਰਿਕਸ ਤੇ ਇੱਦਾਂ ਦਾ ਹੀ ਅੰਦਾਜ਼ ਚਾਹੀਦਾ, ਉਹਦੇ ਤੇ ਫਿਲਮ ਚੱਲਦੀ ਸੀ। ਵੀਰ ਜ਼ਾਰਾ ਨੂੰ 50% ਜਿਹੜਾ ਹੈਗਾ ਰੈਵਨਿਊ ਆ ਉਹ ਮਿਊਜ਼ਿਕ ਨੇ ਦਿੱਤਾ
1: ਜੀ।
0: ਤੇ ਅੱਜ ਤੁਸੀਂ ਮੂਵੀ ਦੇਖਦੇ ਹੋ, ਕੋਈ ਮਿਊਜ਼ਿਕ ਨਾਂ ਦੀ ਕੋਈ ਚੀਜ਼ ਨਹੀਂ ਹੈ। ਮੁੰਨੀ ਜਵਾਨ ਹੋ ਗਈ ਹੈ, ਮੁੰਨੀ ਹੁਣ ਐਂ ਕਰਨ ਲੱਗ ਗਈ, ਮੁੰਨੀ ਕਾਬੂ ਤੋਂ ਬਾਹਰ ਹੋ ਗਈ, ਮੁੰਨੀ ਕੱਪੜਿਆਂ ਤੋਂ ਬਾਹਰ ਹੋ ਗਈ, ਹੁਣ ਦੋਜ਼ ਕਾਇੰਡ ਆਫ ਨੌਨਸੈਂਸ ਥਿੰਗਸ ਜਿਹੜੀਆਂ ਪਾਰਟ ਬਣਾਈਆਂ ਜਾਂਦੀਆਂ ਕਲਚਰ ਲੈਵਲ ਤੇ
1: ਜੀ।
0: ਇਹ ਕਹਿੰਦੇ ਨੇ ਕਿ ਕਿਸੇ ਦਾ ਕਲਚਰ ਤੋੜ ਦਿਓ, ਕਿਸੇ ਦਾ ਵੀ, ਕਿਸੇ ਵੀ ਕੌਮ ਦਾ,
2: ਹਾਂਜੀ,
0: ਤੇ ਉਹ ਕੌਮ ਆਪਣੇ ਆਪ ਟੁੱਟ ਜੂਗੀ। ਇੱਕ ਕਹਿੰਦੇ ਨੇ ਕਿ ਕਿਸੇ ਦੀ ਲਿਪੀ ਭੁਲਵਾ ਦਿਓ ਉਹਨਾਂ ਦੇ ਬੱਚਿਆਂ ਨੂੰ, ਯਾਨੀ ਕਿ ਊੜਾ ਆੜਾ ਈੜੀ ਸੱਸਾ ਹਾਹਾ ਬੋਲਣਾ ਕਦੇ ਨਾ ਡੋਲਣਾ। ਜੇ ਅੱਜ ਬੱਚੇ ਊੜਾ ਆੜਾ ਈੜੀ ਸੱਸਾ ਹਾਹਾ ਪੜ੍ਹ ਨਹੀਂ ਸਕਦੇ ਤੇ ਤੁਸੀਂ ਯਾਦ ਰੱਖਿਓ ਅਗਲੀ ਜਨਰੇਸ਼ਨ 'ਚ ਬੋਲਣਾ ਬੰਦ ਕਰ ਦੇਣਗੇ। ਸੋ ਜ਼ਰੂਰੀ ਹੈ ਲਿਪੀ ਨੂੰ ਪੜ੍ਹਨਾ ਵੀ। ਜਿਹੜੀ ਬਾਤ ਨੂੰ ਸੁਣ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੂੰਗਾ। ਸਟੂਡੀਓ ਨੰਬਰ ਨੇ 905-673-33

0: ਸਟੂਡੀਓ ਦੇ ਵਿੱਚ ਅਸੀਂ ਅੱਜ ਲਾਈਨਸ ਖੋਲਣ ਲੱਗੇ ਹਾਂ ਬਾਬਾ ਬਕਤੌਰਾ ਦੇ ਵਿੱਚ। ਬੜਾ ਇੰਟਰਸਟਿੰਗ ਹੁੰਦਾ ਬਈ ਲਾਈਨ ਜੇ ਬਾਅਦ ਚੋਂ ਨਾ ਮਿਲੀ ਮੈਂ ਜ਼ਿੰਮੇਵਾਰ ਨਹੀਂ ਹੈਗਾ, ਤੁਸੀਂ ਸਾਰਿਆਂ ਨੇ ਫਟਾਫਟ ਕਾਲ ਕਰਨੇ ਆ ਜਲਦੀ ਤੋਂ ਪਹਿਲਾਂ। ਜੇ ਲਾਈਨ ਨਾ ਮਿਲੀ ਮੈਂ ਰਿਸਪੋਂਸੀਬਲ ਨਹੀਂ ਹੈਗਾ, ਮੈਂ ਪਹਿਲਾਂ ਦੱਸ ਦਵਾਂ ਮੈਂ ਨਹੀਂ ਹੈਗਾ। ਚਾਰ ਲਾਈਨ ਨੇ ਸਾਡੀਆਂ ਸਟੂਡੀਓ ਦੀਆਂ, ਚਾਰੋਂ ਲਾਈਨਸ ਉੱਤੇ ਤੁਸੀਂ ਕਾਲ ਕਰਨੀ ਹੈ। ਨੰਬਰ ਟੂ ਕਾਲ 905-600-3337 905-600-3337 905-600-3337 ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ। ਨਾਮ ਦੱਸਣਾ, ਡੇਟ ਆਫ ਬਰਥ ਦੱਸਣੀ ਹੈ, ਅਤੇ ਅਸੀਂ ਤੁਹਾਨੂੰ ਤੁਹਾਡੀਆਂ ਆਦਤਾਂ ਬਾਰੇ ਦੱਸਾਂਗੇ। ਭਵਿੱਖ ਨਹੀਂ ਦੱਸ ਸਕਦੇ, ਪਾਸਟ ਨਹੀਂ, ਪਾਸਟ ਮੜੀਆਂ ਨੇ ਅਤੇ ਭਵਿੱਖ ਬੁਲਬੁਲਾ, ਪਾਣੀ ਦਿਆ ਬੁਲਬੁਲਿਆ ਕੀ ਮਰਿਆਦਾ ਤੇਰੀਆਂ, ਮੈਂ ਕਰ ਦੂੰਗਾ, ਉਹ ਕਰ ਦੂੰਗਾ, ਧਰਤੀ ਹਿਲਾ ਦੂੰਗਾ, ਇਹਦੇ 'ਤੇ ਵੀ ਟੈਰਫ ਲਾ ਦੂੰਗਾ, ਉਹ 'ਤੇ ਵੀ ਟੈਰਫ ਲਾ ਦੂੰਗਾ, ਖਤਮ ਕਰ ਦੂੰਗਾ, ਮੁਲਕਾਂ ਦੇ ਮੁਲਕਾਂ ਨੂੰ ਮੈਂ ਬਰਬਾਦ ਕਰ ਦੂੰਗਾ ਟੈਰਫ ਲਾ ਲਾ ਕੇ, ਲੋਕ ਮੇਰੀਆਂ ਮਿੰਨਤਾਂ ਕਰਦੇ ਕਰਕੇ ਮੈਂ ਆਵਾਜ਼ਾਂ ਕੱਢਦਾ ਸਟੇਜਾਂ 'ਤੇ ਕਰਕੇ, ਮੈਂ ਟਰੰਪ ਦੀ ਗੱਲ ਕਰਦਾ, ਬੜੇ ਆਏ ਬੜੇ ਗਏ ਆਵਣ ਜਾਵਣ ਇੱਕ ਖੇਡ ਬਣਾਈ, ਮਹਾਰਾਜ ਕਹਿੰਦੇ ਨੇ ਕਿ ਤੱਕ ਖੇਡ ਆ ਗਿਆ ਚਲਿਆ ਗਿਆ, ਬੜੇ ਟਰੰਪ ਆਏ, ਟਰੰਪ ਤੋਂ ਵੀ ਬਲਵਾਨ ਆਏ,
1: ਬਿਲਕੁਲ
0: ਹਾਂਜੀ, ਸ਼ੱਕ ਨਹੀਂ, ਕਾਰੂ ਵਰਗੇ ਰਾਜੇ ਆਏ ਜਿਹੜੇ ਲੋਕਾਂ ਦੇ ਮੂੰਹ ਚੋਂ ਸਿੱਕਾ ਕਢਾ ਲੈਂਦੇ ਸੀ, ਕਬਰਾਂ ਪੱਟੋ ਸਿੱਕੇ ਕੱਢ ਲਿਓ, ਲੋਕਾਂ ਕੋਲ ਪੈਸਾ ਹੀ ਨਹੀਂ ਹੋਣਾ ਚਾਹੀਦਾ, ਸਿਰਫ ਮੇਕੋ ਹੋਵੇ ਬਸ, ਦੁਨੀਆ ਗੁਲਾਮ ਹੋਣੀ ਚਾਹੀਦੀ ਹੈ ਬਸ ਮੇਰੀ। ਸੋ ਰਿਵਾਜ਼ ਦੇ ਵਿੱਚ ਤੁਸੀਂ ਕਾਲ ਕਰ ਰਹੇ ਹੋ ਬਾਬਾ ਬਕਤੌਰਾ 'ਚ 905-600-3337, ਤੁਸੀਂ ਨਾਮ ਦੱਸੋਗੇ, ਡੇਟ ਆਫ ਬਰਥ ਦੱਸੋਗੇ, ਤਵਾ ਕਿਚਨ 'ਤੇ ਜਾਣਾ, ਅੱਜ ਅਸੀਂ ਕੂਪਨ ਵੀ ਕੱਢਣਗੇ ਕੁਸ਼ਚਨ ਦੇ ਉੱਪਰ ਕਿਸੇ ਦੇ ਉੱਪਰ, ਅਤੇ ਤੁਸੀਂ ਕਾਲ ਕਰਨੀ ਹੈ 905-600-3337 'ਤੇ, ਜਿਹੜੇ ਜਿਹੜੇ ਸਹੀ ਜਵਾਬ ਦੇਣਗੇ ਵਿਨਰਸ ਹੋਣਗੇ। 905-600-3337 ਪਾਸਵਰਡ ਤਵਾ ਕਿਚਨ, ਨਾਲੇ ਅਸੀਂ ਦੱਸਾਂਗੇ ਤੁਹਾਡੀਆਂ ਆਦਤਾਂ ਕੀ ਨੇ। ਔਰ ਬਾਬਾ ਬਕਤੌਰ ਦਾ ਚਾਟ ਪੰਕਜ ਕਭੀ ਗਲਤ ਹੋ ਸਕਤਾ
1: ਹੈ? ਨਹੀਂ ਨਹੀਂ ਨਹੀਂ ਜੀ, 100% ਇੱਕਦਮ 100% ਰਾਈਟ ਹੋਤਾ ਹੈ। ਆਈ ਥਿੰਕ ਜੋ ਮੈਂ ਆਪਸੇ ਸੀਖਾ ਹੂੰ ਸਰ, ਯੇ ਚਾਈਨੀਜ਼ ਚਾਟ ਹੈ, ਚਾਈਨੀਜ਼ ਜੋ ਵੀ ਯੇ ਹਮ ਕਿਆ ਭਵਿਸ਼ਵਾਣੀ ਨਹੀਂ ਕਰਤੇ,
0: ਹਾਂ
1: ਇਸਮੇ ਜਸਟ ਇੱਕ ਬੁਰੀ ਆਦਤ ਹੈ ਔਰ ਇੱਕ ਅੱਛੀ ਆਦਤ ਹੈ ਬਤਾਈ ਜਾਤੀ ਹੈ।
0: ਕਿਆ ਬਾਤ ਹੈ, ਪੰਕਜ ਪੰਜਾਬੀ ਛਾਇਆ ਹੋਇਆ ਸਰ।
1: ਜੀ ਜੀ,
0: ਸੋ ਨੰਬਰ ਕਾਲ ਆ ਪਹਿਲੀ 437 ਨੰਬਰ। ਹੈਲੋ ਜੀ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਫੋਨ ਦੇ ਨੇੜੇ ਆਓ। ਹੈਲੋ, ਸਤਿ ਸ਼੍ਰੀ ਅਕਾਲ, ਹਾਂਜੀ
2: ਹਾਂਜੀ, ਮੇਰਾ ਨਾਮ ਇਕਮਨ ਆ।
0: ਹਾਂ ਇਕਮਨ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ,
2: ਡੇਟ ਆਫ ਬਰਥ April 1, 2006।
0: ਨਹੀਂ ਚਲੋ, ਮਾਡਲ ਨਹੀਂ ਦੱਸਣਾ, ਸਿਰਫ April 1 ਦੱਸਣਾ, ਠੀਕ ਹੈ? ਤੇ ਤੁਸੀਂ ਹੁਣ ਕੀ ਕਰਦੇ ਹੋ, ਆਪ ਖੁਦ ਕੀ ਕਰਦੇ ਹੋ, ਹੁਣ ਡੂਇੰਗ ਸਟੱਡੀਜ਼?
2: Yes, I do, yeah.
0: Okay. ਤੇ ਇੱਕ ਗੱਲ ਦੱਸੋ ਮੈਨੂੰ, ਐਸਟ੍ਰੋਲੋਜੀ 'ਚ ਵਿਸ਼ਵਾਸ ਕਰਦੇ ਹੋ?
2: Yeah. Yeah, my mom does, yeah.
0: I don't do. Okay. But, ਚਲੋ, that's your thought process. ਕਹਿੰਦੇ ਕਿਸੇ ਨੂੰ ਚੇਂਜ ਨਾ ਕਰੋ। ਮੈਨੂੰ ਇੱਕ ਨਾ ਸੁਖਮਨ ਬੜੀ ਵਧੀਆ ਗੱਲ ਲੱਗਦੀ ਹੁੰਦੀ ਆ ਉਹਦੀ, ਕਪਿਲ ਸ਼ਰਮਾ ਦੀ, ਉਹ ਕਹਿੰਦਾ ਵੀ ਕਿਸੇ ਨਾਲ ਬਹਿਸ ਨਾ ਕਰੋ
3: ਜੀ,
0: ਤੇ ਕਿਸੇ ਨੂੰ ਚੇਂਜ ਕਰਨ ਨਾ ਬੈਠੋ,
3: ਬਿਲਕੁਲ
0: ਠੀਕ ਹੈ। ਤੇ ਕਹਿੰਦਾ ਵੀ ਜੇ ਕੋਈ ਕਹਿੰਦਾ ਨਾ ਵੀ ਹਾਥੀ ਉੜਦਾ, ਹਾਂ ਹਾਂ ਮੇਰੀ ਟਾਕੀ 'ਚ ਬੈਠਾ ਦੇਖਿਆ ਸੀ ਮੈਂ, ਸੈਟਿਸਫਾਈਡ ਕਰ ਦੋ ਨਾ। ਸੋ ਸੁਖਮਨ ਨੂੰ ਮੈਂ ਕੁਛ ਨਹੀਂ ਕਹੂੰਗਾ, ਮੈਂ ਕਹੂੰਗਾ ਹਾਥੀ ਇਹ ਕਹਿੰਦੀ ਉੜਦਾ, ਮੈਂ ਕਿਹਾ ਮੈਂ ਟਾਕੀ 'ਚ ਬੈਠਾ ਦੇਖਿਆ ਸੀ। ਸੁਖਮਨ, April 1
2: ਹਾਂਜੀ,
0: ਡਰਾਈਵ ਕਰ ਰਹੇ ਹੋ ਤੁਸੀਂ ਰਾਈਟ ਨਾਓ?
2: ਸੌਰੀ,
0: ਡੂ ਯੂ ਗਾਇਜ਼ ਡਰਾਈਵਿੰਗ ਰਾਈਟ ਨਾਓ ਔਰ ਯੂ ਆਰ ਕਾਲਿੰਗ ਫਰਮ ਹੋਮ? ਅੱਛਾ, ਡਰਾਈਵਿੰਗ, ਸੋ ਇਹਨਾਂ ਡਰੋ ਨਾ, ਕੋਈ ਗੱਲ ਨਹੀਂ, ਕੋਨਫੀਡੈਂਟ ਹੋ ਕੇ ਗੱਲ ਕਰੋ ਇੱਕ ਤਾਂ। ਓਕੇ ਸੁਖਮਨ, April 1 ਦੇ ਵਿੱਚ ਇਹ ਆ, ਜਸਟ ਹੈਬਿਟਸ ਹੋਣਗੀਆਂ ਆਦਤਾਂ, ਠੀਕ ਹੈ? ਕਰੇਜ, ਕੋਨਫੀਡੈਂਟ, ਐਡਵੈਂਚਰ ਐਂਡ ਫੁੱਲ ਆਫ ਐਨਰਜੀ, ਬਿਲੀਵ ਇਨ ਐਕਸ਼ਨ, ਠੀਕ ਹੈ? ਤੁਸੀਂ ਕੁਛ ਵੀ ਨਵਾਂ ਕਰਨ ਦੇ ਲਈ ਤਿਆਰ ਹੋ ਜਾਂਦੇ ਹੋ ਬੜੀ ਜਲਦੀ, ਠੀਕ ਹੈ? ਕਰੇਜ ਬਹੁਤ ਹੈਗੀ ਆ, ਕੋਨਫੀਡੈਂਟ ਬਹੁਤ ਹੈਗੇ ਹੋ, ਓਕੇ?
2: ਹਾਂਜੀ,
0: ਪੇਸ਼ੈਂਸ, ਯੂ ਨੀਡ ਟੂ ਬ੍ਰਿੰਗ ਮੋਰ ਪੇਸ਼ੈਂਸ, ਪੇਸ਼ੈਂਸ ਲੈ ਕੇ ਆਉਣੀ ਪੈਣੀ ਹੈ। ਕਈ ਵਾਰੀ ਨੇਚਰ ਕੰਮ ਕਰ ਰਹੀ ਹੁੰਦੀ ਹੈ ਸੁਖਮਨ, ਲਾਈਕ ਵਾਟ ਯੂ ਡੂ, ਲਾਈਕ ਰਾਈਟ ਨਾਓ ਡੂਇੰਗ ਹਾਈ ਸਕੂਲ, ਡੂਇੰਗ ਯੂਨੀਵਰਸਿਟੀ, ਵਾਟ ਯੂ ਡੂ?
2: ਯੂਨੀਵਰਸਿਟੀ।
0: ਕੀ ਕਰ ਰਹੇ ਹੋ ਇਸ ਸਮੇਂ?
2: ਆਈ ਐਮ ਸਟੱਡੀਇੰਗ ਸਾਇੰਸ।
0: ਸਾਇੰਸ, ਸੋ ਫਿਊਚਰ ਪੁਆਇੰਟ ਕੀ ਹੈਗਾ ਤੁਹਾਡਾ, ਟਾਰਗੇਟ ਕੀ ਹੈ?
2: ਆਈ ਡੋਨਟ ਨੋ ਯੈਟ।
0: ਓਕੇ, ਓਕੇ, ਦੈਟਸ ਗੁੱਡ, ਨਹੀਂ ਵੀ ਪਤਾ ਕੋਈ ਗੱਲ ਨਹੀਂ ਹੈ। ਓਕੇ, ਲੈਟ ਮੀ ਟੈਲ ਯੂ ਵਨ ਥਿੰਗ, ਬਹੁਤ ਸਾਰੇ ਸਟੂਡੈਂਟਸ ਨੇ ਆਪਣਾ ਜਿਹੜਾ ਸਟੱਡੀ ਸਿਸਟਮ ਹੈ, ਸੁਲਤਾਨ ਜੀ ਹੋਲਡ ਰੱਖਿਓ, ਬਾਕੀ ਵੀ ਹੋਲਡ ਰੱਖਿਓ, 905-600-3337 ਇੱਕ ਲਾਈਨ ਖਾਲੀ ਹੈ। ਮੈਂ ਸਟੂਡੈਂਟਸ ਨਾਲ ਕੰਸਲਟੇਸ਼ਨ ਕਰਦਾ, ਆਈ ਐਮ ਜਸਟ 10th ਗ੍ਰੇਡ ਪਾਸ, ਮੈਂ 10ਵੀਂ ਤੋਂ ਅੱਗੇ ਪੜ੍ਹ ਨਹੀਂ ਸਕਿਆ ਸੀਗਾ, ਉਹ ਵੀ ਪੰਜਾਬੀ ਸਕੂਲ ਬੋਰਡ ਦੇ ਵਿੱਚ, ਮੈਂ ਅੰਗਰੇਜ਼ੀ ਇੱਥੇ ਆ ਕੇ ਬ੍ਰੈਮਲੀ ਸਿਟੀ ਸੈਂਟਰ ਸਿੱਖਣ ਜਾਂਦਾ ਹੁੰਦਾ ਸੀਗਾ ਲਾਇਬ੍ਰੇਰੀ 'ਚ
1: ਜੀ,
0: ਅਤੇ ਕੰਪਿਊਟਰ ਵੀ ਉੱਥੇ ਚਲਾਉਣਾ ਸਿੱਖਿਆ, ਹੁਣ ਵੀ ਮੈਂ ਬਟਨ ਦੱਬ ਦੱਬ ਕੇ ਇੱਕ ਬਟਨ ਦੱਬ ਕੇ ਟਾਈਪ ਕਰਦਾ, ਬਟ ਆਈ ਹੈਵ ਡਨ ਮੋਰ ਦੈਨ $200 million ਬਿਜ਼ਨਸ ਹੁਣ ਤੱਕ ਮੈਂ ਆਪਣੇ ਹੱਥਾਂ 'ਚ ਟ੍ਰਾਂਜੈਕਸ਼ਨ ਕਰ ਚੁੱਕਿਆ।
3: ਹਾਂਜੀ,
0: ਈਵਨ ਮੇਰੇ ਕੋਲ ਪੜ੍ਹਾਈ ਨਹੀਂ ਸੀ, ਕੁਛ ਨਹੀਂ ਸੀ, ਕੌਨਫੀਡੈਂਸ ਨਹੀਂ ਲੂਜ਼ ਕੀਤਾ ਮੈਂ, ਓਵਰ ਕੌਨਫੀਡੈਂਟ ਵੀ ਨਹੀਂ ਹੋਇਆ, ਸਮੇਂ ਅਤੇ ਸਿਸਟਮ ਤੋਂ ਸਿੱਖਿਆ, ਬੰਦਿਆਂ ਤੋਂ ਸਿੱਖਿਆ, ਮੈਨੂੰ ਲੋਕਾਂ ਨੇ ਸਿਖਾਇਆ, ਰੋਮਨਿਕ ਵਰਗੇ ਬੰਦਿਆਂ ਨੇ ਮੈਨੂੰ ਸਿਖਾਇਆ, ਮਹਿੰਦਰ ਸਿੰਘ ਬਾਬੂ ਜੀ ਸੈਣੀ ਵਰਗਿਆਂ ਨੇ ਸਿਖਾਇਆ, ਸੁੰਦਰ ਬਾਬੂ ਜੀ ਨੇ ਸਿਖਾਇਆ, ਸੁੰਦਰ ਬਾਬੂ ਜੀ ਨੇ ਸਿਖਾਇਆ ਸੀਗਾ ਜੋਸ਼ ਕੇ ਸਾਥ ਹੋਸ਼
1: ਜੀ,
0: ਜੋਸ਼ ਹੁੰਦੀ ਹੈ ਐਨਰਜੀ, ਆਪਾਂ ਫੁੱਲ ਐਨਰਜੀ ਪਾ ਦਿੰਦੇ ਹਾਂ ਕਈ ਵਾਰੀ, ਪਰ ਆਪਾਂ ਨੂੰ ਸੋਚ ਕੇ ਨਹੀਂ ਪਾਉਂਦੇ ਹੈਗੇ, ਉਹ ਵੀ ਵੇਸਟ ਹੋ ਜਾਂਦੀ ਹੈ। ਠੀਕ ਹੈ, ਸੁੰਦਰ ਬਾਬੂ ਜੀ ਨੇ ਬੜਾ ਕੁਛ ਸਿਖਾਇਆ, ਉਹਨਾਂ ਨੇ ਕਿਹਾ ਜ਼ਿੰਦਗੀ 'ਚ, ਸੁੰਦਰ ਬਾਬੂ ਜੀ ਮਹਿੰਦਰ ਬਾਬੂ ਜੀ ਨੇ ਕਿਹਾ, ਮੈਂ ਬਾਬੂ ਜੀ ਕਹਿੰਦਾ ਉਹਨਾਂ ਰਿਸਪੈਕਟਲੀ, ਉਹ ਦੁਨੀਆਂ 'ਚ ਹੈ ਨਹੀਂ ਗੇ ਦੋਨੋਂ ਜਣੇ, ਸੋ ਮੈਂ ਉਹਨੂੰ ਕਹਿੰਦਾ ਮਹਿੰਦਰ ਬਾਬੂ ਜੀ ਨੇ ਮੈਨੂੰ ਸਿਖਾਇਆ ਬੇਟਾ ਦੁਨੀਆਂ 'ਚ ਕੰਮ ਦਾ ਮੁੱਲ ਹੈ, ਉਹੀ ਸੋਹਣੇ ਸੁਨੱਖੇ ਬਣ ਕੇ ਚਮੜੀ ਦਾ ਕੋਈ ਮੁੱਲ ਨਹੀਂ, ਕਹਿੰਦੇ ਕੰਮ ਦਾ ਮੁੱਲ ਹੈ, ਚੰਮ ਦਾ ਕੋਈ ਮੁੱਲ ਨਹੀਂ, ਸਾਬਤ ਕਰਤਾ ਡਾਕਟਰ ਮਨਮੋਹਨ ਸਿੰਘ ਨੇ, ਸਾਬਤ ਕਰਤਾ ਨੈਨਸਨ ਮੰਡੇਲਾ ਨੇ, ਸਾਬਤ ਕਰਤਾ ਬਰਾਕ ਓਬਾਮਾ ਨੇ, ਇੱਕ ਗਲੀ 'ਚ ਉੱਠਿਆ ਹੋਇਆ ਮੁੰਡਾ ਆਮ ਘਰ ਦੇ ਵਿੱਚ ਰਹਿੰਦਾ, ਦੁਨੀਆਂ ਨੂੰ ਲੀਡ ਕਰਕੇ ਗਿਆ, ਅਤੇ ਅੱਜ ਤੱਕ ਉਹਦੀ ਡਿਗਨਿਟੀ, ਰਿਸਪੈਕਟ, ਉਹਦੀ ਜਿਹੜੀ ਲੈਗਸੀ ਆ ਉਹਨੂੰ ਯਾਦ ਕੀਤਾ ਜਾਂਦਾ। ਸੋ ਤੁਸੀਂ ਜੇਲ੍ਹ 'ਚ ਰਹਿਣ ਤੋਂ ਬਾਅਦ ਨੈਨਸਨ ਮੰਡੇਲਾ ਬਾਹਰ ਆਉਂਦਾ, ਉਹ ਕਹਿੰਦਾ ਸਭ ਤੋਂ ਵੱਡੀ ਚੀਜ਼ ਕੀ ਹੈ, ਕਹਿੰਦਾ ਸੁਤੰਤਰਤਾ, ਬੈੱਡ 'ਤੇ ਨਾ ਪਏ ਹੋਣਾ, ਜੇਲ੍ਹ 'ਚੋਂ ਬਾਹਰ ਆਉਣਾ, ਆਜ਼ਾਦੀ ਨਾ ਘੁੰਮਣਾ, ਕਿ ਤੁਹਾਡੀ ਆਜ਼ਾਦੀ 'ਚ ਕੋਈ ਵਿਘਨ ਨਾ ਹੋਵੇ, ਸਭ ਤੋਂ ਵੱਡੀ ਚੀਜ਼ ਸੁਤੰਤਰਤਾ। ਤੇ ਰਾਜੇ ਸੁਖਮਨ ਬੱਚੇ, ਤੂੰ ਨਾ ਪੜ੍ਹਨਾ ਹਜੇ, ਅੱਗੇ ਜਾ ਕੇ ਤੈਨੂੰ ਕੋਈ ਵੀ ਚੀਜ਼ 'ਚ ਚੇਂਜ ਨਜ਼ਰ ਆਇਆ, ਤੂੰ ਡਿਸਕਰੇਜ ਨਹੀਂ ਹੋਣਾ ਹੈਗਾ। ਹੁੰਦਾ ਕੀ ਆ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ, ਮੈਂ ਕਹੂੰਗਾ ਵਧੀਆ ਅਤੇ ਨਹੀਂ ਵਧੀਆ, ਵਧੀਆ ਇੱਦਾਂ ਕਿ ਇੰਡੀਆ ਦੇ ਵਿੱਚ 10th ਗ੍ਰੇਡ ਤੱਕ ਫੁੱਲ ਲੋਡ ਪਾਉਂਦੇ ਨੇ ਸਟੂਡੈਂਟ 'ਤੇ, ਪੂਰਾ ਵਜਨ ਪਾਉਂਦੇ ਨੇ, 10th ਗ੍ਰੇਡ ਤੱਕ ਉਹ ਤਿਆਰ ਹੋ ਜਾਂਦਾ, ਉਹਨੂੰ ਕਾਲਜ ਤੇ ਯੂਨੀਵਰਸਿਟੀ ਐਂ ਲੱਗਦਾ ਜਿਵੇਂ ਇੰਜੋਏ ਕਰਨ ਲਈ ਹੁੰਦੀ ਆ। ਸਾਡੇ ਇੱਥੇ ਸਕੂਲਿੰਗ ਸਿਸਟਮ ਇੱਦਾਂ ਦਾ ਬਣਾਇਆ ਵੀ ਕਈ ਲੋਕ ਸਕੂਲ ਚੋਂ ਨਿਕਲ ਕੇ ਨਿਕਲੇ ਨਹੀਂ ਪਾਉਂਦੇ, ਉਹ ਲੇਬਰ 'ਚ ਚਲੇ ਜਾਂਦੇ ਆ, ਤਾਂ ਜੋ ਲੇਬਰ ਦਾ ਕੋਟਾ ਪੂਰਾ ਹੋ ਜਾਵੇ, ਸਕੂਲ 'ਚ ਜਮਾ ਹੀ ਨਿਕੰਮੇ ਕਰ ਦਿਓ, ਕਾਲਜ ਯੂਨੀਵਰਸਿਟੀ 'ਚ ਇੰਨਾ ਕੁ ਭਜਨ ਟੰਗ ਦਿਓ ਕਿ ਭੱਜ ਜਾਣ ਛੱਡ ਕੇ। ਸੋ ਸਟੇ ਟਿਊਨਡ, ਠੀਕ ਹੈ, ਸਟੇ ਪੋਜ਼ਿਟਿਵ, ਕਦੇ ਵੀ ਜ਼ਰੂਰਤ ਪਈ ਆਪਣੇ ਮਦਰ ਫਾਦਰ ਤੋਂ ਮੇਰਾ ਨੰਬਰ ਲੈ ਲਿਓ, ਮੇਰੇ ਨਾਲ ਸਲਾਹ ਕਰ ਲੈਣੀ ਆ, ਆਮ ਥਰਡ ਪਾਰਟੀ, ਆਮ ਨੋਟ ਗੋਨਾ ਸਟੋਪ ਯੂ ਫੋਰ ਐਨੀਥਿੰਗ, ਐਂਡ ਆਈ ਐਮ ਨੋਟ ਗੋਨਾ ਇਨਕਰੇਜ ਯੂ ਫੋਰ ਰੋਂਗ ਥਿੰਗ। ਠੀਕ ਹੈ, ਮੈਂ ਇਹ ਨਹੀਂ ਕਹੂੰਗਾ ਤੁਹਾਡੀ ਮਰਜ਼ੀ ਕੀ ਆ, ਮੈਂ ਇੱਕ ਐਗਜ਼ਾਮਪਲ ਦਵਾਂ, ਸੁਖਮਨ ਸੁਣਨੀ ਆ।
2: ਹਾਂਜੀ,
0: ਸਾਡੇ ਇੱਕ ਕਜ਼ਨ ਸੀਗੇ, ਉਹਨਾਂ ਨੂੰ ਨਾ ਹਰੇਕ ਚੀਜ਼ ਦੇ ਦਿੱਤੀ ਜਾਂਦੀ ਸੀ ਜੋ ਮੰਗਦੇ ਸੀਗੇ।
2: ਹਾਂਜੀ,
0: ਹੁਣ ਉਹਨਾਂ ਦੋਨੋਂ ਕਜ਼ਨ ਫੇਲ ਨੇ, ਦੱਸਾਂ ਮੈਂ ਕੌਣ ਨੇ ਉਹ, ਉਹਨਾਂ ਦਾ ਆਪਣਾ ਸਕੂਲ ਸੀ ਜਿਹਦੇ ਵਿੱਚ 1200 ਸਟੂਡੈਂਟ ਸੀਗਾ ਆਪਣੇ ਸਕੂਲ ਦੇ ਵਿੱਚ, ਖੁਦ ਦੇ ਵਿੱਚ
1: ਮੋਰ ਦੈਨ ਇਨਫ।
0: ਹਾਂਜੀ, ਉਹ 1200 ਸਟੂਡੈਂਟ ਵਾਲੇ ਸਕੂਲ ਦੇ ਵਿੱਚ ਦੋਨੋਂ ਕਜ਼ਨ ਆਪ ਪੜ੍ਹ ਨਹੀਂ ਸਕੇ, ਖੁਦ ਦੇ ਸਕੂਲ ਹੋਣ ਦੇ ਬਾਵਜੂਦ, ਅਤੇ ਦੋਨੋਂ ਹੀ ਜ਼ਿੰਦਗੀ 'ਚ ਬਹੁਤ ਬੁਰੀ ਤਰ੍ਹਾਂ ਨਾਲ ਚੱਲਦੇ ਪਏ ਨੇ ਇਸ ਸਮੇਂ ਜਾਂ ਤਾਂ ਹੁਣ ਟਫ ਹੋ ਲਾ ਸੁਖਮਨ, ਜਾਂ ਅੱਗੇ ਜਾ ਕੇ ਟਫ ਜ਼ਿੰਦਗੀ ਟਫ ਜੀ ਲਾ, ਕਿਹੜੇ ਜੀਣੀ ਆ, ਹੁਣ ਟਫ ਵਾਲੀ ਜੀ ਲਾ। ਠੀਕ ਹੈ, ਮੰਮੀ ਪਾਪਾ ਸੁਣਦੇ ਪਏ ਨਾਲ?
2: ਹਾਂਜੀ, ਮੰਮੀ ਨਾਲ ਆ।
0: ਮੰਮੀ ਜੀ ਨਾਲ ਗੱਲ ਕਰਾਇਓ, ਹੈਲੋ ਕਰਾਇਓ।
2: ਓਕੇ,
0: ਹਾਂਜੀ, ਰੋਟੀ ਖਾ ਲਵੇ, ਡਿਪੈਂਡ ਔਨ ਹਰ। ਮੇਰੇ ਖਿਆਲ ਨਾਲ ਮੈਂ ਤੁਹਾਨੂੰ ਆਪਣੇ ਫੈਮਿਲੀ ਵਾਂਗੂ ਤੁਹਾਡੇ ਬੱਚੇ ਨੂੰ ਸਮਝਾ ਰਿਹਾ ਹੈਗਾ, ਔਰ ਉਮੀਦ ਕਰਦਾ
2: ਕਿ ਕਰਕੇ ਮੈਂ ਕਿਹਾ ਵੀ ਕਿਉਂਕਿ ਜਿੱਦਾਂ ਮੈਂ ਆਮ ਮੈਂ ਨੀ ਕਹਿੰਦੀ ਇੱਦਾਂ ਵੀ ਕਿਸੇ ਨੂੰ ਤੂੰ ਕਾਲ ਕਰ ਜਾਂ ਕਿੱਦਾਂ, ਇੱਦਾਂ ਨੀ ਮੈਂ ਕਹਿੰਦੀ ਹੈਗੀ, ਮੈਂ ਪਹਿਲੀ ਵਾਰੀ ਤੁਹਾਡੇ ਪ੍ਰੋਗਰਾਮ ਤੇ ਕਿਹਾ ਵੀ ਕਾਲ ਕਰ ਜਿੱਦਾਂ,
0: ਚਲੋ ਇਹਨੂੰ ਤਵਾ ਕਿਚਨ ਤੇ ਲੈ ਜਾ, ਇਹਨੂੰ ਕੁਝ ਖਿਲਾ ਕੇ ਲੈ ਆਓ,
2: ਚੰਗਾ ਮਿਲੂਗਾ ਨਾ। ਹਾਂਜੀ, ਜ਼ਰੂਰ।
0: ਅੱਛਾ, ਤਵਾ ਕਿਚਨ ਤੇ ਲੈ ਕੇ ਜਾਓ, ਇਹਨੂੰ ਕੁਝ ਖਿਲਾਓ ਪਸੰਦ ਆ। ਠੀਕ ਹੈ,
2: ਜ਼ਰੂਰ ਜ਼ਰੂਰ, ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੁਣੀ ਸੁਣਾ ਬਣਾਉਂਦਾ 573337 ਸੁਲਤਾਨ ਜੀ ਬਣਾ ਹੋਲਤੇ ਨੇ, ਤਾਂ ਪਹਿਲਾਂ ਇੱਕ ਕਾਲ ਹੋਰ ਹੋਲਤੇ ਆ, ਲੈਟ ਮੀ ਫਿਨਿਸ਼। ਹਾਂਜੀ, ਸਤਿ ਸ਼੍ਰੀ ਅਕਾਲ, ਹੈਲੋ,
4: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਵੀਰੇ, ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ, ਅਜੇ ਡੇਟ ਆਫ ਬਰਥ 14 September।
0: ਤੇ ਪਾਸਵਰਡ ਕੀ ਸਾਡਾ?
4: ਤਵਾ ਕਿਚਨ ਵੀਰੇ।
0: ਤਵਾ ਕਿਚਨ ਤੇ ਗਏ ਹੋ ਕਦੇ?
4: ਨਹੀਂ ਜੀ, ਗਏ ਨਹੀਂ ਹੈਗੇ ਵੈਸੇ।
0: ਤੁਹਾਨੂੰ ਅੱਜ ਪੀਜ਼ਾ ਖਵਾਉਣਾ ਹੈ, ਪੀਜ਼ਾ ਸੀ, ਪੀਜ਼ਾ
1: ਜੀ,
0: ਬੜੇ ਲਾਜਵਾਬ ਪੀਜ਼ੇ ਨੇ, ਇਟਾਲੀਅਨ ਸਟਾਈਲ ਦੇ
1: ਜੀ ਜੀ ਜੀ।
0: ਤੇ ਜਾਂ ਤੁਸੀਂ ਫਿਰ ਅੱਜ ਡਿਨਰ ਕਰੋਗੇ ਟੌਪ ਦਾ ਨਜ਼ਾਰਾ ਤੇ ਜਾ ਕੇ, ਤਵਾ ਕਿਚਨ ਦੀ ਕੰਪਨੀ ਹੈ ਨਜ਼ਾਰਾ
1: ਜੀ,
0: ਬੜਾ ਵਧੀਆ ਐਂਬੀਅੰਸ ਬੈਠਣ ਨੂੰ, 5-star ਹੋਟਲਸ ਵਰਗਾ, ਤੇ ਤੁਸੀਂ ਸਰਵਿਸ ਤੇ ਐਂਬੀਅੰਸ ਤੇ ਫੂਡ ਤਿੰਨਾਂ ਦਾ ਸਮੇਲ ਦੇਖਣਾ, ਨਜ਼ਾਰਾ ਤੇ ਜਾਓਗੇ, ਤੇ ਤਵਾ ਕਿਚਨ ਤੇ ਜ਼ਰੂਰ ਜਾਏਗਾ ਅੱਜ ਗੁਰਵਿੰਦਰ, ਡਿਨਰ ਜਾਂ ਲੰਚ ਟਰਾਈ ਕਰਕੇ ਦੇਖਿਓ। ਠੀਕ ਹੈ, ਡੇਟ ਕੀ ਹੈ ਤੁਹਾਡੀ?
4: 14 September, 14 September।
0: ਓਕੇ, ਧਿਆਨ ਨਾਲ ਸੁਣਿਓ, ਐਲੀਗੈਂਟੋ ਜਿਹੜਾ ਵੀ ਕੰਮ ਕਰੋਗੇ ਪਰਫੈਕਸ਼ਨ ਦੇ ਨਾਲ ਕਰੋਗੇ, ਅੱਧ ਭੱਜਦਾ ਨਹੀਂ ਕਰੋਗੇ, ਠੀਕ ਹੈ। ਹੈਲਪਿੰਗ ਹੋ ਅਤੇ ਪ੍ਰੈਕਟੀਕਲ ਹੋ, ਮਿਹਨਤ ਕਰਨ ਵਾਲਾ ਮੁੰਡਾ ਤੂੰ ਭੱਜਦਾ ਨਹੀਂ ਹੈਗਾ, ਤੈਨੂੰ ਕੰਮ ਮਿਲਣਾ ਚਾਹੀਦਾ ਬਸ। ਤੇਰੇ ਕੋਲ ਦਿਸ਼ਾ ਨਿਰਦੇਸ਼ ਨਹੀਂ ਹੈਗਾ ਇਸ ਵੇਲੇ, ਜਾਣਾ ਕਿੱਧਰ ਨੂੰ ਆ, ਕੋਈ ਗੱਲ ਨਹੀਂ, ਪਹਿਲਾਂ ਐਕਸਪੀਰੀਅੰਸ ਗੇਨ ਕਰ, ਠੀਕ ਹੈ। ਰਿਸਟ੍ਰਿਕਟਡ ਬਹੁਤ ਆ ਅਤੇ ਪਿੱਕੀ ਬਹੁਤ ਆ, ਇਹ ਦੋ ਚੀਜ਼ਾਂ ਨੂੰ ਬੰਦ ਕਰ ਦੇ। ਰਿਸਟ੍ਰਿਕਸ਼ਨਸ ਐਂਡ ਪਿੱਕੀ, ਪਿੱਕੀ ਮਤਲਬ ਹੁੰਦਾ ਵੀ ਆਹ ਕਰਨਾ, ਆਹ ਨਹੀਂ ਕਰਨਾ, ਆਹ ਕਰਨਾ, ਆਹ ਨਹੀਂ ਕਰਨਾ, ਨੱਕ ਬੁੱਲ ਮਾਰਨੇ, ਜੋ ਤੁਧ ਭਾਵੇ ਸੋਈ ਭਲੀਕਾਰ, ਜਿੱਥੇ ਜਿੱਥੇ ਪਰਮੇਸ਼ਵਰ ਭੇਜੀ ਜਾ ਰਹੇ ਨੇ ਤੁਹਾਡਾ ਥੈਂਕਸ, ਸ਼ੁਕਰ ਕਰੀ ਜਾਣਾ ਰੋਜ਼, ਜ਼ਿੰਦਗੀ ਸਟਰੋਂਗ ਤੇ ਵਧੀਆ ਹੁੰਦੀ ਜਾਊਗੀ, ਠੀਕ ਹੈ। ਰੋਜ਼ ਉੱਠ ਕੇ, ਧਿਆਨ ਨਾਲ ਸੁਣ ਮੇਰੀ ਗੱਲ, ਉੱਠ ਕੇ ਜਪਜੀ ਸਾਹਿਬ ਦੇ ਪੰਜ ਪਾਠ ਕਰਕੇ ਤੁਰਿਆ ਕਰ, ਜਪਜੀ ਸਾਹਿਬ ਨੇ ਮੂਲ ਮੰਤਰ ਦੇ ਪੰਜ ਪਾਠ ਕਰ ਲਿਆ, ਜੇ ਜਪਜੀ ਸਾਹਿਬ ਲਈ ਟਾਈਮ ਨਹੀਂ ਹੁੰਦਾ, ਕਰ ਲਿਆ ਕਰੇਗਾ, ਆਪਣੇ ਆਪ ਅਰਦਾਸ ਕਰੇ ਨਾ, ਮਤ ਬੁੱਧ ਘਰ ਆਖਾ ਆਪ ਵਾਹਿਗੁਰੂ, ਸਾਡੀ ਮੱਤ ਤੇ ਬੁੱਧ ਪਰਮੇਸ਼ਵਰ ਸਾਨੂੰ ਬਖਸ਼ ਦਿੰਦੇ ਨੇ, ਫਿਰ ਅਸੀਂ ਉਦੋਂ ਤੁਰ ਪੈਂਦੇ ਜਦੋਂ ਰਸਤਾ ਦਿਖ ਜਾਂਦਾ, ਠੀਕ ਹੈ। ਤੇ ਰਿਸਟ੍ਰਿਕਸ਼ਨਸ ਯਾਨੀ ਕਿ ਰਿਸਟ੍ਰਿਕਸ਼ਨ ਨਹੀਂ ਲਾਉਣੀਆਂ ਸਿਰ ਤੇ ਟੋਕਰਾ, ਇਕੱਲੇ ਮੈਂ ਉਹਦੇ 'ਚ ਔਰੇਂਜਸ ਚੱਕੂੰਗਾ ਨਹੀਂ ਕਰਨਾ, ਉਹ 'ਚ ਐਪਲ ਵੀ ਰੱਖਣੇ ਆ, ਹਰ ਚੀਜ਼ ਨੂੰ ਆਉਣ ਦਿਓ, ਹਰ ਚੀਜ਼ ਤੁਹਾਨੂੰ ਐਕਸਪੀਰੀਅੰਸ ਦਊਗੀ। ਥੈਂਕ ਯੂ ਸੋ ਮੱਚ। ਅਤੇ ਸੁਲਤਾਨ ਜੀ ਤੁਸੀਂ ਆਉਂਦੇ ਆ ਪਲੀਜ਼, ਔਰ ਜਿੰਨੇ ਵੀ ਲੋਕ ਟੈਰਿਫ ਵਾਲਾ ਬੰਦਾ ਡਰਾਉਂਦਾ ਪਿਆ ਮੋਟੂ ਜਿਹਾ, ਯੂ ਨੋ I'm going to put your telephone Sultan's shop also. Sultan kada I don't care. Sultan ji tusi on
3: air. Thank you very much ji, bahut bahut shukriya te Brampton TV and appliances da message davange. Khaas taur te no doubt about it 25% jehda tariff lagaya gaya home appliances and steel de upar naal 5% da freight increase hoya, jehdiyan naviyan price list aaiyan ji ਉਹਦੇ ਚ 30% ਪ੍ਰਾਈਸ ਇਨਕਰੀਜ਼ ਹੋਈ ਹੈ। ਲੇਕਿਨ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਆਪਣੇ ਸਟਾਕ ਚ ਜਿਹੜਾ ਸਾਡਾ ਪ੍ਰੋਪਰ ਟਾਈਮ ਸਿਰ ਆਰਡਰ ਪਲੇਸ ਹੋਇਆ ਸੀ, ਸਾਡੇ ਕੋਲ ਲਾਸਟ ਵੀਕ ਡਿਲੀਵਰੀ ਰਿਸੀਵ ਹੋਈ ਹੈ, ਅਸੀਂ ਉਹ ਪ੍ਰਾਈਸ ਦੇ ਰਹੇ ਹਾਂ। ਮੈਂ ਐਗਜ਼ਾਮਪਲ ਦੇ ਕੇ ਚੱਲੂਗਾ ਜੀ, ਨਾਲ 13-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ $1,000 ਵਾਲਾ, ਟੈਰਿਫ ਲੱਗੀ ਪ੍ਰਾਈਸ $1,300 ਹੋ ਗਿਆ, ਪਰ $899 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। $2,000 ਵਾਲੀ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2,600 ਹੋ ਗਈ ਹੈ, ਪਰ $1,799 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਸਾਡੇ ਕੋਲ ਇਸ ਟਾਈਮ ਅਵੇਲੇਬਲ ਹੈ। ਤੁਸੀਂ ਰਾਈਟ ਵੇ ਡਿਲੀਵਰੀ ਲੈ ਸਕਦੇ ਹੋ, 48 hours ਚ ਡਿਲੀਵਰੀ ਸਕੈਜੂਅਲ ਹੋ ਜਾਏਗੀ, 6 months ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿਹੜੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਕਸਟਮਰ, $1,700 ਵਾਲਾ $1,099 ਦਾ ਪੇਅਰ ਮਿਲੇਗਾ, ਵਾਸ਼ਰ ਡਰਾਇਰ ਦੋਨੋਂ $1,099 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬੰਡਲ ਪੈਕੇਜ ਦੇ ਉੱਪਰ ਵੀ ਜੀ, ਜਿਹੜੀ 30% ਪ੍ਰਾਈਸ ਇਨਕਰੀਜ਼ ਹੋਈ ਹੈ ਉਹ $2,999 ਵਾਲੇ ਪੈਕੇਜ ਬੰਡਲ ਦੇ ਉੱਪਰ $3,899 ਹੋ ਗਈ ਹੈ। ਲੇਕਿਨ $2,999 ਚ 36-inch wide French door fridge hai, smooth top electric stove hai, tall tub di dishwasher hai, 3-piece kitchen bundle, aaj bhi $2,999 da Brampton TV and appliances to milega, 6 mahine ch tusi pay karoge, free home delivery hai, pahunchna hai ji 801 Bovade Drive West, just east of Chinkuzi on Bovade hai, BramptonAppliances.com saadi website hai, 905-450-2828, ਤੇ ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਲਿਮਿਟਿਡ ਟੀਵੀ ਇਨ ਸਟਾਕ ਹੈ। 65-inch ਦਾ ਟੀਵੀ ਲੈਣਾ ਤੁਹਾਨੂੰ ਮਿਲੇਗਾ ਜੀ ਸਿਰਫ ਤੇ ਸਿਰਫ $499 ਦਾ, $499 ਚ 65-inch ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 months ਜੀ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ, ਤਦ ਵੀ 6 months ਜੀ ਪੇ ਕਰਨਾ। 75-inch ਮੇਰੇ ਕੋਲ ਇਸ ਟਾਈਮ 3 or 4 ਟੀਵੀ ਸਟਾਕ ਚ ਹੋਣਗੇ, ਜਿਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $1,099 ਪਰ $799 ਦਾ 75-inch ਸੈਮਸੰਗ ਟੀਵੀ ਵੀ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਬਿਗ ਸਕਰੀਨ ਟੀਵੀਆਂ ਦੀ ਜਦੋਂ ਗੱਲ ਕਰਦੇ ਹਾਂ ਜੀ, 85-inch ਤੇ 98-inch ਅਵੇਲੇਬਲ ਨੇ। 85-inch ਦਾ ਸੈਮਸੰਗ ਮਿੰਨੀ LED 2026 ਦਾ ਲੇਟੈਸਟ ਮਾਡਲ ਹੈ, ਸਿਰਫ ਤੇ ਸਿਰਫ $1,399 ਦਾ, ਜਦਕਿ ਟੈਰਿਫ ਲੱਗੀ ਪ੍ਰਾਈਸ ਇਹਦੀ $1,800 ਹੈ, ਪਰ $1,399 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਤੁਸੀਂ ਲੈ ਸਕਦੇ ਹੋ। 98-inch $1,999 ਦਾ ਮਿਲੇਗਾ, ਇਹਦੀ ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ $1,999 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ ਜੀ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ ਜੀ। 905-450-2828। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ, ਸੋਨੀ ਜਾਂ ਸੈਮਸੰਗ ਕੋਈ ਵੀ ਬ੍ਰਾਂਡ ਸਿਲੈਕਟ ਕਰਦੇ ਹੋ, ਤੁਹਾਨੂੰ ਲੋਐਸਟ ਪ੍ਰਾਈਸ ਗਰੰਟੀ $600-800 ਦੀ ਸੇਵਿੰਗ ਕਰਾ ਕੇ ਦੇਵਾਂਗੇ ਜੀ। 905-450-2828, 905-450-2828 ਜੀ।
0: ਬਹੁਤ ਸ਼ੁਕਰੀਆ ਸੁਲਤਾਨ ਜੀ, ਬਹੁਤ ਸ਼ੁਕਰੀਆ। ਔਰ ਬ੍ਰੈਂਪਟਨ ਟੀਵੀ ਨੇ ਪ੍ਰਿੰਸਸ ਕਹਿੰਦਾ ਕਿ ਡੋਨਲਡ ਟਰੰਪ ਦੀ ਫਿਕਰ ਨਾ ਕਰੋ, ਤੁਹਾਨੂੰ ਰੇਟ ਉਹ ਦੇਵਾਂਗੇ ਜਿਹੜੇ ਤੁਹਾਨੂੰ ਵੱਡੇ ਸਟੋਰ ਬਹਾਨੇ ਮਾਰ ਰਹੇ ਨੇ ਕਿ ਟੈਰਿਫ ਲੱਗ ਗਏ। ਪਰ ਬ੍ਰੈਂਪਟਨ ਟੀਵੀ ਅਪਲਾਈਸਿਸ ਕਹਿੰਦਾ ਡੰਕੇ ਦੀ ਚੋਟ 'ਤੇ ਕਿਹੜੇ ਮਰਜ਼ੀ ਸ਼ਹਿਰ ਤੋਂ ਆ ਜਾਓ, ਅਪਲਾਈਸਿਸ ਪਿੱਕ ਕਰਕੇ ਲੈ ਜਾਓ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਥੈਂਕ ਯੂ।

0: ਸੋਈ ਨਾ ਅੱਖੀਆਂ ਚ ਪਾਵਾਂ ਕਿਵੇਂ ਕਜ ਲਵੇ ਅੱਖਾਂ ਦੀ ਗੱਲ ਚੱਲਦੀ ਹੈ ਕਿ ਨਾ ਅੱਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋ ਹੈ ਮੈਂ ਟੈਸਟ ਕਰਾਉਣਾ ਸੀ ਅਤੇ ਅੱਖਾਂ ਦੇ ਉੱਪਰ ਅਸਰ ਸਿਰ 'ਚ ਦਰਦ ਅਤੇ ਮੈਂ ਟੈਸਟ ਕਰਾਉਣ ਗਿਆ ਸਪੈਕਸ ਐਕਸਪੈਕਸ 'ਤੇ ਉੱਥੇ ਮੈਨੂੰ ਇੱਕ ਨੌਜਵਾਨ ਡਾਕਟਰ ਮਿਲਿਆ ਯੰਗ ਏਜ ਦਾ ਪਰ ਫੁੱਲੀ ਐਕਸਪੀਰੀਅੰਸਡ ਉੱਥੇ ਇੱਕ ਮਸ਼ੀਨ ਲੱਗੀ ਜਿਹਨੇ ਮੇਰਾ ਰੈਟਨਾ ਚੈੱਕ ਕੀਤਾ ਰੈਟਨਾ ਕੀ ਆ ਕਿ ਅੱਖਾਂ ਤਾਂ ਦਿਖਦੀਆਂ ਪਈਆਂ ਕਿਹਦੀਆਂ ਕਾਲੀਆਂ ਕਿਹਦੀਆਂ ਬਿੱਲੀਆਂ ਪਰ ਅੱਖਾਂ ਦੇ ਪਿੱਛੇ ਜਿਹੜੇ ਆਪਣੇ ਨਾੜਾਂ ਨੇ ਉਹ ਸੁੰਗੜ ਜਾਂਦੀਆਂ ਨੇ ਜਿਹੜੀ ਆਪਣੀ ਬਾਡੀ ਹੈ ਜੇ ਕੋਈ ਚੀਜ਼ ਸੁੰਗੜ ਜਾਵੇ ਉਹਦੀ ਡੈਫੀਸ਼ੀਐਂਸੀ ਆ ਜਾਂਦੀ ਹੈ ਉਹ ਚਿੱਟਾ ਮੋਤੀ ਹੈ ਅਤੇ ਕਾਲਾ ਮੋਤੀ ਹੈ ਮੈਂ ਰੇਡੀਓ ਹੋਸਟ ਹੋਣ ਕਰਕੇ ਬੜੀ ਦੁਨੀਆਂ ਨੂੰ ਮਿਲਿਆ ਮੈਂ ਕਿਹਾ ਐਸੇ ਸ਼ਖਸ ਨੂੰ ਵੀ ਮਿਲਿਆ ਦੇ ਦੁਨੀਆਂ ਦਾ ਦਾਨ ਕਰਨ ਵਾਲਾ ਇਨਸਾਨ ਮਤਲਬ ਮਹਾਰਾਜਾ ਰਣਜੀਤ ਸਿੰਘ ਵਰਗਾ ਦਾਨ ਆ ਉਸ ਆਦਮੀ ਦਾ ਪਰ ਉਹਨਾਂ ਨੇ ਆਪਣੀ ਅੱਖ ਦੀ ਨਿਗਾਹ ਗਵਾ ਲਈ ਇੱਕ ਅਸੀਂ ਇੰਡੀਆ 'ਚ ਇੱਕ ਲੰਗਰ ਚਲਾਉਂਦੇ ਹਾਂ ਵੰਡ ਛਕੋ ਪਿਛਲੇ 4 ਸਾਲ ਹੋ ਜਾਣੇ ਦਸੰਬਰ 'ਚ ਚੱਲਦੇ ਨੂੰ ਆਈ ਨੈਵਰ ਬਿਨ ਟੂ ਦਿਸ ਲੰਗਰ ਇੱਕ ਲੇਡੀ ਆ ਉਹ ਲੰਗਰ ਨੂੰ ਰਨ ਕਰਦੀ ਹੈ ਉਹਦੇ 'ਚ ਇਹ ਸ਼ਖਸ ਹਮੇਸ਼ਾ ਡੋਨੇਸ਼ਨ ਦੇਣ ਮੇਰੇ ਕੋਲ ਆਇਆ ਹੁੰਦਾ ਜਦੋਂ ਡੋਨੇਸ਼ਨ ਨਹੀਂ ਹੁੰਦੀਆਂ ਮੇਰਾ ਪਰਿਵਾਰ ਯਾਨੀ ਕਿ ਮੇਰੇ ਬਿਜ਼ਨਸ 'ਚੋਂ ਪੈਸੇ ਨਿਕਲ ਕੇ ਜਾਂਦੇ ਨੇ ਇਸੇ ਲਈ ਮਹਾਰਾਜ ਦੀ ਬਰਕਤ ਹੈ ਅਤੇ ਹਰ ਰੋਜ਼ ਜਿਹੜੇ ਭੁੱਖੇ ਲੋਕ ਨੇ ਸੜਕਾਂ 'ਤੇ ਨੇ ਜਿਹੜੇ ਕਿਤੇ ਜਾ ਨਹੀਂ ਸਕਦੇ ਗੁਰਦੁਆਰੇ ਮੰਦਰ ਮਸਜਿਦ ਉਹ ਇੱਕ ਏਰੀਆ ਬਣਾਇਆ ਉੱਥੇ ਖੜ ਕੇ ਉਹਨਾਂ ਨੂੰ ਖਾਣਾ ਖਿਲਾ ਕੇ ਆਇਆ ਜਾਂਦਾ ਇੱਕ ਟਾਈਮ ਦਾ ਗਰਮੀਆਂ 'ਚ ਕਦੇ ਜੁੱਤੀਆਂ ਦਿੱਤੀਆਂ ਜਾਂਦੀਆਂ ਰਬੜ ਦੀਆਂ ਸਰਦੀਆਂ 'ਚ ਕੰਬਲ ਦੇ ਦਿੱਤੇ ਜਾਂਦੇ ਆ ਸੋ ਉਹ ਲੋਕ ਜਿਹੜੇ ਜਿਨ੍ਹਾਂ ਦੇ ਕੋਈ ਨਹੀਂ ਪੁੱਛਦਾ ਉਹਨਾਂ ਦੀ ਪਰਮੇਸ਼ਵਰ ਪੁੱਛਦੇ ਨੇ ਇਸ ਤਰ੍ਹਾਂ ਦੇ ਲੰਗਰਾਂ ਦੇ ਵਿੱਚ ਲੋਕ ਜਾ ਕੇ ਉੱਥੇ ਹੈਲਪ ਕਰਦੇ ਨੇ ਅਤੇ ਹਰ ਰੋਜ਼ ਅਰਦਾਸ ਕਰਦੇ ਆ ਇੱਕ ਲੇਡੀ ਆ ਜਿਹੜੀ ਵਿਧਵਾ ਹੈ ਪਰ ਉਹਨੇ ਜ਼ਿੰਦਗੀ ਤੋਂ ਉਮੀਦ ਨਹੀਂ ਛੱਡੀ
1: ਠੀਕ ਹੈ ਜੀ
0: ਇਕੱਲੀ ਆ ਪਹਿਲਾਂ ਸਿਕਿਉਰਿਟੀ ਦੀ ਜੋਬ ਕਰਨ ਜਾਂਦੀ ਉਹਦਾ ਨਾਮ ਬੀਬੀ ਰਜਨੀ ਇੱਕ ਤਾਂ ਬੀਬੀ ਰਜਨੀ ਦੀ ਫਿਲਮ ਆਈ ਸੀ ਪਿੱਛੇ ਇੱਕ ਇਹ ਬੀਬੀ ਰਜਨੀ ਆ ਸੋ ਉਹ ਜਾ ਕੇ ਦਾਨ ਕਰਕੇ ਆਉਂਦੀ ਆ ਇੱਕ ਇਹ ਸ਼ਖਸ ਮੈਨੂੰ ਮਿਲੇ ਇਹਨਾਂ ਦੀ ਨਿਗਾਹ ਖਰਾਬ ਹੋ ਗਈ ਮੈਂ ਕਿਹਾ ਕਿਵੇਂ ਖਰਾਬ ਹੋਈ ਉਹ ਕਹਿੰਦੇ ਅਮਨ ਜੀ ਮੇਰੇ ਮੋਤੀਆ ਹੋ ਗਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਉਹ ਟਾਈਮ ਤੋਂ ਲੈ ਕੇ ਹੁਣ ਤੱਕ ਮੈਂ ਨਿਗਾਹ ਰੱਖਣ ਲੱਗ ਗਿਆ ਕਿ ਲੋਕਾਂ ਦੀ ਨਿਗਾਹ ਠੀਕ ਰਹੇ
1: ਜੀ
0: ਸਪੈਕਸ ਐਕਸਪੈਕਸ ਤੇ ਇੱਕ ਮਸ਼ੀਨ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
2: ਭਾਈ
0: ਜਿਹੜੀ ਤੁਹਾਡੇ ਮਸ਼ੀਨ ਆ ਮੜ ਜੀ ਉਹਦੇ ਬਾਰੇ ਦੱਸਿਓ ਕੀ ਆ ਮੜ ਲੋਕਾਂ ਨੂੰ ਪਤਾ ਲੱਗੇ ਮੈਂ ਤਾਂ ਘੁੰਮਿਆ ਜਾ ਕੇ ਚ
2: ਇਹ ਹੁੰਦਾ ਕੀ ਹੈ ਜੀ ਜਿਹੜੀ ਆਪਣੀ ਅੱਖ ਦਾ ਚਿੱਪ ਪਰਦਾ ਹੈ ਨਾ ਪਿੱਛੇ ਇਹ ਸਾਰੀ ਗੇਮ ਹੁੰਦੀ ਹੈ ਜਿਵੇਂ ਆਪਾਂ ਸਿਨੇਮਾ ਹਾਲ ਜਾਈਦਾ ਪਿਕਚਰ ਚੱਲਦੀ ਆ ਸਾਰੀ ਪਰਦੇ ਦੇ ਉੱਤੇ ਆਉਂਦੀ ਹੈ ਇਸੇ ਤਰ੍ਹਾਂ ਜੋ ਦੁਨੀਆਂ ਵਿੱਚ ਅਸੀਂ ਦੇਖਦੇ ਹਾਂ ਸਾਰਾ ਕੁਛ ਇਹ ਸਾਡੇ ਅੱਖ ਦੇ ਪਿੱਛੇ ਪਰਦਾ ਲੱਗਾ ਉਹਦੇ ਤੇ ਸਾਰੀ ਇਮੇਜ ਬਣਦੀ ਹੈ ਤੇ ਉਹ ਇਮੇਜ ਜਿਹੜੀ ਹੈ ਦਿਮਾਗ ਨੂੰ ਜਾਂਦੀ ਹੈ ਜਦੋਂ ਆਪਣੇ ਚਿੱਟਾ ਮੋਤੀਆ ਹੋ ਜਾਂਦਾ ਹੈ ਉਦੋਂ ਇਹ ਹੈ ਵੀ ਜਿਹੜਾ ਉਹ ਪਰਦਾ ਉਹ ਤੋਂ ਪਹਿਲੇ ਇੱਕ ਸ਼ੀਸ਼ਾ ਲੱਗਾ ਹੋਇਆ ਉਹ ਸ਼ੀਸ਼ਾ ਕਾਲਾ ਗੰਦਾ ਹੋ ਜਾਂਦਾ ਧੁੰਦਲਾ ਹੋ ਜਾਂਦਾ ਸੋ ਮੋਤੀਏ ਦਾ ਜਿਹੜਾ ਓਪਰੇਸ਼ਨ ਹੁੰਦਾ ਜੀ ਉਸ 'ਚ ਉਹ ਸ਼ੀਸ਼ੇ ਨੂੰ ਕੱਢ ਦਿੱਤਾ ਜਾਂਦਾ ਨਵਾਂ ਸ਼ੀਸ਼ਾ ਪਾ ਦਿੱਤਾ ਜਾਂਦਾ ਇਹ ਤੇ ਨੋਰਮਲ ਪ੍ਰੋਸੈਸ ਹੈ ਪਰ ਇੱਕ ਹੋਰ ਪ੍ਰੋਬਲਮ ਹੈ ਉਹਨੂੰ ਕਹਿੰਦੇ ਆ ਜੀ ਕਾਲਾ ਮੋਤੀਆ ਕਾਲੇ ਮੋਤੀਆ 'ਚ ਕੀ ਹੁੰਦਾ ਜਿਵੇਂ ਅੱਖ ਦੇ ਜਿਵੇਂ ਬਾਡੀ 'ਚ ਆਪਣੇ ਬਲੱਡ ਘੁੰਮਦਾ ਬਲੱਡ ਪ੍ਰੈਸ਼ਰ ਹੁੰਦਾ ਵੱਧ ਜਾਵੇ ਤੇ ਬੰਦੇ ਨੂੰ ਹਾਰਟ ਅਟੈਕ ਆ ਜਾਂਦਾ ਇਸੇ ਤਰ੍ਹਾਂ ਅੱਖ ਦੇ ਵਿੱਚ ਵੀ ਇੱਕ ਪਾਣੀ ਹੈ ਘੁੰਮਦਾ ਤੇ ਜਿਹੜਾ ਉਹ ਪਾਣੀ ਘੁੰਮਦਾ ਜੀ ਜੇ ਉਹਦਾ ਪ੍ਰੈਸ਼ਰ ਵੱਧ ਜਾਏ ਤੇ ਉਹ ਕਾਲਾ ਮੋਤੀਆ ਬਣ ਜਾਂਦਾ ਸੋ ਜਿਹੜੀਆਂ ਸਾਡੀਆਂ ਮਸ਼ੀਨਾਂ ਨੇ ਇਹ ਓਸੀਡੀ ਮਸ਼ੀਨ ਹੈ ਇਹ ਕੀ ਕਰਦੀ ਜਿਹੜਾ ਪਿੱਛੇ ਪਰਦਾ ਹੈ ਉਹਨੂੰ ਸਕੈਨ ਕਰ ਲੈਂਦੀ ਹੈ ਦੇਖ ਲੈਂਦੀ ਹੈ ਵੀ ਜੇ ਪਰਦੇ ਦੇ ਵਿੱਚ ਕੋਈ ਕਪਿੰਗ ਇਹਦੀ ਵੱਡੀ ਹੋ ਰਹੀ ਹੈ ਇਹਦਾ ਮਤਲਬ ਲੱਗਦਾ ਜੇ ਪ੍ਰੈਸ਼ਰ ਵੱਧ ਰਿਹਾ ਕੋਈ ਪ੍ਰੋਬਲਮ ਆ ਰਹੀ ਹੈ ਤੇ ਉਹ ਪਹਿਲਾਂ ਹੀ ਸਕੈਨ ਕਰਕੇ ਸਾਨੂੰ ਦੱਸ ਦਿੰਦੀ ਵੀ ਹਾਂਜੀ ਜੀ ਇਹਦੇ 'ਚ ਅੱਖ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਔਰ ਹੁੰਦਾ ਕੀ ਹੈ ਇਹ ਆਮ ਤੌਰ ਦੇ ਉੱਤੇ ਜਿਹੜੇ ਡਾਕਟਰ ਨੇ ਉਹ ਸਿਰਫ ਇੱਕ ਲੈਂਸ ਦੇ ਨਾਲ ਦੇਖ ਕੇ ਸਾਨੂੰ ਦੱਸ ਦਿੰਦੇ ਨੇ ਵੀ ਹਾਂਜੀ ਜੀ ਠੀਕ ਹੈ ਪਰ ਜਿਹੜੀ ਓਸੀਡੀ ਮਸ਼ੀਨ ਹੈ ਇਹ ਉਹਦੀਆਂ ਪ੍ਰੋਪਰਲੀ ਇਮੇਜਸ ਬਣਾ ਲੈਂਦੀ ਹੈ ਦੇਖਦੀ ਹੈ ਨਾਲ ਇਮੇਜ ਬਣਾ ਲੈਂਦੀ ਹੈ ਸੋ ਡਿਸਪਲੇ ਸਕਰੀਨ ਦੇ ਉੱਤੇ ਸਾਹਮਣੇ ਆ ਜਾਂਦਾ ਹੈ ਵੀ ਹਾਂਜੀ ਜੀ ਜੇ ਕਾਲਾ ਮੋਤੀ ਆ ਰਿਹਾ ਕਪਿੰਗ ਵੱਡੀ ਹੋ ਰਹੀ ਹੈ ਇਹ ਸਾਰਾ ਕੁਝ ਤੁਹਾਨੂੰ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਵੱਡੀ 55 ਇੰਚ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਦਿਖਾਉਂਦੇ ਨੇ ਸਮਝਾਉਂਦੇ ਨੇ ਵੀ ਹਾਂਜੀ ਜੀ ਇਹ ਦੇਖੋ ਅੱਖ ਦੇ ਵਿੱਚ ਪਰਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਤੁਹਾਡਾ ਕੀ ਟ੍ਰੀਟਮੈਂਟ ਹੈ ਸੋ ਇਹ ਸਾਰਾ ਕੁਝ ਕਰਦੀ ਹੈ ਜੀ ਓਸੀਟੀ ਮਸ਼ੀਨ
0: ਜੀ ਔਰ ਆਪਾਂ ਦੱਸਾਂਗੇ ਅੱਜ ਜਿੰਨੇ ਵੀ ਲੋਕ ਚੈੱਕਅਪ ਕਰਾਉਣਾ ਚਾਹੁੰਦੇ ਡਾਕਟਰ ਅਵੇਲੇਬਲ ਨੇ ਅਤੇ ਤੁਸੀਂ ਸਪੈਕਸ ਐਕਸਪ੍ਰੈਸ 'ਤੇ ਪਹੁੰਚਣਾ 410 ਐਂਡ ਸਟੀਲ ਇੰਟਰਸੈਕਸ਼ਨ ਹੈ ਇਹ ਡਾਕਟਰ ਤੁਹਾਨੂੰ ਜਦੋਂ ਰੀਡਿੰਗ ਦੇਣਗੇ ਨਾ ਮਸ਼ੀਨ ਤੋਂ ਬਾਅਦ ਤੁਹਾਨੂੰ ਇੱਕ ਇੱਕ ਚੀਜ਼ ਇੱਕ ਸਕਰੀਨ ਦੇ ਉੱਤੇ ਸਮਝਾਉਣਗੇ ਕਿ ਤੁਹਾਡੀ ਆਹ ਚੀਜ਼ ਬਹੁਤ ਬੈਟਰ ਹੈ ਠੀਕ ਹੈ ਕਿਉਂਕਿ ਆਪਾਂ ਸਕਰੀਨ ਦੇ ਉੱਤੇ ਟਾਈਮ ਬਹੁਤ ਲਾਉਂਦੇ ਹਾਂ ਇਹ ਉਹ ਪੁਰਾਣੇ ਜ਼ਮਾਨੇ ਦਾ ਗਾਣਾ ਪਲੇ ਕੀਤਾ ਸੀ ਇਹਨਾਂ ਅੱਖੀਆਂ 'ਚ ਤੂੰ ਬੱਸਦਾ ਹੁਣ ਕੁਛ ਨਹੀਂ ਬੱਸਦਾ ਹੁਣ ਸੈੱਲਫੋਨ 'ਚ ਸਭ ਕੁਝ ਬੱਸਦਾ ਅਤੇ ਉਹ ਸੈੱਲਫੋਨ ਜਿਹੜੇ ਨੇ ਅੱਖਾਂ ਦੇ ਉੱਤੇ ਇੰਪੈਕਟ ਪਾਉਂਦੇ ਨੇ ਕਿਉਂਕਿ 3-3 ਹਜ਼ਾਰ ਦਾ ਇੱਕ ਸੈੱਟ ਵੇਚਣਾ ਹੁੰਦਾ ਜਿੰਨੀਆਂ ਵੀ ਲੋਬੀਜ਼ ਨੇ ਉਹ ਅਵੇਅਰ ਨਹੀਂ ਕਰਦੀਆਂ ਕਿ ਤੁਹਾਡੇ ਦਿਮਾਗ ਅਤੇ ਤੁਹਾਡੀਆਂ ਅੱਖਾਂ ਨੂੰ ਖਰਾਬ ਕਰਦੇ ਆ ਸਪੈਕਸ ਐਕਸਪ੍ਰੈਸ 'ਤੇ ਵਿਜ਼ਿਟ ਕਰੋ ਬੱਚਿਆਂ ਨੂੰ ਲੈ ਕੇ ਜਾਓ ਵੱਡੇ ਜਾਓ ਕੁਛ ਲੋਕ ਫ੍ਰੀ ਚੈੱਕ ਕਰਾ ਸਕਦੇ ਹੁੰਦੇ ਨੇ ਕੌਣ ਉਹ ਹੈਗੇ ਨੇ ਕਾਲ ਕਰਕੇ ਪੁੱਛਣੀਆਂ ਅਤੇ ਤੁਸੀਂ ਨੰਬਰ ਹੈਗਾ ਉਹਨਾਂ ਦਾ ਫੋਨ ਕੱਟਿਆ ਉਹਨਾਂ ਨੂੰ ਕਾਲ ਕਰਨ ਦੁਆਰਾ ਸੋ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ ਪਹੁੰਚਣਾ ਹੈਗਾ ਅਤੇ ਜਿਹੜਾ 410 ਐਂਡ ਸਟੀਲ ਦਾ ਇੰਟਰਸੈਕਸ਼ਨ ਹੈ ਤੁਸੀਂ ਇਸ ਪਲਾਜ਼ੇ ਦੇ ਵਿੱਚ ਜਿੱਥੇ ਤੁਹਾਡੀਆਂ ਅੱਖਾਂ ਦਾ ਟੈਸਟ ਕਿ ਕੀਤਾ ਜਾਊਗਾ ਔਰ ਤੁਸੀਂ ਜ਼ਰੂਰ ਔਰ ਜ਼ਰੂਰ ਜਿਹੜਾ ਹੈਗਾ ਜੋ ਕਾਲ ਕਰਨੀ ਹੈ ਅਤੇ ਤੁਸੀਂ ਇੱਥੇ ਪਹੁੰਚਣਾ ਹੈਗਾ ਮੈਂ ਜ਼ਰੂਰ ਕਹੂੰਗਾ ਕਿਉਂਕਿ ਅੱਖਾਂ ਬਹੁਤ ਇੰਪੋਰਟੈਂਟ ਨੇ ਔਰ ਡੋਂਟ ਟੇਕ ਲਾਈਟਲੀ ਦੋ ਸਾਲ ਬਾਅਦ ਇੱਕ ਵਾਰ ਜਾਂ ਸਾਲ 'ਚ ਇੱਕ ਵਾਰ ਹਰ ਬੰਦਾ ਚਾਹੇ ਦੋ ਸਾਲ 'ਚ ਇੱਕ ਵਾਰ ਚਾਹੇ ਸਾਲ 'ਚ ਇੱਕ ਵਾਰ ਅੱਖਾਂ ਜ਼ਰੂਰ ਟੈਸਟ ਕਰਾਓ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਕਿਉਂਕਿ ਕਈ ਵਾਰੀ ਡਰਾਈਵਿੰਗ ਕਰਦੇ ਹੋ ਕਈ ਕਈ ਘੰਟੇ ਸਿੱਧਾ ਚੱਕੀ ਜਾਂਦੇ ਹੋ ਕਈ ਵਾਰੀ ਬੈਠ ਕੇ ਲਿਖਦੇ ਹੋ ਪੜ੍ਹਦੇ ਹੀ ਇੰਨਾ ਜ਼ਿਆਦਾ ਪਏ ਹੋ ਨਿਗਾਹ ਨਹੀਂ ਪੈ ਰਹੀ ਹੈ ਡਿਵਾਈਸਿਸ ਦੀ ਲਾਈਟ ਬੈਕ ਅੰਦਰ ਰਿਫਲੈਕਸ਼ਨ ਦੇ ਰਹੀ ਹੈ ਭਾਅ ਜੀ ਲੋਕੇਸ਼ਨ ਅਤੇ ਅੱਜ ਦੇ ਸਪੈਸ਼ਲ ਪਲੀਜ਼ ਬੋਲ ਦਿਓ
2: ਬਿਲਕੁਲ ਜੀ ਸੋ ਲੋਕੇਸ਼ਨ ਹੈ ਸਾਡੀ ਸਪੈਕਸ ਐਕਸਪ੍ਰੈਸ ਦੀ 35 ਰੈਜ਼ੋਲੂਸ਼ਨ ਡਰਾਈਵ 35 ਰੈਜ਼ੋਲੂਸ਼ਨ ਡਰਾਈਵ ਬੈਂਪਟਨ ਦੇ ਵਿੱਚ A410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਅਤੇ ਨੰਬਰ ਹੈ ਸਾਡਾ 905-460-8888 ਅਤੇ ਜਾਂਦੇ ਜਾਂਦੇ ਇੱਕ ਸਪੈਸ਼ਲ ਡੀਲ ਦੇਣਾ ਚਾਹਾਂਗਾ ਜੀ ਵੈਲਿਊ ਪੈਕੇਜ ਬਹੁਤ ਸਾਰੇ ਸਰੋਤ ਹੁੰਦੇ ਨੇ ਜਦੋਂ ਅੱਖਾਂ ਚੈੱਕਅਪ ਕਰਵਾ ਲੈਂਦੇ ਨੇ ਫਿਰ ਉਹਨਾਂ ਦੀ ਗਲਾਸਿਸ ਕਿਤੋਂ ਮਿਲ ਜਾਣ ਸਸਤੀਆਂ ਸੋ ਕਈ ਵਾਰੀ ਗਲਾਸਿਸ ਗਲਤ ਬਣ ਕੇ ਆ ਜਾਂਦੀਆਂ ਫਿਰ ਨਿਗਾਹ ਸਹੀ ਨਹੀਂ ਸੈੱਟ ਹੁੰਦੀ ਉਹਨਾਂ ਕਰਕੇ ਵੈਲਿਊ ਪੈਕੇਜ ਹੈ ਜੀ $129 ਦਾ ਵੈਲਿਊ ਪੈਕੇਜ ਹੈ ਇਹਦੇ ਚ ਤੁਹਾਨੂੰ ਸਿਲੈਕਟਡ ਬ੍ਰਾਂਡਿਡ ਫਿਲਮ ਵੀ ਦੇ ਰਹੇ ਹਾਂ ਜਿਹਦੀ ਕੀਮਤ $300 ਦੀ ਹੈ ਤੇ ਨਾਲ $100 ਦੀ ਕੀਮਤ ਦਾ ਸਿੰਗਲ ਵਿਜ਼ਨ ਲੈਂਸ ਵੀ ਦੇ ਰਹੇ ਹਾਂ ਸੋ ਕੁੱਲ ਮਿਲਾ ਕੇ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ $129 ਦਾ ਦੇ ਰਹੇ ਹਾਂ ਤੇ ਜੇ ਦੂਰ ਨੇੜੇ ਦੀ ਇਕੱਠੀ ਅਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਸਿਰਫ $258 ਵਿੱਚ ਮਿਲ ਰਿਹਾ ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888 905-460-8888
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸਪੈਕਸ ਐਕਸਪ੍ਰੈਸ ਤੇ ਪਹੁੰਚੋ ਔਰ ਸਟੂਡੀਓ ਦੇ ਵਿੱਚ 905-673-3337 ਤੇ ਤੁਸੀਂ ਕਾਲ ਕਰਨੀ ਹੈ 905-673-3337 ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ ਬਾਬਾ ਬਖਤੌਰ ਵਿੱਚ ਲਾਈਨ ਓਪਨ ਨੇ ਲਾਈਨ ਮਿਲਾ ਸਕਦੇ ਹੋ ਤੁਸੀਂ 905-673-3337 ਔਰ ਨਾਮ ਡੇਟ ਆਫ ਬਰਥ ਅਤੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਦੱਸਣਾ ਹੈਗਾ ਕਿ ਪਾਸਵਰਡ ਕੀ ਹੈ ਪਾਸਵਰਡ ਹੈ ਤਵਾ ਕਿਚਨ TAWA ਕਿਚਨ ਪੂਰਾ ਬਿਜ਼ੀ ਚੱਲ ਰਿਹਾ ਇਸ ਸਮੇਂ ਸਾਨੂੰ ਟੈਕਸਟ ਮੈਸੇਜ ਆਇਆ ਕਿ ਸਾਡਾ ਤੁਸੀਂ ਜਦੋਂ ਇੰਟਰਵਿਊ ਕੀਤਾ ਉਹ ਤੋਂ ਬਾਅਦ ਬਹੁਤ ਸਾਰੇ ਕਾਲ ਆਏ ਪਹਾੜਗੰਜ ਕੇ ਛੋਲੇ ਭਟੂਰੇ ਅੰਮ੍ਰਿਤਸਰੀ ਕੁਲਚਾ ਜਾਂ ਤੁਸੀਂ ਕੇਟਰਿੰਗ ਅੱਜ ਦੇ ਦਿਨ 10 ਜਣੇ ਦੀ 20 ਜਣੇ ਦੀ 25 ਜਣੇ ਦੀ 30 ਜਣੇ ਦੀ ਕਰਾਉਣੀ ਹੈ ਡੇਲੀ ਕੇਟਰਿੰਗ 'ਤੇ ਜਾਣ ਵਾਲੀ ਕੰਪਨੀ ਹੈ ਤਕਰੀਬਨ ਜਿਹੜਾ ਹੈਗਾ ਅਰਾਊਂਡ 2 ਲੱਖ ਪਲੱਸ ਲੋਕਾਂ ਨੂੰ ਕੇਟਰਿੰਗ ਕਰਾ ਚੁੱਕੇ ਨੇ ਅਤੇ ਵਾਲਮਾਰਟ ਤੋਂ ਲੈ ਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਲੈ ਕੇ ਜਿਹੜਾ ਹੈਗਾ ਬ੍ਰੈਂਪਟਨ ਸਿਵਕ ਹੋਸਪਿਟਲ ਤੋਂ ਲੈ ਕੇ ਇਟੋਬਿਕੋ ਨੌਰਥ ਜਨਰਲ ਤੋਂ ਲੈ ਕੇ ਜੋ ਮੈਗਨਾ ਆਟੋ ਪਾਰਟ ਦੀ ਕੰਪਨੀ ਦੇ ਗਰੁੱਪ ਦੇ ਅਲੱਗ ਅਲੱਗ ਲੋਕੇਸ਼ਨਸ ਤੋਂ ਲੈ ਕੇ ਜਿਹੜਾ ਹੈਗਾ ਟਰਾਂਸਪੋਰਟ ਕੰਪਨੀਜ਼ ਤੋਂ ਲੈ ਕੇ ਲੋਕਾਂ ਦੇ ਘਰਾਂ ਤੋਂ ਲੈ ਕੇ ਲੋਕਾਂ ਦੇ ਓਪਨ ਇਵੈਂਟਸ ਜਿਹੜੇ ਮੇਲੇ ਹੁੰਦੇ ਨੇ ਗਰਾਊਂਡਸ ਦੇ ਵਿੱਚ ਉਹਨਾਂ ਤੋਂ ਲੈ ਕੇ ਹਰ ਜਗ੍ਹਾ ਕੇਟਰਿੰਗ ਕਰਨ ਵਾਲੀ ਕੰਪਨੀਆਂ ਤਵਾ ਕਿਚਨ TAWA ਕਿਚਨ ਅਤੇ ਤੁਸੀਂ ਕਾਲ ਕਰਨੀ ਹੈ 905-790-1699 ਔਰ ਸਟੂਡੀਓ ਦੇ ਵਿੱਚ ਲਾਈਨ ਖਾਲੀ ਹੈ ਅਤੇ ਬਾਬਾ ਬਖਤੌਰਾਂ ਦੇ ਵਿੱਚ ਅਸੀਂ ਤੁਹਾਡੇ ਪ੍ਰਤਿਆ ਰਹੇ ਹਾਂ ਕਿ ਤੁਹਾਡੀ ਕਿਹੜੀਆਂ ਆਦਤਾਂ ਨੇ ਜਿਹਨਾਂ ਕਰਕੇ ਤੁਸੀਂ ਪਿੱਛੇ ਰਹਿ ਗਏ ਅਤੇ ਕਿਹੜੀਆਂ ਆਦਤਾਂ ਨੇ ਜਿਹਨਾਂ ਨੂੰ ਅਡੋਪਟ ਕਰਨ ਅੱਗੇ ਜਾ ਸਕਦੇ ਹੋ ਮੇਰੇ ਨਾਲ ਦਵਿੰਦਰ ਡੇਟ ਆਫ ਬਰਥ ਕੀ ਹੈ ਤੁਹਾਡੀ
1: 22 ਸਤੰਬਰ 1980
0: ਨਹੀਂ ਇੱਦਾਂ ਤੁਸੀਂ ਮਾਡਲ ਦੱਸ ਸਕਦੇ ਹੋ 22 ਸਤੰਬਰ ਹੈ
1: ਹਾਂਜੀ 22 ਸਤੰਬਰ
0: ਅਤੇ ਪਾਸਵਰਡ ਕੀ ਹੈ ਸਾਡਾ
1: ਪਾਸਵਰਡ ਤਵਾ ਕਿਚਨ
0: ਸੋ ਤਵਾ ਕਿਚਨ ਤੁਸੀਂ ਖਾਧਾ ਕੁਛ ਤਵਾ ਕਿਚਨ ਤੇ
1: ਹਾਂਜੀ ਹਾਂ ਮੈਂ ਫੂਡ ਟਰਾਈ ਕੀਤਾ ਕਪਲ ਆਫ ਟਾਈਮਸ ਮੈਂ ਗਿਆ ਉੱਥੇ
0: ਹਾਂਜੀ
1: ਬਹੁਤ ਨਾਈਸ ਫੂਡ ਹੈ ਸਭ ਤੋਂ ਵਧੀਆ ਗੱਲ ਹੈ ਕਿ ਕੁਆਂਟਿਟੀ ਯੂਜੂਲੀ ਕੀ ਹੈ ਕਿ ਜਦੋਂ ਆਪਾਂ ਕਿਤੇ ਖਾਣਾ ਖਾਣ ਜਾਂਦੇ ਹਾਂ ਸਾਨੂੰ ਭੁੱਖ ਜ਼ਿਆਦਾ ਲੱਗੀ ਹੁੰਦੀ ਹੈ ਤਾਂ ਸਾਨੂੰ ਸੈਕਿੰਡ ਆਰਡਰ ਕਰਨਾ ਪੈ ਜਾਂਦਾ ਬਟ ਅਗਰ ਤੁਸੀਂ ਤਵਾ ਕਿਚਨ ਦੇ ਪੋਰਸ਼ਨਸ ਦੇਖਦੇ ਹੋ ਯੂਜੂਲੀ ਕਿ ਜਿਵੇਂ ਸਰ ਨੇ ਪਹਿਲਾਂ ਕਿਹਾ ਸੀ ਕਿ ਲੋਕ ਢਿੱਡ 'ਤੇ ਹੱਥ ਫੇਰ ਕੇ ਜਾਂਦੇ ਆ ਅਤੇ ਫਿਰ ਸਾਰਾ ਸਾਰਾ ਦਿਨ ਅਗਰ ਉਹਨਾਂ ਨੂੰ ਦੁਬਾਰੇ ਰੋਟੀ ਪੁੱਛਦੇ ਹੋ ਤੁਸੀਂ ਤਾਂ ਉਹ ਕਹਿੰਦੇ ਨਹੀਂ ਮੂੰਹ ਮਾਰ ਦਿੰਦੇ ਨੇ ਸੇਮ ਉਹੀ ਗੱਲ ਮੈਂ ਵੀ ਫੀਲ ਕੀਤੀ ਸੀ
0: ਜੀ ਔਰ ਦਵਿੰਦਰ ਡੇਟ ਆਫ ਬਰਥ ਕੀ ਹੈ
1: 22 ਸਤੰਬਰ
0: September 22 ਓਕੇ ਲਾਈਨ ਕਰ ਲਈਏ 905-673-3337 ਦੀ ਜਲਦੀ ਤੋਂ ਪਹਿਲਾਂ ਕਾਲ ਕਰ ਲਓ ਫਿਰ ਬਾਅਦ 'ਚੋਂ ਕਹਿੰਦਾ ਕੀ ਹੁੰਦਾ ਬਾਅਦ 'ਚੋਂ ਐਡਵਰਟਾਈਜ਼ਰ ਵੀ ਹੋਣੇ ਸ਼ੁਰੂ ਹੁੰਦੇ ਫਿਰ ਇਹ ਵੀ ਆਈ ਜਾਂਦੇ ਨਾਲ 905-673-3337 ਸਾਡੇ ਕੋਲ ਕੁਛ ਮਿੰਟ ਨੇ ਤੁਹਾਡੇ ਬਾਰੇ ਦੱਸਾਂਗੇ ਅਸੀਂ ਤੁਸੀਂ ਕਿੱਦਾਂ ਦੇ ਹੋ ਵੈਸਟ ਜੈਟ ਜਿਹੜੀ ਮੇਰੇ ਸਾਹਮਣੇ ਉਤਰ ਚੁੱਕੀ ਹੈ ਟਰੈਕ 'ਤੇ ਭੱਜੀ ਜਾ ਰਹੀ ਹੈ ਅਤੇ September 22 ਤੁਸੀਂ ਕਿਹਾ ਹੈ ਨਾ
1: ਹਾਂਜੀ
0: 22 ਸਪਟੰਬਰ
1: ਜੀ
0: 22 ਸਪਟੰਬਰ ਲਈ ਇਹ ਚਾਰਟ ਕਹਿੰਦਾ ਕਿ ਪ੍ਰੈਕਟੀਕਲ ਲਾਈਫ ਮਦਦਗਾਰ ਹੈਗੇ ਹੋ ਪਰਫੈਕਸ਼ਨ ਨਾਲ ਕੰਮ ਕਰਦੇ ਹੋ ਜਿਹੜਾ ਵੀ ਕਰਦੇ ਹੋ ਅੱਤ ਪਛਤਾ ਨਹੀਂ ਕਰਦੇ ਐਲੀਗੈਂਟ ਬਹੁਤ ਹੈਗੇ ਹੋ
1: ਜੀ
0: ਅਤੇ ਤੁਹਾਡਾ ਵੀ ਚਾਰਟ ਮੈਚ ਹੋ ਗਿਆ ਤੁਸੀਂ ਜਿਹੜਾ ਛੇਤੀ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰ ਪਾਉਂਦੇ, ਠੀਕ ਹੈ,
1: ਹੋ ਸਕਦਾ ਜੀ,
0: ਅਤੇ ਰਿਸਟ੍ਰਿਕਟਡ ਹੋ ਜਾਵੇ ਜਿਹੜੀ ਚੀਜ਼ ਕਰਨੀ ਹੈ ਬਸ ਉਹਦੇ ਮਗਰ ਘੁੰਮੀ ਜਾਂਦੇ ਹੋ, ਠੀਕ ਹੈ। ਸੋ ਵਾਈਡਰ ਵਿਜ਼ਨ ਲੈ ਕੇ ਚੱਲਣਾ ਪੈਣਾ
1: ਜੀ।
0: ਅਤੇ ਦੂਸਰਾ ਹੈਗਾ ਜੋ ਕੋਈ ਵੀ ਚੀਜ਼ ਆਵੇ, ਮੈਂ ਜਿਵੇਂ ਕਹਿਣ ਲੱਗਿਆ ਦੇਖੋ ਇਹਦੇ ਬੱਚੇ ਲਿਖਿਆ ਹੋਇਆ, ਮੈਂ ਤਾਂ ਤੁਹਾਨੂੰ ਕਹਿ ਨਹੀਂ ਰਿਹਾ
1: ਜੀ ਜੀ,
0: ਉਹ ਕਹਿੰਦਾ ਵੀ ਜਿਹੜੀ ਵੀ ਚੀਜ਼ ਹੁੰਦੀ ਉਹਨੂੰ ਅਡਾਪਟ ਕਰੋ, ਸਿੱਖੋ ਅਤੇ ਗਾਹਾਂ ਵਧਣਾ ਸ਼ੁਰੂ ਕਰੋ। 905-600-7333 ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ, ਹੈਲੋ,
2: ਸਤਿ
0: ਸ਼੍ਰੀ ਅਕਾਲ ਜੀ, ਮੈਂ ਚੜ੍ਹਦੀ ਕਲਾ ਜੀ, ਤੁਹਾਡਾ ਨਾਮ?
2: ਨਾਮ ਮੇਰਾ ਅਭਿਜੀਤ ਜੀ।
0: ਹਰਦੀਪ ਸਿੰਘ?
2: ਅਭਿਜੀਤ।
0: ਅਭਿਜੀਤ ਹੈ ਨੇ, ਅਤੇ ਡੇਟ ਆਫ ਬਰਥ ਕੀ ਹੈ ਵੀ ਅਭਿਜੀਤ?
2: ਜਨਵਰੀ 7।
0: ਅਤੇ ਇੱਦਾਂ ਹੀ ਬਸ ਮੈਂ ਉਹਨਾਂ ਕੀ ਬੋਲਦੇ ਜਿੰਨਾ ਕੋਈ ਪੁੱਛਦਾ ਕਿ ਹੋਰ ਵੀ ਬੋਲਦੇ ਨੇ ਕੁਛ?
2: ਨਹੀਂ ਜੀ, ਜਿੰਨਾ ਵੈਸੇ ਦੇ ਕਹਿੰਦੇ ਸਿਆਣੇ ਕਹਿੰਦੇ ਉਹਨਾਂ ਦੱਸਣਾ ਚਾਹੀਦਾ ਹੈ ਜੀ, ਆਪਣੇ ਵੱਲੋਂ ਕੋਈ ਜ਼ਿਆਦਾ ਦੱਸ ਰਿਹਾ ਕਹਿੰਦੇ ਸਮਾਰਟ ਹੋ ਜਾਂਦਾ ਬੰਦਾ।
0: ਹਾਂ ਦੇਖ ਲਓ, ਮੈਂ ਨਹੀਂ ਬੁਲਾਉਣਾ ਸੀ ਕਿਤੇ ਵੀ ਬੁਲਾਉਣਾ ਜੀ,
2: ਉਹਦੇ ਵਿੱਚ ਇਹ ਹੈ ਨਾ ਕਿ ਫਿਰ ਸਾਹਮਣੇ ਵਾਲੇ ਬੰਦੇ ਤੋਂ ਜੇ ਕੋਈ ਆਪਾਂ ਨੂੰ ਗੱਲ ਮਿਲਣੀ ਹੁੰਦੀ ਹੈ ਆਪਾਂ ਨੂੰ ਟੋਕ ਦਿੰਦੇ ਆ, ਫਿਰ ਵਿੱਚ ਰਹਿ ਜਾਂਦੀ ਹੈ।
0: ਪੂਰਾ ਕੈਨੇਡਾ ਘੁੰਮਣਾ ਤੁਸੀਂ? ਹਾਂਜੀ
2: ਹਾਂਜੀ, ਆਲਮੋਸਟ ਮੈਂ ਘੁੰਮ ਲਿਆ ਕੈਨੇਡਾ ਦਾ ਪੂਰਾ, ਘੁੰਮ ਲਿਆ ਮੇਰਾ ਪ੍ਰੋਫੈਸ਼ਨ ਡਰਾਈਵਿੰਗ ਦਾ ਆ।
0: ਅੱਛਾ,
2: ਸੋ ਆਲਮੋਸਟ 70% USA ਵੀ ਘੁੰਮ ਲਿਆ, ਲੇਕਿਨ ਕੈਨੇਡਾ ਆਲ ਅਰਾਊਂਡ ਸਾਰਾ ਹੀ ਘੁੰਮ ਲਿਆ।
0: ਹੁਣ ਤੁਸੀਂ ਪੱਕਾ ਸੈੱਟ ਕਿੱਥੇ ਹੋਣਾ ਦੱਸ ਦਿਓ ਬਾਬਿਓ। ਅੰਮ੍ਰਿਤਸਰ ਦੇ ਹੋ ਕਿ ਪਟਾਲੇ ਦੇ ਹੋ?
2: ਤਰਨ ਤਾਰਨ ਜੀ, ਉੱਤਰਾਖੰਡ ਦਾ।
0: ਅੱਛਾ ਅੱਛਾ, ਉੱਤਰਾਖੰਡ ਦੇ ਹੋ ਹੈ। ਬਾਜਪੁਰ?
2: ਨੈਨੀਤਾਲ।
0: ਨੈਨੀਤਾਲ, ਲੋਕਾਂ ਨੂੰ ਦੱਸੋ ਕਿੰਨਾ ਸੋਹਣਾ ਹੈ, ਦੱਸ ਦਿਓ ਬਸ।
2: ਨੈਨੀਤਾਲ ਜੀ ਬਹੁਤ ਸੋਹਣਾ ਹੈ, ਕੰਪੇਅਰ ਕਰ ਸਕਦੇ ਹਾਂ ਆਪਾਂ ਕਿ ਟੂਰਿਸਟ ਪਲੇਸ ਦਾ, ਮੋਸਟਲੀ ਜਿਹੜੇ ਈਵਨ ਮੈਂ ਸਾਡੇ ਇੱਧਰ ਬੰਬੇ ਤੋਂ, ਦਿੱਲੀ ਤੋਂ, ਚੰਡੀਗੜ੍ਹ ਤੋਂ ਟੂਰਿਸਟ ਯਾਨੀ ਕਿ ਘੁੰਮਣ ਆਉਂਦੇ ਆਲ ਅਰਾਊਂਡ ਵਰਲਡ ਦੇ ਵਿੱਚੋਂ ਆਉਂਦੇ ਬੜੇ ਜਿਹੜੇ।
0: ਨੈਨੀਤਾਲ ਚ ਦਰਖਤ ਨਹੀਂ ਕੱਟ ਸਕਦੇ ਕੈਨੇਡਾ ਵਾਂਗੂ ਆਪਾਂ?
2: ਹਾਂਜੀ ਹਾਂਜੀ ਹਾਂਜੀ, ਨਹੀਂ ਸੋਹਣੇ ਆ, ਮਤਲਬ ਇਹ ਹੈ ਕਿ ਹਾਂ ਵਧੀਆ ਹੈ ਟੂਰਿਸਟ ਪਲੇਸ ਦਾ, ਬਹੁਤ ਸੋਹਣਾ ਆ, ਲਾਗੇ ਬੰਨੇ ਦੀਆਂ ਹੋਰ ਲੋਕੇਸ਼ਨ ਬਹੁਤ ਜਿਹੜੀਆਂ ਸੋਹਣੀਆਂ ਹੈਗੀਆਂ ਆ।
0: ਤੁਹਾਡਾ ਨੰਬਰ ਸਾਨੂੰ ਟੈਕਸ ਕਰਦਾ ਸੀ, ਜੇ ਘੁੰਮਣ ਗਏ ਤਾਂ ਕਦੇ ਨੈਨੀਤਾਲ ਵਿੱਚ ਤੁਹਾਡਾ ਨਾਂ ਲੈ ਕੇ ਘੁੰਮੇ ਆਵਾਂਗੇ।
2: ਹੋਰ ਜੀ, ਐਨੀ ਟਾਈਮ ਜਦੋਂ ਉੱਥੇ, ਬਿਲਕੁਲ ਐਨੀ ਟਾਈਮ।
0: ਅੱਛਾ, ਹੁਣ ਮੈਂ ਪੁਆਇੰਟ ਤੇ ਆਉਣ ਲੱਗਿਆ, ਮੈਂ ਤੁਸੀਂ ਕਿੰਨੇ ਸਾਲ ਦੇ ਹੋ ਗਏ ਹੁਣ?
2: ਮੈਂ ਜੀ 38 ਦਾ ਹੋ ਗਿਆ ਜੀ।
0: ਓਕੇ, ਤੁਹਾਨੂੰ ਮੈਂ ਪਹਿਲਾਂ ਬੋਲਣ ਲੱਗਿਆ ਤੁਹਾਡਾ, ਫਿਰ ਮੈਂ ਕੁਝ ਹੋਰ ਬੋਲਣ ਲੱਗਿਆ, ਦੋਨਾਂ ਚੀਜ਼ਾਂ ਨੋਟਿਸ ਕਰੋ। ਓਕੇ, ਡੇਟ ਆਫ ਬਰਥ ਕੀ ਬੋਲੀ ਸੀ?
2: ਜਨਵਰੀ 7।
0: ਜਨਵਰੀ 7, ਓਕੇ। ਪਾਸਵਰਡ ਕੀ ਹੈ?
2: ਤਵਾ ਕਿਚਨ।
0: ਜ਼ਰੂਰ ਜਾ ਕੇ ਆਇਓ ਅੱਜ।
2: ਮੈਂ ਗਿਆ 2 ਟਾਈਮ।
0: ਠੀਕ ਹੈ, ਕੀ ਖਾਧਾ ਸੀ ਤੁਸੀਂ?
2: ਮੈਂ ਵੈਸੇ ਇੱਕ ਟਾਈਮ ਤੇ ਮੈਂ ਪਰਾਂਠੇ ਖਾਧੇ ਸੀਗੇ ਉਹਨਾਂ ਦੇ, ਵਧੀਆ, ਬਹੁਤ ਵਧੀਆ ਸੀਗੇ। ਦੈਨ ਸੈਕਿੰਡ ਟਾਈਮ ਮੈਂ ਫੈਮਿਲੀ ਦੇ ਨਾਲ ਗਿਆ ਸੀਗਾ, ਉਦੋਂ ਆਪਾਂ ਉੱਥੇ ਡਿਨਰ ਕੀਤਾ ਸੀਗਾ, ਲੇਕਿਨ ਉਹ ਜਿੱਦਾਂ ਹੁਣੇ ਲਾਸਟ ਟਾਈਮ ਵੀਰਾ ਕਹਿ ਕੇ ਗਿਆ ਕਿ ਹਾਂ ਕਿ ਉਹਨਾਂ ਦੀ ਕੁਆਲਿਟੀ ਐਂਡ ਕੁਆਂਟਿਟੀ ਜਿਹੜੀ ਹੈਗੀ ਆ ਨਾ ਉਹ ਬੈਸਟ ਆ, ਬਹੁਤ ਵਧੀਆ ਆ।
0: ਹਾਂਜੀ,
2: ਅਗਰ ਇਕੱਲਾ ਬੰਦਾ ਜਾਂਦਾ, ਚਲੋ ਆਪਾਂ ਇਕੱਲਾ ਬੰਦਾ ਆਪਾਂ ਕਹਿ ਸਕਦੇ ਕਿਤੇ ਵੀ ਜਾ ਕੇ ਰੱਜ ਜਾਂਦਾ, ਲੇਕਿਨ ਜੇ ਫੈਮਿਲੀ ਦੇ ਅਕੋਰਡਿੰਗ ਆਪਾਂ ਜਾਂਦੇ ਹਾਂ ਫਿਰ ਵੀ ਕੁਆਂਟਿਟੀ ਇੰਨੀ ਹੁੰਦੀ ਆ ਕਿ ਹਾਂ ਸਫੀਸ਼ੀਐਂਟ ਆ।
0: ਬਹੁਤ ਸ਼ੁਕਰੀਆ। ਅੱਛਾ, ਹੁਣ ਮੈਂ ਦੱਸਣ ਲੱਗਿਆ, ਤੁਸੀਂ ਧਿਆਨ ਨਾਲ ਸੁਣਨਾ, ਇੱਕ ਤਾਂ ਚੇਂਜਫੁੱਲ ਬਹੁਤ ਹੈਗੇ ਹੋ, ਆਪਣੇ ਆਪ ਨੂੰ ਢਾਲ ਲੈਂਦੇ ਹੋ ਜਿੱਥੇ ਵੀ ਜਾਂਦੇ ਹੋ, ਠੀਕ ਹੈ, ਆਈਡੀਅਲ ਹੈਗੇ ਹੋ, ਖੜ੍ਹਨੇ ਵਾਲੇ ਇਨਸਾਨਾਂ 'ਚੋਂ ਛੱਡ ਕੇ ਨਹੀਂ ਭੱਜਦੇ, ਕਾਮ, ਫਰੈਂਡਲੀ, ਚੈਰੀਟੇਬਲ, ਦਾਨ ਤੁਹਾਡੀ ਕਿਸਮਤ 'ਚ ਬਹੁਤ ਲਿਖਿਆ ਹੋਇਆ, ਠੀਕ ਹੈ, ਅਤੇ ਸਮਾਰਟ ਅਤੇ ਪ੍ਰੈਕਟੀਕਲ, ਬਈ ਸਮਾਰਟ ਵੀ ਹੈਗੇ ਹੋ, ਇਹ ਨਹੀਂ ਗੱਲ ਕਿ ਜੂਜੇ ਹੋ ਮੇਰੇ ਵਰਗੇ, ਠੀਕ ਹੈ। ਤੁਹਾਡੀ ਜਿਹੜੇ ਨੈਗੇਟਿਵ ਪੁਆਇੰਟ ਨੇ, ਤੁਸੀਂ ਕੋਈ ਵੀ ਗੱਲ ਨੂੰ ਕੰਨਾਂ 'ਚ ਪਾ ਕੇ ਜ਼ਹਿਰ ਬਣਾ ਲੈਂਦੇ ਹੋ, ਰਿਐਕਟ ਨਹੀਂ ਛੇਤੀ ਕਰਨਾ ਕਿਸੇ ਵੀ ਗੱਲ ਲਈ, ਕਾਲੀ ਤੁਹਾਡੀ ਦੁਸ਼ਮਣ ਆ ਸਭ ਤੋਂ ਵੱਡੀ, ਠੀਕ ਹੈ, ਤੇ ਇੱਕ ਤੁਹਾਨੂੰ ਜਿਹੜਾ ਕੋਈ ਸਭ ਤੋਂ ਨੇੜੇ ਦਾ ਟੋਕ ਦਾ ਬੰਦਾ ਉਹਨੂੰ ਧਿਆਨ ਨਾਲ ਸੁਣਨਾ, ਉਹ ਤੁਹਾਡੇ ਲਈ ਦਵਾਈ ਆ ਉਹ ਬੰਦਾ, ਆਪਣਿਆਂ ਦੇ ਕਹਿਣੇ 'ਚ ਘੱਟ, ਬਾਹਰਲਿਆਂ ਦੇ ਕਹਿਣੇ 'ਚ ਵੱਧ ਹੁੰਦੇ ਤੁਹਾਡੇ ਵਰਗੀ ਪਰਸਨੈਲਿਟੀ, ਇਸ ਚੀਜ਼ ਨੂੰ ਕੰਸਿਡਰ ਕਰਕੇ ਚੱਲੋ, ਇਹ 4 ਪੁਆਇੰਟਸ ਨੂੰ ਕੰਸਿਡਰ ਕਰਕੇ ਚੱਲੋ ਜਿਹੜੇ ਮੈਂ ਤੁਹਾਨੂੰ ਬਹੁਤ ਅੱਛੇ ਦੱਸੇ ਨੇ, ਕਿਸੇ ਦੀ ਗੱਲ ਸੁਣ ਕੇ ਰਾਈਟ ਵੇ ਰਿਐਕਟ ਨਹੀਂ ਕਰਨਾ, ਯਾਨੀ ਕਿ ਕੰਨਾਂ ਦੇ ਕੱਚੇ ਨਹੀਂ ਹੋਣਾ। ਦੋ ਬੰਦੇ ਦੁਨੀਆਂ 'ਚ ਫੇਲ ਨੇ ਜਿਹਦੀ ਜੀਭ ਦੇ ਉੱਤੇ ਕੰਡੇ ਨੇ, ਯਾਨੀ ਕਿ ਹਰ ਕਿਸੇ ਨੂੰ ਪੁੱਠਾ ਸਿੱਧਾ ਬੋਲਦੇ ਹੀ ਰਹਿੰਦੇ ਜੋ ਮੂੰਹ 'ਚੋਂ ਆਇਆ ਕੱਢਤਾ, ਇੱਕ ਕੰਨਾਂ 'ਤੇ ਸੱਪ, ਕੰਨਾਂ 'ਤੇ ਸੱਪ ਬੈਠਾ ਪਰ ਜ਼ਹਿਰ ਜਿਹਦੇ ਘੋਲ ਦਿੰਦਾ, ਅਤੇ ਆਪਣਿਆਂ ਦੇ ਸੁਣਨੀ ਹੈ ਤੇ ਉਹਨਾਂ ਦਾ ਧਿਆਨ ਧਿਆਨ ਰੱਖਣਾ। ਜਿਹੜਾ ਕੰਨਾਂ ਦਾ ਕੱਚਾ ਬੰਦਾ ਬਾਹਰਲਿਆਂ ਦੀ ਬਹੁਤ ਸੁਣਦਾ।
2: ਹਾਂਜੀ
0: ਬਹੁਤ ਵਧੀਆ, ਇੰਨਾ ਕੁ ਬਹੁਤ ਆ।
2: ਥੈਂਕ ਯੂ ਜੀ।
0: ਬਾਕੀ ਜਦੋਂ ਇੱਕ ਤੁਸੀਂ ਪ੍ਰੋਫੈਸ਼ਨ ਦੇ ਵਿੱਚ ਆਪਣੇ 'ਚ ਥੋੜ੍ਹੀ ਥੋੜ੍ਹੀ ਚੇਂਜ ਲੈ ਕੇ ਆਉਣ ਨਾਲ।
2: ਹਾਂਜੀ
0: ਇਹ ਨਹੀਂ ਮੈਂ ਕਹਿ ਰਿਹਾ ਕਿ ਟਰੱਕ ਛੱਡ ਕੇ ਉਬਰ ਚਲਾਉਣ ਲੱਗ ਜਾਓ। ਜਿਹੜਾ ਬੰਦਾ ਇੱਥੇ ਸੌਖੀ ਜ਼ਿੰਦਗੀ ਚਾਹੁੰਦਾ ਚਾਹੁੰਦਾ ਸਿੱਧਾ ਹੀ ਉਬਰ ਚਲਾਉਣੀ ਸ਼ੁਰੂ ਕਰ ਦਿੰਦਾ ਹਰੇਕ। ਹੁਣ ਤੁਸੀਂ ਕੀ ਕਰਦੇ?
2: ਰਾਈਟ ਨਾਓ ਮੈਂ ਹਰੀ ਕਾਰ ਵੀ ਸ਼ਟਲ ਕਰ ਰਿਹਾ, ਲੇਕਿਨ ਮੈਂ ਨਾਲ ਨਾਲ ਮੈਂ ਆਪਣਾ ਸਟੱਡੀ ਵੀ ਚੱਕੀ ਆ।
0: ਕਿਸ ਚੀਜ਼ ਦੀ ਸਟੱਡੀ ਹੈ ਤੁਹਾਡੀ?
2: ਮੈਂ ਸਟੱਡੀ ਚੱਕੀ ਹੈ ਕਿ ਇਲੈਕਟ੍ਰੀਕਲ ਵਹੀਕਲਸ ਦੀ, ਯਾਨੀ ਕਿ ਈਵੀ ਮੋਟਰ
0: ਜਿਹੜੀ। ਇਲੈਕਟ੍ਰੀਕਲ ਤੁਹਾਡਾ 3 ਸਾਲ ਦਾ ਟਾਈਮ ਪਿਆ ਜੇ ਉਹ ਤੱਕ ਪਹੁੰਚਣ ਲਈ ਜਿੱਥੇ ਜਾਣਾ ਹੈਗਾ। ਠੀਕ ਹੈ, ਇਨ ਬਿਟਵੀਨ ਤੁਸੀਂ ਕੰਸਟਰਕਸ਼ਨ ਨਾਲ ਰਿਲੇਟਡ ਕੰਮ ਦੇ ਵਿੱਚ ਲੱਗੋ।
2: ਓਕੇ ਜੀ।
0: ਪੈਸਾ ਨਾ ਦੇਖੋ, ਦੇਖੋ ਇੱਕ ਟਾਈਮ ਤੇ ਪੈਸੇ ਤੋਂ ਪਰੇ ਜਾਣਾ ਹੀ ਜਾਣਾ ਪੈਣਾ। ਮੇਰੀ ਗੱਲ ਧਿਆਨ ਨਾਲ ਸੁਣ ਲਓ।
2: ਹਾਂਜੀ
0: ਮੈਂ ਨਾ ਜਦੋਂ ਟਰੱਕ ਚਲਾਉਂਦਾ ਸੀ ਮੈਂ ਫਾਰਮੂਲਾ ਜਾਂਦਾ ਸੀ ਬਿਗ ਡਾਲਰ ਵਰਸਿਸ ਸਮਾਲ ਡਾਲਰ। ਬਿਗ ਡਾਲਰ ਦਾ ਜਿਹੜਾ ਆਪਾਂ ਐਨੂਅਲੀ ਕਮਾਉਂਦੇ ਹਾਂ, ਸਮਾਲ ਡਾਲਰ ਜਿਹੜਾ ਆਪਾਂ ਰੋਜ਼ ਕਮਾਉਣ ਜਾਂਦੇ ਹਾਂ।
2: ਹਾਂਜੀ
0: ਸੋ ਬਿਗ ਡਾਲਰ ਸਟ੍ਰੈਟਜੀ ਤੇ ਕੰਮ ਕਰੋ। ਜੇ ਕਦੇ ਤੁਹਾਨੂੰ ਲੋੜ ਲੱਗੀ ਮੇਰਾ ਨੰਬਰ ਹੈ 416-518-3232 ਤੇ ਕੰਟੈਕਟ ਕਰਿਓ।
2: ਓਕੇ ਜੀ।
0: 416-518-3200। ਇਲੈਕਟ੍ਰੀਕਲ ਦਾ ਕੰਮ ਤੁਹਾਡਾ ਹੁਣੇ ਸ਼ੁਰੂ ਕਰਾਵਾਂਗੇ। ਇੱਕ ਛੋਟਾ ਅਮਾਊਂਟ ਤੁਸੀਂ ਇਨਵੈਸਟ ਕਰੋਗੇ ਦਵਿੰਦਰ ਦੇ ਨਾਲ, ਜਿਵੇਂ ਦਵਿੰਦਰ ਬੈਠਾ ਹੈ, ਪੰਕਜ ਬੈਠਾ ਹੈ। ਪੰਕਜ ਜੀ ਹੈਲੋ ਬੋਲੋ।
3: ਜੀ ਜੀ ਸਤਿ ਸ਼੍ਰੀ ਅਕਾਲ ਜੀ।
0: ਪੰਕਜ ਪ੍ਰੋਪਰਟੀ ਮੈਨੇਜਮੈਂਟ ਦੇ ਕੰਮ ਦੇ ਵਿੱਚ ਹੈ, ਪ੍ਰੋਪਰਟੀ ਮੈਂਟੇਨੈਂਸ ਮੈਨੇਜਮੈਂਟ ਦੇ ਕੰਮ 'ਚ ਹੈ। ਠੀਕ ਹੈ, ਤੁਸੀਂ ਇਹਨਾਂ ਐਸੋਸੀਏਟ ਹੋਵੋਗੇ। ਤੁਹਾਨੂੰ ਅਸੀਂ ਇੱਕ ਲਾਈਟਨਿੰਗ ਸਿਸਟਮ ਆ ਕਿ ਲਾਈਟਾਂ ਦਾ ਕੰਮ ਚੱਲਣਾ 4 ਮਹੀਨੇ ਪੂਰਾ ਦੱਬ ਕੇ, ਦੀਵਾਲੀ ਤੋਂ ਲੈ ਕੇ ਨਿਊ ਈਅਰ ਬਾਅਦ ਤੱਕ ਇਹ ਲਾਈਟਾਂ ਤੁਸੀਂ ਲੋਕਾਂ ਨੂੰ ਰੈਂਟ 'ਤੇ ਦੇ ਸਕਦੇ ਹੋ, ਰੀਜ਼ਨੇਬਲ ਪ੍ਰਾਈਸ 'ਤੇ।
2: ਓਕੇ ਜੀ।
0: ਜਿਹੜਾ ਵੀ ਕੋਈ ਬਿਜ਼ਨਸ ਰੈਂਟਲ ਹੁੰਦਾ, ਚਾਹੇ ਤੁਸੀਂ ਟੈਂਟ ਰੈਂਟ ਕਰਦੇ ਹੋ, ਕੁਰਸੀਆਂ ਰੈਂਟ ਕਰਦੇ ਹੋ, ਕੁਛ ਹੋਰ ਕਰਦੇ ਹੋ, ਤੁਸੀਂ 3 ਗੁਣਾ ਕੀਮਤ ਜਿਹੜੀਆਂ ਪਹਿਲੀਆਂ 4-5 ਟ੍ਰਾਂਜੈਕਸ਼ਨ 'ਚੋਂ ਕੱਢ ਲੈਂਦੇ ਹੋ, 4 ਟ੍ਰਾਂਜੈਕਸ਼ਨ 'ਚੋਂ। ਉਹ ਤੋਂ ਬਾਅਦ ਇਹ ਤੁਹਾਨੂੰ ਰਿਟਰਨ ਦੇਣੀ ਸ਼ੁਰੂ ਕਰ ਦਿੰਦਾ ਕੰਮ।
2: ਠੀਕ
0: ਹੈ, ਸਮਝੇ? ਇੱਕ ਚੇਅਰ $4 ਦੀ ਆਉਂਦੀ, 12 ਦੀ ਆਉਂਦੀ ਆ, $3 ਤੇ ਰੈਂਟ ਹੁੰਦੀ ਆ, 3 ਵਾਰ ਰੈਂਟ ਹੋਈ ਉਹ ਕਿਸੇ ਫੰਕਸ਼ਨ 'ਚ, 4th ਵਾਰ 'ਚੋਂ ਫ੍ਰੀ ਹੋ ਗਈ। ਹੁਣ 4th ਤੋਂ ਲੈ ਕੇ 20ਵੀਂ ਵਾਰ ਤੱਕ ਉਹਦੀ ਮੈਂਟੇਨੈਂਸ ਨਹੀਂ ਆਉਣੀ, ਉਹ 20ਵੀਂ ਵਾਰ ਤੱਕ ਤੁਸੀਂ ਲੈ ਕੇ ਜਾਣੀ ਹੁੰਦੀ ਹੈ, ਮੈਂਟੇਨ ਤੁਸੀਂ ਰੱਖਣੀ ਹੁੰਦੀ ਹੈ। ਹੁਣ ਉਹ ਤੁਹਾਨੂੰ ਨੈੱਟ ਪੈਸਾ ਦੇਣਾ ਸ਼ੁਰੂ ਕਰ ਦਿੰਦੀ ਹੈ। ਗੱਲ ਸਮਝ ਆ ਗਈ? ਤੁਸੀਂ ਕਾਲ ਕਰਨੀ ਹੈ ਇਹਨਾਂ ਨੂੰ 416-803-1616 ਕਰ ਦਿਓ ਕਾਲ, ਹੋਣਾ 416-803-1616। ਠੀਕ ਹੈ, ਬਿਜ਼ਨਸ ਮਾਡਲ ਤੁਹਾਡੇ ਥਰੂ ਮੈਂ ਸਾਰਿਆਂ ਨੂੰ ਸਮਝਾਤਾ। ਹੋਰ ਵੀ ਕੋਈ ਕੰਟੈਕਟ ਕਰਨਾ ਚਾਹੁੰਦਾ 416-803-1616 ਤੇ ਕਾਲ ਕਰਿਓ, 416-803-1616, 416-803-1616। ਹੈਲੋ ਜੀ, ਹੈਲੋ 905 ਨੰਬਰ। ਹਾਂਜੀ
4: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਹਾਂਜੀ
4: ਹਾਂਜੀ, ਮੇਰੇ ਡੇਟਾ ਆਫ ਬਰਥ ਹੈ ਨਵੰਬਰ 5th।
0: ਤੁਹਾਡਾ ਨਾਮ ਕੀ ਭੈਣ ਜੀ?
4: ਬਲਜਿੰਦਰ ਕੌਰ।
0: ਹਾਂਜੀ ਬਲਜਿੰਦਰ ਜੀ, ਅੱਗੇ ਬੋਲੋ। ਨਵੰਬਰ 5th ਪਾਸਵਰਡ ਤਾਂ ਬੋਲ ਦਿਓ ਸਾਡਾ।
4: ਹਾਂਜੀ, ਤਾਂ ਵਾਕਿਚ
0: ਗਏ ਹੋ ਕਦੇ?
4: ਨਹੀਂ ਭਾਜੀ, ਗਏ ਨਹੀਂ।
0: ਕਿਉਂ ਨਹੀਂ ਗਏ? ਮੈਂ ਵੀ ਉਹਦੇ ਮੰਗੋ ਪੁੱਛ ਲਿਆ, ਕਹਿੰਦਾ ਨਹੀਂ ਹੁੰਦਾ ਸੀ ਕਿ ਆਲੂ ਖਾਇਆ ਕਿਆ, ਪਿਆਜ ਖਾਇਆ, ਉਸਕੇ ਬਾਅਦ ਪਾਦਾ, ਮੈਂ ਇਹੋ ਜਿਹੇ ਕੁਝ ਵੀ ਬੋਲੀ ਜਾਂਦਾ ਉਹਦੇ ਬੈਠਾ। ਮੈਂ ਕਹਿੰਦਾ ਜੀ ਤੋਂ ਗੰਦਾ ਬਾਬਾ ਨਹੀਂ ਕੋਈ ਹੋ ਸਕਦਾ। ਉਹਦੇ ਤੇ ਮੈਂ ਐਡ ਬਣਾਈ ਸੀ ਆਪਣੀ ਰੇਡੀਓ ਦੀ ਕਿ ਨਿਰਮਲ ਬਾਬੇ ਤੋਂ ਵੀ ਨੂੰ ਨਿੰਬੂ ਮਿਰਚਾ ਟਾਂਕੇ ਦੇਖ ਲਿਆ, ਫਿਰ ਵੀ ਕੰਮ ਨਹੀਂ ਚੱਲਿਆ। ਉਹ ਕਹਿੰਦਾ ਵੀ ਰੇਡੀਓ ਤੇ ਐਡ ਪਾ, ਫਿਰ ਚੱਲਣਾ, ਨਿਰਮਲ ਬਾਬੇ ਤੇ ਨਹੀਂ ਕੰਮ ਚੱਲਣਾ ਹੈਗਾ। ਹਾਂਜੀ, ਸੋ ਤਵਾ ਕਿਚਨ ਜ਼ਰੂਰ ਜਾ ਕੇ ਆਇਓ। ਡੇਟ ਆਫ ਬਰਥ ਦੁਬਾਰਾ ਬੋਲਿਓ।
4: ਹਾਂਜੀ, ਨਵੰਬਰ 5th ਹੈ ਜੀ।
0: ਨਵੰਬਰ ਚੰਗੀ ਤਰ੍ਹਾਂ ਬੋਲੋ, ਕਹਿੰਦਾ 15
4: ਨਵੰਬਰ 5
0: ਓਕੇ। ਨਵੰਬਰ 5 ਦੇ ਵਿੱਚ ਇਹ ਕਹਿੰਦਾ ਹੈਗਾ ਤੁਹਾਨੂੰ ਕਿ ਤੁਸੀਂ ਨਾ ਬਹੁਤ ਅੱਛੀ ਪਰਸਨੈਲਿਟੀ ਹੋ, ਕਿਸੇ ਨੂੰ ਭਰੋਸਾ ਦੇਣਾ, ਵਿਸ਼ਵਾਸ ਦੇਣਾ ਜਾਂ ਉਹਨੂੰ ਹੌਸਲਾ ਦੇਣਾ ਉਹਦੇ ਲਈ ਬਹੁਤ ਚੰਗੇ ਹੈਗੇ ਹੋ ਤੁਸੀਂ। ਠੀਕ ਹੈ, ਪਰ ਤੁਹਾਡੀਆਂ ਪ੍ਰੋਬਲਮਸ ਬਹੁਤ ਵੱਡੀਆਂ ਨੇ। ਕਿਹੜੀਆਂ ਕਿਹੜੀਆਂ? ਮਨ ਮਰਜ਼ੀ ਦੇ ਮਾਲਕ ਬਹੁਤ ਹੋ, ਕਿਸੇ ਦੀ ਤੁਸੀਂ ਸੁਣ ਕੇ ਛੇਤੀ ਅਡੋਪਟ ਨਹੀਂ ਕਰ ਪਾਉਂਦੇ, ਸਿੱਖਣ ਦੀ ਕਪੈਸਿਟੀ ਘੱਟ ਰੱਖੀ ਹੋਈ ਹੈ। ਠੀਕ ਹੈ, ਅਤੇ ਤੁਸੀਂ ਨਾਲ ਨਾਲ ਜਿੱਦ ਬਹੁਤ ਰੱਖਦੇ ਹੋ, ਇਹਨਾਂ ਚੀਜ਼ਾਂ 'ਤੇ ਕਾਬੂ ਕਰੋ ਥੋੜ੍ਹਾ ਥੋੜ੍ਹਾ। ਰਿਸ਼ਤਿਆਂ 'ਚ ਟਾਈਮ ਆਪਣਾ ਘੱਟ ਬਰਬਾਦ ਕਰਨਾ ਸ਼ੁਰੂ ਕਰੋ, ਆਪਣੇ 'ਤੇ ਟਾਈਮ ਜ਼ਿਆਦਾ ਲਾਉਣਾ ਸ਼ੁਰੂ ਕਰੋ। ਕੋਈ ਕੁਐਸਚਨ ਤੁਹਾਡਾ? ਹਾਂਜੀ ਗੱਲਬਾਤ ਕਰ ਰਹੇ ਹੋ ਰੇਡੀਓ ਆਵਾਜ਼ ਦੇ ਵਿੱਚ, ਔਰ ਲਾਈਨ 2 ਖਾਲੀ ਨੇ 905-673-3337 ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਰੇਡੀਓ ਆਵਾਜ਼ ਦੇ ਵਿੱਚ, ਔਰ ਲਾਈਨ 2 ਖਾਲੀ ਨੇ 905-673-3337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-337 973-

0: ਤੁਸੀਂ ਹੱਸਦੇ ਵਸਦੇ ਰਹੋ ਤੇ ਚੜ੍ਹਦੀ ਕਲਾ ਚ ਰਹੋ ਤੇ ਹਮੇਸ਼ਾ ਖੁਸ਼ਗਵਾਰ ਰਹੋ। ਮੇਰੇ ਨਾਲ ਬ੍ਰਿਜੀ ਆ, ਬ੍ਰਿਜੀ ਕੈਸੇ ਆ? ਖੜਕਾ ਬੰਦ ਕਰ ਲੈ, ਪਿੱਛੇ ਖੜਕਾ ਬੰਦ ਕਰੋ, ਜੋ ਕਿਆ ਕਰ ਰਹੇ ਹੋ ਪਿੱਛੇ, ਆਪ ਵੋ ਮਤ ਕੀਜੀਏ, ਡਿਸਟਰਬੈਂਸ ਬਹੁਤ ਆ ਰਹੀ ਰੇਡੀਓ ਮੈਂ, ਪਹਿਲੇ ਵੀ ਆ ਰਹੀ ਸੀ। ਅੱਛਾ, ਦੋ ਮਿੰਟ ਕੇ ਲਈ ਪਲੀਜ਼ ਆਪ ਵੋ ਬੰਦ ਕਰ ਦੀਜੀਏ। ਬ੍ਰਿਜੀ ਕੈਸੇ ਆਪ?
1: ਚੜ੍ਹਦੀ ਕਲਾ ਜੀ,
0: ਮੇਰੀ ਆਪਣੇ ਥਰੂ ਕਿਸੀ ਕੇ ਸਾਥ ਬਾਤ ਹੋਈ ਔਰ ਬਹੁਤ ਖੁਸ਼ ਹੋਏ ਔਰ ਉਹਨੇ ਬੋਲਾ ਕਿ ਮੈਨੇ ਬ੍ਰਿਜੀ ਸੇ ਸਭ ਸੇ ਪਹਿਲੇ ਮਾਲਿਸ਼ ਕਰਾਈ ਸੀ, ਆਪਕੇ ਰੇਡੀਓ ਕੇ ਬਾਅਦ ਵਹਾਂ ਇਤਨਾ ਰਸ਼ ਹੋਤਾ ਹੈ ਕਿ ਮੇਰੀ ਬਾਰੀ ਨਹੀਂ ਆਤੀ ਔਰ ਬ੍ਰਿਜੀ ਜਿਹੜਾ ਹੈਗਾ ਮਾਲਿਸ਼ ਕਰਦਾ। ਬ੍ਰਿਜੀ ਬਤਾਈਏ ਆਪ ਕਿਆ ਕਿਆ ਸਰਵਿਸਿਸ ਦੇਤੇ ਹੈ
1: ਜੀ? ਹਮਾਰੇ ਸਰ ਆਲ ਕਾਈਂਡਸ ਆਫ ਕੇਰਲਾ ਆਯੁਰਵੇਦਿਕ ਪੰਚਕਰਮਾ ਥੈਰਾਪੀਸ ਕਰ ਰਹੇ ਜੀ, ਅਭਿੰਗਮ, ਪੋਟਲੀ, ਸ਼ਿਲੋਧਾਰਾ, ਸ਼ੁਭਿੰਗਮ, ਆਲ ਕਾਈਂਡਸ ਆਫ ਆਯੁਰਵੇਦਿਕ ਥੈਰਾਪੀ, ਪੇਨ ਮੈਨੇਜਮੈਂਟ ਕੇ ਲਈ, ਸਟ੍ਰੈਸ ਮੈਨੇਜਮੈਂਟ ਕੇ ਲਈ ਪੂਰਾ ਟ੍ਰੀਟਮੈਂਟ ਹੈ ਜੀ।
0: ਠੀਕ ਹੈ ਠੀਕ ਹੈ ਠੀਕ ਹੈ। ਔਰ ਬ੍ਰਿਜੀ ਆਪ ਬਤਾਏਂਗੇ ਕੁਛ ਕਿ ਪੋਟਲੀ ਮਾਲਿਸ਼ ਕੈਸੇ ਹੋਤੀ ਹੈ, ਪੋਟਲੀ ਕੀ ਮਾਲਿਸ਼ ਜੋ ਕਰਤੇ ਹੈਂ?
1: ਯੇ ਕਿਸੀ ਕੋ ਕੋਈ ਦਰਦ ਹੈ ਤੋ ਪੋਟਲੀ ਇਜ਼ ਬਹੁਤ ਦ ਸਬਸੇ ਬੜੀਆ ਟ੍ਰੀਟਮੈਂਟ ਹੈ ਜੀ। ਪੋਟਲੀ ਮੇਂ ਆਪਕੋ ਦਰਦ ਦੂਰ ਕਰ ਸਕਤਾ ਹੈ,
0: ਦਰਦ ਤੇ ਸੋਜਿਸ਼ ਦੂਰ ਹੁੰਦੀ ਹੈ, ਸੋਜਿਸ਼ ਹੀ ਪੇਨ ਹੁੰਦੀ ਹੈ। ਸੋ ਤੁਸੀਂ ਪੋਟਲੀ ਦੀ ਮਾਲਿਸ਼ ਕਰਾਉਣੀ ਹੈ ਤੇ ਦਵਿੰਦਰ ਤੂੰ ਵੀ ਜਾ ਕੇ ਇੱਕ ਦਿਨ ਭੇਜੂ ਮੇਰੇ ਕੋ।
2: ਠੀਕ ਹੈ ਜੀ,
0: ਠੀਕ ਹੈ। ਤੇ ਇਹ ਆਯੁਰਵੈਦਿਕ ਤਰੀਕੇ ਨਾਲ ਮਾਲਿਸ਼ ਕਰਦੇ ਆ, ਬਲੱਡ ਪ੍ਰੈਸ਼ਰ, ਤੁਹਾਡੇ ਖੂਨ ਦੀ ਸਰਕੂਲੇਸ਼ਨ ਇਹ ਸਾਰੇ ਕਾਸੇ ਨੂੰ ਚਲਾ ਦਿੰਦੇ ਆ। ਸੋ ਤੁਸੀਂ ਕੰਟੈਕਟ ਕਰਨਾ 6476191369, 647-619-1369 ਨੰਬਰ ਆ ਬ੍ਰਿਜੀ ਦਾ। ਬ੍ਰਿਜੀ ਨੰਬਰ ਬੋਲਿਓ ਪੰਜਾਬੀ ਮੈਂ। 647-619-1369 ਤੇ ਗੱਲ ਕਰਨੀ ਹੈ ਬ੍ਰਿਜੀ ਹਰਿਦਾ ਕੇਰਲਾ ਆਯੁਰਵੈਦਾ ਦੇ ਉੱਤੇ ਤੁਸੀਂ ਕੰਟੈਕਟ ਕਰਨਾ 6476191369। ਅੱਜ ਕੋਈ ਅਪਾਇੰਟਮੈਂਟ ਹੈ ਆਪਕੇ ਪਾਸ?
1: ਅਪਾਇੰਟਮੈਂਟ ਹੈ ਜੀ, ਜੈਂਟਸ ਕੋ ਲੇਡੀਜ਼ ਕੋ ਦੋਨੋਂ ਕੇ ਲਈ ਅਪਾਇੰਟਮੈਂਟ ਹੈ ਅਵੇਲੇਬਲ ਹੈ।
0: ਥੈਂਕ ਯੂ। ਔਰ 6476191369 ਅਪਾਇੰਟਮੈਂਟਸ ਅਵੇਲੇਬਲ ਨੇ। ਤੁਸੀਂ ਇੱਕ ਛੋਟੀ ਜਿਹੀ ਮਾਲਿਸ਼ ਕਰਾਉਣੀ ਹੈ, ਛੋਟੇ ਜਿਹੇ ਟਾਈਮ ਲਈ ਜਾਣਾ ਹੈਗਾ ਔਰ ਤੁਹਾਨੂੰ ਸਵਰਗ ਜਿਹੜਾ ਨਜ਼ਰ ਆਊਗਾ ਉੱਥੇ, ਮੇਲ ਔਰ ਫੀਮੇਲ ਦੋਨੋਂ ਜਾ ਸਕਦੇ ਹੋ। 647-619-1369 6476191369 ਦੇ ਉੱਤੇ ਤੁਸੀਂ ਬ੍ਰਿਜੀ ਨੂੰ ਕਾਲ ਕਰਨੀ,
1: 647-619-1369।
0: ਥੈਂਕ ਯੂ ਸੋ ਮਚ। ਔਰ ਮੇਰਾ ਜਸਵੀਰ ਹੋਰ ਤੁਸੀਂ ਕਾਫੀ ਟਾਈਮ ਤੋਂ, ਜਸਵੀਰ ਜੀ ਕੀ ਹਾਲ ਚਾਲ ਨੇ?
3: ਸਤਿ ਸ਼੍ਰੀ ਅਕਾਲ ਵੀਰ ਜੀ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ,
3: ਚੜ੍ਹਦੀ ਕਲਾ ਜੀ। ਅੱਜ ਮੇਰਾ ਨਾਮ ਦਵਿੰਦਰ ਸਿੰਘ, ਮੇਰਾ ਨਾਮ ਦਵਿੰਦਰ ਸਿੰਘ ਆ
0: ਔਰ
3: ਮੇਰੇ 19 ਅਗਸਤ ਦੀ ਡੇਟ ਆਫ ਬਰਥ ਹੈ ਜੀ।
0: 19 ਅਗਸਤ। ਪਾਸਵਰਡ ਕੀ ਆ?
3: ਤਵਾ ਕਿਚਨ।
0: ਤਵਾ ਕਿਚਨ,
3: ਹਾਂਜੀ।
0: ਗਏ ਹੋ ਕਦੇ?
3: ਅੱਜ ਜਾਣਾ ਜੀ ਸ਼ਾਮ ਨੂੰ।
0: ਠੀਕ ਹੈ, ਕਰੋ ਇੰਜੋਏ ਸਰ।
3: ਹਾਂਜੀ
0: ਠੀਕ ਹੈ
3: ਜੀ।
0: ਤੇ ਤੁਸੀਂ ਜ਼ਰੂਰ ਜਾਓ ਅੱਜ। ਤੁਸੀਂ ਜੇ ਨਾਨ ਵੈਜ ਖਾਂਦੇ ਹੋ?
3: ਨਹੀਂ ਜੀ, ਵੈਜੀਟੇਰੀਅਨ।
0: ਵੈਜ ਦੇ ਵਿੱਚ ਤੁਸੀਂ ਕੜਾਹੀਆਂ ਟਰਾਈ ਕਰਿਓ, ਸ਼ੈਫ ਸਪੈਸ਼ਲ ਮਲਾਈ ਕੋਫਤਾ ਟਰਾਈ ਕਰਕੇ ਦੇਖਿਓ, ਮਲਾਈ ਕੋਫਤਾ। ਹਾਂਜੀ, ਮਲਾਈ ਕੋਫਤਾ ਜ਼ਰੂਰ ਟਰਾਈ ਕਰਿਓ। ਕੜਾਹੀ ਪਨੀਰ ਟਰਾਈ ਕਰਕੇ ਦੇਖਿਓ ਨਾ, ਕੰਬੀਨੇਸ਼ਨ ਮਲਾਈ ਕੋਫਤੇ ਨਾਲ ਜੇ ਤੁਸੀਂ ਦੋ ਆਰਡਰ ਕਰਨੇ ਆ। ਇੱਕ ਕਰਿਓ ਦਾਲ ਮੱਖਣੀ, ਤੁਸੀਂ ਅਰਾਊਂਡ 6 ਜਾਣੇ ਕਰ ਦਿਓ, 7 ਜਾਂ 8 ਨਾਨ, ਤੇ ਤੁਸੀਂ ਆਸ਼ਾਸ਼ ਕਰ ਉੱਠੋਗੇ, ਆਸ਼ਾਸ਼ ਆਸ਼ਾਸ਼ ਕਿ ਕਿਆ ਬਾਤ ਆ ਯਾਰ, ਅੱਜ ਖਾ ਕੇ ਨਜ਼ਾਰਾ ਆ ਗਿਆ। ਆਪਾਂ ਕਮਾਉਂਦੇ ਕਰ ਲਈਏ ਖਾਣ ਲਈ ਤੇ ਪਹਿਨਣ ਲਈ, ਪਹਿਨਣਾ ਤਾਂ ਸਾਲ ਲਈ ਇੱਕ ਵਾਰ ਹੁੰਦਾ ਨਾ, ਇੱਕ ਸ਼ਰਟ ਲੈ ਲਈ 4 ਮਹੀਨੇ ਕੱਢ ਲਈ, ਖਾਣਾ ਰੋਜ਼ ਹੈ, ਖਾਣਾ ਚੰਗਾ ਤੇ ਕੁਆਲਿਟੀ ਵਾਲਾ। ਤਵਾ ਕਿਚਨ ਤੇ ਜ਼ਰੂਰ ਪਹੁੰਚੋ, TAWA ਕਿਚਨ। ਤੇ ਬਾਈ ਡੇਟ ਆਫ ਬਰਥ ਦੁਆਰਾ ਬੋਲਿਓ।
3: ਅਗਸਤ 19 ਵੀਰ ਜੀ।
0: ਅਗਸਤ 19 ਦੇ ਵਿੱਚ ਇਹ ਆ, ਤੁਸੀਂ ਕੰਮ ਕੀ ਕਰਦੇ ਹੋ? ਕੰਸਟਰਕਸ਼ਨ ਕਰਦੇ ਹੋ?
3: ਹਾਂਜੀ।
0: ਚਲੋ ਵਧੀਆ ਚੱਲਦਾ ਕੰਮ?
3: ਠੀਕ ਹੈ ਜੀ,
0: ਚਲੋ ਵਧੀਆ।
3: ਸਟੱਡੀ ਜਿਹਾ ਕੰਮ ਆ?
0: ਕੋਈ ਨਹੀਂ, ਰੇਡੀ ਤੇ ਰੌਲਾ ਪਾਓ, ਆ ਕੇ ਦੇਖਿਓ ਤੁਹਾਨੂੰ ਕੰਮ ਕਿੰਨਾ ਨਿਕਲਣਾ
3: ਜੀ।
0: ਸ਼ੁਰੂ ਕਰੋ ਸਰ ਨਾ ਯਾਰ ਤੁਸੀਂ ਆਪਣੀ। ਅਗਸਤ 19 ਮੈਂ ਨਾ ਇੱਕ ਨਾ ਕੰਮ ਸਿੱਖਿਆ ਜੂਇਸ਼ ਤੋਂ
3: ਜੀ।
0: ਉਹ ਕਹਿੰਦਾ ਜੀ ਆਪਣੇ ਬਿਜ਼ਨਸ ਦੇ ਉੱਤੇ 18-20% ਮਾਰਕੀਟਿੰਗ ਖਰਚਦੇ ਨਹੀਂ ਤੁਸੀਂ, ਤਾਂ 3 times ਬਿਗਰ ਬਿਜ਼ਨਸ ਨਹੀਂ ਹੋ ਸਕਦਾ ਅਗਲੇ 2 years 'ਚ
4: ਜੀ।
0: ਆਪਾਂ ਸਾਰੇ ਕੀ ਕਰਦੇ ਹਾਂ, ਗਾਹਕ ਲੱਭਣ ਲਈ ਮਾਰਕੀਟਿੰਗ ਕਰਦੇ ਹਾਂ, ਗਾਹਕ ਵੀ ਅੱਜੇ ਗਾਹਕ ਆ ਜਾਵੇ
2: ਜੀ।
0: ਕੋਈ ਵੀ ਚੀਜ਼ ਆ ਜਿਹੜੀ ਕਈ ਵਾਰੀ ਅੱਜ ਕਹੀ ਹੋਈ, ਜਿਵੇਂ ਤੁਸੀਂ ਤੁਹਾਨੂੰ ਅੱਜ ਕਿਹਾ ਤਵਾ ਕਿਚਨ, ਤੁਸੀਂ ਅੱਜ ਜਾਏ ਹੋ, ਪਰ ਮੈਂ ਤੁਹਾਨੂੰ ਪਰਸੋਂ ਕਹਿੰਦਾ, ਪਰਸੋਂ ਤੁਸੀਂ ਜਾਣਾ ਨਹੀਂ ਸੀਗਾ, ਤੁਹਾਨੂੰ ਅੱਜ ਲੱਗਿਆ ਤੁਸੀਂ ਜਾਣਾ ਹੈਗਾ, ਰਾਈਟ?
3: ਸੋ
0: ਮਾਰਕੀਟਿੰਗ ਵੀ ਸਿੱਖਣੀ ਪੈਣੀ ਹੈ। ਮੈਂ ਮਾਰਕੀਟਿੰਗ ਦੇ ਸਿਰ ਤੇ ਬਹੁਤ ਪੈਸਾ ਕਮਾਇਆ ਭਾਜੀ, ਮੈਂ ਬਹੁਤ ਜ਼ਿਆਦਾ, 2016 ਤੋਂ ਲੈ ਕੇ ਹੁਣ ਤੱਕ 650+ ਟ੍ਰਾਂਜੈਕਸ਼ਨ ਕੀਤਾ ਸੀ ਮੈਂ ਰੀਅਲ ਸਟੇਟ ਦੇ ਵਿੱਚ। ਕੋਈ ਵੀ ਬਿਲਡਰ ਦਾ ਘਰ ਨਹੀਂ ਇਹ 'ਚ ਇਨਵੋਲਵ ਹੈਗਾ, ਕੋਈ ਵੀ ਸਿੰਗਲ ਘਰ ਬਿਲਡਰ ਦਾ ਇਨਵੋਲਵ ਨਹੀਂ ਹੈਗਾ, ਸਾਰੇ ਯੂਜ਼ਡ ਪ੍ਰੋਪਰਟੀ, ਸਸਤੀਆਂ ਪ੍ਰੋਪਰਟੀਆਂ ਜਿਹੜੇ ਸ਼ਹਿਰਾਂ 'ਚ ਇਨਵੈਸਟਮੈਂਟ ਹੋ ਰਹੀਆਂ ਸੀ ਹੋਣੀਆਂ ਨੇ, ਹੁਣ ਇਨਵੈਸਟਮੈਂਟਸ ਹੋਰ ਹੋ ਰਹੀਆਂ ਵੱਡੀਆਂ। ਆਹ ਟੈਰਿਫ ਨੇ ਕਿੰਨਾ ਕੁ ਲੰਬਾ ਲੈ ਜਾਣਗੇ, ਦੋਨਾਂ ਦਾ ਨੁਕਸਾਨ ਹੈ ਇਹ 'ਚ, ਕੈਨੇਡਾ ਦਾ ਮੰਨ ਲੈਂਦੇ ਵੱਧ, ਪਰ ਅਮਰੀਕਾ ਦਾ ਵੀ ਨਾਲ ਆ। ਨਵੰਬਰ ਚ ਮਿਡ ਟਰਮ ਇਲੈਕਸ਼ਨ ਆ ਔਰ ਇਸ ਸਮੇਂ ਡੋਨਲਡ ਟਰੰਪ ਇੱਕ ਸਟੇਕ ਦੇ ਉੱਤੇ ਲਾ ਚੁੱਕਿਆ ਜਿਹੜੀ ਉਹਨਾਂ ਦੀ ਪਾਰਟੀ ਆ ਉਹਨੂੰ। ਹਰ ਰੋਜ਼ ਸਵੇਰੇ ਉੱਠ ਕੇ ਕੁਛ ਨਵਾਂ ਸਿਆਪਾ ਇਸ ਆਦਮੀ ਦਾ ਹੁੰਦਾ, ਹਰ ਰੋਜ਼ ਸਵੇਰੇ ਉੱਠ ਕੇ ਨਵਾਂ ਸਿਆਪਾ। ਜਿਸ ਆਦਮੀ ਨੇ ਆਪਣੇ 6 ਬੈਂਕਰਪਸੀ ਫਾਈਲ ਕੀਤੇ ਉਹਨੇ ਖੁਦ ਦੇ, ਹਾਂਜੀ 6 ਖੁਦ ਦੀਆਂ, ਮਲਟੀਪਲ ਦੇ ਡਿਵੋਰਸ ਨੇ, ਮਲਟੀਪਲ ਦੇ ਤੇ ਚਾਰਜਸ ਨੇ ਬੰਦੇ ਦੇ ਉੱਤੇ ਲੇਡ ਆਫ। ਇੱਕ ਗਲਤ ਬੰਦੇ ਨੂੰ ਪ੍ਰਧਾਨ ਬਣਾ ਦੇਣਾ ਘਰ ਦਾ, ਤੇ ਇੱਕ ਬੰਦੇ ਨੂੰ ਗਲਤ ਨੂੰ ਮੁਲਕ ਦਾ ਪ੍ਰਧਾਨ ਬਣਾ ਦੇਣਾ ਹਿਸਟੋਰੀਕਲੀ ਅਮਰੀਕਾ ਦੀ ਸਭ ਤੋਂ ਵੱਡੀ ਮਿਸਟੇਕ ਹੈ। ਔਰ ਇਹ ਮਿਸਟੇਕ ਦੇ ਵਿੱਚ ਮੂਰਖ ਤੋਂ ਮੂਰਖ ਪੰਜਾਬੀ ਵੀ ਇਨਵੋਲਵ ਸੀ। ਮੈਂ ਬਫਲੋ ਦੇ ਕਈ ਪਰਿਵਾਰ ਨੇ, ਬਫਲੋ ਤੋਂ ਕਾਲ ਹੋਲਡ ਆ, ਉਹਨਾਂ ਨੇ ਕਹਿਣਾ ਟਰੰਪ ਆਊਗਾ ਬਿਜ਼ਨਸ ਚਲਾਊਗਾ, ਬਿਜ਼ਨਸ ਮੈਨ ਆ, ਬਿਜ਼ਨਸ। ਮੈਂ ਦੇਖ ਰਿਹਾ ਸੀ ਕਿ ਕਰੋਨੇ ਦੇ ਵਿੱਚ ਇੱਕ ਰਾਸ਼ਟਰਪਤੀ ਆਪਣੇ ਮੁਲਕ ਨੂੰ ਕਹਿ ਰਿਹਾ ਵੀ 2-3 ਲੱਖ ਬੰਦਾ ਮਰ ਜੂਗਾ, ਵੀ ਅਸੀਂ ਬਚਾ ਨਹੀਂ ਪਾਉਣਾ, ਤੁਹਾਨੂੰ ਤਿਆਰ ਰਹੋ। ਇਸ ਤੋਂ ਮੋਟੇ ਦਿਮਾਗ ਦਾ ਬੰਦਾ ਕੌਣ ਹੋਊਗਾ। ਅਸਲ ਚ ਇਹ ਇਲੈਕਸ਼ਨ ਪੈਸੇ ਨਾਲ ਮੈਨੀਪੂਲੇਟ ਕੀਤਾ ਗਿਆ, ਇਹ ਕਰੋੜਾਪਤੀ ਅਰਬਾਂਪਤੀ ਲੋਕਾਂ ਨੇ ਇਲੈਕਸ਼ਨ ਖਰੀਦ ਲਿਆ, ਖਰੀਦ ਕੇ ਲੋਕਾਂ ਨੂੰ ਸੜਕ ਤੇ ਸੁੱਟਤਾ। ਬਾਈ ਜੀ ਗੱਲ ਦੱਸੋ, ਤੇਲ ਤੁਸੀਂ ਮਹਿੰਗਾ ਪਵਾ ਰਹੇ ਹੋ, ਟਰੰਪ ਦੇ ਪਿਛਵਾੜੇ ਨੂੰ ਠੰਡ ਦੱਸੋ, ਮੈਨੂੰ ਉਹਨੂੰ ਕਦੀ ਠੰਡ ਆ, ਸਹੀ ਗੱਲ ਹੈ, ਇਹਨਾਂ ਨੂੰ ਕੀ ਫਰਕ ਆ ਸਾਡਾ ਨੂੰ। ਇਹ ਤਾਂ ਸਮਾਂ ਫਾਇਦਾ ਉਠਾ ਰਹੇ ਨੇ ਕਿ ਲੋਕਾਂ ਦਾ ਮਨੋਬਲ ਟੁੱਟ ਗਿਆ ਸਾਰੀਆਂ ਮਾਰਕੀਟ ਚੋਂ। ਤੁਸੀਂ ਦੇਖੋ ਵੀ ਇਹਦੀ ਇਹਦੀ ਆਪਣੀ ਖੁਦ ਦੀ ਪ੍ਰੋਪਰਟੀ $500 billion ਤਾਂ ਇਹਦਾ ਜੁੜ ਗਿਆ, ਇਕੱਲੇ ਦਾ, ਇਕੱਲੇ ਇਹਦਾ ਜੁੜਿਆ, ਆਪ ਦਾ
2: ਜੀ,
0: ਖੁਦ ਦਾ ਜੁੜ ਗਿਆ ਇਹਦਾ।
2: ਹਾਂਜੀ,
0: ਹਜੇ ਮੁੰਡੇ ਕੁੜੀਆਂ ਅਲੱਗ ਨੇ ਭਾਈ ਜੀ, ਅਣ ਜਹਾਜ ਜੋ ਜੇ ਮਿਲਦੇ ਨੇ ਉਹ ਅਲੱਗ ਨੇ, ਉਹ ਪ੍ਰੋਪਰਟੀ ਚ ਕੈਲਕੂਲੇਟ ਨਹੀਂ ਹੋ ਰਹੇ ਹੈਗੇ
2: ਜੀ ਜੀ ਜੀ।
0: ਸੋ ਇਹ ਇੰਨੀ ਵੱਡੀ ਕਰਪਸ਼ਨ ਤੇ ਇੰਨਾ ਵੱਡਾ ਗਲਤ ਜਿਹੜਾ ਫੈਸਲਾ ਅਮਰੀਕਨ ਦਾ, ਸ਼ਾਇਦ ਅਮਰੀਕਾ ਰਸ਼ੀਆ ਦੇ ਲੈਵਲ ਤੇ ਨਾ ਪਹੁੰਚ ਜਾਵੇ। ਇਸੇ ਲਈ ਯੂਰਪ ਨੇ ਕੈਨੇਡਾ ਨੂੰ ਪਿੱਕ ਕਰ ਲਿਆ ਪਿਛਲੇ ਵੀਕ ਕਿ ਅਸੀਂ ਐਸੋਸੀਏਟ ਪਹਿਲੀ ਵਾਰ ਪਾਰਟਨਰ ਪਿੱਕ ਕੀਤਾ, ਇਹ ਫਸਟ ਪ੍ਰੈਕਟਿਸ ਹੈ ਜਿਹੜੀ ਮਾਰਕ ਕਾਰਨੀ ਨੇ ਡਿਜ਼ਾਈਨ ਕੀਤੀ ਹੈ। ਤੁਸੀਂ ਯਾਦ ਰੱਖਿਓ ਸਮਾਂ ਲੰਘ ਜੂਗਾ, ਮਾਰਕ ਕਾਰਨੀ ਨੂੰ ਹਿਸਟੋਰੀਕਲ ਲੈਵਲ ਤੇ ਜਾਣਾ ਜਾਊਗਾ। ਅੱਜ ਮੈਂ ਸਵੇਰੇ ਇੱਕ ਆਰਟੀਕਲ ਦੇਖ ਰਿਹਾ ਸੀ, ਉਹ ਕਹਿੰਦੇ ਹੋ ਸਕਦਾ ਮਾਰਕ ਕਾਰਨੀ ਨੂੰ ਜਿਹੜਾ ਨੋਬਲ ਪੀਸ ਪੁਰਸਕਾਰ ਵੀ ਮਿਲ ਜਾਵੇ। ਇਹਦੀ ਡੈਵੋਸ ਚ ਜਿਹੜੀ ਸਪੀਚ ਸੀਗੀ ਨਾ, ਜਿਹੜੀ ਦਿੱਤੀ ਆ ਕਿ ਜਾਂ ਤਾਂ ਅਸੀਂ ਕਿਸੇ ਦੀ ਪਲੇਟ ਚ ਜਾ ਕੇ ਡਿੱਗ ਜਾਈਏ, ਸਾਨੂੰ ਖਾ ਲਵੇ
2: ਜੀ,
0: ਜਾਂ ਖੁਦ ਆਪਣਾ ਟੇਬਲ ਅਸੀਂ ਤਿਆਰ ਕਰੀਏ, ਮਤਲਬ ਚਾਈਨਾ ਅਮਰੀਕਾ ਔਰ ਰਸ਼ੀਆ ਦੇ ਇਨਫਲੂਐਂਸ ਚੋਂ ਤੇ ਦੁਨੀਆ ਨੂੰ ਬਾਹਰ ਕੱਢਣਾ, ਇੱਕ ਨਵਾਂ ਗਰੁੱਪ ਖੜਨਾ ਕਰਨਾ ਪਊ। ਇਹ ਮਾਰਕ ਕਾਰਨੀ ਦੀ ਸਪੀਚ ਸੀਗੀ ਤੇ ਉਹ ਨਵਾਂ ਗਰੁੱਪ ਸ਼ੁਰੂ ਹੋ ਚੁੱਕਿਆ। ਨੈਟੋ ਤੁਸੀਂ ਕਦੇ ਸੁਣਿਆ ਸੀ ਇੰਨਾ ਅਗਰੈਸਿਵ ਅੱਗੇ ਪਹਿਲਾਂ? ਪੂਰੇ ਅਗਰੈਸਿਵ ਹੋ ਗਏ ਨੇ ਉਹ ਲੋਕ। ਰਸ਼ੀਆ ਨੇ ਆਪਣੀਆਂ ਮਿਜ਼ਾਈਲ ਪਿਛਲੇ ਇੱਕ ਵੀਕ ਤੋਂ ਵਧਾ ਦਿੱਤੀਆਂ ਉੱਥੇ ਸਿੱਟਣੀਆਂ। ਕਾਰਨ ਕੀ ਹੈ? ਟਰੰਪ ਗੁੱਸੇ ਹੋ ਗਿਆ। ਜਿਸ ਦਿਨ ਫੁੱਟਬਾਲ ਦਾ ਮੈਚ ਹੋਇਆ, ਉਸ ਆਦਮੀ ਨੇ ਮਾੜਾ ਜਿਹਾ ਹੱਥ ਮਿਲਾਇਆ, ਸਪੇਨ ਦੇ ਜਿਹੜਾ ਕੈਪਟਨ ਸੀ, ਹੱਥ ਮਿਲਾ ਕੇ, ਇਹਨਾਂ ਹੱਥ ਮਿਲਾ ਕੇ ਗਾਹਾਂ ਨਿਕਲ ਗਿਆ, ਜੱਫੀ ਪਾਉਣ ਲੱਗਿਆ, ਜੋ ਗਾਹਾਂ ਤੁਰ ਗਿਆ ਗਾਹਾਂ ਜਾ ਕੇ ਮਾਰਕ ਕਰਨੀ। ਉਹਨਾਂ ਜੱਫੀ ਕਿੰਨਾ ਚਿਰ ਪਾਈ ਰੱਖੀ, ਛੱਡੀ ਹੋਣੀ। ਮੈਂ ਜਿਹੜੇ ਕਹਿਤਾ ਸੀ ਮੈਂ ਹੁਣ ਕੋਈ ਨਵੇਂ ਟਾਇਰ ਪਾਉਣਗੇ ਕੱਲ ਨੂੰ, ਕਿਉਂਕਿ ਕਹਿੰਦੇ ਉਹਨਾਂ ਜਨਾਨੀਆਂ ਦਾ ਸੁਭਾਅ ਉਸ ਟਾਈਪ ਦੇ ਸੁਭਾਅ ਦਾ ਆਦਮੀ ਹੈ, ਬੁੜਾ ਆਦਮੀ ਹੈ, ਦਿਮਾਗ 'ਚ ਸਨਕ ਪੈਦਾ ਹੋਈ ਹੋਈ ਹੈ
2: ਜੀ,
0: ਤੇ ਆਊਟ ਆਫ ਕੰਟਰੋਲ ਹੈ, ਪਾਵਰ ਜ਼ਿਆਦਾ ਦਿੱਤੀ ਗਈ ਰਾਸ਼ਟਰਪਤੀ ਦਾ ਅਹੁਦਾ ਹੈ ਜਾਂ ਪਾਵਰ ਹੈ ਹੀ ਬਹੁਤ ਜ਼ਿਆਦਾ
2: ਜੀ।
0: ਚਲੋ ਆਉਣ ਵਾਲਾ ਸਮਾਂ ਦੱਸੂਗਾ ਕੀ ਹੁੰਦਾ। ਫਿਲਹਾਲ ਕੱਲ੍ਹ ਦਾ ਨਹੀਂ ਪਤਾ, ਪਾਣੀ ਦੀਆਂ ਬੁਲਬਲਿਆ ਕੀ ਮਨਿਆਦਾ ਤੇਰੀਆਂ,
2: ਬਟ
0: ਆਪਾਂ ਨੂੰ ਪਤਾ ਵੀ ਦੁਪਹਿਰ ਨੂੰ ਉੱਠਣਾ ਕਿ ਨਹੀਂ ਉੱਠਣਾ ਕੁਰਸੀ ਤੋਂ, ਕਿਸੇ ਦਾ ਕੁਛ ਨਹੀਂ ਭਰੋਸਾ ਹੈਗਾ, ਕੀ ਦਮ ਦਾ ਭਰੋਸਾ ਯਾਰ। ਦੁਬਾਰਾ ਡੇਟ ਆਫ ਬਰਥ ਬੋਲੋ।
3: 19 ਅਗਸਤ।
0: ਸੁਣੋ ਬਈ ਧਿਆਨ ਨਾਲ, ਅਗਸਤ 19 ਦੇ ਵਿੱਚ ਹੌਸਲਾ ਬਹੁਤ ਆ ਤੁਹਾਡੀ, ਆਪ ਉੱਪਰ ਥੱਲੇ ਸਮਾਂ ਗਿਆ, ਪ੍ਰਾਊਡ ਕੀਤੇ ਹੋਏ ਕੰਮ ਤੇ, ਸੈਲਫ ਸੈਟਿਸਫੈਕਸ਼ਨ ਦੇ ਨੇੜੇ ਤੇੜੇ ਰਹਿੰਦੇ ਹੋ। ਪਰਪਸ ਮੱਧਮ ਕੀਤੇ ਨੇ, ਵਿਲ ਪਾਵਰ ਡਾਊਨ ਕੀਤੀ ਹੋਈ ਹੈ, ਠੀਕ ਹੈ, ਛੇਤੀ ਕਿਸੇ ਚੀਜ਼ ਨੂੰ ਅਸੈਪਟ ਨਹੀਂ ਕਰਦੇ, ਪ੍ਰੋਬਲਮ ਆ ਤੁਹਾਡੀ ਬਾਈ ਜੀ ਬਹੁਤ ਵੱਡੀ
3: ਜੀ।
0: ਬਾਈ ਆਪਾਂ ਸਾਰੇ ਗਲਤੀਆਂ ਦੇ ਭਰੇ ਹੋਏ ਹਾਂ, ਆਪਾਂ ਥੋੜ੍ਹੀ ਥੋੜ੍ਹੀ ਕਰੈਕਸ਼ਨ ਰੋਜ਼ ਕਰੀਏ, 1% ਰੋਜ਼, 90 ਦਿਨਾਂ 'ਚ ਆਪਾਂ ਆਪਣੇ ਵੱਡੇ ਤੋਂ ਵੱਡੀ ਕੋਈ ਵੀ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ
3: ਜੀ।
0: 1% ਰੋਜ਼ ਕੀਤੀ, 99 ਦਿਨ ਹੋ ਗਏ, 100 ਦਿਨ 'ਚ
4: ਜੀ
0: 100 'ਚ ਪੂਰਾ ਹੋ ਗਿਆ ਨਾ,
4: ਹਾਂਜੀ,
0: 1 ਦਿਨ 'ਚ 100 ਨਾ ਬਦਲੋ, ਅੰਕਜ ਜਿਸ ਤਰ੍ਹਾਂ 1 ਦਿਨ 1% ਬਦਲੋ, ਠੀਕ ਹੈ। ਚਲੋ ਥੈਂਕ ਯੂ ਸੋ ਮਚ, ਤੁਹਾਡਾ ਕਾਲ ਕਰ ਲਈ, 905-673-3333 ਰੇਡੀਓ ਆਵਾਜ਼ ਟੋਰਾਂਟੋ ਦੇ ਵੀਕਐਂਡ ਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਰੇਡੀਓ ਦੇ ਵਿੱਚ।

0: सही बोल रहे, जो चीज कहने सही बोल रहे हम बिल्कुल।
1: तो निकम्मा ते असर गए कि नहीं गए? मस्क होना दा। जदो अमीर इन्ना हो जाता ना बंदा उहदे अंदर जहर भर जाती है, मनुखता खत्म हो जाती है। ये मस्क दे, मस्क दे मैं तुहानू तीन चार प्रोग्राम दिखाऊं जिहड़े बुरी तरह नाल फेल होए सी, कलैप्स होए। अमरीका गरीब हुई जा रहा, अमरीका दे बिलियनर ने जड़े ओ ट्रिलियनर हुंदे जा रहे हैं। थोड़ा समझ नहीं आ रहा की हो रहा?
0: हां जी हां जी,
1: उन्होंने कब्जे कर ले सारी चीजां ते, नेशनल रिसोर्सेस ते। इसी तरह दा इंडिया दा हाल आ, इंडिया दे लोग गरीब हुई जा रहे ने, पर इंडिया दे जड़े अमीर लोग ने होर भी अमीर हुई जा रहे ने।
0: हां जी अडानी मानी ਤੁਹਾਡੇ
1: ਦੇ। हां जी हां जी हां जी, ये नवें नवें जम्मे लोग ने, पिछले 10 साल च जम्मे ने सारे। ਇਹ 10 ਸਾਲ ਚ ਜੰਮੇ ਹੋਏ ਲੋਕ ਬੜੀ ਤੇਜ਼ੀ ਨਾਲ ਖਾ ਰਹੇ ਨੇ ਸਾਰਾ ਕੁਝ। ਮਤਲਬ ਅਗਲੇ ਸਵੇਰ ਪਤਾ ਲੱਗਦਾ ਵੀ ਹੁਣ ਤੁਹਾਡੇ ਏਅਰਪੋਰਟ ਵੀ ਚਲੇ ਗਏ, ਹੁਣ ਤੁਹਾਡੇ ਜਹਾਜ਼ ਵੀ ਗਏ, ਤੁਹਾਡੇ ਟ੍ਰੇਨਾਂ ਵੀ ਗਈਆਂ, ਤੁਹਾਡਾ ਸਭ ਕੁਝ ਗਿਆ।
0: ਹਾਂਜੀ ਸਭ ਕੁਝ ਗਿਆ।
1: ਇਹਨਾਂ ਨੇ ਪਬਲਿਕ ਪ੍ਰਾਪਰਟੀ ਹੈ ਨਾ ਜਿਹੜੀ ਜਿਹੜੀ ਕਿ ਮੇਰੀ ਤੇ ਤੁਹਾਡੀ ਸੀ, ਇਹਨਾਂ ਨੇ ਕਾਰਪੋਰੇਟਸ ਨੂੰ ਵੇਚਤੀ, ਤੇ ਟੈਰਿਫ ਸੈੱਟ ਕਰਨੇ ਹੀ ਪੈਣਗੇ ਦੋਨਾਂ ਮੁਲਕਾਂ ਨੂੰ, ਅਮਰੀਕਾ ਨੂੰ ਵੀ ਕੈਨੇਡਾ ਨੂੰ ਵੀ। ਨਵੰਬਰ ਦੇ ਇਲੈਕਸ਼ਨਸ ਨੇ, ਤੁਸੀਂ ਨਿਊਯਾਰਕ ਦੇ ਏਰੀਆ 'ਚ ਕੀ ਸੋਚਦੇ ਹੋ, ਟਰੰਪ ਜਿੱਤੂਗਾ ਕਿ ਨਹੀਂ?
0: ਮੈਂ ਤਾਂ ਨਹੀਂ ਸੋਚਦਾ ਜੀ,
1: ਮੈਨੂੰ ਵੀ ਲੱਗਦਾ ਜੀ, ਮੈਨੂੰ ਲੱਗਦਾ ਕਿ ਨਹੀਂ
0: ਜਿੱਤੂਗਾ। ਨਹੀਂ ਜਿੱਤੂਗਾ।
1: ਜਿਹੜੇ ਨੇ 5000 ਵਾਲਾ ਟੋਟਕਾ ਛੱਡਿਆ ਸੀ ਨਾ ਮਸਕ, ਉਹਨਾਂ ਤੋਂ ਸਿੱਖ ਕੇ ਉਹ ਬੁਰੀ ਤਰ੍ਹਾਂ ਨਾਲ ਸੈੱਟ ਬੈਕ ਕਰ ਗਿਆ, ਇਹਨਾਂ ਨੂੰ ਬੁਰੀ ਤਰ੍ਹਾਂ ਹਿੱਟ ਕਰ ਗਿਆ ਬੈਕ, ਕਿਉਂਕਿ ਅਮਰੀਕਨਸ ਪੜ੍ਹੇ ਲਿਖੇ ਲੋਕ ਨੇ ਭਾਜੀ, ਬਿਹਾਰ ਯੂਪੀ ਨਹੀਂ ਹੈਗਾ ਉਹ। ਮੱਧ ਪ੍ਰਦੇਸ਼, ਰਾਜਸਥਾਨ ਤੇ ਯੂਪੀ ਦੇ ਸਿਰ ਤੇ ਪੂਰੇ ਇੰਡੀਆ ਤੇ ਰਾਜ ਕਰਨ ਲੱਗੇ ਹੋਏ ਨੇ, ਤਿੰਨ ਸਟੇਟਾਂ ਦੀ ਵੋਟਾਂ ਲੈ ਕੇ। ਤਿੰਨ ਸਟੇਟਾਂ ਚੋਂ ਇੰਨੇ ਕੇ ਐਮਪੀ ਹੋ ਜਾਂਦੇ ਨੇ ਕਿ ਸਰਕਾਰ ਬਣ ਜਾਂਦੀ ਆ।
0: ਹਾਂ ਵੱਡੀਆਂ ਸਟੇਟਾਂ ਨਾ ਜ਼ਿਆਦਾ।
1: ਅੱਛਾ ਹਾਂਜੀ, ਬੋਲੋ ਜੀ, ਜਿਹੜਾ ਬਸ ਕੀ ਤੁਹਾਡਾ?
0: ਜੂਨ 6
1: ਛੇਤੀ ਨਿਬੇੜਨ ਲੱਗਿਆ। ਜੂਨ 6 ਦੇ ਵਿੱਚ ਇਹ ਆ ਕਿ ਈਗਰ ਟੂ ਲਰਨ, ਸਿੱਖਣ ਦੀ ਤਮੰਨਾ, ਇੰਟੈਲੀਜੈਂਟ, ਚਲਾਕ ਬਥੇਰੇ ਹੈਗੇ ਤੁਸੀਂ ਤੇ ਭੋਲੇ ਨਹੀਂ ਹੈਗੇ, ਤੇ ਠੀਕ ਆ, ਟੈਨਸ਼ਨ ਨਹੀਂ ਵਾਲੀ ਲੈਂਦੇ, ਚੱਲੀ ਜਾਂਦਾ ਸਭ ਕੁਝ ਬਹੁਤ ਵਧੀਆ। ਜਦੋਂ ਟੈਨਸ਼ਨ ਲੈਂਦੇ ਹੋ ਤਾਂ ਟੋਕਰਾ ਚੱਕ ਲੈਂਦੇ ਸਿਰ ਤੇ, ਨਰਵਸ ਬਹੁਤ ਛੇਤੀ ਹੋ ਜਾਂਦੇ ਹਾਂਜੀ। ਚੰਗਾ ਜੀ, ਥੈਂਕ ਯੂ ਸੋ ਮਚ। ਸੋ ਨੈਕਸਟ ਕਾਲ ਤੇ ਮੈਂ ਚੱਲਿਆ ਗਾ, ਮੇਰਾ ਰਸ਼ਪਾਲ ਆ। ਰਸ਼ਪਾਲ ਜੀ ਕੀ ਕਹਿਣਾ ਚਾਹੁੰਦੇ ਹੋ?
2: 14 ਜਨਵਰੀ।
1: ਇਹ ਤੁਹਾਡੀ ਆਪਣੀ ਹੈ ਕਿ ਕਿਸੇ ਹੋਰ ਦੀ ਸੋਚ ਕੇ ਦੱਸੀ ਹੈ?
2: ਨਹੀਂ, ਮੇਰੇ ਆਪਣੀ ਹੈ ਜੀ।
1: ਅੱਛਾ, ਮੈਂ ਜਿਵੇਂ ਕਹਾਂ ਮੇਰਾ ਜਨਮ ਸ਼ਾਇਦ ਅਕਤੂਬਰ ਦੇ ਵਿੱਚ ਸ਼ਾਇਦ ਹੋਇਆ ਸੀਗਾ, ਐਂ ਲੱਗਦਾ।
2: ਨਹੀਂ, ਜਨਵਰੀ 14 ਹੈ
1: ਜੀ। ਜਨਵਰੀ 14 ਫਰਮ ਹੈ ਨਾ?
2: ਹਾਂਜੀ।
1: ਤੁਹਾਡਾ ਨਾਮ ਵੀ ਰਸ਼ਪਾਲ ਫਰਮ ਹੈ ਨਾ?
2: ਹਾਂਜੀ ਰਸ਼ਪਾਲ ਹੈ। ਹਾਂਜੀ
1: ਖਨੀ, ਰਸ਼ਪਾਲ ਆ ਖਨੀ, ਪਾਲਾ ਪਾਲਾ ਜਾ ਕਹਿੰਦੇ ਮੈਨੂੰ, ਐਵੇਂ ਕਹਿੰਦੇ। ਹਾਂਜੀ
2: ਹਾਂਜੀ ਹਾਂਜੀ ਹਾਂਜੀ।
1: ਅੱਛਾ, ਗੱਲ ਸੁਣੋ ਮੈਨੂੰ ਰਸ਼ਪਾਲ, ਪਾਸਵਰਡ ਕੀ ਹੈ ਸਾਡਾ?
2: ਹਾਂਜੀ,
1: ਸਾਡਾ ਪਾਸਵਰਡ ਕੀ ਆ?
2: ਪਾਸਵਰਡ ਤਾਂ ਮੈਨੂੰ ਪਤਾ ਨਹੀਂ ਭਾਈ।
1: ਤੁਸੀਂ ਰੋਟੀ ਜਿਹੜੀ ਬਣਾਉਂਦੇ ਹੋ ਕਿਹਦੇ ਉੱਤੇ ਬਣਾਉਂਦੇ ਹੋ?
2: ਹਾਂਜੀ ਤਵੇ ਤੇ।
1: ਤੇ ਉਹ ਕਿੱਥੇ ਪਿਆ ਹੁੰਦਾ?
2: ਹੈ ਚੁੱਲ੍ਹੇ ਤੇ?
1: ਨਹੀਂ, ਕਿਹੜੀ ਜਗ੍ਹਾ ਚ ਹੁੰਦਾ ਉਹ?
2: ਸਟੋਵ ਚ, ਸਟੋਵ ਦੇ ਥੱਲੇ, ਚੁੱਲ੍ਹੇ ਦੇ ਥੱਲੇ।
1: ਕਿਚਨ ਚ ਪਿਆ ਹੁੰਦਾ ਭਾਈ?
2: ਹਾਂਜੀ, ਕਿਚਨ ਓਵਨ ਚ। ਹਾਂਜੀ
1: ਹਾਂ, ਓਵਨ ਦੇ ਅੰਦਰ ਨਹੀਂ ਪਾ ਕੇ ਰੱਖਦੇ ਚੁੱਲ੍ਹਾ। ਅੱਛਾ, ਤਵਾ ਕਿਚਨ ਸਾਡਾ ਪਾਸਵਰਡ ਹੈ। ਗਏ ਹੋ ਕਦੇ?
2: ਹਾਂਜੀ ਨਹੀਂ ਗਏ।
1: ਕਿੱਥੇ ਰਹਿੰਦੇ ਹੋ?
2: ਅਸੀਂ ਮਿਸਿਸਾਗਾ।
1: ਫੇ ਤੁਸੀਂ ਕਿਹੜੀ ਦੁਨੀਆ ਚ ਰਹਿੰਦੇ
2: ਹੋ? ਗ੍ਰੈਂਡ ਵਿਊ ਐਂਡ ਗਲੈਂਟਨ ਤੇ।
1: ਤੁਸੀਂ ਫੋਰਟਨ ਐਂਡ ਸਟੀਲ ਤੇ ਨਜ਼ਾਰਾ ਰੈਸਟੋਰੈਂਟ ਆ, ਉੱਥੇ ਜਾ ਕੇ ਆਓ, ਤਵੇ ਵਾਲਾਂ ਦਾ ਹੀ ਹੈ।
2: ਹਾਂਜੀ,
1: ਨਜ਼ਾਰਾ ਲੁੱਟੋ। $899 ਦੇ ਵਿੱਚ, 20 ਘੰਟੇ ਦੇ ਵਿੱਚ 30 ਲੋਕਾਂ ਨੂੰ ਖਾਣਾ ਖਿਲਾਉਣਗੇ।
2: ਹਾਂਜੀ ਹਾਂਜੀ,
1: 30 ਲੋਕਾਂ ਦੀ ਪਾਰਟੀ ਤੁਹਾਡੀ।
2: ਅੱਛਾ,
1: ਅਨਲਿਮਿਟਿਡ ਸੌਫਟ ਡਰਿੰਕਸ ਨੇ ਵਿੱਚ, ਤੁਹਾਡਾ ਕੋਈ ਭਾਂਡਾ ਨਹੀਂ ਲਿਬੇੜਨਾ, ਕੋਈ ਕੁਛ ਨਹੀਂ ਤੋੜਨਾ, ਨਾ ਘਰ ਵਾਲੀ ਦਾ ਰੌਲਾ, ਨਾ ਸਫਾਈ ਦਾ ਰੌਲਾ, ਨਾ ਕੁੱਕਰ ਦੀਆਂ ਸੀਟੀਆਂ, ਨਾ ਲੈਣਾ ਨਾ ਦੇਣਾ। 899 ਚ 30 ਲੋਕਾਂ ਦੀ ਪਾਰਟੀ, ਤੇ ਤੁਸੀਂ ਡਾਇਨਿੰਗ ਕਰਨੀ ਆ ਕੈਬਨ ਦੇ ਵਿੱਚ ਬੈਠ ਕੇ, ਪ੍ਰਾਈਵੇਟ ਕੈਬਨ ਚ ਬੈਠ ਕੇ। ਬੈਲ ਲੱਗੀ ਹੈ, ਬੈਲ ਮਾਰਨਗੇ, ਤੁਸੀਂ ਉੱਥੇ ਸਰਵਿਸ ਦੇਣ ਜਾਓਗੇ ਤੇ ਨਜ਼ਾਰਾ ਤੇ ਪਹੁੰਚੋ। ਹਾਈ ਐਂਡ ਐਂਬੀਅੰਸ ਦੇ ਨਾਲ ਟੌਪ ਦੇ ਸ਼ੈਫ, ਅਲੱਗ ਅਲੱਗ ਮੁਲਕਾਂ ਚ ਕੰਮ ਕੀਤਾ, ਇਹ ਲੇਡੀ ਸ਼ੈਫ ਹੈ ਇੱਥੇ। ਬਾਈ ਖਾਣਾ ਖਾਓਗੇ ਨਾ ਉਂਗਲੇ ਚੱਟਦੇ ਰਹਿ ਜਾਓਗੇ।
2: ਸਟੀਲ ਐਂਡ
1: ਤੁਸੀਂ ਨਜ਼ਾਰਾ ਪਾ ਲਓ, ਨਜ਼ਾਰਾ NAZ 410 ਐਂਡ ਸਟੀਲ ਤੇ ਆ ਜਾਂਦਾ, ਤੁਹਾਨੂੰ ਦੂਰ

0: ਜਾਣਾ ਪੈਣਾ, ਤੁਸੀਂ 403 ਚ ਪੜ੍ਹਨਾ, 410 14 ਮਿੰਟਾਂ ਤੁਸੀਂ 13 ਮਿੰਟਾਂ ਚ ਪੜ੍ਹ ਜਾਣਾ, ਜਾ ਕੇ ਆਇਆ ਜ਼ਰੂਰ। ਤੁਸੀਂ ਜਾਓਗੇ ਉੱਥੇ ਤੁਹਾਡੇ ਲਈ ਕੋਈ ਡਰਿੰਕਸ ਨੇ, ਮੋਹਿਤੋ ਜਾਂ ਪੀਨਾ ਕਲਾਡਾ ਤੁਹਾਡੇ ਲਈ ਦੋ ਫ੍ਰੀ ਹੋਣਗੇ $20 ਦੇ। ਤੁਸੀਂ ਦੱਸਣਾ ਰੇਡੀਓ ਤੇ ਕਿਹਾ ਸੀ ਦੋ ਡਰਿੰਕਸ ਸਾਡੇ ਫ੍ਰੀ ਨੇ ਬਾਕੀ ਡਰਿੰਕਸ ਦੇ ਨਾਲ, ਠੀਕ ਹੈ?
1: ਹਾਂਜੀ।
0: ਤੇ ਡਰਿੰਕ ਪੀ ਕੇ ਦੇਖਿਓ ਤੁਸੀਂ, ਨਜ਼ਾਰਾ ਆਜੂਗਾ।
1: ਠੀਕ ਹੈ।
0: ਪੀਨਾ ਕਲਾਡਾ ਮੇਰਾ ਫੇਵਰੇਟ ਆ, ਚਿੱਟੇ ਜਿਹੇ ਰੰਗ ਦਾ ਹੁੰਦਾ ਵਿੱਚ, ਹੈ ਨਾ, ਵਿੱਚ ਉਹਦੇ ਪਾਈਨਐਪਲ ਹੁੰਦਾ, ਵਿੱਚ ਉਹਦੇ ਇੱਕ ਚੀਜ਼ ਹੋਰ ਪਾਉਂਦੇ ਨੇ ਤੇ ਵਿੱਚ ਇੱਕ ਚੀਜ਼ ਹੋਰ ਪਾਉਂਦੇ ਨੇ, ਤਿੰਨ ਚੀਜ਼ਾਂ ਪਾਉਂਦੇ ਨੇ, ਠੀਕ ਹੈ? ਟਰਾਈ ਕਰੇ, ਇੱਕ ਮੋਹਿਤ ਟਰਾਈ ਕਰਕੇ ਦੇਖਿਓ, ਨਿੰਬੂ ਨਾਂਬੂ ਪਾ ਕੇ ਵਿੱਚ ਉਹਦੇ ਸੋਡੇ ਸੋਡੇ ਸਾਰਾ ਕੁਝ ਪਾ ਕੇ ਡਰਿੰਕ ਬਣਾਉਂਦਾ ਨਜ਼ਾਰਾ, NAZARA। ਜਨਮ ਦਿਨ ਆ ਕਿਸੇ ਦਾ ਤਾਂ ਲੋਕ ਉੱਥੇ ਪਹੁੰਚਦੇ ਨੇ, ਤੇ 10 ਲੋਕਾਂ ਤੱਕ ਤੁਹਾਡਾ ਹੈਪੀ ਬਰਥਡੇ ਦੇ ਕੈਂਡਲ ਕੁੰਡਲ ਨਾਲ ਲੈ ਕੇ ਆਉਂਦੇ ਨੇ, ਬਕਾਇਦਾ ਤੁਹਾਡੀ ਮੈਮਰੀ ਬਣਾਉਂਦੇ ਆ, ਵੀਡੀਓ ਬਣਾਉਂਦੇ ਨੇ, ਸਕਰੀਨਾਂ ਲੱਗੀਆਂ ਹੁੰਦੀਆਂ ਵੱਡੀਆਂ, ਜੇ ਕੋਈ ਪਾਰਟੀ ਕਰਦੇ ਹੋ ਸਕਰੀਨ ਦੇ ਉੱਤੇ ਆਪਣੇ ਬੈਕਗਰਾਊਂਡ ਚਲਾਉਣਾ, ਡੀਜੇ ਦਾ ਐਕਸੈਸ ਤੁਹਾਨੂੰ ਮਿਲ ਜਾਂਦਾ, ਆਈ ਐਮ ਅ ਡਿਸਕੋ ਡਾਂਸਰ ਵਾਲੀਆਂ ਲਾਈਟਾਂ, ਲੇਜ਼ਰ ਲਾਈਟਸ ਲੱਗੀਆਂ ਹੋਈਆਂ ਨੇ, ਬਲੈਕ ਕਲਰ ਦਾ ਫਲੋਰ ਤੇ ਗੋਲਡਨ ਕਲਰ ਦੇ ਐਂਬੀਅੰਸ ਦੇ ਨਾਲ, ਗੋਲਡਨ ਕਰੋਕਰੀ ਦੇ ਨਾਲ, ਕੱਚ ਦੀ ਕਰੋਕਰੀ ਦੇ ਨਾਲ ਟੌਪ ਦਾ ਨਜ਼ਾਰਾ ਆ ਜਾਂਦਾ, ਲਾਈਟਸ ਲੱਗੀਆਂ ਹੋਈਆਂ ਨੇ ਜਿਹੜੀਆਂ LED ਲਾਈਟਸ ਲੱਗੀਆਂ ਹੋਈਆਂ ਨੇ, ਤੇ ਨਜ਼ਾਰਾ ਤੇ ਜ਼ਰੂਰ ਪਹੁੰਚੋ, ਠੀਕ ਹੈ?
1: ਠੀਕ ਹੈ।
0: ਹੁਣ ਬੋਲੀਏ ਤੁਹਾਡਾ ਦੁਬਾਰਾ ਫੁਰ ਬੋਲੋ, ਤੁਹਾਡੀਆਂ ਕੁਛ ਚੀਜ਼ਾਂ ਜਿਹੜੀਆਂ ਗਲਤ ਨੇ ਉਹ ਠੀਕ ਕਰਨੀਆਂ।
1: ਹਾਂਜੀ,
0: 14 ਨੰਗੇ ਹੁੰਦੇ, ਛੋਟੀ ਜਿਹੀ ਲਾਈਟ ਤੋਂ ਉਦਾਂ ਹੀ ਬਿਜਲੀ ਵਾਲੀ ਲਾਈਟ ਤੋਂ ਲੱਗ ਜਾਂਦਾ ਵੀ ਕੈਮਰੇ ਵਾਲੀ ਲਾਈਟ ਤੋਂ ਨੰਗਾ, ਹੁਣ ਟਿਕਟ ਆਊਗੀ, ਚਿੰਤਾ ਬਹੁਤ ਕਰਨ ਲੱਗ ਜਾਂਦਾ ਕਿਸੇ ਚੀਜ਼ ਦੀ, ਗੱਲ ਨੂੰ ਵੱਡਾ ਬਣਾ ਲੈਂਦੇ ਹੋ। ਸਵੇਰੇ ਉੱਠ ਕੇ ਜਪਜੀ ਸਾਹਿਬ ਚੋਂ ਮੂਲ ਮੰਤਰ ਦੇ 5 ਪਾਠ ਕਰਿਆ ਕਰੋ ਰੋਜ਼, ਉੱਠਦੀ ਸਾਰ ਉੱਠਦੀ ਸਾਰ, ਧੰਨਵਾਦ ਕਰਕੇ ਚੱਲਣਾ ਦਿੰਦਾ। ਅੱਜ ਮੈਂ ਪਿਛਲੇ ਦਿਨ ਹੀ ਬਿਮਾਰ ਹੋਇਆ, ਮੈਨੂੰ ਸਮਝਾਇਆ ਕਿ ਨਿੱਕੀਆਂ ਨਿੱਕੀਆਂ ਨਾੜਾਂ ਕਿਵੇਂ ਬੜੇ ਵੱਡੇ ਵੱਡੇ ਕੰਮ ਕਰ ਰਹੀਆਂ, ਆਟੋਮੈਟਿਕਲੀ ਚੱਲ ਰਹੀਆਂ, ਆਪਾਂ ਕੁਛ ਨਹੀਂ ਕਰ ਰਹੇ, ਤੇ ਆਪਾਂ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਰਿਸ਼ਪਾਲ, ਆਪਾਂ ਤੇ ਫਿਰ ਵੀ ਇੰਨੀਆਂ ਚਿੰਤਾਵਾਂ ਨੇ, ਵਿਸ਼ੇ ਨੇ, ਉਹਨਾਂ ਦਿਨਾਂ 'ਚ ਮੈਂ ਬਿਲਕੁਲ ਹੀ ਸੋਚਣਾ ਬੰਦ ਕਰਤਾ ਸੀ ਕਿਸੇ ਕੰਮ ਬਾਰੇ, ਬੜਾ ਰਿਲੈਕਸ ਜਿਹਾ ਫੀਲ ਕਰਦਾ ਸੀ, ਆ ਫਿਰ ਬੈਕ ਆਇਆ, ਫਿਰ ਐਵੇਂ ਚਿੰਤਾ ਕੋਈ ਨਹੀਂ ਕਰਨੀ, ਚਿੰਤਾ ਤਾਂ ਉਸ ਚੀਜ਼ ਦੀ ਜਿਹੜੀ ਅਣਹੋਣੀ, ਮਹਾਰਾਜ ਕਹਿ ਕੇ ਕਹਿੰਦੇ, 5ਵੇਂ ਮਹਾਰਾਜ ਕਹਿ ਕੇ ਕਹਿੰਦੇ ਕਿ ਚਿੰਤਾ ਤਾਂ ਕੀ ਕੀਜੀਏ, ਜੋ ਅਣਹੋਣੀ ਹੋਏ ਜਿਹੜੀ ਕਿਸੇ ਨਾਲ ਨਹੀਂ ਹੋਈ ਉਹ ਮੇਰੇ ਨਾਲ ਹੋਣੀ ਆ।
1: ਹਾਂਜੀ,
0: ਤੇ ਉਹ ਤਾਂ ਹੈ ਹੀ ਨਹੀਂ ਕੁਛ ਦੁਨੀਆਂ 'ਚ ਇਹੋ ਜਿਹਾ। ਧੰਨਵਾਦ, ਥੈਂਕ ਯੂ ਸੋ ਮਚ, ਔਰ ਕਾਲ ਇਸੇ ਤਰ੍ਹਾਂ ਹੋਲਡ ਰੱਖਣਗੇ ਮੇਰੇ ਨਾਲ। ਮਾਸਟਰ ਯੂਰ ਐਗਜ਼ਾਮ, ਤੁਸੀਂ ਜਿੰਨੇ ਲੋਕ ਸੁਣਦੇ ਪਏ ਹੋ, ਜ਼ਿੰਦਗੀ 'ਚ ਅਗਰ ਚੇਂਜ ਲੈ ਕੇ ਆਉਣੀ ਹੈ, ਮੇਰੇ ਨਾਲ ਫਰੈਸ਼ ਕੁਰਸੀ ਡਿਪੋ ਵੀ ਹੋਲਡ 'ਤੇ ਨੇ, ਮੇਰੇ ਨਾਲ ਬਾਕੀ ਕਾਲਸ ਵੀ ਹੋਲਡ 'ਤੇ ਨੇ, ਪਲੀਜ਼ ਬੀ ਪੇਸ਼ੈਂਟ ਭਾਅ ਜੀ, ਹੋਲਡ ਰੱਖੋ, ਮਿਊਟ 'ਤੇ ਪਾ ਕੇ ਰੱਖੋ। 905-673-3337 ਇੱਕ ਲਾਈਨ ਖਾਲੀ ਹੈ ਮੇਰੀ, 11:20 ਸਟੂਡੀਓ ਦੇ ਘੜੀਆਂ 'ਤੇ ਹੋ ਗਏ ਨੇ। ਟੋਰੋਂਟੋ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਰੇਡੀਓ ਸ਼ੋਅਜ਼ ਦੇ ਵਿੱਚੋਂ ਤੁਸੀਂ ਸਾਡਾ ਸ਼ੋਅ ਰੇਡੀਓ ਆਵਾਜ਼ ਸੁਣ ਰਹੇ ਹੋ। ਯੂੰ ਗਏ ਯੂੰ

0: ਸੋ ਲੀਕਾਂ ਟੋਲਾਂਗੇ ਆਪਾਂ ਫਿਲਹਾਲ ਇੱਕ ਆਦਮੀ ਦੀ ਗੱਲ ਹੋ ਰਹੀ ਸੀ ਜਿਸ ਦਾ ਨਾਮ ਹੈ ਡੋਨਾਲਡ ਟਰੰਪ ਮਾਈ ਫਰੈਂਡ ਡੋਨਾਲਡ ਟਰੰਪ ਮਾਇਰ ਬਣਾਓ ਅਬ ਕੀ ਬਾਰ ਡੋਨਾਲਡ ਟਰੰਪ ਸਰਕਾਰ ਡੋਨਾਲਡ ਟਰੰਪ ਨੇ ਕੱਲ੍ਹ ਅਨਾਊਂਸ ਕੀਤਾ ਕਿ 100% ਟੈਰਿਫ ਇੰਡੀਆ 'ਤੇ ਹੁਣ ਫਿਰ ਲਾਊਗਾ ਦੁਬਾਰਾ ਔਰ ਸ਼ਕਤੀਮਾਨ ਜੀ ਜਿਹੜੇ ਨੇ ਇਸ ਸਮੇਂ ਚੁੱਪ ਚਪੀਤੇ ਬੈਠੇ ਨੇ ਕੋਈ ਵੀ ਸਟੇਟਮੈਂਟ ਸ਼ਕਤੀਮਾਨ ਦੀ ਹਜੇ ਤੱਕ ਆਈ ਨਹੀਂ ਜੈਨਜੀ ਕੇ ਉੱਪਰ ਇੱਕ ਸਟੇਟਮੈਂਟ ਜ਼ਰੂਰ ਆਈ ਕਿ ਬਹੁਤ ਬੁਰਾ ਲਗਾ ਹਮਾਰੇ ਉੱਪਰ ਐਸਾ ਬੋਲੇ ਇਤਨੇ ਮੀਮਸ ਬਣਾਏ ਪਰ ਡੋਨਾਲਡ ਟਰੰਪ ਮਾਈ ਫਰੈਂਡ ਕੇ ਉੱਪਰ ਹਜੇ ਤੱਕ ਸ਼ਕਤੀਮਾਨ ਜੀ ਕੁਛ ਨਹੀਂ ਬੋਲੇ ਅਤੇ ਮਹਿੰਗਾਈ ਦੇ ਨਾਲ ਦੁਸ਼ਮਣੀ ਇਹ ਕਦੋਂ ਪਈ ਜਦੋਂ ਕਰੋਨਾ ਵਾਇਰਸ ਦੇ ਵਿੱਚ ਲੋਕਾਂ ਨੇ ਆਟੇ ਦੇ ਬੈਗ ਲੁਕੋਲੇ ਲੁਕੋ ਕੇ ਬਲੈਕ 'ਚ ਵੇਚਣੇ ਸ਼ੁਰੂ ਕਰਤੇ ਜਦੋਂ ਲੋਕਾਂ ਨੇ ਚੌਲ ਲੁਕੋਲੇ ਚੌਲਾਂ ਦੇ ਬੈਗ ਲੁਕੋ ਕੇ ਬਲੈਕ 'ਚ ਫੇਲਣੇ ਵੇਚਣੇ ਸ਼ੁਰੂ ਕਰਤੇ ਸਰਕਾਰੀ ਏਜੰਸੀਆਂ ਸੌਂਗੀਆਂ ਠੱਗ ਜਾਗ ਉੱਠੇ ਉਹਨਾਂ ਦਿਨਾਂ ਦੇ ਵਿੱਚ ਇੱਕ ਫੇਲ ਪਏ ਗਰੋਸਰੀ ਸਟੋਰ ਨੂੰ ਪਿੱਕ ਕੀਤਾ ਫਰੈਸ਼ ਗਰੋਸਰੀ ਡੀਪੂ ਨੇ ਔਰ ਇਸ ਫੇਲ ਪਏ ਗਰੋਸਰੀ ਸਟੋਰ ਨੂੰ ਪਿੱਕ ਕਰਕੇ ਇੱਕ ਕਾਮਯਾਬ ਵਨ ਆਫ ਦ ਬੈਸਟ ਓਰੀਐਂਟਡ ਗਰੋਸਰੀ ਸਟੋਰ ਬਣਾਇਆ ਜਿੱਥੇ ਰਾਤ ਦੇ 12 ਵਜੇ ਤੱਕ ਬ੍ਰੈਂਪਟਨ 'ਚ ਅਗਰ ਤੁਸੀਂ ਲੇਟ ਹੋ ਗਏ ਹੋ ਕੰਮ ਤੋਂ ਅਤੇ ਤੁਸੀਂ ਸੋਚਦੇ ਹੋ ਰਾਤ ਨੂੰ ਇੰਡੀਅਨ ਗਰੋਸਰੀ ਕਿੱਥੋਂ ਮਿਲੂ ਤਾਂ ਰਾਤ ਦੇ 12 ਵਜੇ ਤੱਕ ਫਰੈਸ਼ ਗਰੋਸਰੀ ਡਿਪੂ ਤੁਹਾਡੇ ਲਈ ਖੁੱਲ੍ਹਦਾ ਹੈਗਾ ਫਰੈਸ਼ ਗਰੋਸਰੀ ਡਿਪੂ ਫਰੈਸ਼ ਗਰੋਸਰੀ ਡਿਪੂ ਫਰੈਸ਼ ਗਰੋਸਰੀ ਡਿਪੂ ਅਤੇ ਦੋ ਲੋਕੇਸ਼ਨ ਨੇ ਇੱਕ ਵਿਟਵੀ ਦੇ ਏਰੀਏ ਦੇ ਵਿੱਚ ਡੰਡਾਸ ਐਂਡ ਥਿਕਸਨ ਦਾ ਇੰਟਰਸੈਕਸ਼ਨ ਮੇਰਾ ਮੇਜਰ ਉਸ ਏਰੀਏ ਦੀ ਗਲੀ ਗਲੀ ਮੈਂ ਜਾਣਦਾ ਤੁਸੀਂ ਔਸ਼ਵਾ 'ਚ ਬੈਠੇ ਹੋ ਕਰਟਸ 'ਚ ਬੈਠੇ ਹੋ ਬੋਮਨਵਿਲ ਬੈਲਵਿਲ ਲਿੰਡਸੀ ਪੀਟਰਬਰੋ ਬੈਠੇ ਹੈਗੇ ਹੋ ਜਾਂ ਤੁਸੀਂ ਨਿਊ ਕੈਸਲ 'ਚ ਬੈਠੇ ਹੋ ਇੱਧਰਲੇ ਪਾਸੇ ਨੂੰ ਤੁਸੀਂ ਏਜੈਕਸ ਪਿਕਰਿੰਗ ਦੇ ਵਿੱਚ ਤੁਸੀਂ ਬੈਠੇ ਹੋ ਵਿਟਵੀ ਦੇ ਏਰੀਏ ਦੇ ਵਿੱਚ ਇਹ ਪੈਂਦਾ ਹੈਗਾ ਤੁਸੀਂ ਤਕਰੀਬਨ ਮੇਰੇ ਹਿਸਾਬ ਨਾਲ 1.5-2 ਲੱਖ ਦੀ ਪਾਪੂਲੇਸ਼ਨ ਲਈ ਸਭ ਤੋਂ ਵੱਡਾ ਗਰੋਸਰੀ ਸਟੋਰ ਹੈ ਇਸ ਏਰੀਏ ਦਾ ਫਰੈਸ਼ ਗਰੋਸਰੀ ਡਿਪੋ ਤੁਸੀਂ ਆਉਂਦੇ ਰਹੋ ਜੀ ਦਿਓ ਮੈਸੇਜ
1: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਫਿਊਲ ਦੀ ਪ੍ਰਾਈਸਿਸ ਦੇ ਨਾਲ ਜਿਹੜੇ ਵੱਡੇ ਵੱਡੇ ਸਟੋਰ ਭਾਜੀ ਕਹਿੰਦੇ ਆ ਕਿ ਸੇਵਿੰਗ ਕਰਕੇ ਦਿੰਦੇ ਹਾਂ ਅਸੀਂ ਉਹਨਾਂ ਨੇ ਸਾਰਿਆਂ ਨੇ ਪ੍ਰਾਈਸ ਚੱਕਦੇ ਆ ਬਟ ਅਸੀਂ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਰੀਜਨੇਬਲ ਰਹੀਏ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਖਾਣਾ ਵੀ ਦੁਰਬਰ ਹੋ ਗਿਆ ਆ ਤੇ ਇੰਨੀ ਗਰੋਸਰੀਜ਼ ਦੇ ਪ੍ਰਾਈਸ ਉੱਪਰ ਜਾ ਚੁੱਕੇ ਆ ਇਸ ਵੀਕ ਅਗੇਨ ਅਸੀਂ ਤੁਹਾਨੂੰ ਦੱਸਦੇ ਪਏ ਕਿ ਆਟੇ ਦਾ ਬੈਗ ਜਿਹੜਾ ਤੁਸੀਂ $21-22 ਦਾ ਤੁਸੀਂ ਬਾਹਰ ਵੱਡੇ ਸਟੋਰਾਂ ਦੇ ਵਿੱਚੋਂ ਮਿਲਦਾ ਆ ਉਹ ਤੁਹਾਨੂੰ ਸਿਰਫ $15 ਦੇ ਵਿੱਚ ਫਰੈਸ਼ ਗਰੋਸਰੀ ਦੀ ਦੋਵੇਂ ਲੋਕੇਸ਼ਨਾਂ ਦੇ ਉੱਤੇ ਮਿਲ ਜਾਂਦਾ ਹੈ ਜਿਹਦੇ ਵਿੱਚ ਆਸ਼ੀਰਵਾਦ ਆਟਾ ਹੋਲ ਵੀਟ ਜਿਹੜਾ ਆ ਸਿਰਫ $15 ਦੇ ਵਿੱਚ ਤੁਹਾਨੂੰ ਮਿਲ ਜਾਂਦਾ ਮਿਨੀਮਮ $7 ਦਾ ਤੁਹਾਡਾ ਪਰ ਬੈਗ ਦੇ ਮਗਰ ਤੁਸੀਂ ਸੇਵ ਕਰਦੇ ਹੋ ਇਹਦੇ ਨਾਲ ਨਾਲ ਗੋਲਡਨ ਟੈਂਪਲ ਆਟਾ ਜਿਹਦਾ ਕਿ $21 ਦਾ ਬੈਗ ਆ ਉਹ ਤੁਹਾਨੂੰ ਸਿਰਫ $16 ਦੇ ਵਿੱਚ ਮਿਲਦਾ ਹੈ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਘਿਓ ਲੈਣ ਜਾਣਾ ਹੈ ਤੁਸੀਂ ਤਾਂ ਨਾਨਕ ਦੇਸੀ ਘਿਓ ਜਿਹੜਾ ਆ ਇਸ ਵਾਰ ਲੱਗਾ ਹੈ ਸਿਰਫ $24.99 ਦੇ ਵਿੱਚ ਫਰੈਸ਼ ਗਰੋਸਰੀ ਡਿਪੂ ਦੇ ਉੱਤੇ $30-32 ਦਾ ਜਿਹੜਾ ਜੀ ਬਾਹਰ ਮਿਲਦਾ ਉਹ ਤੁਹਾਨੂੰ ਸਿਰਫ $25 ਚ ਮਿਲਣਾ ਸੋ $5-7 ਤੁਹਾਡੇ ਇੱਥੇ ਵੀ ਸੇਵ ਹੋਣੇ ਆ ਜੀ ਪਨੀਰ ਖਾਣ ਦੇ ਸ਼ੌਕੀਨ ਹੈਗੇ ਉਹ ਤਾਂ ਵੀਕਐਂਡ ਦੇ ਉੱਤੇ ਪਨੀਰ ਦੀ ਡੀਲ ਲੱਗੀ ਹੋਈ ਹੈ ਜੀ ਕੁਆਲਿਟੀ ਪਨੀਰ ਵਨ ਆਫ ਦਾ ਗੁੱਡ ਬ੍ਰਾਂਡ ਦੇ ਵਿੱਚ ਆਉਂਦਾ ਹੈ ਜੀ ਬਹੁਤ ਹੀ ਵਧੀਆ ਫਲੇਵਰ ਨੇ ਇਹਦੇ ਕੁਆਲਿਟੀ ਪਨੀਰ ਦੇ ਸੋ ਟਰਾਈ ਕਰਿਓ ਸਿਰਫ $3.99 ਦੇ ਵਿੱਚ ਮਿਨੀਮਮ ਪ੍ਰਾਈਸ $5.99 ਜਿਹਦਾ ਵੱਡੇ ਸਟੋਰਾਂ 'ਚ ਲੱਗਿਆ ਸਿਰਫ $3.99 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਇਸ ਤੋਂ ਇਲਾਵਾ ਤੁਸੀਂ ਸੋਨਾ ਮਸੂਰੀ ਦੇ ਫੈਨ ਹੋ ਤਾਂ ਰਾਈਸ ਜਿਹੜਾ ਸੋਨਾ ਮਸੂਰੀ ਉਹਦੇ 'ਚ ਸਾਡੇ ਕੋਲੇ ਦੋ ਕੁਆਲਿਟੀਆਂ ਲੱਗੀਆਂ ਹੋਈਆਂ ਜੀ ਜਿਹਦੇ ਵਿੱਚ ਦੀਪ ਸੋਨਾ ਮਸੂਰੀ ਸਿਰਫ $13.99 ਦੇ ਵਿੱਚ 20 LB ਦਾ ਬੈਗ ਔਰ ਪਕਵਾਨ ਸੋਨਾ ਮਸੂਰੀ $14.99 ਦੇ ਵਿੱਚ 20 LB ਦਾ ਬੈਗ ਜਿਹੜੇ ਕਿ ਮਿਨੀਮਮ $20-22 ਦੇ ਬੈਗ ਨੇ ਤੁਹਾਨੂੰ ਸਿਰਫ $14-15 ਦੇ ਵਿੱਚ ਮਿਲਣੇ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਸਟਰਡ ਆਇਲ ਦੇ ਸ਼ੌਕੀਨ ਹੈਗੇ ਉਹ ਤਾਂ ਮਸਟਰਡ ਆਇਲ ਦੀ ਬਹੁਤ ਹੀ ਵਧੀਆ ਡੀਲ ਆਈ ਹੈ ਜੀ 5 ਲੀਟਰ ਦੇ ਵਿੱਚ ਚੇਨਈ ਕੇਟਰ ਦਾ ਸਿਰਫ $17.99 ਦਾ ਮਿਨੀਮਮ $25-28 ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਬਾਹਰ ਮਿਲਦੀ ਹੈ ਜੀ ਸਿਰਫ $17.99 ਦੇ ਵਿੱਚ ਤੁਹਾਨੂੰ ਮਿਲਣੀ ਹੈ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਹੋਰ ਬਹੁਤ ਸਾਰੀਆਂ ਡੀਲਾਂ ਲੱਗੀਆਂ ਹੋਈਆਂ ਜੀ ਤੁਸੀਂ ਜ਼ਰੂਰ ਆ ਕੇ ਵਿਜ਼ਿਟ ਕਰਿਓ ਦਾਲਾਂ ਤੇ ਇਸ ਵਾਰੀ ਸਪੈਸ਼ਲ ਲੱਗੇ ਹੋਏ ਨੇ ਜੀ ਸਿਰਫ $3.60 ਤੋਂ ਤੁਹਾਨੂੰ ਰੈੱਡ ਮਸੂਰ ਹੋਲ ਔਰ ਰੈੱਡ ਸਪਲਿਟ ਦਾਲ 4 LB ਦਾ ਬੈਗ ਜਿਹੜਾ ਤੁਹਾਨੂੰ ਮਿਲਦਾ ਜੀ ਉਹ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਤੇ ਮਿਲਦਾ ਸੋ ਬਹੁਤ ਸਾਰੀਆਂ ਡੀਲਸ ਦਾਲਾਂ ਤੇ ਲੱਗੀਆਂ ਆਟਿਆਂ ਦੇ ਉੱਤੇ ਡੀਲਸ ਲੱਗੀਆਂ ਹੋਈਆਂ ਅਸੀਂ ਇਹ ਨਹੀਂ ਕਹਿੰਦੇ ਕਿ ਪਹਿਲਾਂ ਮਹਿੰਗਾ ਕਰਕੇ ਫਿਰ ਸਸਤਾ ਲਾ ਦਿੰਦੇ ਸਾਡੇ ਆਲ ਈਅਰ 365 ਦਿਨ ਇਹੀ ਪ੍ਰਾਈਜ਼ ਹੁੰਦੇ ਆ ਜੀ 40+ ਚੀਜ਼ਾਂ ਸਾਡੀਆਂ ਫਲਾਇਰ ਦੇ ਉੱਤੇ ਲੱਗਦੀਆਂ ਜਿਹੜੀਆਂ ਤੁਸੀਂ ਹਮੇਸ਼ਾ ਚੇਂਜ ਕਰਕੇ ਦੇਖਦੇ ਹੋ ਫਲਾਇਰ ਦੇ ਉੱਤੇ, ਸਾਡੇ ਫਲਿੱਪ ਦੇ ਉੱਤੇ ਫਲਾਇਰ ਆਉਂਦਾ, ਤੁਸੀਂ ਉੱਥੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਸੋ ਲੋਕੇਸ਼ਨ ਦੋਵੇਂ ਤੁਹਾਨੂੰ ਦੱਸਦੀ ਹਾਂ ਜੀ, 31 ਸਟੀਪਲ ਵੁਸ਼ ਐਵਨਿਊ ਬਰੈਂਪਟਨ ਦੇ ਉੱਤੇ ਪਹੁੰਚਣਾ ਜੀ। 905-458-1300 ਫੋਨ ਨੰਬਰ ਹੈ। ਸੈਕੰਡ ਲੋਕੇਸ਼ਨ 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਉੱਤੇ ਪਹੁੰਚਣਾ ਜੀ। ਫੋਨ ਨੰਬਰ 905-556-1651 905-556-1651। ਤੁਸੀਂ ਸਾਡਾ ਇੰਸਟਾਗ੍ਰਾਮ ਵੀ ਫੋਲੋ ਕਰ ਸਕਦੇ ਹੋ, ਸਾਨੂੰ ਟਿਕਟੋਕ ਤੇ ਵੀ ਫੋਲੋ ਕਰ ਸਕਦੇ ਹੋ, ਸਾਡੀਆਂ ਸਾਰੀਆਂ ਡੀਲਸ ਉਹਨਾਂ ਦੇ ਉੱਤੇ ਵੀ ਆਉਂਦੀਆਂ ਆ। ਅਗੇਨ ਰੇਡੀਓ ਆਵਾਜ਼ ਹਮੇਸ਼ਾ ਹੀ ਸਾਡੇ ਨਾਲ ਹੈ ਜੀ, ਤੇ ਹਮੇਸ਼ਾ ਹੀ ਸਾਡੇ ਨਾਲ ਖੜਿਆ, ਸੋ ਇਹਨਾਂ ਦਾ ਹਮੇਸ਼ਾ ਹੀ ਥੈਂਕਸ ਆ ਸਾਡੇ ਵੱਲੋਂ। ਤੇ ਅਗੇਨ ਸੇਵਿੰਗ ਵਾਸਤੇ ਕਿੱਥੇ ਪਹੁੰਚਣਾ ਜੀ? ਫਰੈਸ਼ ਗ੍ਰੋਸਰੀ ਡਿਪੋ, ਫਰੈਸ਼ ਗ੍ਰੋਸਰੀ ਡਿਪੋ, ਫਰੈਸ਼ ਗ੍ਰੋਸਰੀ ਡਿਪੋ।
0: ਸੋ ਤਕਰੀਬਨ ਅਸੀਂ ਜੋ ਕੈਲਕੂਲੇਸ਼ਨਸ ਕਰ ਰਹੇ ਸੀ ਆਫ ਦੀ ਈਅਰ, ਅਪਰੋਕਸੀਮੇਟ ਜੇ ਤੁਸੀਂ ਇੱਕ ਵੀਕ ਦੀ 4 ਜਣਿਆਂ ਦੀ ਗ੍ਰੋਸਰੀ ਲੈਂਦੇ ਹੋ, ਅੰਦਾਜ਼ਨ $85 ਤੋਂ ਲੈ ਕੇ $110 ਤੁਸੀਂ ਸੇਵ ਕਰ ਰਹੇ ਹੋ, ਯਾਨੀ ਕਿ $400 ਮਹੀਨੇ ਦਾ ਬਚਾ ਸਕਦੇ ਹੋ। ਜਿਹੜੇ ਆਈਟਮ ਡੰਕੇ ਦੀ ਚੋਟ 'ਤੇ ਦੱਸੇ ਨੇ, ਵੱਡੇ ਵੱਡੇ ਸਟੋਰ ਇਹਨੂੰ ਸਟੋਰ ਕਰਨ ਲੱਗੇ ਹੋਏ ਨੇ। ਹੁਣ ਇੱਕ ਆਟਾ ਖਾਸ ਕਿਸਮ ਦਾ, ਉਹਨੂੰ ਵਾਲਮਾਰਟ ਨੇ ਸਾਰਾ ਖਰੀਦ ਲਿਆ, ਲੋਕਾਂ ਲਈ ਸਪਲਾਈ ਬੰਦ ਹੋ ਗਈ ਮਾਰਕੀਟ 'ਚ। ਜੇ ਉਹ ਆਟਾ ਮੈਂ ਵੇਚਦਾ ਹੁੰਦਾ ਕਦੇ ਵੀ ਜ਼ਿੰਦਗੀ 'ਚ, ਮੈਂ ਕਦੇ ਵੀ ਵਾਲਮਾਰਟ ਨੂੰ ਨਾ ਦਿੰਦਾ, ਕਿਉਂਕਿ ਆਉਣ ਵਾਲੇ ਟਾਈਮ 'ਚ ਮੇਰਾ ਗਾਹਕ ਟੁੱਟ ਜੂਗਾ ਜਦੋਂ ਮੈਂ ਆਪਣੇ ਮਾਲ ਦੀ ਸਪਲਾਈ ਤੋੜ ਦੂੰਗਾ। ਫਰੈਸ਼ ਗ੍ਰੋਸਰੀ ਡਿਪੂ ਤੁਹਾਡੀ ਮਦਦ ਕਰਦਾ, ਹਰ ਚੀਜ਼ ਨੂੰ ਵਧੀਆ ਤਰੀਕੇ ਨਾਲ ਪਰਚੇਸ ਕਰਦਾ ਅਤੇ ਫਿਰ ਤੁਹਾਨੂੰ ਵੇਚਣ ਲਈ ਲੈ ਕੇ ਆਉਂਦਾ। ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ ਨੰਬਰ ਟੂ ਕਾਲ ਜਿਹੜਾ ਹੈਗਾ 905 ਨੰਬਰ ਬੋਲੋਗੇ ਜੀ,
1: 458-1300
0: ਥੈਂਕ ਯੂ ਸੋ ਮਚ। ਪਹੁੰਚਣਾ ਅਤੇ ਤੁਸੀਂ ਮਹੀਨੇ ਦੀ $400 to $450 ਦੀ ਸੇਵਿੰਗ ਕਰ ਸਕਦੇ ਹੋ। ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਫਰੈਸ਼ ਗ੍ਰੋਸਰੀ ਡਿਪੂ 'ਤੇ ਪਹੁੰਚਦੇ ਹਨ। ਰੇਡੀ ਆਵਾਜ਼ ਨੂੰ M530 ਚੱਲਦੇ ਸੁਣ ਰਹੇ, ਬਹੁਤ ਸਾਰੇ ਕਾਲਸ ਹੋਲਡ ਦਿੱਤੇ ਨੇ, ਤੁਸੀਂ ਕਾਫੀ ਟਾਈਮ ਤੋਂ ਹੋਲਡ 'ਤੇ ਹੋ ਮੇਰੇ ਨਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲ ਰਹੇ ਹੋ? ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਲਜੀਤ ਬੋਲ ਰਿਹਾ ਮੈਂ।
0: ਹਾਂਜੀ ਭਾਜੀ,
2: ਸਤਾਈ ਜੂਨ ਹੈਗਾ, ਬਾਕੀ
0: ਕੀ ਹੈਗਾ?
2: ਸਤਾਈ ਜੂਨ
0: ਆ। ਤੇ ਨਾਮ ਤੁਹਾਡਾ ਕੀ ਆ?
2: ਦਲਜੀਤ ਸਿੰਘ ਸਿੱਧੂ ਜੀ।
0: ਸਿੱਧੂ ਸਾਹਿਬ ਕੀ ਕਰਦੇ ਹੋ ਤੁਸੀਂ, ਕੰਮ ਕੀ ਕਰਦੇ ਹੋ?
2: ਮੈਂ ਬਸ ਆ ਬਿਲਡਿੰਗਾਂ ਵੇਚਦਾ ਦੇਖ ਲੈਣਾ, ਰੀਅਲਟਰ ਦਾ ਹੀ ਕੰਮ ਆ।
0: ਉਹ ਤੇਰੇ ਚੱਕ ਤੇ ਫੱਟੇ, ਮੇਰੇ ਕੋਲ ਰੀਅਲਟਰ ਦੀ ਐਡ ਆਈ ਇੱਕ ਨਵੀਂ, ਜੋਰੇ ਭਾਜੀ ਹੋਣਾ ਦੀ, ਉਹ ਵੀ ਬੋਲੀ ਸਾਰਿਆਂ ਨਾਲ ਗਾਸ਼ਾਂ ਜੀ ਕਰਦੀ ਹੈ। ਤੇ ਕਿਹੜੀ ਕੰਪਨੀਆਂ ਕੰਮ ਕਰਦੇ ਮੇਰੇ ਮਾਲਕ?
2: ਮੈਂ ਕੰਮ ਕਰਦਾ ਜੀ ਸਮਿਤ ਦੇ ਨਾਲ।
0: ਸਮਿਤ ਦੇ ਨਾਲ, ਅੱਛਾ। ਤੇ ਤੁਸੀਂ ਕੀ ਸੋਚਦੇ, ਪ੍ਰੋਟੈਕਸ਼ਨ ਕੀ ਨੇ ਰੀਅਲ ਸਟੇਟ ਦੇ ਤੁਹਾਡੇ?
2: ਅਜੇ ਤਾਂ ਡਾਊਨ ਹੀ ਚੱਲ ਰਿਹਾ ਕੰਮ, ਸੀਰੀਅਸ ਬਾਇਰ ਆ ਰਹੇ ਆ ਜਿਹੜੇ, ਉਦਾਂ ਹੁੰਦੇ ਆ ਕੌਲਾਂ ਕੁੱਲਾਂ ਜਿਹੀਆਂ ਫੇਕ ਜਿਹੀਆਂ, ਉਹ ਘਟ ਗਈਆਂ ਨੇ।
0: ਹਾਂਜੀ,
2: ਜਿਹੜੇ ਜਿਹਨਾਂ ਨੂੰ ਆਪਣੇ ਲਈ ਚਾਹੀਦੇ ਉਹਨਾਂ ਦੇ ਲਈ ਹੁਣ ਗੋਲਡਨ ਚਾਂਸ ਹੈਗਾ, ਬਾਕੀ ਉਹਨਾਂ ਦੀ ਆਪਣੀ ਥਿੰਕਿੰਗ ਅਫੋਰਡੇਬਿਲਟੀ ਉਹਨਾਂ ਦੀ ਹੈ।
0: ਅਸੀਂ ਇੱਕ ਕੰਪਨੀ ਨੂੰ ਕੱਲ ਇੱਕ ਯੂਨਿਟ ਲੈ ਕੇ ਦਿੱਤਾ, ਮੈਂ ਆਪ ਰੀਅਲਟਰ ਨਹੀਂ ਹੈਗਾ ਜੀ, ਮੈਂ ਕੰਸਲਟੈਂਟ ਹਾਂ, ਕੰਸਲਟਿੰਗ ਕਰਦਾ ਰੀਅਲ ਸਟੇਟ ਦੇ ਵਿੱਚ। ਉਹ ਕੰਪਨੀ ਦਾ ਅਸੀਂ ਬਜਟ ਚੇਂਜ ਕੀਤਾ ਹੈਗਾ, ਜਿਵੇਂ ਇਸ ਤੋਂ ਪਹਿਲਾਂ ਇੱਕ ਕੰਪਨੀ ਸੀ, ਉਹਨਾਂ ਕੋਲ ਇੱਕ ਯੂਨਿਟ ਸੀ ਮਿਸਿਸ ਸਾਗਾ ਦੇ ਵਿੱਚ, ਕੌਂਡੋਮੀਨੀਅਮ ਦੇ ਅੰਡਰ।
2: ਹਾਂਜੀ,
0: ਉਹ ਯੂਨਿਟ ਦੀ ਕੋਸਟ ਸੀ ਉਹਨਾਂ ਦੀ ਅਪਰੋਕਸੀਮੇਟਲੀ $11,000 ਪਰ ਮੰਥ, TMI ਮੋਰਗੇਜ ਤੇ ਪਾਕੇ, ਪਲੱਸ ਇੱਕ ਕਾਰ ਐਕਸਟਰਾ ਯੂਜ਼ ਕਰਦੇ ਸੀ ਘਰ ਤੋਂ ਕੰਮ ਤੱਕ ਆਉਣ ਲਈ, ਪਲੱਸ ਉਹਨਾਂ ਨੂੰ ਪ੍ਰੋਬਲਮ ਸੀ ਉਹਨਾਂ ਦੇ ਟਰੱਕ ਨਹੀਂ ਪਾਰਕ ਹੁੰਦੇ, ਛੋਟੇ ਛੋਟੇ 2 ਟਰੱਕ ਸੀ, ਉਹਨਾਂ ਦੇ ਅਲੱਗ ਤੋਂ ਪੈਸੇ ਪੇ ਕਰਦੇ ਸੀ ਪਾਰਕਿੰਗ ਦੇ, ਕਿਉਂਕਿ ਕੌਂਡੋਮੀਨੀਅਮ ਦੇ ਵਿੱਚ ਸੀ। ਅਸੀਂ ਉਸ ਕੰਪਨੀ ਨੂੰ ਇੱਕ ਵੱਡੇ ਫਾਰਮ ਹਾਊਸ 'ਚ ਮੂਵ ਕਰਾਤਾ, ਘਰ ਸੀਗਾ 2000 square feet ਦਾ, 17,50,000 ਦੇ ਵਿੱਚ 65 acre ਫਲੈਟ ਲੈਂਡ ਅਤੇ ਏਰੀਆ ਹੈਮਿਲਟਨ ਦਾ, ਮਿਸਿਸਾਗਾ ਤੋਂ ਮੂਵ ਹੋਏ ਨੇ ਉਹ, ਉਹਨਾਂ ਦਾ ਟੋਟਲ ਬਜਟ ਜਿਹੜਾ ਉਹਨਾਂ ਦਾ 10,000 ਦਾ ਸੀਗਾ, ਉਹਦਾ ਟੋਟਲ ਕਮਰਸ਼ੀਅਲ ਯੂਨਿਟ ਦਾ, ਉਹ ਸਾਰਾ ਹੀ ਖਤਮ ਹੋ ਗਿਆ, ਜ਼ੀਰੋ ਹੋ ਗਿਆ, ਕਿਉਂਕਿ ਉਹ ਜਿਹੜੀ ਘਰ ਲਿਆ ਹੈਗਾ 6000 square feet ਦਾ ਘਰ ਹੈ, ਉਹਦੇ 'ਚ ਨਾ ਪੁਰਾਣੇ ਓਨਰ ਨੂੰ ਗ੍ਰੈਂਡ ਪੇਰੈਂਟ ਦੇ ਵਿੱਚ ਅਪਰੂਵਡ ਆ, ਉੱਥੇ ਟਰੱਕ ਦਾ ਨਾ ਇੱਕ ਬਣਿਆ ਹੋਇਆ ਸੀ, ਪਾਰਕਿੰਗ ਲੋਟ ਬਣਾਇਆ ਸੀ ਛੋਟਾ ਜਿਹਾ ਖੁਦ ਦੇ ਟਰੱਕਾਂ ਵਾਸਤੇ, ਬਾਹਰਲੇ ਨਹੀਂ, ਉੱਥੇ ਕਿਚਨ ਕੈਬਨਿਟ ਦੀ ਕੰਪਨੀ ਲਾ ਕੇ ਉਹਨਾਂ ਨੇ, ਉਹਦੇ 'ਤੇ ਲੋਡ ਨਹੀਂ ਸੀ ਪੂਰਾ, ਉੱਥੇ 400 amp ਚਾਹੀਦਾ ਸੀਗਾ, ਰਾਈਟ, ਉਹਨਾਂ ਨੇ ਉੱਥੇ ਜਨਰੇਟਰ ਲਾ ਲਿਆ, CNC ਮਸ਼ੀਨਾਂ ਚਲਾਉਣ ਟਾਈਮ 'ਤੇ ਜਨਰੇਟਰ ਚੱਲਦਾ, ਬਾਕੀ ਮਸ਼ੀਨਾਂ ਬਿਜਲੀ ਨਾਲ ਚੱਲਦੀਆਂ, 12,000 ਪਰ ਮੰਥ ਉਹਨਾਂ ਦਾ ਸੇਵ ਹੋਣਾ ਸ਼ੁਰੂ ਹੋ ਗਿਆ ਪਰ ਮੰਥ ਖਰਚੇ ਦੇ ਵਿੱਚੋਂ, ਅਤੇ ਆਪਣੇ ਘਰੋਂ ਕੰਮ ਕਰਨ ਲੱਗ ਗਏ, ਇੱਕ ਗੱਡੀ ਵੇਚ ਦਿੱਤੀ, ਸਟੋਰੇਜ ਅੰਦਰੇ ਬਣਾ ਲਈ, ਅਤੇ ਨਾਲ ਅਡੀਸ਼ਨਲ ਇੱਕ ਬਿਜ਼ਨਸ ਹੋਰ ਸਟਾਰਟ ਕਰ ਲਿਆ, ਉੱਥੇ ਜਗ੍ਹਾ ਬਹੁਤ ਅੰਦਰ। ਹਾਂਜੀ, ਕਿਚਨ ਕੈਬਨਿਟ ਦੇ ਕੰਟੇਨਰ ਮੰਗਾ ਕੇ ਉਹ ਵੇਚਣੇ ਸ਼ੁਰੂ ਕਰਤੇ ਹੁਣ ਉੱਥੋਂ ਚਾਈਨਾ ਤੋਂ। ਸੋ ਕੱਲ੍ਹ ਮੈਂ ਗਿਆ, ਕੱਲ੍ਹ ਮੈਂ ਸਿੱਧੂ ਸਾਹਿਬ ਗਿਆ ਹੈਗਾ ਇੱਕ ਜਗ੍ਹਾ 'ਤੇ, ਉਹ ਜਗ੍ਹਾ ਹੈਗੀ ਆ ਜਿਵੇਂ ਗੋਲਫ ਦੇ ਵਿੱਚ ਆ, ਐਗਜ਼ਾਮਪਲ ਦੇਣ ਲੱਗਿਆ, ਇੱਧਰਲੇ ਪਾਸੇ ਨੂੰ, ਵੈਸਟ ਵਾਲੇ ਪਾਸੇ ਨੂੰ, ਪੂਰਾ ਡਿਸਕਲੋਜ਼ ਨਹੀਂ ਕਰ ਸਕਦਾ ਮੈਂ, ਲਾ ਲਓ ਗੋਲਫ 'ਚ ਆ, ਉਹ ਜਗ੍ਹਾ ਦੇ ਵਿੱਚ 3 acres ਜ਼ਮੀਨ ਆ, 18,000 square feet ਦੇ ਸ਼ੈੱਡ ਨੇ, ਵੁੱਡ ਦਾ ਕੰਮ ਕਰਦੇ ਸੀ ਘਰੋਂ ਵਿੱਚੋਂ, ਇੱਕ ਪਾਸੇ ਉਹਦੇ ਕਮਰਸ਼ੀਅਲ ਏਰੀਆ ਨੌਰਥ ਵਾਲੇ ਪਾਸੇ, ਸਾਊਥ ਵਾਲੇ ਪਾਸੇ ਸਬ ਡਿਵੀਜ਼ਨ ਆ ਘਰਾਂ ਦੀ, ਇੱਕ ਰਸਤਾ ਸਬ ਡਿਵੀਜ਼ਨ ਚੋਂ ਅੰਦਰ ਜਾਣ ਦਾ, ਇੱਕ ਰਸਤਾ ਕਮਰਸ਼ੀਅਲ ਏਰੀਆ ਚੋਂ ਅੰਦਰ ਜਾਣ ਦਾ। ਦੋ ਸੜਕਾਂ ਨੇ ਜੀ, ਜਿਵੇਂ ਇੱਕ ਸੜਕ ਨੌਰਥ ਵਾਲੇ ਪਾਸੇ ਆ, ਇੱਕ ਈਸਟ ਵਾਲੇ ਪਾਸੇ ਆ। ਇਹਦੇ ਵਿੱਚ ਇੱਕ ਡਿਊਪਲੈਕਸ ਘਰ ਹੈਗਾ ਅਤੇ ਰਿਟੇਲ ਲਈ ਬਹੁਤ ਵੱਡੀ ਜਗ੍ਹਾ। ਇਹ ਮੈਂ ਟੋਟਲ ਜਿਹੜੀ ਜਗ੍ਹਾ 20,50,000 ਦੇ ਵਿੱਚ ਲੈ ਕੇ ਦਿੱਤੀ ਹੈ, ਰਿਐਲਟਰ ਨਾਲ ਕੰਮ ਕਰ ਰਿਹਾ ਸੀ। ਮੈਂ ਬੈਟ ਲਾਉਣਾ ਔਨ ਏਅਰ ਕਹਿੰਦਾ ਤੁਸੀਂ ਰਿਐਲਟਰ ਹੋ, 4,00,000 ਰੁਪਏ ਖਰਚਣ ਤੋਂ ਬਾਅਦ ਇਹ 'ਚ ਕੰਮ ਸੈੱਟ ਕਰ ਲੈਣਗੇ। 18,000 ਸਕੇਅਰ ਫਿੱਟ ਆ, 4 ਬਿਲਡਿੰਗ ਨੇ ਵਿੱਚ, 2 ਯੂਜ਼ ਕਰਨਗੇ, 2 ਰੈਂਟ ਕਰਨਗੇ, ਪਲੱਸ ਸਟੋਰੇਜ ਆ ਬਾਹਰਲੇ ਪਾਸੇ, ਟ੍ਰੇਲਰ ਟਰੂਲਰ ਕਿਸੇ ਨੇ ਖੜੇ ਕਰਨੇ ਆ, 20 ਟ੍ਰੇਲਰ ਖੜੇ ਹੋ ਜਾਣਗੇ ਬਾਹਰ, 3.5 ਏਕੜ ਲੈਂਡ ਆ। ਫਿਊਚਰ ਐਕੁਇਟੀ ਭਾਜੀ, ਤੇ ਇਹਨਾਂ ਦਾ ਖਰਚਾ ਦੱਸਣ ਲੱਗਿਆ ਕਿੰਨਾ। ਇਹਨਾਂ ਦਾ ਟੋਟਲ ਡਾਊਨ ਪੇਮੈਂਟ ਹੈ 5,70,000 ਦੇ ਕੇ, 11,000 ਪਲੱਸ ਇੰਸ਼ੋਰੈਂਸ ਤੇ ਪਲੱਸ ਪ੍ਰੋਪਰਟੀ ਟੈਕਸ ਬਣਨਾ ਇਹਨਾਂ ਦਾ। ਮੈਂ ਲਾ ਕੇ ਚੱਲਦਾ $14,500 ਤੱਕ ਖਰਚਾ ਹੋ ਗਿਆ। 2 ਯੂਨਿਟ ਇਹ ਰੈਂਟ ਕਰਨਗੇ, 3,500 ਸਕੇਅਰ ਫੁੱਟ ਦਾ ਇੱਕ ਸ਼ੈੱਡ ਆ ਵੱਡਾ, ਪਲੱਸ ਪਾਰਕਿੰਗ, ਅਤੇ ਪਲੱਸ ਇੱਕ ਹੈਗਾ 2,700 ਸਕੇਅਰ ਫੁੱਟ ਦਾ ਯੂਨਿਟ, ਬਾਕੀ ਇਹ 10,000 ਸਕੇਅਰ ਫੁੱਟ ਆਪਣੇ ਕੋਲ ਰੱਖਣਗੇ।
2: ਰੈਂਟਲ ਪੋਟੈਂਸ਼ੀਅਲ ਗੁੱਡ ਆ,
0: ਰੈਂਟਲ ਪੋਟੈਂਸ਼ੀਅਲ ਪੂਰੀ ਟੋਪ ਦਾ ਏਰੀਆ, ਪੂਰਾ ਟੋਪ ਦਾ ਏਰੀਆ, ਕਿਉਂਕਿ ਜੇ ਮਾਰਕੀਟ ਨੂੰ ਲੋਅ ਰੈਂਟ 'ਤੇ ਵੇਚਣਗੇ ਤਾਂ ਵੀ ਸਿੱਧੂ ਸਾਹਿਬ ਕੋਲੋਂ ਸਿਰਫ $6,000 ਪਾਉਣਗੇ। ਇਸ ਵੇਲੇ ਬਰੈਂਪਟਨ ਦੇ ਵਿੱਚ ਇੱਕ ਯੂਨਿਟ ਦੇ ਵਿੱਚ ਇਹ $8,300 ਮੁਰਗੇ ਦੇ ਰਹੇ ਨੇ 2,000 ਸਕੇਅਰ ਫੁੱਟ ਦੇ, ਜਿਹਦੇ 'ਚ ਬਾਲਟੀ ਵੀ ਅਗਲੇ ਬਾਹਰ ਨਹੀਂ ਰੱਖਣ ਦਿੰਦੇ ਕੋਂਡੋਮੀਨੀਅਮ 'ਚ, ਸਵੇਰੇ ਚਿੱਠੀ ਟੰਗ ਦਿੰਦੇ ਕੱਲ ਨੂੰ ਬਾਲਟੀ ਬਾਹਰ ਪਈ, $20 ਚਾਰਜ ਕਰਾਂਗੇ। ਹਾਂਜੀ,
2: ਬਾਕਸ ਤੋਂ ਬਾਹਰ ਨਿਕਲ ਕੇ ਜਾਣ ਦੀ ਗੱਲ ਹੈਗੀ,
0: ਕੰਪਨੀ ਵੱਡੀ ਹੋ ਰਹੀ ਹੈ ਜੀ। ਇਹ ਸਮਾਂ ਹੈਗਾ, ਜਿੰਨੇ ਵੀ ਲੋਕ ਸਿੱਧੂ ਸਾਹਿਬ ਨੂੰ ਸੁਣਦੇ ਨੇ, ਇਹਨਾਂ ਦਾ ਨੰਬਰ 647-848-7734 ਜੇ ਕਿਸੇ ਨੇ ਇਹਨਾਂ ਨੂੰ ਕਾਲ ਕਰਦੇ, ਮੈਂ ਨਹੀਂ ਇਹਨਾਂ ਨੂੰ ਜਾਣਦਾ। ਇਹ ਟਾਈਮ ਆ ਸਹੀ ਐਂਟਰੀ ਦਾ, ਭਾਵੇਂ ਘਰ ਲਈ ਛੱਤ, ਭਾਵੇਂ ਬਿਜ਼ਨਸ ਲਈ ਜਗ੍ਹਾ। ਕੰਪਨੀਆਂ ਜਿਹੜੀਆਂ ਚੰਗੀਆਂ ਨੇ, ਇਹਨਾਂ ਨੇ ਕਿਹਾ ਕਿ ਉਹ ਕੰਮ ਕਰ ਰਹੀਆਂ ਨੇ, ਜਿਹੜੇ ਲੋਕਾਂ ਨੇ ਕੁਛ ਨਹੀਂ ਕਰਨਾ ਉਹ ਬੈਠ ਕੇ ਟਰੰਪ ਦੇ ਭਾਸ਼ਣ ਸੁਣਦੇ ਪਏ ਨੇ। ਅਲਟੀਮੇਟਲੀ ਦੋਨਾਂ ਮੁਲਕਾਂ ਨੂੰ ਹੀ, ਦੋਨਾਂ ਨੂੰ ਇਹ ਅਲਟੀਮੇਟਲੀ ਇੱਕ ਦੂਜੇ ਨਾਲ ਡੀਲ ਕਰਨਾ ਪੈਣਾ, ਚਾਹੇ ਟੈਂਪਰੇਰੀ ਹੋਵੇ, ਪਰ ਕਰਨਾ ਪੈਣਾ ਇੱਕ ਵਾਰ ਭਾਜੀ, ਕਿਉਂਕਿ ਸਬਸਟੀਟਿਊਟ ਨਹੀਂ ਹੈਗਾ, ਦੋਨਾਂ ਨੇ ਡਿਪੈਂਡੈਂਸੀ ਬਹੁਤ ਵਧਾਈ ਇੱਕ ਦੂਜੇ ਤੇ।
2: ਹਾਂਜੀ ਹਾਂਜੀ, ਇਹ
0: ਤਾਂ ਨਵੀਂ ਮਾਰਕੀਟ ਐਸਟੈਬਲਿਸ਼ ਕਰ ਰਿਹਾ, ਵਿਚ ਵਿਲ ਟੇਕ ਅਰਾਊਂਡ 4.5 ਇਅਰ ਟੂ 5 ਇਅਰਸ, 4.5-5 ਸਾਲ ਚੋਂ ਕਵਰ ਹੋ ਜੂਗੀ। 5.5% ਐਨਰਜੀ ਜਿਹੜੀ ਆ ਯੂਰਪ ਰਸ਼ੀਆ ਤੋਂ ਬਾਏ ਕਰ ਰਿਹਾ ਇਸ ਵੇਲੇ, 50% ਐਨਰਜੀ ਚਾਈਨਾ ਬਾਏ ਕਰ ਰਿਹਾ ਰਸ਼ੀਆ ਤੋਂ ਇਸ ਵੇਲੇ, 37% ਐਨਰਜੀ ਜਿਹੜੀ ਆ ਉਹ ਬਾਏ ਕਰ ਰਿਹਾ ਇੰਡੀਆ, ਠੀਕ ਹੈ
3: ਜੀ।
0: 5.5% ਉਹ ਸਿਰਫ ਇੱਥੇ ਡਿਪੈਂਡੈਂਟ ਨੇ ਰਸ਼ੀਆ ਦੇ ਉੱਤੇ, ਉਹ ਐਨਰਜੀ ਨੂੰ ਮੂਵ ਕਰਨ ਲੱਗੇ ਨੇ ਕੈਨੇਡਾ ਦੇ ਵਿੱਚ ਆਪਣੀ ਐਨਰਜੀ ਦੀ। ਜਿਹੜੇ ਆ ਕੱਲ੍ਹ ਪਰਸੋਂ ਜਿਹੜਾ ਸਮਿਟ ਹੋਇਆ, ਇਹ ਸਮਿਟ ਡੋਨਲਡ ਟਰੰਪ ਨੂੰ ਜਵਾਬ ਦੇਣ ਵਾਸਤੇ ਹੈਗਾ। ਹੁਣ ਰੌਲਾ ਇਹ ਆ ਕਿ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਕੈਮਲਾ ਹੈਰਿਸ ਦੀ ਨੰਬਰ 1 ਇਲੈਕਸ਼ਨ ਕੈਂਪੇਨ ਰਨ ਕਰਨ ਵਾਲੀ ਲੇਡੀ ਸੀ, ਉਹਨੇ ਮਾਰਕ ਕਾਰਨੀ ਦੀ ਸਰਕਾਰ ਨੂੰ ਜੁਆਇਨ ਕਰ ਲਿਆ ਇੱਥੇ ਆ ਕੇ, ਬਤੌਰ ਅਮਰੀਕਨ ਕੈਨੇਡਾ ਦੀ ਸਰਕਾਰ ਨੂੰ ਜੁਆਇਨ ਕੀਤਾ ਐਜ਼ ਏ ਐਡਵਾਈਜ਼ਰੀ। ਮਤਲਬ ਡੈਮੋਕ੍ਰੈਟਸ ਜਿਹੜੇ ਨੇ 50% ਪਾਵਰ ਤਾਂ ਐਟਲੀਸਟ ਓਨ ਕਰ ਰਹੇ ਨੇ ਨਾ ਇਸ ਵੇਲੇ ਅਮੈਰੀਕਾ 'ਚ, ਕਈ ਸਟੇਟਾਂ 'ਚ ਬੈਠੇ ਨੇ ਨਾ, ਅਤੇ ਉਹ ਸਟੇਟਾਂ ਤਾਂ ਨਾਲ ਖੜੀਆਂ ਨੇ ਨਾ। ਇੱਕ ਮੁਲਕ ਦੀ ਆਬਾਦੀ ਜੇ ਵੰਡੀ ਜਾਵੇ ਦੋ ਹਿੱਸਿਆਂ ਦੇ ਵਿੱਚ, ਕੈਨੇਡਾ 70% ਲੋਕ ਕਾਰਨੀ ਨੂੰ ਸਪੋਰਟ ਕਰ ਰਹੇ ਨੇ, ਯਾਨੀ ਕਿ 25-30% ਲੋਕ ਨੇ ਜਿਨ੍ਹਾਂ ਦੀ ਸੋਚ ਡਿਫਰੈਂਟ ਆ ਸਾਡੇ ਕੋਲ। ਮੈਂ ਜਦੋਂ ਅੱਜ ਤੋਂ 1 ਸਾਲ ਪਹਿਲਾਂ ਕਹਿਣਾ ਸ਼ੁਰੂ ਕੀਤਾ ਸੀ ਰੇਡੀਓ 'ਤੇ ਕਿ ਕੈਨੇਡਾ ਦੇ ਵਿੱਚ 15% ਲੋਕ ਇਹੋ ਜਿਹੇ ਨੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਸਪੋਰਟਰ ਨੇ, ਜਿਹੜੇ ਲਾਲ ਰੰਗ ਦੀਆਂ ਟੋਪੀਆਂ ਪਾਉਂਦੇ ਆ ਡੋਨਲਡ ਟਰੰਪ ਦੀਆਂ, ਅਤੇ ਜਿਹੜੇ ਚਾਹੁੰਦੇ ਆ ਕਿ ਆਪਾਂ ਅਮਰੀਕਾ ਦੇ ਥੱਲੇ ਚਲੇ ਜਾਈਏ, ਜਿਹੜੇ ਖੁਦ ਦੇ ਚੱਲਣ ਨੂੰ ਤਿਆਰ ਨੇ, ਯਾਨੀ ਕਿ ਅਮਰੀਕਾ ਨਾਲ ਲੜਾਈ ਲੱਗ ਗਈ, ਇਹ ਅੰਦਰੋਂ ਸਾਡੇ 'ਤੇ ਹੀ ਗੋਲੀਆਂ ਚਲਾਉਣ ਲੱਗ ਗਏ। ਉਹਨਾਂ ਵਿੱਚੋਂ ਸੈਪਰੇਟਿਸਟ ਨੇ, ਸੈਪਰੇਟਿਸਟ ਦੇ ਵਾਸਤੇ ਇੱਕ ਮੈਸੇਜ ਆਇਆ, NDP ਨੇ ਕੈਲਗਰੀ ਨੌਰਥ ਤੋਂ ਆਪਣੀ ਸੀਟ ਜਿੱਤ ਲਈ, ਜਿਹਦੇ ਵਿੱਚ ਜਿਹੜੀ ਉੱਥੋਂ ਦੀ ਸੈਪਰੇਟ ਲੀਡਰ ਆ ਉਹਦੇ ਲਈ ਵੀ ਮੈਸੇਜ ਆ ਗਿਆ ਕਿ ਉਹ ਕੋਈ ਬਹੁਤ ਸਟਰੋਂਗ ਨਹੀਂ ਹੈਗੀ, ਉਹ ਹੱਲਾ ਗੁੱਲਾ ਹੀ ਮਚਾ ਰਹੀ ਹੈ ਸੋਸ਼ਲ ਮੀਡੀਆ 'ਤੇ ਰੌਲਾ ਜ਼ਿਆਦਾ। ਗ੍ਰੈਸ ਰੂਟ 'ਤੇ ਜਦੋਂ ਵੋਟਾਂ ਪਾਉਣ ਨਿਕਲੇ ਲੋਕਾਂ ਨੇ NDP ਜਿਤਾ ਦਿੱਤੀ, ਉਹਨਾਂ ਲਈ ਵੀ ਮੈਸੇਜ ਚਲਿਆ ਗਿਆ ਕਿ ਤੁਸੀਂ ਵੀ ਖੋਖਲੇ ਹੋ, ਖੋਖੇ ਹੋਏ ਹੋ, ਰੌਲਾ ਹੀ ਪਾ ਰਹੇ ਹੋ ਪਾਵਰ 'ਚ ਬੈਠੇ, ਲੋਕਾਂ ਨੇ ਹੁੰਝਾ ਪੂੰਝ ਦੇਣਾ ਜਿੱਦਣ ਇਲੈਕਸ਼ਨ ਆ ਗਏ ਤੁਹਾਡੇ। ਸੋ ਇਹ ਸਭ ਕੁਝ 'ਤੇ ਚੱਲਦਿਆਂ ਮੈਂ ਇਹ ਕਹੂੰਗਾ, ਰੀਅਲ ਸਟੇਟ 'ਚ ਕੋਈ ਵੀ ਇਨਵੈਸਟ ਕਰਨਾ ਚਾਹੁੰਦਾ, ਕੰਸਲਟਿੰਗ ਚਾਹੁੰਦਾ, ਕੋਈ ਨਵੇਂ ਸਿਸਟਮ 'ਚ ਸੈੱਟ ਹੋਣਾ ਚਾਹੁੰਦਾ, ਕੋਈ ਆਪਣੇ ਚੱਲ ਰਹੇ ਕੰਮ ਨੂੰ ਵਧਾਉਣਾ ਚਾਹੁੰਦਾ, ਜ਼ਰੂਰ ਮੈਨੂੰ ਕੰਟੈਕਟ ਕਰਿਓ 416-518-3200 ਵੀ ਵਿਲ ਟਰਾਈ ਅਵਰ ਬੈਸਟ। ਆ ਮੁੰਡਾ ਮੇਰੇ ਕੋਲ ਬੈਠਾ,
3: ਹਾਂਜੀ
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਰਾ?
3: ਚੜ੍ਹਦੀ ਕਲਾ ਜੀ।
0: ਨਾਮ ਬੋਲੋ।
3: ਸਾਹਿਲ ਵਰਮਾ।
0: ਕਿੰਨੇ% ਕੰਮ ਤੈਨੂੰ ਸਾਡੇ ਕੋਲ ਆਉਂਦਾ ਇੱਧਰੋਂ? ਹੀਟਿੰਗ ਕੂਲਿੰਗ ਦਾ ਕੰਮ ਹੈ ਦਾ ਕਿੰਨੇ ਕੁ ਪਰਸੈਂਟ ਐਵਰੇਜ ਆ ਬੋਲ ਦਿਓ ਬਸ
3: 80%
0: ਬਿਜ਼ਨਸ ਭਾਜੀ ਸੜਨਾ ਕਰਦਾ ਪਿਆ ਹੈ
2: ਹਾਂ ਜੀ ਦੇਖ ਲਓ
0: ਹਾਂ ਜੀ ਮਤਲਬ ਕਿੰਨੇ ਰੇਡੀਓ ਤੇ ਐਡ ਕਰ ਰਿਹਾ
3: ਤੁਹਾਡੇ ਨਾਲ ਹੀ ਬਸ
0: ਕਿੰਨੇ ਸਾਲ ਤੋਂ
3: 6-7 ਸਾਲ
0: ਹੋ ਗਏ ਜਿਹਨੇ ਕਰਨਾ ਭਾਜੀ ਨੂੰ ਮਿਲ ਜਾਣਾ ਜਿਹਨੇ ਨਖਰੇ ਮਾਰਨੇ ਪਹਿਲੇ ਮਹੀਨੇ ਮਾਰਨੇ ਸ਼ੁਰੂ ਕਰ ਦੇਣੇ ਆ ਜਿਹਨੇ ਕਰਨਾ ਭਾਜੀ ਉਹਨੇ ਚੱਲੀ ਜਾਣਾ ਠੀਕ ਹੈ ਸੋ ਮਾਰਕੀਟਿੰਗ ਕੰਮ ਕਰਦੀ ਹੈ ਕਿ ਨਹੀਂ ਕਰਦੀ ਮਾਰਕੀਟਿੰਗ ਵਧਾਓ ਮੇਰੇ ਕਜ਼ਨ ਨੇ ਆਪਣਾ ਸਿੱਧੂ
2: ਸਾਹਿਬ
0: ਅਸੀਂ ਮਾਰਕੀਟਿੰਗ ਨੂੰ ਸੋਸ਼ਲ ਮੀਡੀਆ ਤੇ ਅਜੇ ਵੀਡੀਓ ਪਾਉਣ ਨੂੰ ਸਮਝਣ ਲੱਗ ਗਏ ਆ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ ਸੋਸ਼ਲ ਮੀਡੀਆ ਜਿਹੜੀ ਆ ਉਹ ਸਮਾਲ ਟਿਕਟ ਸੈੱਲ ਕਰਦੀ ਹੈ ਉੱਥੋਂ ਤੁਸੀਂ ਫਰਨਸ ਨਹੀਂ ਛੇਤੀ ਸੈੱਲ ਕਰ ਸਕਦੇ ਕਿਉਂਕਿ ਲੋਕਾਂ 'ਚ ਡਰ ਬਹੁਤ ਆ ਔਨਲਾਈਨ ਫਰੋਡ ਬਹੁਤ ਜ਼ਿਆਦਾ ਹੈਗਾ ਅਗਲਾ ਕਹਿੰਦਾ ਪਤਾ ਨਹੀਂ ਕੌਣ ਆ ਜਿਹਨੂੰ ਮੈਂ ਬੁਲਾਉਣ ਲੱਗਿਆ ਪਤਾ ਨਹੀਂ ਬਾਅਦ 'ਚ ਲੱਭੂਗਾ ਕਿ ਨਹੀਂ ਲੱਭੂਗਾ ਰੇਡੀਓ ਕ੍ਰੈਡੀਬਿਲਟੀ ਬਣ ਗਈ ਰੋਜ਼ ਸਵੇਰੇ ਉਹ ਚੱਲੇ ਹੋਸਟ ਕ੍ਰੈਡੀਬਿਲਟੀ ਬਣ ਜਾਂਦਾ ਕਿ ਹੋਸਟ ਐਟਲੀਸਟ ਬੈਠਾ ਸੀ ਇਹਨੂੰ ਕਾਲ ਕਰਕੇ ਪੁੱਛ ਤਾਂ ਸਕਦੇ ਬੰਦਾ ਕਿੱਥੇ ਗਿਆ ਅਤੇ ਹੋਸਟ ਨੇ ਵੈਰੀਫਾਈ ਤਾਂ ਕੀਤਾ ਹੀ ਹੋਊਗਾ ਨਾ ਬੰਦਾ ਲਿਆਉਣ ਤੋਂ ਪਹਿਲਾਂ ਕ੍ਰੈਡੀਬਿਲਟੀ ਆ ਕਿਉਂਕਿ ਫਰਨਸ ਜਿਹੜੀ ਆ 20 ਸਾਲ ਚੱਲਣੀ ਆ ਸੋਸ਼ਲ ਮੀਡੀਆ ਤੋਂ ਤੁਸੀਂ ਰੋਟੀ ਵੇਚ ਸਕਦੇ ਹੋ ਗੁੱਤ ਦੇ ਪਰਾਂਦੇ ਮੂੰਹ ਦੀ ਮੇਕਅਪ ਦੀ ਕਰੀਮ ਜਾਂ ਤੁਸੀਂ ਆ ਬਾਲ ਵਧਾ ਲਓ ਜੀ ਆਹ ਤੇਲ ਲਾਓ ਬਾਲ ਇੰਨੇ ਲੰਬੇ ਹੋ ਜਾਣਗੇ ਕਿ ਇੱਕ ਨਾਈ ਨਾਲ ਨਾਲ ਰੱਖਣਾ ਪੈ ਕਰੂ ਕੈਂਚੀ ਲੈ ਕੇ ਤੁਰਿਆ ਕਰੂਗਾ ਨਹੀਂ ਤਾਂ ਲਮਕ ਜਾ ਕਰਨਗੇ ਜ਼ਮੀਨ 'ਤੇ ਐਸੇ ਐਡਸ ਜ਼ਿਆਦਾ ਹੁੰਦੇ ਨੇ ਜਿਹੜੇ ਤੁਹਾਨੂੰ ਕੁਇਕ ਰਿਚ ਕਰਦੇ ਨੇ ਕੁਇਕ ਮੈਂ ਸਵੇਰੇ ਇੱਕ ਰਿਐਲਟਰ ਨਾਲ ਗੱਲ ਕਰ ਰਿਹਾ ਸੀਗਾ ਉਹ ਈਸਟੈਂਟ ਤੋਂ ਸੀ ਉਹਨੇ ਜਿੰਨੀਆਂ ਐਡ ਪਾਈਆਂ ਮੈਂ ਉਹਨਾਂ ਥੋੜ੍ਹੀ ਜਿਹੀ ਗੱਲ ਕੀਤੀ ਆ ਉਹਨੇ ਮੇਰੀ ਗੱਲ ਸੁਣੀ ਨਹੀਂ ਮਤਲਬ ਨਵੇਂ ਨਵੇਂ ਨਹੀਂ ਹੁੰਦਾ ਹੁੰਦਾ ਵੀ ਉਹ ਕਹਿੰਦੇ ਮੌਲਵੀ ਨਮਾਜ਼ ਬਹੁਤ ਉੱਚੀ ਪੜ੍ਹਦਾ ਹੁੰਦਾ ਉਹ ਟਾਈਪ ਦਾ ਸੀ ਮੈਂ ਉੱਥੇ ਪਤਾ ਕੀ ਕਿਹਾ ਫਿਰ ਮੈਨੂੰ ਕਪਿਲ ਸ਼ਰਮਾ ਫਿਰ ਯਾਦ ਆ ਗਿਆ ਮੈਂ ਕਿਹਾ ਵੀ ਉਹ ਕਹਿੰਦਾ ਵੀ ਹਾਥੀ ਉੜਦਾ ਦੇਖਿਆ ਮੈਂ ਕਿਹਾ ਹਾਂ ਹਾਂ ਮੇਰੀ ਟਾਕੀ 'ਚ ਵੀ ਬੈਠਾ ਸੀਗਾ ਮੈਂ ਗੱਲ ਖਤਮ ਕਰਤੀ ਫੋਨ ਸੋ ਸਟੂਡੀਓ ਨੰਬਰ 905-6-7-3-33 ਸੈਂਤੀ ਤੁਹਾਡਾ ਮੇਰਾ ਨੰਬਰ ਆ ਜੇ ਕਿਸੇ ਨੇ ਮੈਨੂੰ ਕੋਂਟੈਕਟ ਕਰਨਾ 416-518-3200 416-518-3200 ਤੇ ਤੁਸੀਂ ਕੋਂਟੈਕਟ ਕਰਨਾ ਹੈਗਾ ਬਾਈ ਜੀ ਡੇਟ ਆਫ ਬਰਥ ਦੁਆਰਾ ਬੋਲੋ ਕੁਇਕਲੀ ਫਿਰ ਮੈਂ ਬਾਕੀ ਕਾਲਾਂ 'ਤੇ ਜਾਵਾਂ
2: 27 ਜੂਨ
0: ਧਿਆਨ ਨਾਲ ਸੁਣਿਓ ਬਾਈ ਜੀ ਸਿਰਫ ਆਦਤਾਂ ਨੇ ਸਿਰਫ ਆਦਤਾਂ ਮੈਨੂੰ ਕੋਂਟੈਕਟ ਤੁਸੀਂ ਵੀ ਕਰਿਓ ਜ਼ਰੂਰ 416-518-3200 ਆਪਾਂ ਕੁਛ ਨਾ ਕੁਛ ਜ਼ਿੰਦਗੀ 'ਚ ਇਕੱਠੇ ਕਰ ਸਕਦੇ ਹੁੰਦੇ
2: ਹਾਂ ਮੈਂ ਵਿਸ਼ਵਾਸ ਕਰਦਾ ਔਨਲਾਈਨ ਨਹੀਂ ਕਹਿ ਸਕਦਾ ਆਪਣਾ ਕੋਂਟੈਕਟ ਪਹਿਲਾਂ
0: ਹੋਇਆ ਹਾਂ ਹਾਂ ਕੋਈ ਨਹੀਂ ਬੋਲਦੇ 647-828-74 ਦੇਤੀ ਨੰਬਰ ਇਹਨਾਂ ਦਾ ਅੱਛਾ 27th ਆਫ ਜੂਨ ਹੈ ਨਾ
2: ਹਾਂਜੀ
0: ਜੂਨ 27th ਓਕੇ ਜੂਨ 27th ਦੇ ਵਿੱਚ ਇਹ ਕਹਿੰਦਾ ਤੁਸੀਂ ਕੇਅਰਿੰਗ ਬਹੁਤ ਜ਼ਿਆਦਾ ਹੋ ਪੋਲਾਈਟ ਨਿਮਰਤਾ ਵੀ ਹੈਗੀ ਆ ਸਾਫ਼ ਸੁਥਰੇ ਹੋ ਜੋ ਮੂੰਹ 'ਤੇ ਹੋ ਅਤੇ ਅੰਦਰ ਵੀ ਹੋ ਡਬਲ ਫੇਸ ਨਹੀਂ ਹੈਗੇ ਸੈਂਸਿਟਿਵ ਹੈਗੇ ਹੋ ਯਾਨੀ ਕਿ ਤੁਸੀਂ ਦਿਆਲਤਾ ਬਹੁਤ ਰੱਖਦੇ ਹੋ ਆਪਣੇ ਅੰਦਰ ਕਿਸੇ ਲਈ ਵੀ ਮਦਦ ਕਰਨ ਨੂੰ ਤਿਆਰ ਹੋ ਜਾਂਦੇ ਹੋ ਨੈਗੇਟਿਵ ਪੁਆਇੰਟ ਤੁਸੀਂ ਕਈ ਵਾਰੀ ਜਲਦਬਾਜ਼ੀ ਜਾਂ ਛੇਤੀ ਕਿਸੇ ਚੀਜ਼ ਨੂੰ ਖਤਮ ਕਰਨ ਦੇ ਚੱਕਰ 'ਚ ਉਹਨੂੰ ਖਰਾਬ ਕਰ ਲੈਂਦੇ ਹੋ ਠੀਕ ਹੈ ਰਿਸ਼ਤਿਆਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕਈ ਵਾਰੀ ਆਪਣੇ ਆਪ ਨੂੰ ਹਿੱਟ ਕਰਦੇ ਰਹਿੰਦੇ ਹੋ ਘਰੋਂ ਹੀ ਮੂਡ ਖਰਾਬ ਕਰਕੇ ਤੁਰ ਪਏ ਘਰੇ ਮੂਡ ਖਰਾਬ ਕਰਕੇ ਵੜ ਗਏ ਮੀਨਸ ਕਾਇੰਡ ਆਫ ਥਿੰਗ ਰਿਸ਼ਤਿਆਂ ਨੂੰ ਸੁਤੰਤਰਤਾ ਬਹੁਤ ਦੇਣੀ ਜ਼ਰੂਰੀ ਹੁੰਦੀ ਹੈ ਦੇਣੀ ਸਾਰਿਆਂ ਨੂੰ ਠੀਕ ਹੈ ਅਤੇ ਇੱਕ ਸੈਂਸਿਟਿਵ ਹੋ ਤੁਸੀਂ ਜਿਵੇਂ ਕੋਈ ਗੱਲ ਬੜੀ ਛੇਤੀ ਦਿਲ ਨੂੰ ਲਾ ਲੈਣਾ ਲੰਬਾ ਟਾਈਮ ਲਾਈ ਰੱਖਦੇ ਹੋ ਇਹ ਚੀਜ਼ 'ਤੇ ਕੰਮ ਕਰੋ ਠੀਕ ਹੈ ਜੀ
2: ਹਾਂਜੀ
0: ਥੈਂਕ ਯੂ ਸ਼ਿਵਾਨੂ ਬੰਦਾ ਆ ਚੁੱਕਿਆ 519 ਨੰਬਰ ਹਾਂਜੀ ਹੈਲੋ ਜੀ 519 ਹੈਲੋ 519
4: ਹਾਂਜੀ
0: ਦੇਖੋ ਤੁਸੀਂ ਤਾਂ ਸਾਨੂੰ ਐਂ ਕੀਤਾ ਕਿ ਸਾਨੂੰ ਨਹਿਰ ਵਾਲੀ ਪੁਲੀ ਤੇ ਬੁਲਾ ਕੇ ਆਪ ਮਾਹੀ ਕਿਤੇ ਹੋਰ ਬਹਿ ਗਿਆ ਤਵਾ ਚਿਕਨ ਬਹੁਤ ਮਸ਼ਹੂਰ ਹੈ ਇਹ ਵੀ ਸਹੀ ਦੱਸ ਦੋ ਸਿਆਣੇ ਬਹੁਤ ਪਹਿਲਾਂ ਮੈਨੂੰ ਬੋਲ ਲੈਂਦੇ ਤੁਹਾਡੇ ਬਾਰੇ ਮਾੜਾ
4: ਜਿਹਾ
0: ਦੁਬਾਰਾ ਬੋਲਿਓ ਅਲਰਟ ਕਲੈਵਰ ਐਂਡ ਚੀਅਰਫੁਲ ਠੀਕ ਆ ਦਿਮਾਗ ਦੇ ਬਾਰੇ ਟੈਨਸ਼ਨ ਨਹੀਂ ਲੈਣੀ, ਪਰ ਟੈਨਸ਼ਨ ਜ਼ਿਆਦਾ ਹੀ ਲੈਂਦੇ ਹੈਗੇ ਹੋ, ਨਰਵਸ ਤੇ ਇੱਕ ਵਹਿਮ ਬਹੁਤ ਕਰ ਜਾਂਦੇ ਹੋ। ਪਹਿਲਾ ਬੰਦਾ ਜਿਹਨੇ ਸੱਚ ਮੰਨਿਆ ਤੇ ਕਹਿੰਦੇ ਮੈਂ ਤਾਂ ਕਰਦਾ ਨਹੀਂ ਜੀ, ਗੁਆਂਢੀ ਕਰਦੇ ਆ। ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਮੈਂ ਬਾਅਦ ਚ ਗੱਲ ਕਰਦਾ ਜੀ, ਸਮਝ ਨਹੀਂ ਆ ਕੀ ਬੋਲਿਆ। ਹੈਲੋ ਜੀ, ਜਲਦੀ ਬੋਲਿਓ ਜੀ। ਹੈਲੋ, ਮੈਂ ਲਾਈਨਸ ਖਾਲੀ ਕਰ ਰਿਹਾ ਐਕਚੁਲੀ, ਬੱਚੋ ਕਾਲ ਨਹੀਂ ਮਿਲ ਰਹੀ ਕਹਿੰਦੇ ਸਟੂਡੀਓ ਦੀਆਂ। ਹੈਲੋ ਹੈਲੋ, ਸਪੈਕਸ ਕੋ ਬੋਲ ਦੀਜੀ, ਕਰ ਲੈ ਕਾਲ, ਖਾਲੀ ਅਭੀ ਬੋਲ ਦੋ ਕਰਦੇ। ਹੈਲੋ ਹੈਲੋ, ਹਾਂਜੀ
4: ਹੈਲੋ,
0: ਹਾਂਜੀ
4: ਸਤਿ
0: ਸ਼੍ਰੀ ਅਕਾਲ ਜੀ,
4: ਮਾਈ ਨੇਮ ਇਜ਼ ਕੁਲਵਿੰਦਰ,
0: ਮਾਈ ਨੇਮ ਇਜ਼ ਅਮਨਦੀਪ। ਹਾਂਜੀ
4: ਹਾਂਜੀ, ਡੇਟ ਆਫ ਬਰਥ ਹੈਗੀ ਜੀ ਮੇਰੀ ਅਕਤੂਬਰ 4
0: ਅਕਤੂਬਰ 4 ਜਿਵੇਂ ਦੇ ਅੰਦਰੋਂ ਉਵੇਂ ਦੇ ਬਾਹਰੋਂ,
4: ਠੀਕ ਹੈ ਜੀ।
0: ਪਾਸਵਰਡ ਨਹੀਂ ਬੋਲਿਆ ਸਾਡਾ ਤੁਸੀਂ,
4: ਤਾਂ ਕਿਚਨ ਜੀ
0: ਗਏ ਹੋ ਕਦੇ?
4: ਟੇਕ ਆਊਟ ਲੈ ਕੇ ਆਇਆ ਹਾਂ 2-3 ਵਾਰੀ। ਹਾਂਜੀ,
0: ਫੂਡ ਠੀਕ ਲੱਗਿਆ?
4: ਹਾਂਜੀ ਹਾਂਜੀ, ਫੂਡ ਠੀਕ ਹੈ ਜੀ,
0: ਠੀਕ ਹੈ। ਮੈਂ ਹੁਣ ਤੁਹਾਡੀ ਜਗ੍ਹਾ ਕਹਿਣਾ ਸੀ, ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਬਾਕੀਆਂ ਨੂੰ ਰეკਮੈਂਡ ਕਰਦਾ ਜਾ ਕੇ ਆਉਂ।
4: ਹਾਂਜੀ ਹਾਂਜੀ ਜ਼ਰੂਰ ਜੀ, ਮੈਂ ਆਪਣੀ ਫੈਮਿਲੀ ਵਾਸਤੇ ਫੂਡ ਲੈਣਾ ਹੁੰਦਾ ਉਹਨਾਂ,
0: ਠੀਕ ਹੈ। ਅਕਤੂਬਰ 4 ਦੇ ਵਿੱਚ ਇਹ ਆ ਪ੍ਰਭਾਵਸ਼ਾਲੀ ਬਹੁਤ ਹੋ, ਤੁਹਾਡੀ ਸਲਾਹ ਬਹੁਤ ਮੰਨੀ ਜਾਂਦੀ ਹੈ, ਕਿਸੇ ਦੀ ਉਲਝੀ ਹੋਈ ਪ੍ਰੋਬਲਮ ਨੂੰ ਸੋਲਵ ਕਰ ਦਿੰਦੇ ਹੋ, ਇੰਟੈਲੀਜੈਂਟ ਬਹੁਤ ਹੋ, ਇੰਡੀਪੈਂਡੈਂਟ ਹੋ, ਸੈਂਸੇਬਲ ਬਹੁਤ ਹੋ, ਇਹ ਹੋ ਗਿਆ ਚੰਗਾ। ਮਨ ਮਰਜ਼ੀ ਦੇ ਸਿਰੇ ਦੇ ਮਾਲਕ ਹੋ, ਕਿਸੇ ਵੀ ਗੱਲ ਦੀ ਜਿੱਦ ਫੜ ਲੈਂਦੇ ਹੋ, ਠੀਕ ਹੈ। ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ, ਮਤਲਬ ਤੁਸੀਂ ਸਾਰਿਆਂ ਲਈ ਜ਼ਿਆਦਾ ਕਰਦੇ ਹੋ, ਬਹੁਤ ਕਰਦੇ ਹੋ ਸਾਰਿਆਂ ਦਾ, ਪਰ ਉਹਦੇ ਬਦਲੇ 'ਚ ਜੇ ਕੋਈ ਚੀਜ਼ ਨਹੀਂ ਹੁੰਦੀ ਫਿਰ ਤੁਹਾਨੂੰ ਹਰਟ ਕਰ ਜਾਂਦੀ ਹੈ, ਇਹਨੂੰ ਬੈਲੈਂਸ ਕਰੋ। ਅਤੇ ਕਿਸੇ ਬੰਦੇ 'ਤੇ ਛੇਤੀ ਵਿਸ਼ਵਾਸ ਨਹੀਂ ਤੁਸੀਂ ਕਰਦੇ, ਜਿਵੇਂ ਜਲਦੀ ਨਹੀਂ ਕਰਦੇ, ਆਪਣੀ ਕੋਈ ਵੀ ਸਿਚੁਏਸ਼ਨਾਂ ਨੂੰ ਕੰਪਲੀਕੇਟਡ ਕਰਦੇ ਹੋ, ਛੇਤੀ ਸੋਲਵ ਨਹੀਂ ਕਰ ਪਾਉਂਦੇ, ਉਹਦੇ ਲਈ ਤੁਹਾਨੂੰ ਹੈਲਪ ਦੀ ਲੋੜ ਪੈਂਦੀ ਹੈ। ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਇਸ ਸਮੇਂ ਸ਼ਬਾਨੂ, ਮੇਰੀ ਜਾਨ ਮੈਂ ਤੁਝ ਪੇ ਕੁਰਬਾਨ। ਸ਼ਬਾਨੂ ਜੀ ਕੀ ਹਾਲ ਚਾਲ?
5: ਹਾਂਜੀ
0: ਕੈਸੇ ਆਪ?
5: ਬਿਲਕੁਲ ਬੜੀ, ਆਪ ਸੁਣਾਏ ਅਮਨ ਭਾਈ?
0: ਬਸ
5: ਬਹੁਤ ਅੱਛਾ ਲੱਗ ਰਹੀ ਹੈ ਆਪਕੀ ਆਵਾਜ਼ ਸੁਣ ਕੇ, ਜੋਸ਼ ਭਰੀ।
0: ਹਾਂ ਮੈਂ ਜ਼ਿੰਦਗੀ, ਸ਼ਬਾਨੂ ਮੇਰੀ ਇੱਕ ਅਰਦਾਸ ਆ ਪਰਮਾਤਮਾ ਅੱਗੇ, ਉਹ ਅਰਦਾਸ ਇਹ ਹੈ ਕਿ ਮੈਨੂੰ ਐਨਰਜੀ ਨਾਲ ਹੀ ਪੈਦਾ ਕੀਤਾ, ਐਨਰਜੀ ਨਾਲ ਹੀ ਲੈ ਜਾਵੇ ਜਦੋਂ ਲੈ ਕੇ ਜਾਣਾ। ਖੜੇ ਖੜੇ ਪਤਾ ਲੱਗੇ ਵੀ ਅਮਨ ਕੁਰਸੀ ਤੇ ਰੇਡੀਓ ਕਰਦਾ, ਇੱਕ ਪਿੱਛੇ ਨੂੰ ਗਿਰ ਗਿਆ, ਐ ਨਾ ਹੋਵੇ ਵੀ 6 ਮਹੀਨੇ ਹਸਪਤਾਲ 'ਚ ਭਰਤੀ ਹੋਇਆ ਰਿਹਾ। ਐਂ ਚੱਕ ਕੇ ਲੈ ਜਾਓ ਬਸ, ਜਾਂਦੇ ਜਾਂਦੇ ਪਤਾ ਲੱਗੇ ਵੀ ਜਾ ਰਿਹਾ ਸੀ, ਗੱਡੀ ਭੱਜ ਗਈ ਵਿੱਚ, ਖਤਮ ਹੋ ਗਿਆ। ਸੋ ਜ਼ਿੰਦਗੀ ਹੁਣ ਇੱਦਾਂ ਦੀ ਚਾਹੀਦੀ ਹੈ। ਨਹੀਂ ਦੇਖੋ ਸ਼ਿਵਾਨੂੰ, ਜਿਹਨੇ ਸੱਚ ਜਾਣ ਲਿਆ ਨਾ ਕਿ ਮੈਂ ਮਰਨਾ ਵੀ ਹੈ, ਮੇਰਾ ਅੰਤ ਵੀ ਹੈ, ਉਹ ਡਿਸਿਪਲਿਨ ਬਣਾ ਲੈਂਦਾ ਲਾਈਫ ਦੇ ਵਿੱਚ, ਵੀ ਮੈਂ ਆਹ ਕਰਨਾ ਤੇ ਇੰਨਾ ਕਰਨਾ। ਜਿਹਨੂੰ ਮਰਨਾ ਭੁੱਲ ਜਾਂਦਾ, ਡੋਨਲਡ ਟਰੰਪ ਬਣ ਜਾਂਦਾ ਫਿਰ।
5: ਬਿਲਕੁਲ
0: ਸਹੀ ਗੱਲ ਹੈ ਕਿ ਨਹੀਂ?
5: ਬਿਲਕੁਲ ਸਹੀ ਬਾਤ ਹੈ,
0: ਭਾਵੇਂ ਡਾਈਪਰ ਲੱਗਿਆ ਹੋਵੇ ਫਿਰ ਵੀ ਹਟਣਾ ਨਹੀਂ ਗਾ। ਤੇ ਇੱਕ ਕੰਪਨੀ ਆ ਰਾਈਟ ਵਿੰਡੋ ਫੋਰਸ, ਇੱਕ ਤਾਂ ਹੁੰਦੀ ਆ ਫੋਰਸ, ਤੁਹਾਨੂੰ ਫੋਰਸ ਕਰਦੀ ਆ ਵੀ ਲੋ ਵਿੰਡੋ ਲੋ ਵਿੰਡੋ ਲੋ ਵਿੰਡੋ, ਇੱਕ ਹੈਗੀ ਆ ਫੋਰਸ, ਤੁਸੀਂ ਸਾਨੂੰ ਅੱਜ ਪ੍ਰੋਜੈਕਟ ਦਿਓ ਕਿਸੇ ਹੋਟਲ ਦਾ, ਕਿਸੇ ਮੋਟਲ ਦਾ, ਵੱਡੇ ਘਰ ਦਾ, 30 ਵਿੰਡੋ 50 ਵਿੰਡੋਸ। ਅਸੀਂ ਇਹ ਨਹੀਂ ਕਹਾਂਗੇ ਕਿ ਸ਼ਿਪਮੈਂਟ ਚੱਲੀ ਹੋਈ ਆ ਆ ਗਈ ਹੈ, ਅਗਲੀ ਸਵੇਰ ਤੋਂ ਮੈਨੂਫੈਕਚਰਿੰਗ ਸਟਾਰਟ ਹੋ ਜਾਊਗੀ ਵੋਨ ਦੇ ਯਾਰਡ ਦੇ ਵਿੱਚ। ਇਹ ਕੰਪਨੀ ਲੋਕਲ ਜੋਬ ਜਨਰੇਟ ਕਰ ਰਹੀ ਹੈ, ਲੋਕਲ ਲੋਕਾਂ ਨੂੰ ਕੰਮ ਦਿੰਦੀ ਹੈ ਅਤੇ ਲੋਕਲ ਲੋਕਾਂ ਨੂੰ ਸਰਵ ਕਰਦੀ ਹੈ। ਰਾਈਟ ਵਿੰਡੋ ਫੋਰਸ ਇੱਕ ਐਸੀ ਕੰਪਨੀ ਹੈ, ਕੰਪੈਟੀਟਿਵ ਆ ਤੁਹਾਡੀ ਜ਼ਰੂਰਤ ਦੇ। ਮੈਂ ਲੋਕਾਂ ਨੂੰ ਇੱਕ ਗੱਲ ਸਮਝਾਉਣ ਲੱਗਿਆ ਕਿ ਪਾਟੇ ਕੱਪੜੇ ਫਕੀਰ ਨਾ ਜਾਣੀ, ਦਿਲਾਂ ਵਿੱਚ ਰੱਬ ਵੱਸਦਾ ਉੱਥੇ ਚੱਲ ਜਾਂਦੀ ਹੈ ਗੱਲ, ਪਰ ਜਿੱਥੇ ਘਰ ਦੇ ਵਿੱਚੋਂ ਐਨਰਜੀ ਲੀਕ ਹੋ ਕੇ ਅੰਦਰ ਆ ਰਹੀ ਹੈ ਘਰ ਦੇ, ਉੱਥੇ ਤੁਹਾਡੀ ਗੈਸ ਅਤੇ ਏਸੀ ਦਾ ਬਿੱਲ ਵੱਧਦਾ ਹਮੇਸ਼ਾ। ਗੈਸ ਔਰ ਏਸੀ ਦਾ ਬਿੱਲ ਵਧਣ ਦਾ ਮਤਲਬ ਹੈ ਅਨਓਨਲੀ ਮਹੀਨੇ ਦਾ $100 to $200 ਪੇ ਕਰ ਦੇਣਾ। ਰਾਈਟ ਵਿੰਡੋ ਫੋਰਸ ਕਹਿੰਦਾ ਵੀ ਵਿਲ ਕਮ ਦੇਅਰ, ਵੀ ਵਿਲ ਰਿਪਲੇਸ ਯੋਰ ਵਿੰਡੋ ਫੋਰ ਲਾਈਫ ਟਾਈਮ ਵਾਰੰਟੀ। ਜਿੰਨਾ ਚਿਰ ਤੁਸੀਂ ਇਸ ਘਰ 'ਚ ਰਹਿ ਰਹੇ ਹੋ ਤੁਹਾਨੂੰ ਟਾਕੀਆਂ ਚੇਂਜ ਕਰਾਉਣ ਦੀ ਜ਼ਰੂਰਤ ਨਹੀਂ। ਰਾਈਟਿੰਗ ਦੇ ਵਿੱਚ ਇੱਕ ਕੰਟਰੈਕਟ ਤੁਹਾਨੂੰ ਦੇਣਗੇ, ਔਰ ਜਦੋਂ ਐਸਟੀਮੇਟ ਦੇਣ ਆਉਣਗੇ ਵਿੰਡੋ ਨਾਲ ਕੈਰੀ ਕਰਕੇ ਲੈ ਕੇ ਆਉਂਦੇ, ਐਂ ਨਹੀਂ ਕਿ ਇੰਚੀ ਟੇਪ 'ਤੇ ਡਰਾਇੰਗ ਚੱਕ ਕੇ ਲੈ ਕੇ ਆਉਂਦੇ ਨੇ। ਇੱਕ ਵਿੰਡੋ ਲੈ ਕੇ ਆਉਂਦੇ ਨੇ ਜਿਹਦੇ ਵਿੱਚੋਂ ਹੀਟਿੰਗ ਅਤੇ ਕੂਲਿੰਗ ਕਿਵੇਂ ਪਾਸ ਹੁੰਦੀ ਹੈ ਉਹ ਦਿਖਾਉਂਦੇ ਨੇ ਅਤੇ ਲੌਕ ਸਿਖਾਉਂਦੇ ਨੇ। ਮੈਸੇਜ ਹੁੰਦਾ ਸੀ ਕਿ ਚੋਰ ਦਾ ਗੋਡਾ ਟੁੱਟ ਜੂਗਾ ਪਰ ਸਾਡਾ ਦਰਵਾਜ਼ਾ ਨਹੀਂ ਟੁੱਟੂਗਾ, ਬੜਾ ਸਿੰਪਲ ਮੈਸੇਜ ਲੈ ਕੇ ਗਏ ਸੀ ਕਿ ਚੋਰ ਕਹੂਗਾ ਲੰਗ ਮਾਰਦਾ ਤੁਰ ਜਾਂਦਾ, ਪੁਲਿਸ ਵਾਲੇ ਫੜ ਲੈਣਗੇ, ਕਹਿਣਗੇ ਤੂੰ ਚੋਰੀ ਕਿੱਥੇ ਕੀਤੀ? ਉਹ ਕਹਿੰਦਾ ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ। ਉਹ ਕਹਿੰਦੇ ਪਹਿਲਾਂ ਬਹੁਤ ਕੀਤੀਆਂ ਤਾਂ ਲੱਗਦਾ, ਉਹ ਚੋਰ ਨੂੰ ਦੱਸ ਦੇਣਗੇ ਕਿ ਤੂੰ ਚੋਰੀ ਕਰਕੇ ਆ, ਰਾਈਟ ਵਿੰਡੋ ਫਿੱਟਦਾ, ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਹੀ ਲੰਗ ਮਾਰ ਕੇ ਤੁਰਦਾ। ਸ਼ਵਾ ਨੂੰ ਸਹੀ ਬੋਲਾ?
5: ਬਿਲਕੁਲ ਬਿਲਕੁਲ ਅਮਨ ਭਾਈ, ਮੈਨੂੰ ਬੋਲਣ ਕੀ ਜ਼ਰੂਰਤ ਹੀ ਨਹੀਂ, ਕੁਝ ਨੰਬਰ ਦੇ ਦੋ।
0: ਆਪਣੇ ਲੌਕਸ ਕੀ ਟੈਕਨੋਲੋਜੀ ਬੋਲੋ ਕਿਆ ਹੈ?
5: सो बेसिकली हमारे पास तीन तरीके के लॉक्स हैं अमन भाई. एक है जर्मन लॉक जो मल्टी पॉइंट फोर वे लॉक होता है, एक अमेरिकन लॉक है जो मल्टी पॉइंट थ्री वे लॉक होता है, और तीसरा लॉक जो है जो बिल्डर प्रोफाइल में जाता है जिसमें बिल्कुल रेगुलर लॉक लगते हैं जिसकी वारंटी भी कम होती है. सो इट डिपेंड्स कि आपने कितना टाइम घर में रहना है. नॉर्मली लॉक का सबसे बड़ा रोल होता है क्योंकि आजकल इतने सारे ब्रेक इन्स हो रहे हैं तो ग्राउंड फ्लोर में तो हम बाय डिफॉल्ट ही जर्मन लॉक बोलते हैं, सजेस्ट करते हैं कस्टमर को, बाकी उनकी इच्छा जैसे वो लगवाना चाहे. ऐसे ही ग्लास में भी अमन भाई लैमिनेट ग्लास होता है, ट्रिपल ग्लास होता है, डबल ग्लास होता है. सो कई लोग कहते हैं कि भाई ग्राउंड फ्लोर में हमारे यहाँ सिक्योरिटी का इशू है, तो हम डेफिनेटली उनको बोलते हैं कि आप लैमिनेट ग्लास लीजिए, क्योंकि अभी हाल ही में पिछले एक महीना पहले किसी की किचन के थ्रू ब्रेक इन हुआ है और कोई बंदा एंटर कर गया माल्टन में. सो अब किचन भी, अब विंडोज भी सेफ नहीं है, पहले डोर्स की बातें सुना करते थे, अब विंडोज के थ्रू लोग घुसना शुरू हो गए हैं. सो बहुत जरूरी है कि आप अपने घर को सिक्योर करिए. जब आप पैसे खर्च ही रहे हैं तो 200, 400, 500 डॉलर ना देखें, जस्ट गो फॉर द बेस्ट क्वालिटी. आपको जो वेराइटी देखनी है आप हमारे शोरूम पे आओ, 8810 जेन स्ट्रीट पे, और हम आपको सारी वेराइटी दिखाएंगे कि कितने टाइप के लॉक्स होते हैं, कितने टाइप की ग्लास होता है, और किस तरीके से एक कॉलोनियल फ्रेम होता है और एक फ्लैट फ्रेम होता है. सो इतनी वैरायटी अमन भाई कि कई बार कस्टमर के पास क्वेश्चंस होते हैं और हम दिखा, इसलिए हम कहते हैं आप शोरूम पे आओ और चेक करो. हम अपना प्रोडक्ट नहीं बेचेंगे आपको, आपको जो पसंद है आप वो चीज हैंड पिक करो. जैसे आप नजारा पे जाते हो आपको 10 तरीके की चीजें मिलती है पिक करने के लिए, आप अला कार्ट मंगा सकते हो मेन्यू. ऐसे हमारा भी अला कार्ट मेन्यू है कि आप जो मर्जी पिक करो. सो ज्यादा जानकारी के लिए 406-3200.
0: छोटा सा क्वेश्चन. हाँ जी, पूछो. सपोज मेरी विंडोज खराब है, आपकी एनर्जी इतने परसेंट अंदर आ रही है, राइट?
5: बिल्कुल.
0: तो आप उनको बता देंगे कि आपका महीने का 70 से 100 डॉलर का एक्स्ट्रा बिल आ रहा है?
5: बिल्कुल.
0: वो माइनस कर देंगे, उतनी किस्त में आप हमें इंस्टॉलमेंट में विंडोज इंस्टॉल कर सकते हो अगर हम इकट्ठे पैसे ना दे सके?
5: Yes, absolutely. हाँ जी.
0: So, कोई स्पेशल डील दे दीजिए आज.
5: ओके, मैं डील देने से पहले एक बात बताना चाहूंगा, क्योंकि आपके बहुत सारे लिसनर्स कंप्लेंट करते हैं कि आप डोर के बारे में कुछ बोलते ही नहीं, अमन भाई भी विंडो, आप भी विंडो.
0: हाँ जी.
5: तो मैं डोर के बारे में बताना चाहूंगा कि डोर में भी दो टाइप की क्वालिटी होती है, एक होता है स्टील का डोर और एक होता है फाइबर ग्लास डोर. तो स्टील का डोर जो है वो नॉर्मली बिल्डर लगा के देते हैं जो आपके घर में अभी लगे हुए हैं. फाइबर ग्लास का डोर होता है 21 गेज का, जो बहुत हैवी गेज होती है, जो बिना मल्टी पॉइंट लॉक जर्मन लॉक के टिक ही नहीं सकता, उसका पल्ला इतना हैवी होता है. सो बाकी ज्यादा जानकारी के लिए फील लेना है, उसको देखना है, तो 416-206-3200. और जहां तक ऑफर की बात रही अमन भाई, रेडियो आवाज का कोई भी लिस्टनर कॉल करता है तो हम उनको टाउन हाउस जो है वो 70-90 डॉलर के बीच में करके देंगे पर मंथ. अगर सेमी डिटैच है तो अबाउट 80-100 डॉलर के बीच में करके देंगे
0: पर मंथ.
5: डिटैच वालों का डिपेंड करता है सर साइज के.
0: वेरी गुड. किस्त दे बचा है, लिमिटेड टाइम ऑफर है, तुसी कॉल करनी है 416-206-3200. किसी भी शहर चो कर दो, लंडन तो लेके बेलवेल, सडबरी तो लेके तुसी बैरी, और या तुसी जड़ा हैगा नैगरा फॉल तो लेके हैमिल्टन तक, किसी भी शहर चो, किचन वॉटलो कैम्ब्रिज तो, तुहानू सर्विस मिलनी है. नंबर टू कॉल 416-206-3200, 416-206-3200, 416-206-3200, 416-206-3200 ते कॉल करनी है. और मेरे नाल अखां दी गल चली सी पहला भी, एक बार फिर कह दिए, अखां दी संभाल ते इहदे नाल नाल जेब दी संभाल अपलाइंसिस दे विच सुल्तान जी होल्ड दे उत्ते ने, प्रनीत होल्ड दे उत्ते है. स्टूडियोज नंबर 905-673-3337, एक लाइन फ्री है. टोरंटो दे सब तो बिजी शो जिहड़े वीकेंड ते हुंदे उहनां चों रेडियो आवाज़ एक है, और तुसी 905-673-3337 कॉल कर रहे हो. अखां टेस्ट करा लो एक बार, फिर मैं जिक्र कर दवां. अखां दे रेटिना दे उपर एक स्पैशल मशीन ते एक डॉक्टर आ जिहड़ा सिर्फ तुहाडे 7 to 9 मिंट लऊगा. 9 मिंटां दे विच अखां दे विच चिट्टा मोती है जां काला मोती है तां नहीं आ गया. चिट्टा मोतिया मतलब है तुहाडी देखण दी शक्ति खत्म होगी, काला मोतिया मतलब है अखां दी निगाह जा सकती है. जो मैं कई लोगों नूं देखिया जिन्हां दी चली गई, मैंने कि इंग्लैंड तो बंदा मिलदा हुंदा, वो इत्थे मूव होया, उहदा नंबर सेव आ, वो डंडे नाल तुरदा, वो कहिंदा मैं पहलां तुहाडे वांगू देख सकदा सी, मेरियां अखां खराब हो गईआं, उस तों बाद रोशनी चली गई. सो तुसीं प्लीज़ जिन्ने भी लोग सुणदे हो, साल च इक वार अखां जरूर टैस्ट कराओ. मेरे नाल परमवीर, परमजीत तुसीं दिओ मैसेज प्लीज़.
6: ਬਹੁਤ ਬਹੁਤ ਧੰਨਵਾਦ ਜੀ। ਕੋਈ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅਵੇਲੇਬਲ ਹੈ। ਨੰਬਰ ਦੱਸ ਦਈਏ 905-405-8888। ਅਮਨ ਜੀ ਨੇ ਬੜਾ ਵਧੀਆ ਐਕਸਪਲੇਨ ਕਰ ਦਿੱਤਾ। ਤੇ ਇਸ ਤੋਂ ਇਲਾਵਾ ਗਲਾਸਿਸ ਦੀ ਗੱਲ ਕਰੀਏ ਤੇ ਬਹੁਤ ਵਧੀਆ ਵਧੀਆ ਡੀਲਸ ਚੱਲ ਰਹੀਆਂ ਸਾਡੇ ਕੋਲ। ਜਿਹੜੇ ਵੀ ਸਾਡੇ ਭੈਣ ਭਰਾ ਜਦੋਂ ਗਲਾਸਿਸ ਬਣਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਐਗਜ਼ਾਮ ਕਰਾ ਲੈਂਦੇ ਨੇ, ਬਾਅਦ ਚੋਂ ਗਲਾਸਿਸ ਦਾ ਹੁੰਦਾ, ਤੇ ਉਹਨਾਂ ਹੁੰਦਾ ਵੀ ਕਿਤੇ ਸਸਤੀਆਂ ਮਿਲ ਜਾਣ, ਵਧੀਆ ਮਿਲ ਜਾਣ, ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਲੈ ਕੇ ਆਏ ਹਾਂ। ਸੋ ਵੈਲਿਊ ਪੈਕੇਜ ਤੁਹਾਨੂੰ ਦੋ ਚੀਜ਼ਾਂ ਦੇ ਰਹੇ ਹਾਂ। ਪਹਿਲਾਂ ਤੁਹਾਨੂੰ$300 ਦੀ ਕੀਮਤ ਦਾ ਬ੍ਰਾਂਡਿਡ ਫਰੇਮ ਦੇ ਰਹੇ ਹਾਂ। ਇਹਦੇ ਚ ਲੰਡਨ ਫੌਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਬ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਪਏ ਨੇ ਤੇ ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਾ। ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਤੁਸੀਂ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ, ਵੈਲਿਊ ਪੈਕੇਜ ਇੱਕ ਤੇ ਫਰੇਮ ਇੰਕਲੂਡਿਡ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇੰਕਲੂਡਿਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀਆਂ ਨਾਲ ਕਰਵਾਉਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਕਰਾਓ, ਸਾਰੀਆਂ ਕੋਟਿੰਗਾਂ ਜੀ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਰ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ, ਬੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਹੈ ਸਾਡਾ 905-406-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰ ਫਿਰ ਜੀ, 905-405-8888, 905-460-8888। ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਨੇ, ਪਰ ਜੇ ਤੁਹਾਡੇ ਕੋਲ ਆਲਰੇਡੀ ਪ੍ਰਿਸਕ੍ਰਿਪਸ਼ਨ ਹੈਗੀ ਹੈ ਤੇ ਸਟੋਰ ਸਾਡਾ 5 ਵਜੇ ਤੱਕ ਖੁੱਲ੍ਹਾ, ਤੁਸੀਂ ਕਿਸੇ ਸਮੇਂ ਵੀ ਵਿਜ਼ਿਟ ਕਰ ਸਕਦੇ ਹੋ। ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤੇ 905-460-8888। ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਸੋ ਮਚ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Thank you very much.
2: I'm break to baat ho nahi tel lekha. Just a minute. Okay. So Sultan ji mera on air ne Sultan ji tusi on air mera hai ke samay apna message deliver kar dijiye pasaran.
1: Thank you very much ji. Brampton TV and appliances da message de rahe ha. Khaas taur te TV section de vich tusi miss na karna. ਕਿਉਂਕਿ ਬਹੁਤ ਲਿਮਿਟਿਡ ਜਿਹਾ ਟੀਵੀ ਸਾਡੇ ਕੋਲ ਸਟਾਕ ਹੈ ਆ ਅਗਰ ਤੁਸੀਂ 75 ਇੰਚ ਟੀਵੀ ਦੇਖ ਰਹੇ ਸੀ 799 ਦਾ ਸੈਮਸੰਗ ਦਾ 75 ਇੰਚ ਟੀਵੀ ਮਿਲ ਜਾਏਗਾ ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ 1099 ਹੈ $1100 ਪਰ 799 ਚ ਅਵੇਲੇਬਲ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਨਾਲ ਦੀ ਨਾਲ 85 ਇੰਚ ਦੀ ਗੱਲ ਕਰੀਏ ਤੇ 85 ਇੰਚ $1399 ਦਾ ਮਿਲ ਜਾਏਗਾ $1800 ਇਹਦੀ ਪ੍ਰਾਈਸ ਹੈ ਪਰ ਤੁਹਾਨੂੰ 1399 ਚ ਸੈਮਸੰਗ ਮਿੰਨੀ ਐਲਈਡੀ ਮਿਲੇਗਾ ਜਿਹੜੇ ਕਸਟਮਰ ਸੋਨੀ ਬ੍ਰੇਵੀਆ ਮਾਡਲ ਲੈਣਾ ਚਾਹੁੰਦੇ ਮੇਰੇ ਕੋਲ ਸੋਨੀ ਬ੍ਰੇਵੀਆ 3 ਇਹ ਵੀ 5 ਟੀਵੀ ਸਟਾਕ ਚ ਪਹੁੰਚੇ ਆ ਜੀ ਇਹ ਵੀ ਤੁਹਾਨੂੰ $2000 ਵਾਲਾ $1599 ਦਾ ਮਿਲ ਜਾਏਗਾ ਸੋ ਅਗਰ ਤੁਸੀਂ ਸੋਨੀ ਜਾਂ ਸੈਮਸੰਗ ਕੋਈ ਵੀ ਬ੍ਰਾਂਡ ਲੈਣਾ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਟੀਵੀ $600 to $800 ਦੀ ਸੇਵਿੰਗ ਕਰ ਸਕਦੇ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828 ਸਾਡਾ ਨੰਬਰ ਹੈ ਜੀ ਸਾਡੇ ਕੋਲ 65 ਇੰਚ ਦਾ ਗੂਗਲ ਟੀਵੀ ਗੂਗਲ ਫੀਚਰਸ ਦੇ ਨਾਲ ਹੈ ਕ੍ਰੋਮਕਾਸਟ ਬਿਲਟ ਇਨ ਹੈ ਇਹਦੇ ਚ ਤੁਹਾਨੂੰ ਐਪ ਸਟੋਰ ਬਿਲਟ ਇਨ ਮਿਲੇਗਾ ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ 2026 ਦਾ ਲੇਟੈਸਟ ਮਾਡਲ ਹੈ 65 ਇੰਚ 499 ਸਿਰਫ 499 ਚ 65 ਇੰਚ ਟੀਵੀ ਪਿਕਅਪ ਕਰਨਾ ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਹੀ ਪੇ ਕਰਨਾ ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 9054502828 ਸਾਡਾ ਨੰਬਰ ਹੈ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਕਿ ਸਟੈਕ ਕੀਤਾ ਜਾ ਸਕਦਾ ਹੈ ਜਦੋਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰੋਗੇ ਤੇ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ $2200 ਤੋਂ ਸਿਰਫ $1499 ਦਾ ਲੈ ਕੇ $700 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ ਜਿਹੜਾ $2000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਇਹ ਤੁਹਾਨੂੰ ਅੱਜ ਦਿੱਤਾ ਜਾ ਰਿਹਾ ਜੀ ਟੈਰਿਫ ਲੱਗੀ ਪ੍ਰਾਈਸ $2600 ਹੈ ਪਰ $1799 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ ਸਿੰਗਲ ਪੀਸ ਵਾਸ਼ਰ ਚਾਹੀਦਾ $1000 ਵਾਲਾ $599 ਚ ਸਿੰਗਲ ਪੀਸ ਡਰਾਇਰ ਚਾਹੀਦਾ $900 ਵਾਲਾ $499 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਅਵੇਲੇਬਲ ਹੈ 6 ਮੰਥ ਚ ਪੇ ਕਰੋਗੇ ਫ੍ਰੀ ਹੋਮ ਡਿਲੀਵਰੀ ਹੈ ਜੀ 905-450-2828 ਨੰਬਰ ਹੈ ਤੇ ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ ਚਾਹੇ ਉਹਨਾਂ ਨੇ ਸਿੰਗਲ ਸਿੰਗਲ ਪੀਸ ਲੈਣਾ ਜਾਂ ਉਹਨਾਂ ਨੇ ਬੰਡਲ ਪੈਕੇਜ ਲੈਣੇ ਆ ਜਿਹਦੇ ਚ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਉਹ ਵੀ $12000 ਵਾਲਾ $6900 ਚ ਲੈ ਕੇ $6100 ਦੀ ਸੇਵਿੰਗ 40% ਸੇਵਿੰਗ ਬਣ ਰਹੀ ਹੈ ਜੀ ਬੰਡਲ ਪੈਕੇਜ ਦੇ ਉੱਪਰ ਬਿਲਟ ਇਨ ਕਿਚਨ ਤੇ ਮਿਲੇਗੀ ਤੁਹਾਨੂੰ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ 9054502828 ਪਹੁੰਚਣਾ ਹੈ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਅਪਲਾਈਸਿਸ .com 9054502828 905-450-2828 ਜੀ

ਜ਼ਿੰਦਗੀ ਸਭ ਤੋਂ ਵੱਡੀ ਮਾਸਟਰ ਹੈ ਸਬਕ ਸਿਖਾਉਣ ਦੇ ਲਈ। ਆਪਾਂ ਅਕਸਰ ਕਿਸੇ ਨਾ ਕਿਸੇ ਬਾਰੇ ਸੋਚਦੇ ਹਾਂ ਕਿ ਮੈਂ ਨਾ ਹੋਇਆ ਫਲਾਣੀ ਚੀਜ਼ ਇਹੋ ਜਾਣੀ ਹੈ। ਮੈਂ ਪਿਛਲੇ 15 ਦਿਨ ਸੰਤੋਸ਼ ਦਾ ਅਤੇ ਇਹਨਾਂ ਦਾ ਧੰਨਵਾਦ ਕਰਦਾ, ਹੁਣ ਇਹਨਾਂ ਨੇ ਛੁੱਟੀ ਲਈ ਹੋਈ ਹੈ ਅਤੇ ਇਹਨਾਂ ਨੇ ਮੇਰੇ ਮਗਰੋਂ ਬੈਕਅਪ ਬਹੁਤ ਅੱਛੀ ਦਿੱਤੀ। ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਜੇ ਮੈਂ 15 ਦਿਨ ਆਇਆ ਨਹੀਂ ਤਾਂ ਕੋਈ ਬੜਾ ਫਰਕ ਨਹੀਂ ਪਿਆ। ਠੀਕ ਹੈ, ਕਿਉਂਕਿ ਆਵਣ ਜਾਵਣ ਯਾਨੀ ਕਿ ਮੇਰੀ ਕੁਰਸੀ 'ਤੇ ਕਿਸੇ ਹੋਰ ਨੇ ਬਹਿਣਾ ਅਤੇ ਕੁਰਸੀ ਇਹੀ ਰਹਿ ਜਾਣੀ ਹੈ, ਬੰਦਾ ਬਦਲੀ ਜਾਣਾ। ਇਸ ਲਈ ਜ਼ਿੰਦਗੀ 'ਚ ਕਿਸੇ ਚੀਜ਼ ਦਾ ਘਮੰਡ ਨਹੀਂ ਕਰਨਾ। ਜੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਹਾਨੂੰ ਜਨਮ ਕਿਸੇ ਹੋਰ ਨੇ ਦਿੱਤਾ, ਤੁਹਾਨੂੰ ਨਾਮ ਕਿਸੇ ਹੋਰ ਨੇ ਦਿੱਤਾ, ਤੁਹਾਡਾ ਪਾਲਣ ਪੋਸ਼ਣ ਕਿਸੇ ਨੇ ਕੀਤਾ ਅਤੇ ਤੁਹਾਨੂੰ ਪੜ੍ਹਾਇਆ ਕਿਸੇ ਨੇ, ਤੁਹਾਨੂੰ ਪਾਲਿਆ ਕਿਸੇ ਨੇ। ਤੂੰ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਜਿੱਥੇ ਕਰਤਾ ਦੀ ਗੱਲ ਆਉਂਦੀ ਹੈ ਕਿ ਹੇ ਪਰਮੇਸ਼ਵਰ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਪਜੀ ਸਾਹਿਬ 'ਚ ਕਿ ਹੇ ਪਰਮੇਸ਼ਵਰ ਤੂੰ ਕਰਤਾ, ਕਰਤਾ ਕਰ ਰਿਹਾ, ਅਸੀਂ ਤਾਂ ਉਸ ਐਨਰਜੀ ਦਾ ਪਾਰਟ ਹਾਂ। ਯਾਨੀ ਕਿ ਆਪਾਂ ਐਨਰਜੀ ਦੇ ਬੱਚੇ ਹਾਂ। ਜੇ ਚੱਲ ਰਹੀ ਹੈ ਤਾਂ ਬਾਹਰ ਸੜਕਾਂ 'ਤੇ ਹਾਂ, ਜੇ ਖਰਾਬ ਹੋ ਗਈ ਹਸਪਤਾਲ 'ਚ ਹਾਂ, ਜੇ ਬੰਦ ਹੋ ਗਈ ਤਾਂ ਮੜੀਆਂ 'ਚ ਹਾਂ। ਸੋ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਾ, ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ। ਯਾਨੀ ਕਿ ਆਧਾਰ ਕੀ ਆ? ਰਿਜਕ ਆ। ਕੋਈ ਚੀਜ਼ ਵੱਧ ਗਈ ਘੱਟ ਗਈ ਉਹ ਮਾਰਕੀਟ ਆ, ਆਰਟੀਫਿਸ਼ਲ ਆ। ਪਰ ਰਿਜਕ ਜਿਹੜਾ ਹੈਗਾ ਉਹ ਆਰਟੀਫਿਸ਼ਲ ਨਹੀਂ ਹੈਗਾ। ਮਹਾਰਾਜ ਬਖਸ਼ਦੇ ਹੀ ਬਖਸ਼ਦੇ ਨੇ ਆਪਾਂ ਨੂੰ। ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ। ਆਪਾਂ ਨੂੰ ਬਾਹਲੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਪਰ ਆਪਾਂ ਨੂੰ ਕਰਮ ਕਰਨ ਦੀ ਜ਼ਰੂਰਤ ਆ। ਹੁਣ ਕਰਮ 'ਚ ਕੀ ਹੈ ਕਿ ਮਾਟੀ ਕਾ ਪੁੱਤਰਾ ਕੈਸੇ ਚਲਤ ਹੈ, ਹਉਮੈ ਨਾਲ ਭਰਿਆ ਹੋਇਆ। ਮਾਇਆ ਆਵੇ ਰੋਣ ਲੱਗਦਾ ਜਦੋਂ ਮਾਇਆ ਚਲੀ ਜਾਂਦੀ ਹੈ, ਹੱਸਣ ਲੱਗ ਜਾਂਦਾ ਮਾਇਆ ਆਈ ਤੇ। ਮਾਟੀ ਕਾ ਪੁਤਲਾ ਕੈਸੇ ਨਚਤ ਹੈ। ਪੈਸੇ ਦੀ ਵੈਲਿਊ ਖਤਮ ਹੋ ਜਾਂਦੀ ਹੈ ਜਦੋਂ ਤੁਸੀਂ ਹਸਪਤਾਲ ਦੇ ਬੈੱਡ ਦੇ ਉੱਤੇ ਪਏ ਹੁੰਦੇ ਹੋ। ਤੁਹਾਡੇ ਅਕਾਊਂਟ 'ਚ $9,50,750 ਪਏ ਨੇ, ਪਰ ਡਾਕਟਰ ਕਹਿੰਦਾ ਵੀ ਤੁਸੀਂ ਗੁਸਲਖਾਨੇ ਤੱਕ ਜੇ ਜਾਣਾ ਤਾਂ ਤੁਸੀਂ ਇਹਦੇ ਤੋਂ ਬਿਨਾਂ ਨਹੀਂ ਤੁਰਨਾ, ਵੋਕਰ ਤੋਂ ਬਿਨਾਂ ਨਹੀਂ ਤੁਰਨਾ। ਤਾਂ $9,07,550 ਖੇ ਵਰਗੇ ਲੱਗਦੇ ਨੇ। ਤੁਹਾਡੇ ਬਟੂਏ 'ਚ $950 ਨੇ ਅਤੇ ਤੁਸੀਂ ਕਦੇ ਡਾਕਟਰ ਨੂੰ ਮਿਲੇ ਨਹੀਂ। ਇਹ ਸਭ ਤੋਂ ਵੱਡੀ ਖੂਬਸੂਰਤੀ ਹੈ। ਸੋ ਜ਼ਿੰਦਗੀ 'ਚ ਖੁਸ਼ ਰਹੋ, ਆਬਾਦ ਰਹੋ। ਬਾਕੀ ਗਾਉਣ ਵਾਲੇ ਤਾਂ ਕੱਚੇ ਪੱਕੇ ਜਿਹੇ ਨੇ, ਖੁਸ਼ ਬੰਦਿਆਂ ਨੂੰ ਤੂੰ ਕਦੇ ਮਿਲਿਆ ਹੀ ਨਹੀਂ। ਇਹ ਜੋ ਲਿਖਦੇ ਨੇ ਉਹ ਵੇਚਣ ਲਈ ਵੀ ਲਿਖਦੇ ਨੇ, ਖੁਦ ਇਹ ਆਪ ਵੀ ਬੜੇ ਪਰੇਸ਼ਾਨ ਹੁੰਦੇ ਨੇ ਕਿ ਫਲਾਣਾ ਨੰਬਰ 1 'ਤੇ ਕਿਉਂ ਹੈਗਾ, ਮੈਂ ਪਿੱਛੇ ਕਿਉਂ ਰਹਿ ਗਿਆ।

0: ਰਸ਼ਮਿੰਦਰ ਕੌਰ ਜਾਂ ਸਿੰਘ ਨੇ ਮੈਨਾਂ ਰਸ਼ਮਿੰਦਰ ਰਸ਼ਮਿੰਦਰ ਹਾਂਜੀ
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਰਸ਼ਪਿੰਦਰ ਬੋਲਦੀ ਹਾਂ
0: ਹਾਂਜੀ ਬੋਲੋ ਜੀ ਬੋਲੋ
1: ਮੈਂ ਬੇਟੀ ਮੇਰੀ ਬੇਟੀ ਹੈਗਾ 22 ਜੁਲਾਈ 1995 ਡੇਟ ਆਫ ਬਰਥ ਉਹਦੇ ਬਾਰੇ ਪੁੱਛਿਆ ਸੀ ਆਉਣ ਵਾਲੀ ਲਾਈਫ ਕਿੱਦਾਂ
0: ਤੁਹਾਡੀ ਬੇਟੀ ਕਿੱਥੇ ਹੈ ਜੀ ਇਸ ਵੇਲੇ
1: ਮੇਰੇ ਨਾਲ ਹੀ ਹੈ ਜੀ ਮੇਰੇ ਕੋਲ ਹੀ ਹੈ
0: ਤੇ ਤੁਹਾਡੀ ਬੇਟੀ ਕਿਉਂ ਨਹੀਂ ਬੋਲਦੀ ਤੁਸੀਂ ਕਿਉਂ ਬੋਲਦੇ ਤੁਸੀਂ ਅਸਿਸਟੈਂਟ ਹੋ
1: ਤੇ ਮੈਂ ਬੋਲ ਪਤ ਬੋਲ ਕੇ ਕੀ ਕਰ ਅੰਕ ਸ਼ਸ਼ਕਾ ਮੈਂ ਆਉਣ ਵਾਲਾ ਸਮਾਂ ਕਿਵੇਂ ਰਹੂਗਾ
0: ਹੋਏ ਹੋਏ ਹਾਏ ਹਾਏ ਮੇਰਾ ਆਉਣ ਵਾਲਾ ਸਮਾਂ ਕਿਵੇਂ ਰਹੂਗਾ ਦੁਬਾਰਾ ਪੁੱਛ ਮੈਨੂੰ ਇੱਕ ਵਾਰ ਫਿਰ ਮੈਨੂੰ ਬਹੁਤ ਵਧੀਆ ਲੱਗਿਆ
1: ਭਾਜੀ ਮੈਂ ਆਉਣ ਵਾਲਾ ਸਮਾਂ ਕਿਵੇਂ ਰਹੂਗਾ
0: ਅੱਛਾ ਮੇਰੀ ਗੱਲ ਸੁਣ ਕਿੰਨੇ ਸਾਲ ਦੇ ਹੋਗੇ ਤੁਸੀਂ
1: 31
0: ਹੁਣ ਤੱਕ ਦਾ ਸਮਾਂ ਕਿਵੇਂ ਰਿਹਾ ਜਿਹੜਾ ਜਿਵੇਂ ਹੋ ਹੁਣ ਤੱਕ
1: ਵਧੀਆ
0: ਵਧੀਆ ਰਿਹਾ ਨਾ
1: ਨਹੀਂ ਵਧੀਆ ਨਹੀਂ ਸੀ ਵਧੀਆ ਨਹੀਂ ਸੀ
0: ਓਕੇ ਇਹਦਾ ਮਤਲਬ ਇਹ ਆ ਕਿ ਆਪਾਂ ਜਾਂ ਤਾਂ ਲਾਈਫ ਤੋਂ ਸੈਟੀਸਫਾਈਡ ਨਹੀਂ ਹੈਗੇ ਜਾਂ ਆਪਾਂ ਲਾਈਫ ਜਿਉਣ ਦੇ ਫਲਸਫੇ ਤੋਂ ਯਾਨੀ ਕਿ ਜ਼ਿੰਦਗੀ ਜਿਉਣ ਦੇ ਢੰਗ ਤੋਂ ਸੈਟੀਸਫਾਈਡ ਨਹੀਂ ਹੈਗੇ ਕਿਸੇ ਚੀਜ਼ ਨੂੰ ਪਾ ਲੈਣ ਤੋਂ ਬਾਅਦ ਸਪੋਜ਼ ਤੂੰ ਵਿਆਹ ਕਰਾਉਣਾ ਤੈਨੂੰ ਕੋਈ ਮੁੰਡਾ ਸੋਹਣਾ ਲੱਗਿਆ ਅੱਜ ਤੈਨੂੰ ਮਿਲ ਗਿਆ ਤੇ ਉਹਨਾਂ ਰਹਿਣ ਲੱਗ ਗਈ ਰਹਿਣ ਤੋਂ ਬਾਅਦ ਤੈਨੂੰ ਉਹਦੀਆਂ ਆਦਤਾਂ ਪਤਾ ਲੱਗੀਆਂ ਹੁਣ ਤੈਨੂੰ ਉਹਦਾ ਸੋਹਣਾ ਲੱਗਣਾ ਬੇਕਾਰ ਲੱਗਣ ਲੱਗ ਗਿਆ ਪਰ ਤੈਨੂੰ ਉਹਦੀਆਂ ਆਦਤਾਂ ਜ਼ਿਆਦਾ ਬੁਰੀਆਂ ਲੱਗਣ ਲੱਗ ਗਈਆਂ ਲਾਈਫ ਇੱਦਾਂ ਰਾਜੇ ਲਾਈਫ ਇਜ਼ ਦ ਪਾਰਟ ਆਫ ਦ ਸੈਟਿਸਫੈਕਸ਼ਨ ਜਿੱਥੇ ਹੋ ਇੱਕ ਸਟੇਟਸ ਕੋ ਕਹਿੰਦੇ ਨੇ ਇੱਕ ਸਿਚੁਏਸ਼ਨ ਨੂੰ ਸਟੇਟਸ ਕੋ ਜੈਸੇ ਹੋ ਵੈਸੇ ਰਹੋ ਜ਼ਿੰਦਗੀ ਸਭ ਤੋਂ ਪਹਿਲਾਂ ਤਾਂ ਸੈਟਿਸਫਾਈਡ ਹੋ ਸ਼ੁਕਰ ਕਰਨਾ ਬਹੁਤ ਜ਼ਰੂਰੀ ਹੈ ਮੈਂ ਕਿੰਨੀ ਸੋਹਣੀ ਗੱਲ ਬੋਲੀ ਸੀ ਸੁਣੀ ਸੀ ਨਾ ਹੋਸਪਿਟਲ ਵਾਲੀ ਗੱਲ ਬੋਲੀ ਸੀ ਨਾ ਟਰੂਥਫੁੱਲ ਹੈ ਕਿ ਨਹੀਂ ਹੈਗੀ ਟਰੂਥਫੁੱਲ ਆ ਡਾਕਟਰ ਕਹਿੰਦਾ ਕਿ ਤੁਸੀਂ ਵਾਸ਼ਰੂਮ ਤੱਕ ਵੀ ਜਾਣਾ ਤੁਰ ਕੇ ਨਹੀਂ ਜਾਣਾ ਵਾਕਰ ਲੈ ਕੇ ਜਾਣਾ ਨਹੀਂ ਤੁਸੀਂ ਗਿਰ ਜਾਓਗੇ ਕਿਉਂਕਿ ਤੁਹਾਡੇ ਅੰਦਰ ਬੋਡੀ 'ਚ ਐਨਰਜੀ ਹੈ ਨਹੀਂ ਗੀ ਤੁਹਾਡੇ ਸਾਰੇ ਹਾਰਮੋਨਸ ਖਤਮ ਹੋ ਚੁੱਕੇ ਨੇ ਤੁਹਾਡਾ ਆ ਹੋ ਗਿਆ ਪਰ ਉਹੀ ਆਦਮੀ ਸੜਕ 'ਤੇ 950 ਰੁਪਏ ਲੈ ਕੇ ਅੱਜ ਜੇ ਘੁੰਮਰਿਆ ਬਹੁਤ ਖੁਸ਼ ਹੋਊਗਾ ਆਪਾਂ ਨੂੰ ਫਰੀਡਮ ਨੂੰ ਇੰਜੋਏ ਕਰਨਾ ਪੈਣਾ ਜੋ ਸਾਡੀ ਕਿਸਮਤ 'ਚ ਹੈ ਕੀ ਹੈ ਕਰਮ ਕਿਸਮਤ ਆਪਣੇ ਜੇ ਆਪਾਂ ਕਰਮ ਨਹੀਂ ਕਰਾਂਗੇ ਕਿਸਮਤ ਨਹੀਂ ਬਣੂਗੀ ਤੁਸੀਂ ਕੰਮ
1: ਕਰਮ ਚੰਗੇ ਹੁੰਦੇ ਕਿਹਨਾਂ ਕਰਮ ਮਾੜੇ ਹੁੰਦੇ
0: ਨਹੀਂ ਰਾਜੇ ਮੈਂ ਤੈਨੂੰ ਸਮਝਾਉਂ ਮੈਂ ਤੈਨੂੰ ਮਾੜੇ ਆਏ ਹੋਏ ਨੇ ਮੈਂ ਤੈਨੂੰ ਸਮਝਾਉਣ ਲੱਗਿਆ ਜਦੋਂ ਆਪਾਂ ਲਾਈਫ ਨੂੰ ਕੰਪੈਰੀਜ਼ਨ 'ਚ ਲੈ ਜਾਂਦੇ ਹਾਂ ਨਾ ਕੰਪੇਅਰ ਕਰਦੇ ਹਾਂ ਉਦੋਂ ਆਪਾਂ ਇੱਦਾਂ ਕਰਨ ਲੱਗ ਜਾਂਦੇ ਹਾਂ ਆਪਾਂ ਲਾਈਫ ਨੂੰ ਕਦੇ ਵੀ
1: ਕੰਪੇਅਰ ਮੇਰੇ ਪਹਿਲਾਂ ਸਮਨਾ ਮੇਰਾ ਬ੍ਰੇਕਅਪ ਹੋ ਗਿਆ
0: ਤਾਂ ਕਿਉਂ ਗਿਆ ਫਿਰ ਕਿਉਂ ਗਿਆ
1: ਕੁੱਟਦੇ ਸੀਗੇ ਮੈਨੂੰ
0: ਓਕੇ ਮੇਰੀ ਗੱਲ ਸੁਣ ਨਹੀਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਬ੍ਰੇਕਅਪ ਕਿੰਨਾ ਹੋ ਗਿਆ ਕਿੰਨਾ ਬੋਲਿਆ ਸੀ ਤੁਸੀਂ
1: ਗੁਰਮਿੰਦਰ ਸਿੰਘ ਘੁੰਮਣ
0: ਨਹੀਂ ਨਹੀਂ ਨਹੀਂ ਨਹੀਂ ਤੁਹਾਡੇ ਤੁਹਾਡੇ ਬੋਏਫ੍ਰੈਂਡ ਤੁਹਾਡੇ ਹਸਬੈਂਡ ਨਾਲ ਕਿੰਨਾ ਮੈਨੂੰ ਐਸਾ ਓਕੇ ਮੈਂ ਗੱਲ ਸਮਝਾਉਣ ਲੱਗਿਆ ਤੈਨੂੰ ਮੇਰੀ ਗੱਲ ਧਿਆਨ ਨਾਲ ਸਮਝ ਜਦੋਂ ਤੇਰਾ ਕਿਤੇ ਭਲਾ ਨਹੀਂ ਨਾ ਲਿਖਿਆ ਹੋਇਆ ਕੁਦਰਤ ਤੈਨੂੰ ਉਹ ਚੀਜ਼ ਨੂੰ ਆਪੇ ਤੋੜ ਦਿੰਦੀ ਹੈ ਸਮਝੇ ਕਈ ਵਾਰੀ ਕੀ ਹੁੰਦਾ ਆਪਾਂ ਉਸ ਚੀਜ਼ ਦਾ ਅਫਸੋਸ ਕਰੀ ਜਾਂਦੇ ਹਾਂ ਆਪਾਂ ਨੂੰ ਲੱਗਦਾ ਕਿ ਉਹ ਪਰਸਨ ਬੈਡ ਸੀਗਾ ਤਾਂ ਹੀ ਆਪਾਂ ਤੋਂ ਅਲੱਗ ਹੋਏ ਨਾ ਜੇ ਉਹ ਚੰਗਾ ਹੁੰਦਾ ਆਪਾਂ ਅਲੱਗ ਨਾ ਹੁੰਦੇ ਹੁਣ ਆਪਾਂ ਬੈਡ ਪਰਸਨ ਤੋਂ ਅਲੱਗ ਹੋਣ ਦੇ ਪਛਤਾਵੇ ਕਰੀ ਜਾਂਦੇ ਹਾਂ ਵੀ ਕਿਉਂ ਹੋ ਗਿਆ

0: ਕੋਈ ਗੱਲ ਨਹੀਂ।
1: ਮੋਮ ਦੀ ਵੀ ਜਿੰਨੀ ਲਿਖੀ ਹੈ ਨਾ, ਜਿੰਨੇ ਜਿੰਨੇ ਸਵਾਸ ਨੇ ਪੂਰੇ ਹੋ ਜਾਣੇ ਨੇ, ਮਹਾਰਾਜ ਨੇ ਕਿਰਪਾ ਕਰ ਦੇਣੀ। ਕੈਂਸਰ ਵਰਗੀਆਂ ਦਵਾਈਆਂ ਵੀ ਆ ਗਈਆਂ ਨੇ, ਕੈਂਸਰ ਦੇ ਇਲਾਜ ਵੀ ਆ ਗਏ ਨੇ ਰਾਜੇ, ਬਹੁਤ ਉਮੀਦ ਵੀ ਆ ਗਈ ਹੈ, ਨਵੀਆਂ ਚੀਜ਼ਾਂ ਵੀ ਆ ਰਹੀਆਂ ਨੇ ਬਾਹਰ, ਹੈ ਨਾ। ਠੀਕ ਹੈ, ਸੋ ਤੂੰ ਤੂੰ ਕਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਹੋ, ਕਿਹੜੇ ਸ਼ਹਿਰ 'ਚ ਰਹਿੰਦੇ
2: ਹੋ?
1: ਬ੍ਰੈਂਪਟਨ 'ਚ ਰਹਿੰਦੇ ਹੋ। ਆਈ ਪ੍ਰੈਫਰ, ਦੇਖ ਦੇਖੋ, ਅੰਗਰੇਜ਼ੀ ਇੱਕ ਲੈਂਗੁਏਜ, ਇੱਕ ਦੇਖੋ ਸਟਰੋਂਗ ਸਕਿੱਲ ਸਭ ਤੋਂ ਵੱਡੀ ਕੀ ਹੈ ਇਸ ਵੇਲੇ? ਅੰਗਰੇਜ਼ੀ ਲੈਂਗੁਏਜ ਆ। ਦੂਸਰੀ ਸਟਰੋਂਗ ਸਕਿੱਲ ਹੈਗੀ ਹੈ ਕਿ ਤੂੰ ਫ੍ਰੀ ਹੈ ਇਸ ਵੇਲੇ, ਫਰੀਡਮ ਹੈ ਤੇਰੇ ਕੋਲ। ਠੀਕ ਹੈ, ਦੋਨੋਂ ਚੀਜ਼ਾਂ ਨੂੰ ਤੂੰ ਵਧੀਆ ਕਿਵੇਂ ਯੂਜ਼ ਕਰ ਸਕਦੀ ਹੈ ਇਸ ਚੀਜ਼ 'ਤੇ ਐਨਾਲਿਸਿਸ ਕਰਨਾ ਤੂੰ। ਹੁਣ ਮੈਂ ਆਹ ਕਰੂੰਗੀ ਅਤੇ ਆਹ ਮੈਂ ਕਰਨਾ ਨਹੀਂ, ਦੈਟਸ ਯੂਅਰ ਐਨੀਮੀ, ਇਹ ਤੇਰਾ ਦੁਸ਼ਮਣ ਆ। ਐਗਜ਼ਾਮਪਲ, ਮੈਂ ਦਸਵੀਂ ਪਾਸ, ਅੰਗਰੇਜ਼ੀ ਨਹੀਂ ਆਉਂਦੀ ਸੀ, ਮੈਂ ਸਿੱਖੀ, ਮੈਂ ਤੈਨੂੰ ਤੁਸੀਂ ਸਿਖਾਉਣ ਲਈ, ਕਿਉਂਕਿ ਤੂੰ ਸ਼ੋਅ ਸੁਣ ਨਹੀਂ ਰਹੀ ਸੀ ਲੌਂਗ ਟਾਈਮ ਤੋਂ, ਪਰ ਮੈਂ ਅੰਗਰੇਜ਼ੀ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ। ਤੈਨੂੰ ਪਤਾ ਮੈਂ ਪ੍ਰਾਈਮ ਮਿਨਿਸਟਰ ਵੀ ਔਨ ਏਅਰ ਕੀਤੇ ਨੇ, ਔਨ ਏਅਰ ਕੀਤੇ ਨੇ, ਕਿੰਨੇ ਮਿਨਿਸਟਰਸ ਔਨ ਏਅਰ ਕਰਤੇ, ਬੜੇ ਬੜੇ ਬੜੇ, ਤੁਹਾਨੂੰ ਹਾਈ ਸਕਿੱਲ ਦੇ ਲੈਵਲ ਦੇ ਉੱਤੇ ਤੁਹਾਨੂੰ ਉਹਨਾਂ ਨੂੰ ਕੁਐਸਚਨ ਕਰਨੇ ਪੈਂਦੇ ਨੇ, ਬੜੀ ਹਾਈ ਸਕਿੱਲ ਦੀ ਗੱਲਬਾਤ ਹੁੰਦੀ ਹੈ, ਥੋੜ੍ਹੀ ਜਿਹੀ ਗੱਲਬਾਤ ਹੁੰਦੀ ਹੈ। ਤੁਸੀਂ ਮੁਲਕ ਦੇ ਉਸ ਆਦਮੀ ਨਾਲ ਗੱਲ ਕਰ ਰਹੇ ਹੁੰਦੇ ਹੋ ਜਿਹਦੇ ਕੋਲ ਉਸ ਮੁਲਕ ਦੇ ਸਾਰੇ ਕੰਮ ਕਾਜ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਮੈਂ ਆਪਣੇ ਆਪ ਨੂੰ ਲੈਟ ਡਾਊਨ ਨਹੀਂ ਕੀਤਾ, ਮੈਂ ਇੰਗਲਿਸ਼ ਦੇ ਉੱਤੇ ਹਾਵੀ ਹੋ ਗਿਆ ਆਪ ਖੁਦ। ਠੀਕ ਹੈ, ਪਰ ਗੱਲ ਸੁਣ, ਤੈਨੂੰ ਮੈਂ ਚੇਂਜ ਨਹੀਂ ਕਰ ਸਕਦਾ, ਮੈਂ ਆਪਣੇ ਆਪ ਨੂੰ ਚੇਂਜ ਕਰ ਸਕਦਾ, ਤੂੰ ਆਪਣੇ ਆਪ ਨੂੰ ਚੇਂਜ ਕਰ ਸਕਦੀ ਹੈ, ਦੈਟਸ ਇਟ। ਓਕੇ, ਡੇਟ ਆਫ ਬਰਥ ਬੋਲ ਕੇ ਤੇਰਾ, ਜਲਦੀ ਬੋਲ।
2: 22nd
1: Jan 1999 ਬਾਕੀ 19 ਨੂੰ ਨਹੀਂ ਚਾਹੀਦਾ, 22nd Jan
2: July
1: ਓਕੇ, 22nd July ਦੇ ਵਿੱਚ ਇਹ ਆ ਕਿ ਸੈਂਟੀਮੈਂਟਲ ਅਨਰੀਅਲਿਸਟਿਕ, ਓਵਰ ਥਿੰਕਰ ਹੋ, ਸੈਂਟੀਮੈਂਟਲ ਮਾਨਸਿਕ ਤੌਰ ਦੇ ਉੱਤੇ ਕਿਸੇ ਵੀ ਚੀਜ਼ ਨਾਲ ਜੂਝਣ ਲੱਗ ਜਾਂਦੇ ਹੋ, ਬਟ ਗੁੱਡ ਪਾਰਟ ਹੈਗਾ, ਗੁੱਡ ਵਿਦ ਗੁੱਡ ਟੈਂਪਰ, ਗੁੱਸੇ ਦੇ ਵਿੱਚ ਚੇਂਜ ਆ ਗਿਆ ਹੈਗਾ, ਅਸਥੈਟਿਕ, ਠੀਕ ਹੈ, ਅਤੇ ਕੌਂਸ਼ੀਅਸ, ਕਾਇੰਡ ਐਂਡ ਰੋਮੈਂਟਿਕ, ਇਹ ਗੁੱਡ ਪਾਰਟ ਦੱਸੇ ਨੇ ਇਹਨੇ ਚਾਰਟ ਨੇ। ਇਹ ਕੋਈ ਭਵਿੱਖ ਨਹੀਂ ਹੈਗਾ ਤੇਰਾ, ਇਹ ਤੇਰੀਆਂ ਆਦਤਾਂ ਨੇ, ਤੇਰੀਆਂ ਆਦਤਾਂ ਨੇ ਤੈਨੂੰ ਮੰਗਣ ਲਾਉਣਾ, ਭਿਖਾਰੀ ਬਣਾ ਦੇਣਾ, ਤੇਰੀ ਜ਼ਬਾਨ ਅਗਰ ਮਾੜੀ ਹੈ, ਤੇਰੀ ਸੁਣਨ ਦੀ ਸ਼ਕਤੀ ਨਹੀਂ ਹੈਗੀ, ਪੇਸ਼ੈਂਸ ਨਹੀਂ, ਤੇਰੀਆਂ ਹੀ ਆਦਤਾਂ ਨੇ ਤੈਨੂੰ ਰਾਜਾ ਬਣਾ ਦੇਣਾ। ਤੂੰ ਇਹ ਦੇਖ ਲੈ, ਟਰੰਪ ਬਣਨਾ ਕਿ ਘਰ ਨਹੀਂ ਬਣਨਾ, ਦੱਸ ਕੀ ਕਰਨਾ? ਟਰੰਪ ਬਣਨਾ ਕਿ ਘਰ ਨਹੀਂ ਬਣਨਾ, ਜਲਦੀ ਬੋਲੋ, ਫੋਨ ਰੱਖਣਾ, ਟਰੰਪ ਬਣਨਾ ਕਿ ਘਰ ਨਹੀਂ ਬਣਨਾ? ਨਹੀਂ, ਟਰੰਪ ਬਣਨਾ ਤੂੰ, ਨਹੀਂ ਨਾ, ਘਰ ਨਹੀਂ ਬਣਨਾ ਨਾ, ਹੰਬਲ ਬਣਨਾ ਨਾ, ਬਸ ਓਕੇ, ਤੇਰੇ ਮਦਰ ਨਾਲ ਗੱਲ ਕਰਾ ਦੇ। ਪ੍ਰਨੀਤ ਮੇਰੇ ਕਾਫੀ ਟਾਈਮ ਤੋਂ ਹੋਲਦੇ ਆ, ਸਪੀਡ ਐਕਸ ਵਾਲੇ ਹੋਲਦੇ ਨੇ, ਪ੍ਰਨੀਤ ਕੀ ਹਾਲ ਚਾਲ ਨੇ? ਪ੍ਰਨੀਤ ਬਸ ਵਧੀਆ, ਇਹ ਲੜਕੀ ਇਦਾਂ ਦੀ ਆ ਕਿ ਇਹਦੀਆਂ ਅੱਖਾਂ ਚ ਰੋਸ਼ਨੀ ਆ, ਔਰ ਇਹ ਪੋਜ਼ਿਟਿਵ ਜਿਹੜਾ ਰਹਿ ਕੇ ਬੜਾ ਕੁਛ ਕਰ ਸਕਦੀ ਹੈ, ਗਾਈਡੈਂਸ ਦੀ ਲੋੜ ਹੁੰਦੀ ਆ। ਹੁਣ ਗਾਈਡੈਂਸ ਇਹ ਆ, ਤੁਸੀਂ ਕਲਾਸ ਲਾਉਣ ਬੈਠੇ ਹੋ ਪਰ ਤੁਹਾਡਾ ਕਲਾਸ 'ਚ ਧਿਆਨ ਨਹੀਂ ਗਾ, ਪਰ ਤੁਸੀਂ ਕਲਾਸ ਲਾਉਣ ਗਏ ਹੋ ਪੂਰੇ ਜਜ਼ਬੇ ਨਾਲ ਕਿ ਮੈਂ ਅੱਜ ਵਾਲੀ ਕਲਾਸ 'ਚੋਂ ਲਰਨ ਕਰਨਾ, ਇਹ ਤੁਸੀਂ ਹੋ। ਪ੍ਰਨੀਤ ਜਿਹੜਾ ਹੈਗਾ, ਤੁਹਾਡੀ ਕਸਟਮਰ ਕੇਅਰ ਦੇ ਵਿੱਚ ਵਨ ਆਫ ਦ ਟੋਪ, ਤੁਹਾਡੇ ਇਵੈਂਟਸ ਨੂੰ ਖੂਬਸੂਰਤ ਬਣਾਉਂਦੇ ਆ, ਔਰ ਨਜ਼ਾਰਾ ਦੇ ਵਿੱਚ ਇਹ ਕਸਟਮਰ ਅਟੈਂਡੈਂਟ ਦੇ ਤੌਰ ਦੇ ਉੱਤੇ ਕੰਮ ਕਰਦੇ ਆ, ਅਤੇ ਇਹਨਾਂ ਕੋਲ ਸਭ ਤੋਂ ਪਹਿਲਾਂ ਬਾਹਰ ਦੀ ਗੱਲ ਕਰੂੰਗਾ, ਤੁਹਾਡੇ ਸਭ ਤੋਂ ਜ਼ਿਆਦਾ ਡਰਿੰਕ ਕਿਹੜੇ ਵਿਕਦੇ ਨਜ਼ਾਰਾ 'ਚ?
3: ਹਾਂਜੀ ਸਰ, ਸਾਡੇ ਕੋਲ ਅਲਕੋਹਲਿਕ ਤੇ ਨਾਨ ਅਲਕੋਹਲਿਕ ਦੋਵੇਂ ਅਸੀਂ ਪੀਨਾ ਕਲਾਡਾ ਸੈਲ ਕਰਦੇ ਆ, ਤੇ ਸਾਡੇ ਸਭ ਤੋਂ ਜ਼ਿਆਦਾ ਪਸੰਦ ਕਰਨ ਵਾਲੀ ਡਰਿੰਕ ਆ ਉਹ ਪੀਨਾ ਕਲਾਡਾ, ਬਹੁਤ ਰੀਫਰੈਸ਼ਿੰਗ ਡਰਿੰਕ ਆ, ਤੇ ਸਾਡੇ ਹਰ ਰੋਜ਼ ਦੇ ਉਹ ਘੱਟੋ ਘੱਟ 35 to 40 ਡਰਿੰਕ ਸਾਡੇ ਸੋਲਡ ਆਊਟ ਹੁੰਦੇ ਹੀ ਹੁੰਦੇ ਆ ਉਹ, ਤੇ ਸਾਡੇ ਸਾਰੇ ਕਸਟਮਰ ਜਦੋਂ ਵੀ ਆਉਂਦੇ ਆ ਡਾਇਨਿੰਗ ਵਾਸਤੇ, ਅਸੀਂ ਖੁਦ ਉਹਨਾਂ ਨੂੰ ਰਿਕਮੈਂਡ ਕਰਦੇ, ਅਸੀਂ ਉਹਨਾਂ ਨੂੰ ਟੇਸਟ ਕਰਵਾਉਂਦੇ ਆ ਪਹਿਲਾਂ, ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਉਹ ਸਰਵ ਕਰਦੇ ਆਗੇ
1: ਜੀ।
3: ਸਭ ਤੋਂ ਜ਼ਿਆਦਾ ਸਾਡੇ ਹਾਂਜੀ,
1: ਸੋ ਨਜ਼ਾਰਾ ਨੂੰ ਅਗਰ ਦੇਖਣਾ ਕਿਸੇ ਨੇ, ਗੂਗਲ ਦੇ ਉੱਤੇ ਜਾਓ, ਫੇਸਬੁੱਕ, ਇੰਸਟਾਗ੍ਰਾਮ ਤੇ ਜਾਓ, ਜਾਂ ਤੁਸੀਂ ਗੂਗਲ ਤੇ ਨਜ਼ਾਰਾ ਪਾ ਲਓ, ਤਸਵੀਰਾਂ ਔਰ ਵੀਡੀਓਜ਼ ਦੇਖੋਗੇ, ਤੁਹਾਨੂੰ ਲੱਗੂਗਾ ਕਿ ਹਾਈ ਐਂਡ ਦੇ ਵਿੱਚ ਤੁਸੀਂ ਪਹੁੰਚ ਰਹੇ ਹੋ। ਮੈਂ ਤੁਹਾਡੇ ਸ਼ੈਫ ਨਾਲ ਗੱਲ ਕਰ ਸਕਦਾ?
3: ਹਾਂਜੀ ਹਾਂਜੀ ਹਾਂਜੀ ਸ਼ੋਰ।
1: ਸੋ ਇਹਨਾਂ ਦੇ ਸ਼ੈਫ ਜਿਹੜੀ ਆ, ਉਹਨੇ ਅਲੱਗ ਅਲੱਗ ਮੁਲਕਾਂ 'ਚ ਕੰਮ ਕੀਤਾ, ਤੇ ਸਟੈਬਲਿਸ਼ ਕੀਤੇ ਨੇ ਕਈ ਟੇਸਟ, ਕਈ ਤਰੀਆਂ ਦੇ ਟੇਸਟ ਸਟੈਬਲਿਸ਼ ਕੀਤੇ ਨੇ, ਖੁਦ ਟੈਸਟ ਕੀਤੇ ਨੇ
4: ਜੀ,
1: ਆਪ ਬਣਾਏ ਨੇ ਉਹ। ਸੋ ਉਹ ਤਰੀਆਂ ਜਿਹੜੀਆਂ ਨੇ ਲੋਕ ਖਾਂਦੇ ਨੇ ਨਜ਼ਾਰਾ ਦੇ ਉੱਤੇ। ਹਾਂਜੀ, ਸਤਿ ਸ਼੍ਰੀ ਅਕਾਲ, ਹੈਲੋ।
3: ਹਾਂਜੀ ਹਾਂਜੀ ਸਰ, ਮੈਨੂੰ ਇੱਕ ਮਿੰਟ ਦਿਓ, ਐਕਚੁਅਲੀ ਅਸੀਂ ਨਾ ਬੈਕ ਟੂ ਬੈਕ ਬਿਜ਼ੀ ਆ, ਸਾਡੀਆਂ ਕੇਟਰਿੰਗ ਬੁੱਕ ਹੋ ਰਹੀਆਂ ਨੇ, ਤੇ ਰਾਈਟ ਨਾਓ ਵੀ ਸਾਡੇ

0: ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਬਾਅਦ ਚੋਂ। ਨਜ਼ਾਰਾ ਦੇ ਉੱਤੇ ਤੁਸੀਂ ਪਹੁੰਚਣਾ, ਪਨੀ ਦੱਸ ਦਿਓ ਕਿ ਤੁਹਾਡੇ ਕੋਲ ਸਪੈਸ਼ਲ ਕੀ ਚੱਲ ਰਿਹਾ। ਕਿਸੇ ਨੇ ਵੀ ਜਾਣਾ ਹੈਗਾ ਪਰਿਵਾਰ ਸਮੇਤ ਡਾਇਨਿੰਗ ਲਈ, ਮੈਂ ਹਾਈਲੀ ਰਿਕਮੈਂਡ ਕਰਦਾ, ਜਿੰਨੀਆਂ ਵੀ ਗੱਡੀਆਂ ਚੱਲਦੀਆਂ ਤਵਾ ਕਿਚਨ ਦੀ ਡਿਵੀਜ਼ਨ ਹੈ, ਇਹ ਤਵੇ ਵਾਲਿਆਂ ਦਾ ਹੀ ਰੈਸਟੋਰੈਂਟ ਹੈ, ਔਰ ਤੁਸੀਂ ਲਾਜ਼ਮੀ ਜਾਓਗੇ ਅਤੇ ਤੁਹਾਨੂੰ 100% ਸੈਟਿਸਫੈਕਸ਼ਨ ਮਿਲੂਗੀ। ਸਿਟਿੰਗ ਡਾਇਨਿੰਗ, ਡਾਇਨਿੰਗ ਦੇ ਵਿੱਚ ਏਅਰਪੋਰਟ ਵਰਗੇ, ਪੀਅਰਸਨ ਏਅਰਪੋਰਟ ਵਰਗੇ ਸਾਫ਼ ਸੁਥਰੇ 7 ਵਾਸ਼ਰੂਮ ਨੇ ਅੰਦਰ ਬਣੇ ਹੋਏ। ਤੁਹਾਡੇ ਅਗਰ ਪਾਰਟੀ ਰੱਖੀ ਹੋਈ ਹੈ, ਕਿਸੇ ਵੀ ਰੈਸਟੋਰੈਂਟ ਨੂੰ ਦੇਖਣਾ, ਵਾਸ਼ਰੂਮ ਤੋਂ ਪਤਾ ਲੱਗ ਜਾਂਦਾ ਕਿੰਨਾ ਕੁ ਸਾਫ਼ ਅਤੇ ਕਿੰਨਾ ਵਧੀਆ। ਹਾਈ ਐਂਡ ਵਾਸ਼ਰੂਮਸ ਹੈਗੇ ਨੇ। ਫਿਰ ਉਸ ਤੋਂ ਬਾਅਦ ਡਾਇਨਿੰਗ ਦੇ ਵਿੱਚ ਟੌਪ ਦੇ ਸ਼ੈਫ ਨੇ, ਅਤੇ ਸਰਵਿਸ ਪ੍ਰਾਈਵੇਸੀ ਦੇ ਨਾਲ 8 ਤੋਂ 10 ਜਾਣੇ ਬੂਥ ਬੁੱਕ ਕਰਨਾ ਚਾਹੁੰਦੇ ਆ, ਆਪਣਾ ਬੂਥ ਬੁੱਕ ਕਰੋ, ਉੱਥੇ ਬੈੱਲ ਵਜਾਓ, ਤੁਹਾਡਾ ਫੂਡ ਬੈੱਲ ਦੇ ਨਾਲ ਔਡਰ 'ਤੇ ਆਉਂਦਾ, ਅਤੇ ਤੁਸੀਂ ਪੇਸ਼ੈਂਸ ਦੇ ਨਾਲ ਉੱਥੇ ਬੈਠਦੇ ਹੋ। ਮਿਊਜ਼ਿਕ ਬਹੁਤ ਵਧੀਆ ਚੱਲ ਰਿਹਾ ਹੁੰਦਾ, ਇਨਡੋਰ ਆਊਟਡੋਰ ਪੈਟੀਓ ਬਣਿਆ ਹੋਇਆ ਬਾਹਰ, ਅੰਦਰ ਵੀ ਬਣਿਆ ਹੋਇਆ। ਹੁਣ ਥੋੜ੍ਹਾ ਜਿਹਾ ਮੌਸਮ ਅੰਦਰ ਵਾਲਾ ਆ ਜਾਣਾ, ਨਜ਼ਾਰਾ ਤੁਹਾਡਾ ਵੈਲਕਮ ਕਰਦਾ। ਕੈਨੇਡੀ ਐਂਡ ਸਟੀਲ ਦੇ ਉੱਤੇ 30 ਰੈਂਬਲਰ ਡਰਾਈਵ, ਜਦੋਂ ਸਟੀਲ ਤੋਂ ਤੁਸੀਂ ਕੁਈਨ ਵੱਲ ਨੂੰ ਜਾਂਦੇ ਹੋ ਤਾਂ ਪਹਿਲਾਂ ਹੀ ਪਲਾਜ਼ਾ ਤੁਹਾਡੇ ਆ ਜਾਂਦਾ ਜਿੱਥੇ ਹਸਕੀ ਦਾ ਗੈਸ ਸਟੇਸ਼ਨ ਆ ਰੈਂਬਲਰ, ਉੱਥੇ ਨਜ਼ਾਰਾ ਅਤੇ ਉੱਥੇ ਤਵਾ ਕਿਚਨ ਲੋਕੇਟਡ ਹੈ, ਅਤੇ ਤੁਸੀਂ ਜ਼ਰੂਰ ਪਹੁੰਚਣਾ। ਪਨੀਤ ਜੀ ਤੁਹਾਡਾ ਨੰਬਰ ਦਿਓ, ਜਿਹੜੇ ਲੋਕ ਕੋਈ ਪਾਰਟੀ ਬੁੱਕ ਕਰਨੀ ਚਾਹੁੰਦੇ ਨੇ। ਕਿੰਨੇ ਪਾਰਟੀ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਪਿਛਲੇ 4 ਮਹੀਨਿਆਂ 'ਚ?
1: ਹਾਂਜੀ ਸਰ, ਸਾਡੀਆਂ ਘੱਟੋ ਘੱਟ 70+ ਪਾਰਟੀਜ਼ ਅਸੀਂ ਪਿਛਲੇ 3 ਮਹੀਨਿਆਂ ਦੇ ਵਿੱਚ ਕਰ ਚੁੱਕੇ ਹਾਂ ਆਲਰੇਡੀ। ਸਾਡੇ ਕੋਲ ਉਰੇ ਆਪਣੇ ਲਾਈਕ ਹਾਲ ਦੇ ਵਿੱਚ ਜੇ ਅਸੀਂ ਗੱਲ ਕਰੀਏ, ਤੇ ਜਿਹੜੀਆਂ ਸਾਡੀਆਂ ਬਾਹਰ ਲਾਈਵ ਕੇਟਰਿੰਗ
0: ਜਾਂਦੀਆਂ, 125 ਬੰਦਿਆਂ ਦੀ ਡਾਇਨਿੰਗ ਅਪਰੂਵਡ ਹੈ ਅੰਦਰ, 125 ਲੋਕਾਂ ਦੀ, 129 ਲੋਕਾਂ ਦੀ, ਤੇ ਇਹਨਾਂ ਕੋਲ ਹੀ ਤੁਹਾਨੂੰ ਬੀਅਰ ਮਿਲਦੀ ਹੈ ਜਿਹੜੀ ਬਦਮਾਸ਼ ਬੀਅਰ ਆ।
2: ਜੀ ਜੀ,
0: ਬਦਮਾਸ਼, ਅਤੇ ਤੁਸੀਂ ਉਹ ਵੀ ਉੱਥੇ ਡਰਿੰਕ ਕਰਦੇ ਹੋ। ਅਤੇ ਤੁਸੀਂ ਹਾਈ ਐਂਡ ਚੇਅਰਸ, ਮਤਲਬ ਚੇਅਰ ਆਮ ਨਹੀਂ ਹੈਗੀਆਂ, ਹਾਈ ਐਂਡ ਦੇ ਟੇਬਲ ਮਾਰਬਲ ਦੇ ਨੇ, ਅਤੇ ਤੁਹਾਡਾ ਲਾਈਟਨਿੰਗ ਸਿਸਟਮ ਡਿਜੀਟਲ ਆ, ਅਤੇ ਮਿਊਜ਼ਿਕ ਦੇ ਨਾਲ ਲਾਈਟਸ ਚੱਲਦੀਆਂ ਨੇ। ਜੇ ਤੁਸੀਂ ਕੋਈ ਨੱਚਣਾ ਗਾਉਣਾ ਹੈਗਾ, ਉੱਥੇ ਸਟੇਜ ਬਣਿਆ ਹੋਇਆ, ਬਾਰ ਬੜੀ ਵੱਡੇ ਲੈਵਲ ਦੀ ਬਾਰ ਬਣੀ ਹੋਈ ਹੈ ਅੰਦਰ, ਅਤੇ ਨਾਲ ਨਾਲ ਅੰਦਰ ਤੁਸੀਂ ਜਿਹੜਾ ਹੈਗਾ ਇੱਕ ਮਾਈਕ ਲੈ ਕੇ ਕੋਈ ਪਾਰਟੀ ਜਾਂ ਕੋਈ ਫੰਕਸ਼ਨ ਕਰਨਾ, ਦੋਸਤਾਂ ਨੇ ਬਹਿਣਾ, ਗੈਟ ਟੂਗੈਦਰ, ਉਹਦੇ ਲਈ ਵੀ ਜਾ ਸਕਦੇ। ਪ੍ਰਨੀਤ ਜੀ, ਕੁਛ ਐਂਡ ਚ ਕਲੋਜ਼ਿੰਗ ਰਿਮਾਰਕਸ ਬੋਲੋ, ਕੀ ਹੈ ਤੁਹਾਡੇ?
1: ਹਾਂਜੀ ਹਾਂਜੀ ਸਰ, ਸੋ ਰਾਈਟ ਨਾਓ ਮੈਂ ਮੇਰੇ ਜਿਹੜੇ ਹੈੱਡ ਸ਼ੈਫ ਨੇ ਉਹ ਮੇਰੇ ਨਾਲ ਲਾਈਨ ਤੇ ਨੇ।
0: ਹਾਂਜੀ
1: ਹਾਂਜੀ ਹਾਂਜੀ, ਤੇ ਉਹ ਤੁਹਾਨੂੰ ਆਪਣਾ ਮੈਸੇਜ ਦੇਣਗੇ।
0: ਸੋ ਸਰ, ਅਸੀਂ ਹੈੱਡ ਸ਼ੈਫ ਨਾਲ ਗੱਲ ਕਰਨ ਲੱਗੇ, ਚੰਪੀਤ ਵੀ ਇੱਥੇ ਹੁੰਦੇ ਨੇ, ਹੈੱਡ ਸ਼ੈਫ। ਹਾਂਜੀ, ਹੈਲੋ ਸ਼ੈਫ, ਹਾਊ ਆਰ ਯੂ, ਕਿਵੇਂ ਹੋ ਤੁਸੀਂ? ਹਲਵਾਈ ਰਹੇ ਬੜੇ ਟੌਪ ਦੇ, ਟੌਪ ਦੇ ਉਸ ਟਾਈਮ ਦੇ ਏਰੀਏ ਦੇ ਮੰਨੇ ਪਰਮੰਨੇ। ਫਿਰ ਉਸ ਤੋਂ ਬਾਅਦ ਸ਼ੈਫ ਬਣੇ, ਇਹਨਾਂ ਨੇ ਪੜ੍ਹਾਈ ਕੀਤੀ, ਕਿਹੜੇ ਕਿਹੜੇ ਕੰਟਰੀਜ਼ ਤੁਸੀਂ ਕੰਮ ਕੀਤਾ?
1: ਜੀ ਮੈਂ ਹਾਲੈਂਡ, ਜਰਮਨ, ਥਾਈਲੈਂਡ, ਮਲੇਸ਼ੀਆ, ਇਹਨਾਂ ਵਿੱਚ ਕੰਟਰੀ 'ਚ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮੈਂ ਕੈਨੇਡਾ 'ਚ ਆ ਕੇ ਵੀ ਤੁਹਾਡੇ ਨਾਲ ਜੁੜੀ ਹੋਈ ਹਾਂ ਕਾਫੀ ਅਰਸੇ ਤੋਂ।
0: ਹਾਂਜੀ,
1: ਤੇ ਕਾਫੀ ਚੀਜ਼ਾਂ ਨੇ, ਕੋਈ ਵੀ ਕਿਸੇ ਨੇ ਕਸਟਮਾਈਜ਼, ਕੋਈ ਕਿਸੇ
0: ਦੁਨੀਆਂ ਦੀ ਕੋਈ ਆਈਟਮ ਨੂੰ ਕਸਟਮਾਈਜ਼ ਕਰਨਾ, ਇੰਡੀਅਨ ਨਾਲ ਜੋੜਨਾ, ਜਿਵੇਂ ਮੈਨੂੰ ਦੱਸਿਆ ਇਹਨਾਂ ਨੇ ਥਾਈਲੈਂਡ, ਮਲੇਸ਼ੀਆ, ਹਾਲੈਂਡ ਐਂਡ ਜਰਮਨੀ 'ਚ ਕੰਮ ਕੀਤਾ। ਤੁਸੀਂ ਕਿਸੇ ਵੀ ਮੁਲਕ ਦਾ ਕੋਈ ਵੀ ਮੈਨਿਊ ਆਈਟਮ ਲਿਆਓ, ਉਹਨੂੰ ਫਿਊਜ਼ਨ 'ਚ ਬਣਾ ਕੇ ਦੇ ਦਿੰਦੇ ਨੇ, ਔਰ ਇਹਨਾਂ ਨੇ ਖੁਦ ਦੀਆਂ ਗ੍ਰੇਵੀ ਸਟੈਬਲਿਸ਼ ਕੀਤੀਆਂ। ਤਵਾ ਚਿਕਨ ਜਿਹੜੀ ਗ੍ਰੇਵੀ ਆ, ਉਹਦੀ ਤਰੀ ਆ, ਇਹਨਾਂ ਦੀ ਆਪਦੀ ਸਟੈਬਲਿਸ਼ਮੈਂਟ ਆ, ਕੋਈ ਨਹੀਂ ਹੋਰ ਬਣਾ ਸਕਦਾ ਟੋਰਾਂਟੋ 'ਚ ਇਹੋ ਜਿਹੀ ਗ੍ਰੇਵੀ। ਨਾ ਰੱਖ ਲੈਣਗੇ ਗ੍ਰੇਵੀ ਨਹੀਂ ਬਣਨੀ, ਕਿਸ ਤੋਂ ਤਰੀ ਨਹੀਂ ਬਣਨੀ। ਕੁਛ ਹੋਰ ਦੱਸੋਗੇ ਰਾਣੀ ਥੋੜ੍ਹਾ ਜਿਹਾ?
1: ਹਾਂਜੀ, ਸਾਡੇ ਜਿਹੜੇ ਨਾ ਕੇਟਰਿੰਗਾਂ ਵੀ ਬਹੁਤ ਜ਼ਿਆਦਾ ਜਾ ਰਹੀਆਂ, ਜਿਹੜਾ ਵੀ ਆਉਂਦਾ ਸਾਡੇ ਕੋਲ ਉਹ ਟੇਸਟ ਕਰਦਾ ਸਾਡਾ ਫੂਡ, ਅਤੇ ਉਸੇ ਟਾਈਮ ਹੀ ਉਹ ਕੇਟਰਿੰਗ ਵੀ ਬੁੱਕ ਕਰਦਾ। ਪਾਰਟੀਆਂ ਵੀ ਸਾਡੀਆਂ ਕਾਫੀ ਹੋ ਰਹੀਆਂ ਨੇ, ਔਰ ਸਾਡਾ ਫੂਡ ਜਿਹੜਾ ਹੈ ਨਾ ਪੂਰੇ, ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਸਾਡਾ ਫੂਡ ਪੂਰੇ ਟੋਰਾਂਟੋ ਦੇ ਵਿੱਚ, ਕੈਨੇਡਾ ਦੇ ਵਿੱਚ ਸਾਡੇ ਟੇਸਟ ਦੇ ਅਕੋਰਡਿੰਗ ਕੋਈ ਵੀ ਨਹੀਂ ਹੈਗਾ, ਸਾਡਾ ਟੇਸਟ ਬਿਲਕੁਲ ਡਿਫਰੈਂਟ ਹੈ
0: ਜੀ। ਔਰ ਤੁਸੀਂ ਜ਼ਰੂਰ ਨਜ਼ਾਰਾ ਬੁੱਕ ਕਰੋ ਸਾਰੇ, ਨਜ਼ਾਰਾ ਦਾ ਫੋਨ ਨੰਬਰ ਹੈ। ਥੈਂਕ ਯੂ ਸੋ ਮਚ, ਤੁਹਾਡਾ ਮੈਂ ਇੱਕ ਵਾਰ ਫਿਰ ਕਾਲ ਕਰ ਲੂੰਗਾ, ਤੁਸੀਂ ਬਿਜ਼ੀ ਹੋ ਮੈਨੂੰ ਪਤਾ, ਅਤੇ ਨਜ਼ਾਰਾ ਦਾ ਨੰਬਰ ਹੈ 905-451-2600। ਹੁਣੇ ਕਾਲ ਕਰੋ, 905-451-2600, 905-451-2600, 905-451-2600 ਨੰਬਰ 'ਤੇ ਕਾਲ ਕਰਨੀ ਹੈ। ਨਜ਼ਾਰਾ, NAZARA, ਨਜ਼ਾਰਾ ਆ ਗਿਆ ਹੋਏ ਅਤੇ ਤੁਹਾਡੇ ਲਈ ਇਹ ਓਪਨ ਨੇ, ਬੜੀ ਜਲਦੀ ਵਾਪਸ ਆ ਰਹੇ। ਨਜ਼ਾਰਾ 'ਤੇ ਤੁਸੀਂ ਪਹੁੰਚਣਾ, ਨਜ਼ਾਰਾ NAZARA ਨੂੰ ਤੁਸੀਂ ਕੰਟੈਕਟ ਕਰਨਾ।

0: 30 Rambler Drive, Brampton. Major intersection, Steels and Kennedy, 90545-12600.
1: Hello, bro. ਕਿੱਥੇ ਆ ਤੂੰ?
2: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ। ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
1: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
3: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
1: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

0: 12 23 यूं ही कट जाएगा सफर साथ चलते चलते कि मंजिल आएगी नजर साथ चलते चलते। ਤੁਸੀਂ ਸਾਡੇ ਨਾਲ ਚਲਦੇ ਚਲਦੇ ਲਗਭਗ ਤੀਸਰੇ ਘੰਟੇ ਚ ਐਂਟਰ ਹੋ ਚੁੱਕੇ ਹੋ। ਰਿਵਾਜ਼ ਮੰਡੇ ਟੂ ਫਰਾਈਡੇ 9 ਟੂ 10 AM ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਜਿੱਥੇ ਅਸੀਂ ਦੁਨੀਆ ਭਰ ਦੀਆਂ ਖਬਰਾਂ, ਐਨਾਲਿਸਿਸ, ਕਰੰਟ ਮਾਰਕੀਟਸ ਹੋ ਗਏ ਨੇ, ਕੋਈ ਪੋਲੀਟੀਕਲ ਜਿਹੜੇ ਚੇਂਜਸ ਆ ਰਹੇ ਹੈਗੇ ਨੇ, ਤੁਹਾਡੇ ਘਰਾਂ ਦੇ ਉੱਤੇ ਕੋਈ ਅਸਰ ਪੈ ਰਿਹਾ, ਤੁਹਾਡੀ ਕਮਾਈ 'ਤੇ, ਤੁਹਾਡੇ ਪਰਿਵਾਰਾਂ 'ਤੇ, ਉਹਨਾਂ ਦੀ ਗੱਲਬਾਤ ਕਰਦੇ, ਇਨਵਾਇਰਮੈਂਟਲ ਜਾਂ ਹਰ ਚੀਜ਼, ਕੋਈ ਮੁੱਦਾ ਨਹੀਂ ਹੈ ਜਿਹਨੂੰ ਅਸੀਂ ਟੱਚ ਨਹੀਂ ਕਰਦੇ। ਅਤੇ ਤੁਸੀਂ ਆਪਣਾ ਬਿਜ਼ਨਸ ਸਾਡੇ ਨਾਲ ਅਗਰ ਪ੍ਰਮੋਟ ਕਰਨਾ, ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰੋਗੇ। ਸਾਡਾ ਨੰਬਰ ਹੈ 416-518-5416-516-518-32-0002। ਔਰ ਸਾਡੇ ਸੰਬੰਧ ਬਿਜ਼ਨਸ ਨਾਲ ਟਿਚ ਪਟਨਾ ਦੀ ਜੋੜੀ ਮੰਗੋ ਨੇ ਅੱਜ ਜੁੜੇ ਤੇ ਲੰਬੇ ਸਮੇਂ ਲਈ ਜੁੜੇ ਰਹੇ। ਸੋ ਟਿਚ ਪਟਨਾ ਦੀ ਜੋੜੀ ਮੰਗੋਈ ਸਪੀਡ ਐਕਸ ਦੇ ਨਾਲ। ਹਾਂਜੀ, ਸਪੀਡ ਐਕਸ ਦੇ ਨਾਲ ਮੈਂ ਗੱਲ ਕਰਨ ਜਾ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ?
1: ਭਾਜੀ ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਤੁਹਾਡੇ?
1: ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਮੈਂ ਪਿਛਲੇ ਦਿਨ ਢਿੱਲਾ ਸੀਗਾ ਤੇ ਮੈਂ ਨਹੀਂ ਆ ਸਕਿਆ। ਮੈਨੂੰ ਹਸਪੀਟਲ 'ਚ ਵੀ ਦੋ ਵਾਰ ਕਾਲ ਆਏ ਲੋਕਾਂ ਦੇ, ਮੈਂ ਹੈਰਾਨ ਰਹਿ ਗਿਆ ਕਿ ਤੁਹਾਡਾ ਲੋਕਾਂ 'ਚ ਕਿੰਨੀ ਪਕੜ ਬਣੀ ਹੈ। ਮੈਨੂੰ ਇੱਕ ਅੰਕਲ ਦਾ ਫੋਨ ਆਇਆ ਤੇ ਇੱਕ ਕੋਈ ਭਾਈ ਸਾਹਿਬ ਸੀਗੇ, ਜਿਵੇਂ ਅੰਕਲ ਸੀਗੇ, ਬਜ਼ੁਰਗ ਸੀਗੇ, ਸੀਨੀਅਰ ਸਿਟੀਜ਼ਨ ਸੀ। ਤੁਹਾਡਾ ਉਹਨਾਂ ਨੇ ਨੰਬਰ ਮੰਗਿਆ ਕਿ ਕਾਕਾ ਸਾਨੂੰ ਨੰਬਰ ਦਿਓ, ਜਿਹੜੇ ਤੁਸੀਂ ਕੋਈ ਰਦਰਫੋਰਡ ਦੇ ਉੱਤੇ ਕਹਿੰਦੇ ਹੁੰਦੇ ਹੋ ਗੱਡੀਆਂ ਵਾਲੇ। ਮੈਂ ਕਿਹਾ ਰਦਰਫੋਰਡ ਸਾਰਾ ਭਰਿਆ, ਪਰ ਸਪੀਡ ਐਕਸ 'ਤੇ ਜਾਓ, ਤੁਹਾਡੀ ਫੁੱਲੀ ਟੇਕ ਕੇਅਰ ਹੋਊਗੀ। ਤੁਹਾਡੇ ਫੋਨ ਚੱਲਦੇ ਚੱਲਦੇ ਮੈਨੂੰ ਇੱਕ ਕਾਲ ਆਈ ਹੁਣੇ, ਉਹਨਾਂ ਨੇ ਮੈਨੂੰ ਪੁੱਛਿਆ, ਆਪਣੇ ਇੱਕ ਐਡਵਰਟਾਈਜ਼ਰ ਨੇ ਜੀ, ਵਿੰਡੋਜ਼ ਵਾਲੇ, ਉਹਨਾਂ ਨੇ ਪੁੱਛਿਆ, ਮੈਂ ਉਹਨਾਂ ਤੋਂ ਐਸਟੀਮੇਟ ਲਿਆ ਮੈਂ ਕੰਮ ਕਰਾਵਾਂ। ਮੈਂ ਅੱਜ ਜਵਾਬ ਦਿੱਤਾ ਅੱਖਾਂ ਮੀਚ ਕੇ, ਅਤੇ ਇੱਦਾਂ ਹੀ ਮੈਨੂੰ ਜਦੋਂ ਕੋਈ ਤੁਹਾਡੇ ਲਈ ਕਾਲ ਕਰਦਾ ਮੈਂ ਕਹਿੰਦਾ ਹੁੰਦਾ ਅੱਖਾਂ ਮੀਚ ਕੇ, ਮੇਰਾ ਵਰਡ ਹੈ। ਆ ਪਵਨ ਹੋਲਡ ਦੇ ਉੱਤੇ ਆ, ਮੈਨੂੰ ਕਿਸੇ ਨੇ ਕਿਹਾ ਕਿ ਸਾਨੂੰ ਇੰਸ਼ੋਰੈਂਸ ਵਾਲੇ ਵਧੀਆ ਕੋਈ ਨੰਬਰ ਦੇ ਦਿਓ। ਪਵਨ ਦਾ ਨੰਬਰ ਮੈਂ ਜਿਹੜੇ ਦਿੱਤਾ ਉਹਨਾਂ ਨੂੰ, ਮੈਂ ਦੱਸਿਆ ਕਿ ਬੰਦੇ ਦਾ ਖਿਆਲ ਰੱਖਿਓ, ਇਹਨੂੰ ਕੋਡ ਕੂਡ ਵਧੀਆ ਬਣਾ ਕੇ ਦੇ ਦਿਓ, ਲੰਬਾ ਟਾਈਮ ਤੁਹਾਡਾ ਚੱਲਣ ਵਾਲਾ, ਇਹਦੇ ਕੋਲ ਬੰਦੇ ਕੋਲ ਬਹੁਤ ਅੱਗੇ ਰੈਫਰੈਂਸ ਅਤੇ ਸਭ ਕੁਛ ਹੈ। ਸੋ ਇੱਕ ਕੜੀ ਬਣੀ ਹੋਈ ਹੈ, ਕਿਸੇ ਨੇ ਐਡ ਚਲਾਉਣੀ ਤਾਂ ਤੁਸੀਂ ਸਾਡਾ ਨੰਬਰ ਜਿਹੜੇ ਦਿੰਦੇ ਕਿਸੇ ਨੂੰ। ਮੈਨੂੰ ਕੱਲ੍ਹ ਇੱਕ ਕਾਲ ਆਈ, ਕਿਸੇ ਲਿਸਨਰ ਨੇ ਆਪਣੇ ਰੀਅਲ ਸਟੇਟ ਏਜੰਟ ਨੇ ਉਹਨਾਂ ਨੰਬਰ ਦਿੱਤਾ ਕਿ ਅਮਨ ਦੇ ਰੇਡੀਓ 'ਤੇ ਐਡ ਚਲਾਓ ਮੇਰੀ ਪ੍ਰੋਪਰਟੀ ਦੀ। ਆਈ ਐਪਰੀਸ਼ੀਏਟ ਜਿੰਨੇ ਵੀ ਲੋਕ ਤੁਸੀਂ ਰੈਫਰ ਕਰਦੇ ਸਾਨੂੰ। ਮੇਰਾ ਨੰਬਰ ਹੈ 416-518-3200। ਸਪੀਡ ਐਕਸ ਭਾਅ ਜੀ, ਮੇਰਾ ਕੁਸ਼ਚਨ ਹੈ ਪਹਿਲਾਂ ਤੁਹਾਨੂੰ, ਸਤਿ ਸ਼੍ਰੀ ਅਕਾਲ, ਸਪੀਡ ਐਕਸ ਦਾ ਨੰਬਰ ਜ਼ਰੂਰ ਇੱਕ ਵਾਰ ਬੋਲ ਦਈਏ ਆਪਾਂ। ਭਾਅ ਜੀ ਨੰਬਰ ਆਪਣਾ ਬੋਲਿਓ,
1: 416 ਹਾਂਜੀ, 416
0: ਹਾਂਜੀ,
1: 277
0: ਹਾਂਜੀ,
1: 9921, 416-277-9221,
0: ਠੀਕ ਹੈ। ਔਰ ਮੈਂ ਗੱਲ ਕਰਨੀ ਚਾਹੂੰਗਾ, ਦੁਨੀਆ ਦੀ ਕੋਈ ਐਸੀ ਗੱਡੀ ਹੈ ਜਿਹੜੀ ਤੁਸੀਂ ਪੇਂਟ ਨਹੀਂ ਕੀਤੀ?
1: ਭਾਜੀ ਮੈਨੂੰ ਲੱਗਦਾ ਕੋਈ ਰਹੀ ਨਹੀਂ ਹੋਣੀ ਜਿਹੜੀ ਲਾਈਕ, ਚਾਹੇ ਵਿੰਟੇਜ ਕਾਰ ਹੋਣ, ਪੁਰਾਣੀਆਂ ਹੋਣ, ਚਾਹੇ ਨਵੀਆਂ ਹੋਣ, ਸਾਰੀਆਂ ਗੱਡੀਆਂ ਦੇ ਅਸੀਂ ਰਿਪੇਅਰ ਐਂਡ ਪੇਂਟ ਕਰ ਚੁੱਕੇ ਹਾਂ ਜੀ।
0: ਠੀਕ ਹੈ। ਔਰ ਮੈਂ ਇੱਕ ਗੱਲ ਦੱਸ ਦਵਾਂ ਸਾਰਿਆਂ ਨੂੰ, ਇਕੱਲੀ ਗੱਡੀ ਨੂੰ ਪੇਂਟ ਨਹੀਂ ਕਰਦੇ, ਗੱਡੀ ਦੀ ਪ੍ਰੋਟੈਕਸ਼ਨ ਵੀ ਕਰਦੇ ਨੇ। ਇਹਨਾਂ ਦਾ ਦੋ ਡਿਵੀਜ਼ਨ ਨੇ, ਇਹਨਾਂ ਦਾ ਬੇਟਾ ਇੱਕ ਅਲੱਗ ਤੋਂ ਕੰਮ ਕਰਦਾ। ਭਾਅ ਜੀ ਉਹ ਕੀ ਕਰਦਾ ਹੈਗਾ, ਜਿਵੇਂ ਸਨੋਅ ਪੈਣੀ ਹੁਣ ਅੱਗੇ, ਗੱਡੀਆਂ ਗਲ ਜਾਂਦੀਆਂ ਥੱਲਿਓਂ, ਉਹਦੇ ਲਈ ਕੀ ਕਰਦਾ ਉਹ?
1: ਉਹਦੇ ਲਈ ਪੇਂਟ ਪ੍ਰੋਟੈਕਸ਼ਨ ਲਈ ਸੈਰਾਮਿਕ ਕੋਟਿੰਗ ਕਰਦੇ ਆ ਜੀ ਉਹ, ਤੇ ਜਿਹਦੇ ਨਾਲ ਥੋੜਾ ਜਿਹੜੀ ਪੇਂਟ ਦੀ ਸ਼ਾਈਨਿੰਗ ਆ ਉਹ ਖਰਾਬ ਨਹੀਂ ਹੁੰਦੀ, ਉਹ ਰੀਸਟੋਰ ਕਰ ਦਿੰਦੇ ਆ। ਜੇ ਕੋਈ ਉਹਦੇ ਵਿੱਚ ਮਾਈਨਰ ਸਕਰੈਚ ਹੈਗੇ ਆ ਜਾਂ ਸਵਾਲ ਮਾਰਕ ਹੈਗੇ ਆ, ਉਹ ਸਾਰੇ ਰਿਮੂਵ ਕਰਕੇ ਇੱਕ ਲੇਅਰ ਬਣਾਈ ਜਾਂਦੀ ਹੈ ਜੀ ਕੋਟਿੰਗ ਦੀ। ਸੋ 4 ਜਾਂ 5 ਸਾਲ ਦੀ ਉਹਦੀ ਮਨਿਆਦ ਹੁੰਦੀ ਹੈ ਜੀ, ਉਦੋਂ ਤੱਕ ਤੁਹਾਡੀ ਗੱਡੀ
0: ਬੜੇ ਪਿਆਰ ਨਾਲ ਮਿੱਠੇ ਹੋ ਕੇ ਗੱਲ ਕਰਦੇ ਨੇ, ਉਦੋਂ ਬਾਅਦ ਉਹ ਗੱਡੀ ਨੂੰ ਕਿਸੇ ਕੰਪਾਊਂਡ 'ਚ ਸਿੱਟੇ ਆਉਂਦੇ ਨੇ। ਤੁਸੀਂ ਜਾ ਕੇ ਜਦੋਂ ਆਪਣੀ ਐਕਸੀਡੈਂਟ ਰਿਪੋਰਟ ਕਰਦੇ ਹੋ, ਤੁਹਾਨੂੰ ਸਮਝ ਆਉਂਦਾ ਕਿ ਮੇਰੀ ਗੱਡੀ ਗਲਤ ਜਗ੍ਹਾ ਚਲੀ ਗਈ, ਤੇ ਤੁਸੀਂ ਉਸ ਤੋਂ ਬਾਅਦ ਟੋ ਟਰੱਕ ਵਾਲੇ ਨੂੰ ਕਾਲ ਕਰਦੇ ਹੋ, ਮੇਰੀ ਗੱਡੀ ਕਿੱਥੇ ਹੋ? ਕਹਿੰਦਾ ਫਲਾਣੀ ਜਗ੍ਹਾ ਖੜੀ ਹੈ। ਜਦੋਂ ਤੁਸੀਂ ਉੱਥੇ ਜਾ ਕੇ ਕਹਿੰਦੇ ਕਿ ਭਾਜੀ ਮੈਂ ਤਾਂ ਗੱਡੀ ਦਾ ਕੰਮ ਨਹੀਂ ਕਰਾਉਣਾ, ਬਾਹਰੋਂ ਕਰਾਉਣਾ, ਉਹ ਜਿਹੜੇ ਕਹਿੰਦੇ ਵੀ ਲਿਆਓ $1500 ਪੇ ਕਰੋ, ਜਿਹੜਾ ਕਿ 200 ਰੁਪਏ ਦੀ ਟੋਇੰਗ ਸੀ ਉਹਦਾ 1500 ਮੰਗਿਆ ਜਾਂਦਾ, ਕਿਉਂਕਿ ਇਹਨਾਂ ਨੇ ਕੰਪਾਊਂਡ ਦੀ ਫੀਸ ਵਿੱਚ ਪਾ ਦਿੱਤੀ ਹੁੰਦੀ ਹੈ। ਇਸ ਲਈ ਮੈਂ ਇਹ ਸਮਝਾਉਣਾ ਚਾਹੁੰਦਾ, ਕਦੇ ਵੀ ਐਕਸੀਡੈਂਟ ਹੋਵੇ ਟੋ ਟਰੱਕ ਵਾਲੇ ਡਰਾਈਵਰ ਨੂੰ ਕਹਿਣਾ ਕਿ ਸਪੀਡ ਐਕਸ 'ਤੇ ਮੇਰੀ ਗੱਡੀ ਲੈ ਜਾਓ। ਜਦੋਂ ਸਪੀਡ ਐਕਸ 'ਤੇ ਗੱਡੀ ਪਹੁੰਚ ਗਈ, ਟੋ ਟਰੱਕ ਡਰਾਈਵਰ ਨੇ ਆਪੇ ਡੀਲ ਕਰਨਗੇ, ਲੁੱਟ ਖਸੁੱਟ ਨਹੀਂ ਹੋਣ ਦੇਣਗੇ। ਜਦੋਂ ਗੱਡੀ ਉੱਥੇ ਪਹੁੰਚ ਗਈ, ਆਪੇ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਕਰਨਗੇ, ਤੁਹਾਨੂੰ ਸਮਝਾਉਣਗੇ ਕਿ ਐਕਸੀਡੈਂਟ ਕਲਿਜ਼ਨ ਬਿਊਰੋ 'ਚ ਜਾ ਕੇ ਆਪਣੀ ਰਿਪੋਰਟ ਲਿਖਾਇਓ, ਅਤੇ ਉਦੋਂ ਬਾਅਦ ਦੂਜੀ ਇੰਸ਼ੋਰੈਂਸ ਕੰਪਨੀ ਤੁਹਾਡੀ ਇੰਸ਼ੋਰੈਂਸ ਨਾਲ ਕਿਵੇਂ ਡੀਲ ਕਰਦੀ ਹੈ, ਉਹਨਾਂ ਦਾ ਬਿਜ਼ਨਸ ਹੈ। ਪਰ ਕੰਪਨੀ ਦੇ ਸਟੈਂਡਰਡ ਦੇ ਮੁਤਾਬਕ ਉਹ ਆਪਣਾ ਇੱਕ ਬੰਦਾ ਭੇਜਦੀ ਹੈ ਕੰਪਨੀ ਇੰਸ਼ੋਰੈਂਸ ਵਾਲੀ, ਉਹ ਆ ਕੇ ਇਹਨਾਂ ਨੂੰ ਚੈੱਕ ਕਰਕੇ ਜਾਂਦੀ ਹੈ, ਰੇਟ ਲੈਂਦੀ ਹੈ, ਅਤੇ ਤੁਹਾਨੂੰ ਰੈਂਟਲ ਕਾਰ ਰਾਈਟ ਵੀ ਲੈ ਕੇ ਦਿੰਦੇ ਆ। ਆਮ ਤੌਰ 'ਤੇ ਰੈਂਟਲ ਕਾਰ ਜਦੋਂ ਤੁਸੀਂ ਕਿਸੇ ਦੇ ਦੱਸੇ ਤੋਂ ਲੈਂਦੇ ਹੋ, 10 ਦਿਨਾਂ ਬਾਅਦ ਉਹ ਤੁਹਾਡੇ ਕੰਨਾਂ 'ਚ ਉਂਗਲੀਆਂ ਮਾਰਨ ਲੱਗ ਜਾਂਦੇ ਕਿ ਰੈਂਟਲ ਕਾਰ ਬੈਕ ਦੇ ਕੇ ਜਾਓ। ਇੱਥੇ ਕੋਈ ਵੀ ਇਹੋ ਜਿਹਾ ਚੀਜ਼ ਨਹੀਂ ਹੈ। ਸਪੀਡ ਐਕਸ ਨੂੰ ਤੁਸੀਂ ਕੰਟੈਕਟ ਕਰੋ, ਸਪੀਡ ਐਕਸ ਦਾ ਨੰਬਰ ਹੈ 416-277-9921। ਟੋਪ ਟੂ ਬੋਟਮ ਦੇ ਵਿਲ ਟੇਕ ਕੇਅਰ ਅਬਾਊਟ ਐਵਰੀਥਿੰਗ। ਭਾਅ ਜੀ ਨੰਬਰ 'ਤੇ ਕੁਛ ਹੋਰ ਐਂਡ ਕਹਿਣਾ ਚਾਹੋਗੇ?
1: ਨਹੀਂ ਜੀ, ਬਹੁਤ ਵਧੀਆ ਤੁਸੀਂ ਸਾਰਾ ਐਕਸਪਲੇਨ ਕਰਤਾ ਜੀ। ਨੰਬਰ ਸਾਡਾ ਇੱਕੋ ਹੀ ਹੈ, 416-277-9121। ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ, ਕੋਈ ਮਾਈਨਰ ਸਕ੍ਰੈਚ ਆ ਕੋਈ ਵੀ ਬੋਡੀ ਤੇ, ਤੁਸੀਂ ਰਸਟ ਦਾ ਜਾਂ ਕੋਈ ਵੀ ਕੰਮ ਕਰਾਉਣਾ, ਤੁਸੀਂ ਸਾਨੂੰ ਇਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਤੇ ਸਾਡੀ ਲੋਕੇਸ਼ਨ ਹੈਗੀ ਜੀ 181 ਰਦਰਫੋਰਡ ਰੋਡ ਸਾਊਥ, ਯੂਨਿਟ 11।
0: ਐਂਡ ਚ ਗੱਲ ਜ਼ਰੂਰ ਕਹੂੰਗਾ ਕਿ ਤੁਹਾਡਾ ਕੰਮ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਸਕਦੇ ਹੋ, ਇਹ ਕਾਨੂੰਨ ਆ। ਕੋਈ ਵੀ ਦੁਨੀਆ ਦੀ ਇੰਸ਼ੋਰੈਂਸ ਕੰਪਨੀ ਇਨਸਟਰਕਸ਼ਨ ਨਹੀਂ ਦੇ ਸਕਦੀ ਕਿ ਤੁਸੀਂ ਆਪਣਾ ਕੰਮ ਕਿੱਥੋਂ ਕਰਾਉਣਾ। ਤੁਸੀਂ ਆਪਣਾ ਕੰਮ ਆਪਣੀ ਮਰਜ਼ੀ ਨਾਲ ਕਰਾ ਸਕਦੇ ਹੋ। ਸਪੀਡੈਕਸ,
1: ਤੁਸੀਂ ਜਦੋਂ ਵੀ ਤੁਹਾਡਾ ਐਕਸੀਡੈਂਟ ਹੁੰਦਾ ਤੁਸੀਂ ਸਿਰਫ ਸਾਡੇ ਕੋਲ ਆ ਜਾਓ, ਉਸ ਤੋਂ ਬਾਅਦ ਦਾ ਸਾਰਾ ਕੰਮ ਸਾਡਾ। ਤੁਸੀਂ ਬਿਲਕੁਲ ਹੈਡੇਕ ਨਹੀਂ ਲੈਣੀ, ਅਸੀਂ ਆਪਣੇ ਆਪ ਹੀ ਡੀਲ ਕਰਦੇ ਹਾਂ, ਆਪਣੇ ਆਪ ਹੀ ਪੇ ਕਰਾਉਂਦੇ ਹਾਂ, ਜੋ ਵੀ ਆ ਸਾਰਾ ਅਸੀਂ ਡਾਇਰੈਕਟ ਡੀਲ ਕਰਦੇ ਹਾਂ।
0: ਬਹੁਤ ਵਾਰ ਇੱਦਾਂ ਹੋਇਆ ਕਿ ਦੋਨੋਂ ਪਾਰਟੀਆਂ ਦਾ ਐਕਸੀਡੈਂਟ ਹੋਇਆ, ਦੋਨਾਂ ਨੇ ਇਹਨਾਂ ਕੋਲ ਜਾ ਕੇ ਰਿਜ਼ੋਲਵ ਕਰ ਲਿਆ, ਵਧਾਇਆ ਨਹੀਂ ਕੰਮ ਨੂੰ। 416-277-9121 ਇੱਕ ਪਰਿਵਾਰਕ ਵਰਕਸ਼ਾਪ ਹੈ, ਤੁਹਾਡੀ ਵਾਈਫ ਵੀ ਗੱਡੀ ਲੈ ਕੇ ਜਾ ਸਕਦੀ ਹੈ, ਤੁਹਾਡਾ ਬੇਟਾ ਵੀ, ਇਹਨਾਂ ਦੇ ਬੱਚੇ, ਇਹਨਾਂ ਦੀ ਪਤਨੀ, ਸਾਰਾ ਪਰਿਵਾਰ ਇੱਕੋ ਲੋਕੇਸ਼ਨ 'ਤੇ ਕੰਮ ਕਰਦਾ। 416-277-9121। ਬਹੁਤ ਸ਼ੁਕਰੀਆ ਸਰ। 416-277-9121 ਸਪੀਡ ਐਕਸ।

0: ਤੇ ਮੇਰੇ ਨਾਲ ਪੀਜ਼ਾ ਸ਼ੈਫ ਤੋਂ ਹੋਲਡ 'ਤੇ ਨੇ, ਚਰਨਪ੍ਰੀਤ ਸ਼ੈਫ ਹੋਲਡ ਦੇ ਉੱਤੇ ਆ ਮੇਰੇ ਨਾਲ, ਅਤੇ ਸਾਹਿਲ ਮੇਰੇ ਨਾਲ ਸਟੂਡੀਓ 'ਚ ਹੋਲਡ ਦੇ ਉੱਤੇ ਆ। ਮਨਿੰਦਰ ਹੋਲਡ ਰੱਖਣਾ ਤੋਂ ਬਾਅਦ ਤੁਹਾਡੀ ਵਾਰੀ ਆ। ਅਤੇ ਪਹਿਲਾਂ ਮੇਰੇ ਨਾਲ ਜੋ ਪਵਨ ਕੌਰ ਗਿੱਲ ਨੇ ਹੋਲਡ 'ਤੇ ਕਾਫੀ ਟਾਈਮ ਤੋਂ। ਪਵਨ ਥੈਂਕ ਯੂ, ਪਹਿਲਾਂ ਤੁਸੀਂ 21 ਮਿੰਟ ਤੋਂ ਫੋਨ ਹੋਲਡ ਰੱਖਿਆ, ਥੈਂਕ ਯੂ ਸੋ ਮੱਚ। ਅਸੀਂ ਆਉਣ ਵਾਲੇ ਟਾਈਮ 'ਚ ਨਾ ਥੋੜ੍ਹਾ ਜਿਹਾ ਸਿਸਟਮ ਚੇਂਜ ਕਰਾਂਗੇ, ਜਿਹੜੀ ਵੇਟਿੰਗ ਟਾਈਮ ਆਪਾਂ ਘਟਾਵਾਂਗੇ। ਪਵਨ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਨ ਜੀ,
0: ਤੁਹਾਡਾ ਕੀ ਹਾਲ ਚਾਲ ਹੈ?
1: ਹਾਂਜੀ ਬਹੁਤ ਵਧੀਆ ਅਮਨ ਜੀ, ਤੁਸੀਂ ਸੁਣਾਓ?
0: ਚੜ੍ਹਦੀ ਕਲਾ, ਬਸ ਚੜ੍ਹਦੀ ਕਲਾ। ਪਵਨ ਦੀ ਮੈਂ ਗੱਲ ਕਰਨ ਲੱਗਿਆ, ਪਵਨ ਜਿਹੜਾ ਕਮਰਸ਼ੀਅਲ ਤੇ ਆਟੋ ਵਹੀਕਲ ਜਿਹੜੇ ਨੇ ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਡੀਲ ਕਰਦੇ ਹੈਗੇ ਨੇ। ਤੇ ਪਵਨ ਹੁਣ ਤੱਕ ਦਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਹੁਣ?
1: ਜੀ ਆਪਾਂ ਨੂੰ ਸਾਲ ਤੋਂ ਉੱਤੇ ਹੋ ਗਿਆ, 1.5 ਸਾਲ ਹੋ ਗਿਆ।
0: 1.5 ਸਾਲ ਹੀ ਹੋ ਗਿਆ। ਤੁਸੀਂ ਪਹਿਲੀ ਐਡ ਕਿੱਥੇ ਸਟਾਰਟ ਕੀਤੀ ਸੀ?
1: ਤੁਹਾਡੇ ਤੋਂ ਹੀ ਕੀਤੀ ਸੀ ਜੀ, ਤੇ ਬਹੁਤ ਅੱਛਾ ਰਿਸਪੌਂਸ ਆਇਆ।
0: ਥੈਂਕ ਯੂ ਸੋ ਮੱਚ। ਮੈਂ ਪਵਨ ਨੂੰ ਇੱਕ ਵਾਰ ਫਿਰ ਲੈਣ ਗਿਆ ਐਡ ਦੇ ਉੱਤੇ। ਤੁਹਾਡੇ ਕੋਲ ਬਹੁਤ ਸਾਰੇ ਲੋਕ ਨੇ ਜਿਹੜੇ, ਤੁਸੀਂ ਨਾ ਹੁਣ 2 ਸੈਂਟ ਗੈਸ ਸਸਤੀ ਲੱਗਦੀ ਹੈ, ਅੱਜ 5 ਸੈਂਟ ਗੈਸ ਸਸਤੀ ਹੈ, ਲੋਕਾਂ ਨੇ ਪੰਪਾਂ ਤੇ ਲਾਈਨ ਲਾਈ ਪਈ ਸੀ, ਪਰ ਲੋਕ ਮਹੀਨੇ ਦਾ $200 ਇੰਸ਼ੋਰੈਂਸ ਦਾ ਐਕਸਟਰਾ ਪੇ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਆਟੋ ਇੰਸ਼ੋਰੈਂਸ ਨਾ ਚੈੱਕ ਕਰਨ ਦਾ ਰਿਵਾਜ ਹੁੰਦਾ ਸੀ ਇਹ ਮੁਲਕ 'ਚ। ਕੋਈ ਵੀ ਕਾਰ ਜਦੋਂ ਮੌਂਟਰੀਅਲ 'ਚ ਆਪਣੀ ਆਟੋ ਇੰਸ਼ੋਰੈਂਸ ਕਰਵਾਉਂਦੀ ਹੈ, ਉਹਦੀ ਇੰਸ਼ੋਰੈਂਸ $150 ਬਣਦੀ ਹੈ। ਉਹੀ ਮਾਡਲ ਦੀ ਕਾਰ ਜਦੋਂ ਟੋਰਾਂਟੋ 'ਚ ਆ ਜਾਂਦੀ ਹੈ, 450 ਬਣ ਜਾਂਦੀ ਹੈ। ਮੌਂਟਰੀਅਲ ਦੇ ਵਿੱਚ ਸਰਕਾਰ ਇਨਵੋਲਵ ਆ ਆਟੋ ਇੰਸ਼ੋਰੈਂਸ ਦੇ ਵਿੱਚ, ਪਰ ਓਨਟਾਰੀਓ 'ਚ ਸਰਕਾਰ ਨੇ ਪੱਲਾ ਚਾੜਿਆ ਹੋਇਆ। ਡੱਗਫੋਰਡ ਉਹਨਾਂ ਦੇ ਬੜੇ ਵੱਡੇ ਵੱਡੇ ਮੁੱਦੇ ਨੇ। ਅਗਰ ਅੱਜ ਇਲੈਕਸ਼ਨ ਹੋ ਜਾਂਦਾ, ਲਿਬਰਲ ਪਾਰਟੀ ਕਹਿੰਦੀ ਹੈ ਸਾਡੇ ਕੋਲ ਲੀਡਰ ਹੈ ਨਹੀਂ, ਠਹਿਰ ਕੇ ਦੱਸਾਂਗੇ, ਤਾਂ ਅੱਜ ਲਿਬਰਲ ਪਾਰਟੀ ਜਿੱਤ ਰਹੀ ਹੈ, ਡੱਗਫੋਰਡ ਹਾਰ ਰਿਹਾ। ਇਹਨਾਂ ਦੇ ਕਾਰਨਾਮੇ ਇੱਥੇ ਤੱਕ ਪਹੁੰਚ ਚੁੱਕੇ ਨੇ। ਸੋ ਅੱਜ ਦੀ ਗੱਲ ਕਰੀਏ, ਆਟੋ ਇੰਸ਼ੋਰੈਂਸ 'ਚ ਅਗਰ ਪੈਸੇ ਬਚਾਉਣੇ ਨੇ, ਕੋਈ ਲਾਸਟ 2 ਟ੍ਰਾਂਜੈਕਸ਼ਨ ਦੱਸੋਗੇ ਜਿਹੜੀਆਂ ਕੀਤੀਆਂ ਉਹਨਾਂ ਦੇ ਕੁਝ ਬਚਿਆ ਹੋਵੇ?
1: ਹਾਂਜੀ ਅਮਨ ਜੀ, ਮੈਂ ਲਾਸਟ ਟ੍ਰਾਂਜੈਕਸ਼ਨ ਕੀਤੀ ਆ, 2 ਘਰ ਸੀਗੇ ਉਹਨਾਂ ਦਾ, ਇੱਕ ਕੰਡੋਮੀਨੀਅਮ ਸੀ, ਇੱਕ 'ਚ ਰਹਿੰਦੇ ਸੀਗੇ, ਤੇ ਜੀ ਉਹ 6,000 ਰੁਪਏ ਕਰਦੇ ਪਏ ਸੀਗੇ ਜੀ, ਆਪਣੇ ਕੋਲ 3,500 ਆਇਆ ਸਾਲ ਦਾ।
0: ਸੋ ਕਿੰਨੀ ਸੇਵਿੰਗ ਹੋਈ ਅਪਰੋਕਸੀਮੇਟ?
1: 2,500
0: ਬਚਾ ਗਏ, ਜਿਹੜਾ ਵੀ ਪਰਿਵਾਰ ਰੇਡੀਓ ਤੋਂ ਆਏ ਸੀਗੇ। ਤੇ ਮੈਨੂੰ ਹੋਰ ਦੱਸੋ ਕੁਛ ਇਸ ਤੋਂ ਇਲਾਵਾ, ਜੇ ਕਿਸੇ ਕੋਲ ਇਕੱਲਾ ਘਰ ਹੋਵੇ, ਨਾ ਘਰ ਹੋਵੇ, ਘਰ ਨਾ ਹੋਵੇ, ਉਹਨਾਂ ਦਾ ਕੁਛ ਘਟਿਆ ਹੋਵੇ?
1: ਹਾਂਜੀ ਅਮਨ ਜੀ, ਜਿਹੜੇ ਜਿੰਨੇ ਹੁਣ ਨਵੇਂ ਆਉਂਦੇ ਨੇ ਇੰਡੀਆ ਤੋਂ, ਉਹਨਾਂ ਕੋਲ ਘੱਟ ਨਹੀਂ ਹੈਗਾ, ਰੈਂਟ ਤੇ ਰਹਿੰਦੇ ਆ, ਫਿਰ ਆਪਾਂ ਨਾ ਉਹਨਾਂ ਨੂੰ ਟੈਨਿਟੀ ਇੰਸ਼ੋਰੈਂਸ ਦੇ ਦਈਦੀ ਆ, ਉਹਦੇ ਨਾਲ ਬੰਡਲ ਪੈਕੇਜ ਵੀ ਬਣ ਜਾਂਦਾ ਤੇ ਆਟੋ ਘੱਟ ਜਾਂਦੀ ਆ ਉਹਨਾਂ ਦੀ, ਤੇ ਐਕਸਟਰਾ ਕਵਰੇਜ ਮਿਲ ਜਾਂਦੀ।
0: ਕੋਈ ਇਹਦਾ ਦੀ ਐਗਜ਼ਾਮਪਲ ਜਿਵੇਂ ਕਿਸੇ ਦੀ ਕੋਈ ਘੱਟੀ ਹੋਵੇ ਇੰਸ਼ੋਰੈਂਸ?
1: ਹਾਂਜੀ ਅਮਨ ਜੀ, ਰੀਸੈਂਟਲੀ ਮੇਰੇ ਕੋਲ ਆਏ ਸੀਗੇ, ਸਟੂਡੈਂਟ ਹੀ ਸੀਗੇ ਉਹ ਜੀ, ਉਹਨਾਂ ਨੇ ਆਪਣਾ ਟੈਨਿਟ ਇੰਸ਼ੋਰੈਂਸ ਉਹਨਾਂ ਨੂੰ ਦਿੱਤੀ, ਤਾਂ ਉਹਨਾਂ ਦੇ ਆਲਮੋਸਟ $65 ਘਟੇ ਸੀਗੇ ਜੀ ਮਹੀਨੇ ਦੇ।
0: $65 ਮਹੀਨੇ ਦੇ ਘਟ ਗਏ
1: ਜੀ ਜੀ।
0: ਥੈਂਕ ਯੂ। ਔਰ ਮੈਂ ਇੱਕ ਵਾਰ ਫਿਰ ਦੱਸ ਦਵਾਂ, ਜੋ ਨੰਬਰ ਟੂ ਕਾਲ ਹੈ 6473259100, ਤੁਸੀਂ ਚੱਲਦੇ ਚੱਲਦੇ ਗੱਡੀ 'ਚ 3 ਮਿੰਟ ਪਵਨ ਨੂੰ ਦਿਓ, ਪਵਨ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ ਦਿਓ। 647-325-9900 ਆਟੋ ਹੋਮ ਵਰਕਸ਼ਾਪ ਜਾਂ ਕਿਸੇ ਵੀ ਜਗ੍ਹਾ ਦੀ ਆਟੋ ਇੰਸ਼ੋਰੈਂਸ ਘਟਾਉਣ ਲਈ 6473259100 647-325-9900 6473259100 ਆਟੋ ਇੰਸ਼ੋਰੈਂਸ 'ਚ ਪਵਨ ਕੌਰ ਗਿੱਲ ਨੂੰ ਤੁਸੀਂ ਕੰਟੈਕਟ ਕਰਨਾ। ਵੀਕਐਂਡ ਦੀ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ,
1: ਥੈਂਕ ਯੂ ਜੀ,
0: ਥੈਂਕ ਯੂ ਸੋ ਮੱਚ।

0: ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ, ਹਾਸੇ ਨਾਲ ਕਾਇਮ ਹੈ ਜਵਾਨੀ ਦੋਸਤੋ, ਘਰ ਵਿੱਚ ਹੱਸੇ ਜੇ ਨਿਸ਼ਾਨੀ ਜਨਾਨੀ ਦੋਸਤੋ, ਹੈ ਜੀ, ਸਹੁਰੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ। ਸੋ ਔਰਤ ਦਾ ਹੱਸਣਾ ਬਹੁਤ ਮਹੱਤਵਪੂਰਨ ਮੰਨਿਆ ਗਿਆ ਲਾਈਫ ਦੇ ਵਿੱਚ, ਔਰ ਹੱਸਣਾ ਤੁਹਾਡੇ ਲਈ ਵੀ ਬੜਾ ਮਹੱਤਵਪੂਰਨ ਆ। ਹੱਸਣ 'ਤੇ ਕੋਈ ਟੈਕਸ ਨਹੀਂ ਹੈਗਾ, ਸੋਚਣ 'ਤੇ ਵੀ ਕੋਈ ਟੈਕਸ ਨਹੀਂ
1: ਜੀ।
0: ਹੱਸਣ ਨਾਲੋਂ ਜ਼ਿਆਦਾ ਸੋਚਣ 'ਤੇ ਸਮਾਂ ਵਿਅਰਥ ਕੀਤਾ ਜਾਂਦਾ
1: ਜੀ ਜੀ।
0: ਹਾਸਾ ਸਮਾਂ ਨਗਾ ਮਿੱਤਰਾ, ਹਾਸਾ ਸਮਾਂ ਨਗਾ।

0: ਸੁਣ ਮਨਿੰਦਰ ਮੇਰੇ ਨਾਲ ਮਨਿੰਦਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ
1: ਅਮਨ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਜੀ
0: ਕੀ ਹਾਲ ਚਾਲ ਹੈ
1: ਬਹੁਤ ਵਧੀਆ ਤੁਸੀਂ
0: ਸੁਣਾਓ ਜਦੋਂ ਲੋਕ ਅੱਜ ਕਹਿ ਰਹੇ ਨੇ ਕਿ ਜ਼ਿੰਦਗੀ ਅਫੋਰਡ ਕਰਨੀ ਬੜੀ ਔਖੀ ਹੈ ਸੋ ਇਸ ਵੇਲੇ ਮਨਿੰਦਰ ਆਪਣੀ ਟੀਮ ਨਾਲ ਇੱਕ ਕੰਮ ਕਰ ਰਿਹਾ ਆਉਣ ਵਾਲਾ ਸਮਾਂ ਪਰਿਵਾਰਾਂ ਦਾ ਕਿਸ ਤਰ੍ਹਾਂ ਹੋਊਗਾ ਉਹ ਭਵਿੱਖ ਨੂੰ ਸਿਰਜਣ ਦਾ ਕੰਮ ਕਰ ਰਿਹਾ ਮਨਿੰਦਰ ਤੁਸੀਂ ਦੱਸੋਗੇ ਕੁਛ ਆਟੋ
1: ਹਾਂਜੀ
0: ਇੰਸ਼ੋਰੈਂਸ ਤਾਂ ਜਿੱਥੇ ਦਿੰਦੇ ਨੇ ਨਾਲ ਇਹ ਲਾਈਫ ਇੰਸ਼ੋਰੈਂਸ ਅਤੇ ਆਰ ਈ ਐੱਸ ਪੀ ਦਾ ਪ੍ਰੋਡਕਟ ਦਿੰਦੇ ਨੇ ਆਰ ਈ ਐੱਸ ਪੀ ਕੀ ਹੈ ਕਿ ਇੱਕ ਬੱਚਾ ਦੁਨੀਆ 'ਚ ਅੱਜ ਆਇਆ ਅੱਜ ਤੋਂ ਲੈ ਕੇ 16ਵੇਂ ਸਾਲ ਤੱਕ ਉਹਨੂੰ ਕੁਛ ਨਹੀਂ ਪਤਾ ਮੈਂ ਕੀ ਕਰਨਾ ਪਰ ਮਨਿੰਦਰ ਨੂੰ ਪਤਾ ਹੈ ਕਿ ਤੁਹਾਡੇ ਬੱਚੇ ਦਾ ਭਵਿੱਖ ਕਿਵੇਂ ਸਿਰਜਿਆ ਜਾ ਸਕਦਾ ਬੱਚੇ ਦੇ ਸਰਕਾਰ ਦੇ ਯੂਨੀਵਰਸਲ ਇਨਕਮ ਦੇ ਪੈਸੇ ਆਉਂਦੇ ਨੇ ਉਹ 'ਚੋਂ ਇੱਕ ਛੋਟਾ ਜਿਹਾ ਬਜਟ ਕੱਢ ਕੇ ਬੱਚੇ ਦੇ ਉੱਪਰ ਹੀ ਇਨਵੈਸਟ ਕਰ ਦਿੱਤਾ ਜਾਂਦਾ ਅਤੇ ਉਹ ਵੱਡਾ ਬਜਟ ਬਣ ਜਾਂਦਾ ਉਹ ਪੈਸਾ ਤੁਸੀਂ ਕਦੇ ਯੂਜ਼ ਕਰ ਸਕਦੇ ਹੋ ਮੈਨੂੰ ਤਾਂ ਦਿਓ ਇਨਫੋਰਮੇਸ਼ਨ
1: ਅਮਨ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜੀ ਉਹਨਾਂ ਨੂੰ ਮੇਰੇ ਵੱਲੋਂ ਮਨਿੰਦਰ ਸਿੰਘ ਵੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਜਿੱਦਾਂ ਤੁਸੀਂ ਕਿਹਾ ਜੀ ਕਿ ਬੱਚਿਆਂ ਦੇ ਪੈਸੇ ਆਉਂਦੇ ਆ ਆਪਣੀ ਤੁਸੀਂ ਇਨਕਮ ਦੀ ਵੀ ਗੱਲ ਕੀਤੀ ਕਿ ਇਨਕਮ ਨੂੰ ਕਿੱਦਾਂ ਆਪਾਂ ਸਾਰਾ ਕੁਛ ਕਰ ਸਕਦੇ ਆ ਪਰ ਮੈਂ ਸਮਝਦਾ ਜੀ ਕਿ ਜੇ ਆਪਣੀ ਇਨਕਮ ਹੈ ਤਾਂ ਹੀ ਸਾਰਾ ਕੁਛ ਹੈ ਜੇ ਆਪਣੀ ਇਨਕਮ ਨਹੀਂ ਹੈ ਤਾਂ ਫਿਰ ਆਪਾਂ ਇੱਧਰ ਉੱਧਰ ਦੇਖਦੇ ਰਹਿ ਜਾਂਦੇ ਹਾਂ ਸੋ ਇਹ ਉਸੇ ਚੀਜ਼ ਦੇ ਉੱਤੇ ਗੱਲ ਕਰਨਾ ਚਾਹੁੰਦਾ ਹੈ ਕਿ ਅੱਜ ਆਪਾਂ ਕੈਨੇਡਾ ਦੇ ਵਿੱਚ ਆਪਣੀ ਇਨਕਮ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹਾਂ ਕਿ ਕਿੱਦਾਂ ਆਪਣੀ ਇਨਕਮ ਜਿਹੜੀ ਆ ਭਾਵੇਂ ਕੁਛ ਹੋ ਜੇ ਰੁਕੇ ਨਾ ਕਦੇ ਵੀ ਸੋ ਹਮੇਸ਼ਾ ਹਮੇਸ਼ਾ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਆਪਣਾ ਇੰਸ਼ੋਰੈਂਸ ਦਾ ਪਲਾਨ ਹੈ ਜੀ ਮੈਂ ਸਭ ਨੂੰ ਕਹਿੰਦਾ ਲੈ ਕੇ ਰੱਖੋ ਕਿਉਂਕਿ ਉਹਦਾ ਉਹਨੇ ਜਦੋਂ ਪੇ ਆਫ ਕਰਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਨੂੰ ਪੈਸੇ ਕਿੱਥੋਂ ਕਿੱਥੋਂ ਆਈ ਜਾਂਦੇ ਆ ਸੋ ਸਭ ਤੋਂ ਇੰਪੋਰਟੈਂਟ ਹੈ ਜੀ ਡਿਸੇਬਿਲਿਟੀ ਇੰਸ਼ੋਰੈਂਸ ਹੋਣਾ ਡਿਸੇਬਿਲਿਟੀ ਇੰਸ਼ੋਰੈਂਸ ਨੂੰ ਜ਼ਿਆਦਾਤਰ ਲੋਕ ਜਦੋਂ ਆਪਾਂ ਰੇਡੀਓ ਤੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਸੁਣਦੇ ਹਾਂ ਆਪਾਂ ਹੀ ਦੇਖਦੇ ਹਾਂ ਸਿਰਫ ਟਰੱਕਾਂ ਵਾਲਿਆਂ ਨੂੰ ਟਾਰਗੇਟ ਕੀਤਾ ਜਾਂਦਾ ਮੈਂ ਟਰੱਕਾਂ ਵਾਲਿਆਂ ਨਾਲ ਤਾਂ ਜਿਹੜੇ ਹੈ ਉਹ ਤਾਂ ਹੈ ਹੀ ਹੈ ਜੀ ਸਾਨੂੰ ਇਹ ਵੀ ਚਾਹੀਦਾ ਕਿ ਜਿਹੜੇ ਆਮ ਲੋਕ ਕੰਮ ਕਰ ਰਹੇ ਉਹਨਾਂ ਨੂੰ ਵੀ ਓਨੀ ਉਹ ਡਿਸੇਬਿਲਿਟੀ ਇੰਸ਼ੋਰੈਂਸ ਦੀ ਲੋੜ ਹੈ ਇੱਕ ਰੀਅਲ ਸਟੇਟ ਵਾਲੇ ਬੰਦੇ ਨੂੰ ਵੀ ਓਨੀ ਉਹ ਲੋੜ ਹੈ ਇੱਕ ਆਫਿਸ 'ਚ ਕੰਮ ਕਰਨ ਵਾਲੇ ਬੰਦੇ ਨੂੰ ਲੋੜ ਹੈ ਇੱਕ ਰੈਨੋਵੇਸ਼ਨ ਕਰਨ ਵਾਲੇ ਨੂੰ ਲੋੜ ਹੈ ਇੱਕ ਬੱਸ ਚਲਾਉਣ ਵਾਲੇ ਨੂੰ ਵੀ ਲੋੜ ਹੈ ਸੋ ਸਾਰੇ ਬੰਦਿਆਂ ਨੂੰ ਡਿਸੇਬਿਲਿਟੀ ਇੰਸ਼ੋਰੈਂਸ ਦੀ ਹੈਵ ਟੂ ਹੈਵ ਲੋੜ ਪੈਂਦੀ ਉਹ ਪੈਂਦੀ ਆ ਆਪਾਂ ਨੀ ਚਾਹੁੰਦੇ ਕਿ ਆਪਾਂ ਨੂੰ ਕੰਮ ਦੇ ਉੱਤੇ ਘਰ ਦੇ ਵਿੱਚ ਜਾਂ ਆਪਾਂ ਕਿਤੇ ਤੁਰਨ ਫਿਰਨ ਗਏ ਹਾਂ ਉੱਥੇ ਜੇ ਸੱਟ ਪੇਟ ਲੱਗ ਜੇ ਤੇ ਉਹ ਸੱਟ ਕਾਰਨ ਆਪਾਂ ਆਪਣੇ ਕੰਮ ਤੇ ਵਾਪਸ ਨਾ ਜਾ ਸਕੀਏ ਹੁਣ ਉਹ ਸੱਟ ਭਾਵੇਂ ਛੋਟੀ ਵੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਆ ਕਿ ਆਪਾਂ ਨੂੰ ਇੰਨੇ ਕੁ ਪੈਸੇ ਆਉਂਦੇ ਰਹਿਣ ਕਿ ਆਪਾਂ ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ ਪੰਜ ਸਾਲ ਆਪਾਂ ਨੂੰ ਲਗਾਤਾਰ ਪੈਸੇ ਮਿਲਦੇ ਰਹਿਣ ਤੇ ਸਭ ਤੋਂ ਵੱਡੀ ਗੱਲ ਜੀ ਇਹਦੇ ਜਦੋਂ ਕਦੇ ਵੀ ਸੱਟ ਪੇਟ ਲੱਗ ਗਈ ਕਲੇਮ ਕਰਨਾ ਪੈ ਗਿਆ ਕਦੇ ਪ੍ਰੀਮੀਅਮ ਨੀ ਜਾਣੇ ਸੋ ਇੱਕ ਇਹੋ ਜਿਹਾ ਪਲਾਨ ਜਿਹੜਾ ਤੁਹਾਨੂੰ ਪੈਸੇ ਵੀ ਪੇ ਕਰਦਾ ਤੇ ਤੁਹਾਡੇ ਪ੍ਰੀਮੀਅਮ ਵੀ ਨੀ ਲੈਂਦਾ ਹੁਣ ਇਹਨਾਂ ਨੂੰ ਹਰ ਇੱਕ ਬੰਦਾ ਲੈ ਸਕਦਾ ਤੇ ਜਿਹੜੇ ਜਿਨ੍ਹਾਂ ਕੋਲ ਬਿਜ਼ਨਸ ਆ ਉਹ ਬਿਜ਼ਨਸ ਵਾਲੇ ਜਿੰਨੇ ਵੀ ਬਿਜ਼ਨਸਮੈਨ ਆ ਉਹ ਆਪਣੇ ਬਿਜ਼ਨਸ ਦੇ ਉੱਤੇ ਪਲਾਨ ਨੂੰ ਬਾਏ ਕਰ ਸਕਦੇ ਆ ਜੇਕਰ ਤੁਸੀਂ ਆਪਾਂ ਇੱਕ ਰਨ ਬਿਜ਼ਨਸ ਰਨ ਕਰ ਰਹੇ ਹੋ ਤੁਹਾਡੇ ਕੋਲ ਤਿੰਨ ਬੰਦੇ ਆ ਤੁਸੀਂ ਇਹਨੂੰ ਐਜ਼ ਅ ਗਰੁੱਪ ਪਲਾਨ ਵੀ ਯੂਜ਼ ਕਰ ਸਕਦੇ ਹੋ ਤੁਸੀਂ ਐਜ਼ ਅ ਗਰੁੱਪ ਪਲਾਨ ਚਲਾ ਸਕਦੇ ਹੋ ਰਾਧਾ ਆਪਾਂ ਆਪਣੀ WSIB ਤੇ ਜਿੱਥੇ ਆਪਾਂ ਨੂੰ ਇਹ ਨੀ ਪਤਾ ਕਿ ਆਪਾਂ ਨੂੰ ਪੈਸੇ ਕਿੰਨੇ ਮਿਲਣੇ ਆਪਾਂ ਨੂੰ ਇਹ ਨੀ ਪਤਾ ਕਿ ਉਹਨਾਂ ਨੇ ਕਦੋਂ ਤੱਕ ਪੇ ਕਰਨੇ ਆ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਦੇ ਉੱਤੇ ਤੁਸੀਂ ਇਹ ਡਿਸਾਈਡ ਕਰ ਸਕਦੇ ਹੋ ਤੁਹਾਨੂੰ 2 ਸਾਲ ਲਈ ਪੈਸੇ ਚਾਹੀਦੇ ਆ 3 ਸਾਲ ਲਈ ਚਾਹੀਦੇ 4 ਸਾਲ ਲਈ ਚਾਹੀਦੇ 5 ਸਾਲ ਲਈ ਚਾਹੀਦੇ ਆ ਸੋ ਇਹੋ ਜਿਹਾ ਕੰਪਲੀਟ ਪਲਾਨ ਤੇ ਜਿਹੜਾ ਹਰ ਇੱਕ ਲਈ ਕੰਮ ਕਰਦਾ ਆਪਣਾ ਜਿਹੜੇ ਬਿਜ਼ਨਸ ਵਾਲੇ ਆ ਜੀ ਉਹਨਾਂ ਲਈ ਕੀ ਫਾਇਦਾ ਤੁਸੀਂ ਆਪਣੀ ਕਾਰਪੋਰੇਸ਼ਨ ਦੇ ਪਲਾਨ ਲੈਂਦੇ ਹੋ ਤੇ ਐਟ ਦੀ ਐਂਡ ਆਫ ਦਾ ਡੇ ਜਿੰਨੇ ਵੀ ਪ੍ਰੀਮੀਅਮਸ ਪੇ ਕੀਤੇ ਤੁਹਾਡੇ ਟੈਕਸ ਦੇ ਵਿੱਚ ਜਾਣਗੇ ਜਿਹੜੀ ਚੀਜ਼ ਟੈਕਸ ਦੇ ਵਿੱਚ ਜਾਂਦੀ ਆ ਉਹਨੂੰ ਰੱਖਣਾ ਤੁਹਾਡੇ ਬਿਜ਼ਨਸ ਦੇ ਲਈ ਇੱਕ ਬੈਨੀਫਿਟ ਹੁੰਦਾ ਸੋ ਨਾਲ ਨਾਲ ਤੁਸੀਂ ਆਪਣੇ ਬੰਦਿਆਂ ਨੂੰ ਵੀ ਪ੍ਰੋਟੈਕਟ ਕਰਕੇ ਰੱਖ ਸਕਦੇ ਹੋ ਰਾਦਰ ਦੈਨ ਕਿਤੇ ਉਹ ਹੋਰ ਜਾਣ ਜਾਂ ਉਹ WSIB ਤੇ ਜਾਣ ਕਿਸੇ ਨੇ ਵੀ ਹੋਰ ਜਾਣਕਾਰੀ ਲੈਣੀ ਕਿੱਦਾਂ ਇੱਕ ਗਰੁੱਪ ਪਲਾਨ ਕੰਮ ਕਰਦਾ ਡਿਸੇਬਿਲਿਟੀ ਦਾ ਜਾਂ ਤੁਸੀਂ ਇੰਡੀਵਿਜੁਅਲੀ ਆਪਣੇ ਲਈ ਬਾਏ ਕਰਨਾ ਚਾਹੁੰਦੇ ਹੋ $5,000 ਤੋਂ $6,000 ਤੱਕ ਤੁਸੀਂ ਆਪਣੇ ਆਪ ਨੂੰ ਕਵਰ ਅਪ ਕਰਨਾ ਚਾਹੁੰਦੇ ਹੋ ਮਹੀਨੇ ਦਾ ਤਾਂ ਜ਼ਰੂਰ ਕਾਲ ਕਰਨ ਜੀ 416-454-4747 416-454-4747 416-454-4747 416-454-4747 ਤੇ ਨਾਲ ਨਾਲ ਜੀ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਹੋਮ ਆਟੋ ਕਮਰਸ਼ਲ ਉਹਨਾਂ ਦੇ ਵਿੱਚ ਵੀ ਅਸੀਂ ਕੰਮ ਕਰਦੇ ਹਾਂ ਤੁਹਾਡੀ ਕੋਈ ਆਟੋ ਰਿਨੂਅਲ ਆ ਹੋਮ ਰਿਨੂਅਲ ਆ ਜਾਂ ਕਮਰਸ਼ਲ ਰਿਨੂਅਲ ਆ ਤੇ ਅਸੀਂ ਉਹਦੇ ਲਈ ਵੀ ਕੰਮ ਕਰਦੇ ਹਾਂ ਅਗੇਨ ਫੋਨ ਨੰਬਰ ਜੀ 416-454-4747 416-454-4747 416 454-4747-4747 ਤੇ ਜੀ ਕਿਸੇ ਵੀ ਇੰਸ਼ੋਰੈਂਸ ਦੇ ਲਈ ਗੱਲ ਕੀਤੀ ਜਾ ਸਕਦੀ
0: ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਵੀਕੈਂਡ ਦੀ ਮੁਬਾਰਕਬਾਦ। ਤੇ ਯਾਦਵਿੰਦਰ ਮੇਰਾ ਹੋਲ ਸੀ ਕਾਫੀ ਟਾਈਮ ਤੋਂ, ਯਾਦਵਿੰਦਰ ਤੋਂ ਨਾ ਮੈਂ ਪੁਰਾਣੇ ਸੋਫੇ ਸੀ ਪੰਕਜ ਜੋ ਸਿੱਟਣੇ ਸੀਗੇ
2: ਜੀ ਜੀ
0: ਸਾਹਿਲ
2: ਹਾਂਜੀ,
0: ਉਹ ਸੋਫੇ ਸਿੱਟਣੇ ਸੀ ਅਸੀਂ,
2: ਓਕੇ
0: ਮਤਲਬ ਪਲਾਨ ਬਣਾਇਆ ਸੀ ਵੀ ਉਹ ਕੱਢ ਦੇਣੇ ਨੇ, ਉਹ ਸੋਫਿਆਂ ਦੇ ਉੱਪਰ ਯਾਦਵਿੰਦਰ ਨੇ ਨਵਾਂ ਕੱਪੜਾ ਤੇ ਨਵੀਂ ਫੋਮ ਪਾ ਕੇ
2: ਜੀ
0: ਉਹਦੀ 10-12 ਸਾਲ ਏਜ ਹੋਰ ਵਧਾਤੀ, 10 ਸਾਲ ਦੀ ਮਿਨਿਮਮ ਵਾਰੰਟੀ ਹੈ, ਔਰ ਫਿਊ $100 ਖਰਚ ਕੇ ਸਾਡੇ ਉਹ ਸੋਫੇ ਨਵੇਂ ਬਣ ਗਏ। ਇਸੇ ਤਰ੍ਹਾਂ ਕਿਸੇ ਦਾ ਵੀ ਐਂਟੀਕ ਫਰਨੀਚਰ ਆ, ਪੁਰਾਣਾ ਫਰਨੀਚਰ ਆ, ਨਵਾਂ ਨਹੀਂ ਲੈਣਾ ਚਾਹੁੰਦੇ ਜਾਂ ਨਵਾਂ ਲੈਣਾ, ਦੁਨੀਆਂ ਦਾ ਕੋਈ ਡਿਜ਼ਾਈਨ ਆ ਉਹਦੀ ਫੋਟੋ ਖਿੱਚ ਕੇ ਦੇ ਦਿਓ ਇਹਨਾਂ ਨੂੰ, ਵਰਲਡ ਦਾ ਕੋਈ ਵੀ ਡਿਜ਼ਾਈਨ ਫਰਨੀਚਰ ਦਾ
2: ਜੀ ਜੀ
0: ਤੁਹਾਨੂੰ ਟੋਰੋਂਟੋ ਬੈਠੇ ਬਣਾ ਕੇ ਦੇ ਦੇਣਗੇ। ਜਾਨਵਰ ਕੀ ਹਾਲ ਚਾਲ ਹੈ?
1: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਜੀ। ਕੰਪਨੀ ਦਾ ਨਾਮ ਹੈ RSG ਕਸਟਮ ਸੋਫਾ ਐਂਡ ਅਪੋਸਟਰੀ, ਰੈਸਟੋਰੈਂਟਸ ਦਾ ਕੰਮ। ਯਾਦਵਿੰਦਰ ਮੈਂ ਤੁਹਾਨੂੰ ਕੰਮ ਤੋਂ ਆਉਣਾ ਨਵਾਂ ਇੱਕ ਹੁਣ,
1: ਹਾਂਜੀ ਹਾਂਜੀ ਜ਼ਰੂਰ ਜੀ,
0: ਮੈਂ ਜਿਹੜੇ ਤੋਂ ਨਾਲ ਗੱਲ ਨਹੀਂ ਕੀਤੀ ਸੀ ਉਹ ਕੰਪਨੀ ਵਾਲਿਆਂ ਦੀ, ਥੋੜ੍ਹਾ ਜਿਹਾ ਕੰਮ ਸਟਾਰਟ ਕਰਨਗੇ ਉਹ, ਮੈਨੂੰ ਮਿਲੇ ਸੀ ਕੱਲ੍ਹ,
1: ਮੈਂ ਉਹਨਾਂ ਨਾਲ ਠੀਕ ਹੈ ਜੀ, ਥੈਂਕ ਯੂ ਜੀ।
0: ਅਤੇ ਯਾਦਵਿੰਦਰ ਦੀ ਕੰਪਨੀ ਦਾ ਨਾਮ RSG ਕਸਟਮ ਸੋਫਾ ਐਂਡ ਅਪੋਸਟਰੀ। ਯਾਦਵਿੰਦਰ ਕਿੰਨੇ ਕੁ ਬਿਜ਼ੀ ਹੋ ਤੁਸੀਂ?
1: ਹਾਂਜੀ ਅਸੀਂ 7 ਡੇ ਕੰਮ ਕਰਦੇ ਹਾਂ, ਤੇ ਸਾਡੀ ਇਹੀ ਆ ਵੀ ਚਾਹੇ ਕਿਸੇ ਨੇ ਛੋਟੀ ਜੋਬ ਕਰਨੀ, ਚਾਹੇ ਕਿਸੇ ਨੇ ਮੰਨ ਲਓ 2 ਪਿੱਲੋ ਹੀ ਬਣਾਉਣੇ ਆ, ਅਸੀਂ ਉਹ ਵੀ ਬਣਾਉਂਦੇ ਹਾਂ। ਜੇ ਕਿਸੇ ਦੀ ਵੱਡੀ ਜੋਬ ਆ ਉਹ ਵੀ ਅਸੀਂ ਕਰਦੇ ਹਾਂ। ਅਸੀਂ ਇਹ ਨਹੀਂ ਹੈਗਾ ਵੀ ਕੋਈ ਕਸਟਮਰ ਚੱਲਿਆ ਜਾਊ ਵੀ ਨਹੀਂ ਅਸੀਂ ਨਹੀਂ ਇਹ ਕੰਮ ਕਰਦੇ, ਅਸੀਂ ਕਿਸੇ ਨੂੰ ਨਾ ਨਹੀਂ ਕਰਦੇ।
0: ਠੀਕ ਹੈ, ਸੋ ਤੁਸੀਂ ਕੰਟੈਕਟ ਕਰਨਾ RSG ਕਸਟਮ ਸੋਫਾ ਐਂਡ ਅਪੋਸਟਰੀ, 416-671-0709 ਕਸਟਮ ਸੋਫਾ, ਪੁਰਾਣੇ ਸੋਫੇ ਕਿਸੇ ਵੀ ਸ਼ਹਿਰ ਚ, ਕਸਟਮ ਬੈੱਡ ਕਮਰੇ ਦੇ ਸਾਈਜ਼ ਦੇ ਮੁਤਾਬਕ, ਸੋਫਾ ਹੋ ਗਿਆ, ਚੇਅਰ ਹੋ ਗਈ, ਆਊਟਡੋਰ ਇਨਡੋਰ, ਵਾਟਰ ਪਰੂਫ ਤੁਸੀਂ ਤਿਆਰ ਕਰਾਉਣਾ ਕੱਪੜਾ ਲਾਉਣਾ ਵਾਟਰ ਪਰੂਫ। ਇਹ ਪਾਣੀ ਦਾ ਇਹਨਾਂ ਨੇ ਗਲਾਸ ਲਾਉਂਦਾ ਸੋਫੇ 'ਤੇ ਡੋਲਤਾ, ਮੈਂ ਕਿਹਾ ਕਿਤੇ ਹਿੱਲ ਗਏ, ਮੈਂ ਹਿੱਲ ਗਿਆ ਸੀ ਦੇਖ ਕੇ ਕਿ ਪਾਣੀ ਉਹਦੇ ਉੱਤੋਂ ਥੱਲੇ ਗਿਰ ਗਿਆ, ਵਾਟਰ ਪਰੂਫ ਕੱਪੜੇ 'ਤੇ ਇਹਨਾਂ ਨੇ ਮੇਰੇ ਬਾਰੇ ਸਾਹਮਣੇ ਪਾਣੀ ਲੈ ਕੇ ਗਲਾਸ ਨਾ ਪਾਤਾ, ਸੋਫੇ ਦੇ ਅੰਦਰ ਨਹੀਂ ਗਿਆ ਪਾਣੀ। ਸੋ ਯਾਦਵਿੰਦਰ ਉਹਨੂੰ ਕੰਟੈਕਟ ਕਰ ਸਕਦੇ ਹੋ, ਕੰਪਨੀ ਆ RSG ਕਸਟਮ ਐਂਡ ਸੋਫਾ ਐਂਡ ਅਪੋਸਟਰੀ। ਨੰਬਰ ਬੋਲ ਦਿਓ ਭਾਜੀ ਆਪਣਾ।
1: ਨੰਬਰ 6477051317,
0: 647-705-705 13-17 647-705-1317 647-705-1317 647-705-1317 ਇਹ ਲੋਕੇਟਡ ਨੇ 20 Melanie ਡਰਾਈਵ, ਯੂਨਿਟ ਨੰਬਰ 10, ਸਟੀਲ ਐਂਡ ਮੈਲਨੀ ਟੋਰਬਮ ਐਂਡ ਮੈਲਨੀ ਦੇ ਕੋਲ ਨੇ, 647-705-1317 647-705-1317 ਨੰਬਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਰਹੇ ਹੈਗੇ ਹੋ ਯਾਦਵਿੰਦਰ ਉਹਨਾਂ ਨੂੰ। ਥੈਂਕ ਯੂ ਵੀਰ ਜੀ, ਵੀਕਐਂਡ ਦੀ ਮੁਬਾਰਕਬਾਦ। ਸੰਯਮ ਮੇਰੇ ਨਾਲ ਆ, ਸੰਯਮ ਦਾ ਕੰਮ ਆ ਕਿ ਆਪਾਂ ਸਾਹ ਪ੍ਰੋਪਰਲੀ ਲਈਏ, ਮੈਜੋਰਟੀ ਲੋਕ ਆਪਾਂ ਘਰਾਂ ਦੇ ਅੰਦਰ ਬੰਦ ਰਹਿੰਦੇ
2: ਹਾਂ,
0: ਅਤੇ ਘਰ ਲੋਕ ਹੋਣ ਦੇ ਕਾਰਨ ਘਰਾਂ ਦੇ ਅੰਦਰ ਹੀ ਗਰਦਾ ਘੁੰਮੀ ਜਾਂਦਾ, ਇਹ ਗਰਦਾ ਫਿਰ ਨਜ਼ਲਾ ਬਣ ਜਾਂਦਾ, ਜੇ ਮੇਰਾ ਗਲਾ ਖਰਾਬ ਹੈ ਥੋੜ੍ਹਾ ਜਿਹਾ ਉਹ ਨਜ਼ਲੇ ਕਰਕੇ ਆ, ਮੌਸਮ ਮਾੜਾ ਚੇਂਜ ਹੋਇਆ ਸਾਨੂੰ ਇੰਪੈਕਟ ਕਰ ਦਿੰਦਾ, ਮਾੜਾ ਜਿਹਾ ਘਾਹ ਨੂੰ ਹੱਥ ਲਾਇਆ ਐਲਰਜੀ ਹੋ ਗਈ, ਐਲਰਜੀ ਹੋਣ ਦਾ ਕਾਰਨ ਘਰਾਂ ਨੂੰ ਪ੍ਰੋਪਰਲੀ ਸਾਫ਼ ਨਾ ਕਰਾਉਣਾ। ਦੂਜਾ ਘਰਾਂ 'ਚ ਅੱਗ ਲੱਗਣ ਦੇ 2 ਮੁੱਢਲੇ ਕਾਰਨ ਹੁੰਦੇ ਆ, ਅੱਗ ਦਾ ਕਾਰਨ ਆ ਲਾਈਟਰ, ਸਟੋਵ, ਚੁੱਲ੍ਹਾ ਜਾਂ ਵੈਕਿਊਮ ਲਿੰਟ, ਜਿਹੜੇ ਨੇ ਤੁਹਾਡੇ ਲਿੰਟ ਸਾਰੇ ਸਾਫ਼ ਕਰ ਦਿੰਦੇ ਨੇ, ਤੁਹਾਡਾ ਵੈਕਿਊ ਜਿਹੜਾ ਤੁਹਾਡਾ ਡਰਾਇਰ ਹੁੰਦਾ ਨਾ, ਡਰਾਇਰ ਦੇ ਵਿੱਚ ਸੇਮ ਦੱਸੋ ਮਾੜਾ ਕੀ ਹੁੰਦਾ
1: ਭਾਜੀ? ਉਹ ਡਰਾਇਰ ਵੈਂਟ ਹੁੰਦਾ, ਜਦੋਂ ਆਪਾਂ ਕੱਪੜੇ ਸੁਕਾਉਂਦੇ ਆ ਆਪਣੇ ਕੱਪੜਿਆਂ ਦੀ ਜਿਹੜੀ ਲਿੰਟ ਹੁੰਦੀ ਆ ਉਹ ਜਾ ਕੇ ਡਰਾਇਰ ਪਾਈਪ ਦੇ ਅੰਦਰ ਕਲੋਗਡ ਹੋ ਜਾਂਦੀ ਹੈ, ਤੇ ਡਰਾਇਰ ਦੀ ਹੀਟ ਕਾਰਨ ਕਈ ਵਾਰੀ ਘਰਾਂ ਨੂੰ ਅੱਗ ਉਹਦੇ ਕਰਕੇ ਹੀ ਲੱਗਦੀ ਹੈ।
0: ਹਾਂ, ਸੋ ਫਾਇਰ ਬ੍ਰਿਗੇਡ ਵਾਲੇ, ਕੱਲ ਮੈਂ ਅੱਗ ਲੱਗੀ ਸੀ 410 ਐਂਡ ਸਟੀਲ ਦੇ ਉੱਤੇ ਕਾਰ ਨੂੰ
2: ਜੀ,
0: ਉਹ ਕਾਰ ਲੱਗੀ ਹੋਈ ਅੱਗ ਦੇ ਵਿੱਚ, ਉਹਦਾ ਬਕਸਾ ਖੋਲ ਕੇ ਦੇਖਣ ਲੱਗੇ ਸੀ ਪਿੱਛੋਂ ਭੰਨ ਕੇ ਫਾਇਰ ਵਾਲੇ, ਉਹ ਕਿਉਂ ਦੇਖ ਰਹੇ ਸੀ? ਵਿੱਚ ਕੋਈ ਬੰਦਾ ਤਾਂ ਹੈ ਨਹੀਂ ਸੀਗਾ, ਉਹ ਟਰਾਈ ਕਰ ਰਹੇ ਸੀ ਅੱਗ ਦਾ ਕਾਰਨ ਕੀ ਆ ਪਤਾ ਲੱਗੇ, ਕੋਈ ਫਲੇਮੇਬਲ ਚੀਜ਼ ਤਾਂ ਨਹੀਂ ਸੀਗੀ, ਕਿਉਂਕਿ ਫਾਇਰ ਮਾਰਸ਼ਲ ਬਾਅਦ ਚੋਂ ਆਉਂਦਾ, ਉਹ ਚੈੱਕ ਕਰਦਾ, ਉਹ ਸਰਕਾਰੀ ਮੁਲਾਜ਼ਮ ਆ
2: ਜੀ।
0: ਇਸ ਲਈ ਮੇਰੀ ਬੇਨਤੀ ਹੈ ਜਿੰਨੇ ਵੀ ਘਰ ਨੇ ਤੁਸੀਂ ਡਕਟ ਕਲੀਨਿੰਗ ਕਰਾਓ, ਬਿਮਾਰੀ ਤੋਂ ਦੂਰ ਹੋਵੋ, ਕੈਮਰੇ ਨਾਲ ਇੰਸਪੈਕਸ਼ਨ ਕਰਦੇ ਨੇ, ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾਂ ਘਰ ਲੋਕ ਲੱਗਣ ਤੋਂ ਪਹਿਲਾਂ। ਸਪੈਸ਼ਲ ਡੀਲ ਮੈਂ ਲਗਵਾਈ ਹੈ, $130 'ਚ 3 bedroom ਦਾ ਘਰ, ਤੇ 120 'ਚ 150 ਦੇ ਵਿੱਚ 4 bedroom ਦਾ ਘਰ ਜਾਂ 5 bedroom ਦਾ ਘਰ
2: ਜੀ,
0: ਤੇ ਤੁਹਾਡਾ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਦੇਣਗੇ, ਫਿਲਟਰ ਬਿਲਕੁਲ ਫ੍ਰੀ ਚੇਂਜ ਕਰਨਗੇ। ਜਾਣਕਾਰੀ ਲਈ ਕਾਲ ਕਰਨੀ ਹੈ ਨਾਨਕ ਡਕਟ ਕਲੀਨਿੰਗ, ਜਿੰਨੇ ਵੀ ਪਹਿਲੇ ਸਾਰੇ ਕਾਲ ਨੇ 5, 10, 15, 20 ਤੁਹਾਡੀ ਡਕਟ ਦੀ ਕਲੀਨਿੰਗ ਬਿਲਕੁਲ ਫ੍ਰੀ ਕਰਕੇ ਦੇਣਗੇ ਨਾਨਕ ਵਾਲੇ। ਨੰਬਰ ਟੂ ਕਾਲ 416-769-1521 416-729-1521 416-769-1521 416-729-1521 ਕੁਛ ਹੋਰ ਕਹਿਣਾ ਇਹਦੇ 'ਚ?
1: ਨਹੀਂ ਭਾਜੀ, ਬਸ ਹੁਣ ਇਹ ਹਾਈ ਟਾਈਮ ਹੈ ਕਿ ਡਾਕਟਰ ਨਹੀਂ ਕਰਾਉਂਦਾ, ਕਿਉਂਕਿ ਤੁਸੀਂ ਤੁਹਾਨੂੰ ਅੱਜ ਦੇਖਿਆ ਹੋਣਾ ਅੱਜ ਠੰਡ ਕਾਫੀ ਵੱਧ ਗਈ ਹੈ, ਘਰਾਂ ਨੂੰ ਲੋਕ ਹੋਣ ਤੋਂ ਪਹਿਲਾਂ ਡਾਕਟਰ ਕਲੀਨਿੰਗ ਜ਼ਰੂਰ ਕਰਾ ਲਓ। ਆਲਰੇਡੀ ਆਪਣੀ ਹੁਣ ਬੁਕਿੰਗਸ ਆਉਣੀਆਂ ਸਟਾਰਟ ਹੋ ਗਈਆਂ ਨੇ।
0: ਹਾਂਜੀ, ਤੇ ਕਿਹੜੇ ਕਿਹੜੇ ਸ਼ਹਿਰ ਤੱਕ ਜਾਣਾ ਸੀ
1: ਭਾਈ? ਸ਼ਹਿਰ ਆਪਾਂ ਲਾਈਕ ਇੱਧਰੋਂ ਨਾਇਗਰਾ ਫਾਲ ਹੋ ਗਿਆ, ਇੱਧਰੋਂ ਸਕਾਰਬਰੋ, ਓਸ਼ਵਾ ਤੇ ਬੈਰੀ, ਇੱਧਰੋਂ ਆਪਾਂ ਲੰਡਨ ਤੱਕ ਕਵਰ ਕਰਦੇ ਹਾਂ। ਬੇਸਿਕਲੀ ਸਾਰੇ ਮੇਜਰ ਸਿਟੀਜ਼ ਆਪਾਂ ਕਵਰ ਕਰਦੇ ਹਾਂ।
0: 416-729-1521 ਜਿੰਨੇ ਵੀ ਪਹਿਲੇ ਕਾਲ ਨੇ ਤੁਹਾਡਾ ਫਿਲਟਰ ਫਰਨਸ ਦਾ ਬਿਲਕੁਲ ਫ੍ਰੀ ਚੇਂਜ ਕਰਨਗੇ, ਚਾਹੇ ਦਸ ਦਾ ਆਵੇ ਚਾਹੇ $50 ਦਾ ਆਵੇ। 416-729-1521 ਕਾਲ ਕਰ ਲਓ, 416-729-1521 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਰਾਜਨ ਤੁਸੀਂ ਆਨ ਏਅਰ ਹੋ, ਪਲੀਜ਼ ਦਿਓ ਮੈਸੇਜ ਪਲੀਜ਼।
2: ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਤੁਸੀਂ ਅੱਜ ਸਾਨੂੰ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ। 905-460-8888 ਪੂਰਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ ਜੀ ਇੱਥੇ, ਖਾਸ ਕਰਕੇ ਬੱਚਿਆਂ ਦੇ ਐਗਜ਼ਾਮ ਵਾਸਤੇ ਵੀ ਅਸੀਂ ਸਪੈਸ਼ਲ ਮਸ਼ੀਨ ਰੱਖੀ ਹੈ, ਅਤੇ ਜੇ ਤੁਹਾਡੇ ਘਰ 'ਚ ਕੋਈ ਬਜ਼ੁਰਗ ਨੇ ਜਿਨ੍ਹਾਂ ਨੂੰ ਡਾਇਬਿਟੀਜ਼ ਹੈ ਉਹਨਾਂ ਵਾਸਤੇ ਵੀ ਸਪੈਸ਼ਲ ਜੀ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲੈਕਟਮ ਅਤੇ ਵਿਜੁਅਲ ਫੀਲਡ, 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ, ਔਰ ਜਿਹੜੇ ਰਿਜ਼ਲਟ ਆਉਂਦੇ ਨੇ ਡਾਕਟਰ ਡਿਜੀਟਲ ਸਕਰੀਨਾਂ ਦੇ ਉੱਤੇ ਤੁਹਾਨੂੰ ਦਿਖਾ ਕੇ ਸਮਝਾਉਂਦੇ ਨੇ ਵੀ ਅੱਖ 'ਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ, ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਹਾਲ ਹੈ। ਸੋ ਨੰਬਰ ਇੱਕੋ ਇੱਕ ਹੈ ਜੀ ਅਪੋਇੰਟਮੈਂਟ ਬੁੱਕ ਕਰਵਾਉਣ ਦੇ ਲਈ, 905-460-8888। ਤੇ ਜੇ ਤੁਸੀਂ ਚਾਹੁੰਦੇ ਹੋ ਬ੍ਰਾਂਡਿਡ ਫਰੇਮ ਲੈਣੇ ਜਾਂ ਬ੍ਰਾਂਡਿਡ ਸਨਗਲਾਸਿਸ, ਤੇ ਦੱਸਦੇ ਜਾਈਏ ਕਿ ਹਰ ਕਿਸਮ ਦੇ ਬ੍ਰਾਂਡਿਡ ਫਰੇਮ ਅਸੀਂ ਕੈਰੀ ਕਰਦੇ ਹਾਂ ਇਹਦੇ। ਜੇ ਤੁਸੀਂ ਗੁੱਚੀ ਦੇ ਲੈਣੇ ਨੇ, ਪ੍ਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤੇ ਜਾ ਰਹੇ ਨੇ। ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ ਜਾਂ ਫਿਰ ਕੋਚ ਦੇ, ਤੇ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲਫਿਗਰ, ਕੈਲਵਿਨ ਕਲਾਈਨ, ਫੈਂਡੀ ਜਾਂ ਵੈਲੈਂਟੀਨੋ ਦੇ ਫਰੇਮ ਲੈਣੇ ਨੇ ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ ਜੀ। $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਸੋ ਜਿਹੜੇ ਸਾਡੇ ਭੈਣ ਭਰਾ ਇਹ ਡੀਲ ਲੈਣਾ ਚਾਹੁੰਦੇ ਨੇ ਉਹ ਹੁਣੇ ਸਾਨੂੰ ਕਾਲ ਕਰ ਲੈਣ, 905-460-8888, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਜੀ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ, ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਇਹ ਵੀ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰ ਫਿਰ ਜੀ, 905-460-8888, 905-460-8888। ਬਹੁਤ ਬਹੁਤ ਧੰਨਵਾਦ ਅਮਨ,
0: ਬਹੁਤ ਬਹੁਤ ਧੰਨਵਾਦ। ਔਰ ਮੇਰੇ ਨਾਲ ਸਮੇਂ ਚੰਪੀ, ਤਾਂ ਚੰਪੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ,
0: ਕੀ ਹਾਲ ਚਾਲ ਹੈ?
3: ਹਾਂਜੀ ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ,
3: ਹਾਂਜੀ
0: ਬਹੁਤ ਵਧੀਆ ਬਹੁਤ ਵਧੀਆ। ਤੇ ਮੈਂ ਚੰਪੀ ਨੂੰ ਇੱਥੇ ਲੈਣ ਲੱਗਾ। ਚੰਪੀ ਬੜਾ ਦੱਸੋ, ਕੱਲ ਰਾਤ ਕੇਟਰਿੰਗ ਕਿੱਥੇ ਕੀਤੀ, ਕਿਵੇਂ ਸਾਰਾ ਕੁਝ ਰਿਹਾ ਦੱਸਿਓ ਪਲੀਜ਼।
3: ਹਾਂਜੀ, ਕੱਲ ਰਾਤ ਸਾਡੀ ਪਾਰਟੀ ਹਾਲ ਸੀਗਾ ਜੀ, ਉੱਥੇ ਵਿਆਹ ਦਾ ਪ੍ਰੋਗਰਾਮ ਸੀਗਾ ਉਹਨਾਂ ਦਾ। ਉਹਨਾਂ ਦਾ ਲਾਸਟ 1 ਵੀਕ ਤੋਂ ਬੈਕ ਟੂ ਬੈਕ ਜਿੰਨੇ ਵੀ ਇਵੈਂਟ ਸੀਗੇ ਅਸੀਂ ਆਪ ਹੀ ਕਵਰ ਕੀਤੇ ਆ ਸਾਰੇ, ਬ੍ਰੇਕਫਾਸਟ ਤੋਂ ਲੈ ਕੇ ਲੰਚ, ਮਹਿੰਦੀ, ਆਪਣਾ ਹੋਰ ਵੀ ਉਹਨਾਂ ਦੇ ਪ੍ਰੋਗਰਾਮ ਸੀਗੇ ਜਿੱਦਾਂ ਜਾਗੋ ਹੋ ਗਈ ਤੇ ਹਲਦੀ ਦਾ ਪ੍ਰੋਗਰਾਮ ਸੀਗਾ, ਸਾਰੇ ਪ੍ਰੋਗਰਾਮ ਅਸੀਂ ਆਪ ਕਵਰ ਕੀਤੇ। ਕੱਲ ਉਹਨਾਂ ਦੀ ਲਾਈਵ ਕੇਟਰਿੰਗ ਸੀਗੀ ਪਾਰਟੀ ਹਾਲ ਚ, ਉੱਥੇ ਅਸੀਂ ਜਾ ਕੇ ਆਪਣਾ ਲਾਈਵ ਆਪਣਾ ਟਰੱਕ ਲਿਜਾ ਕੇ ਤੇ ਸਾਰੇ ਸਨੈਕਸ ਜਿੱਦਾਂ ਪਾਸਤਾ ਸੀਗਾ ਉਹਨਾਂ ਦਾ ਮੈਨਿਊ ਚ, ਵਾਈਟ ਸੌਸ ਅਲਫਰੈਡੋ ਪਾਸਤਾ ਸੀਗਾ, ਨਾਲ ਹੀ ਉਹਨਾਂ ਨੇ ਟਿੱਕੀ ਚਨੇ ਰਖਵਾਏ ਸੀਗੇ ਜੀ, ਟਿੱਕੀ ਚਨੇ ਨਾਲ ਮਲਾਈ ਚਾਪ ਜੀ, ਸਾਰਾ ਕੁਛ ਮਤਲਬ ਤੰਦੂਰੀ ਚਿਕਨ ਟਿੱਕਾ, ਅੰਮ੍ਰਿਤਸਰੀ ਫਿਸ਼, ਸਾਰਾ ਕੁਛ ਉਹਨਾਂ ਨੇ ਰਖਵਾਇਆ ਸੀਗਾ। ਤੇ ਉਹਨਾਂ ਨੇ ਕਿਹਾ ਕਿ ਬਾਕੀ ਜਿਹੜੀ ਚੀਜ਼ ਫਰੈਸ਼ ਹੈਗੀ ਹੈ ਨਾ ਉਹਦਾ ਸਵਾਦ ਹੀ ਅੱਡ ਹੈਗਾ ਵਾ, ਕਿਉਂਕਿ ਉਹਨਾਂ ਦੇ ਬਾਕੀ ਜਿਹੜੇ ਇੱਕ ਅੱਧਾ ਇਵੈਂਟ ਅਸੀਂ ਬਣਵਾ ਕੇ ਭੇਜਿਆ ਸੀਗਾ, ਕਹਿੰਦੇ ਸਵਾਦ ਉਹ ਵੀ ਬਹੁਤ ਸੀਗੇ, ਬਟ ਉਹ ਠੰਡਾ ਹੋਣ ਤੋਂ ਬਾਅਦ ਥੋੜਾ ਜਿਹਾ ਫਰਕ ਤਾਂ ਆਉਂਦਾ ਹੀ ਹੈ, ਜਿਹੜਾ ਫਰੈਸ਼ ਗਰਮ ਗਰਮ ਬਣ ਕੇ ਉਹਨਾਂ ਦੇ ਕੋਲ ਉੱਥੇ ਫੂਡ ਪਹੁੰਚਦਾ ਵਾ ਉਹ ਕਹਿੰਦੇ ਮਜ਼ੇ ਆ ਜਾਂਦਾ। ਸੋ ਕਿਸੇ ਨੇ ਵੀ ਲਾਈਵ ਕੇਟਰਿੰਗ ਕਰਵਾਉਣੀ ਹੈ, ਕੋਈ ਵੀ 40-50 ਬੰਦੇ ਦਾ ਸ਼ੁਰੂ ਹੋ ਕੇ ਕੋਈ 300-400 ਬੰਦੇ ਦੀ ਤੁਹਾਡਾ ਇਵੈਂਟ ਹੈਗਾ ਵਾ, ਕਿਸੇ ਵੀ ਦੋ ਸ਼ਹਿਰ ਚ ਬੈਠੇ ਹੋ ਕਿ ਬੈਰੀ, ਲੰਡਨ, ਕਿਚਨਰ, ਓਸ਼ਵਾ, ਉੱਥੇ ਵੀ ਤੁਹਾਡਾ ਲਾਈਵ ਟਰੱਕ ਪਹੁੰਚ ਜਾਂਦਾ ਵਾ, ਤੇ ਆਪਣਾ ਗਰਮ ਗਰਮ ਸਨੈਕਸ ਦੇ ਨਾਲ ਨਾਲ ਤੰਦੂਰ ਵਿੱਚ ਲੱਗਿਆ ਹੋਇਆ, ਤੰਦੂਰ ਦੇ ਨਾਲ ਭੱਠੀਆਂ, ਸਾਰਾ ਕੁਛ ਵਿੱਚ ਸੈਟਅਪ ਲੱਗਿਆ ਹੁੰਦਾ ਵਾ, ਤੇ ਸਾਰੇ ਟਿੱਕਿਆਂ ਤੋਂ ਲੈ ਕੇ ਆਪਣੇ ਕੜਾਹੀਆਂ, ਸਾਰਾ ਕੁਛ ਸਬਜ਼ੀਆਂ ਉੱਥੇ ਹੀ ਫਰੈਸ਼ ਤੁਹਾਨੂੰ ਗਰਮ ਗਰਮ ਬਣਵਾ ਕੇ ਖਿਲਾਈ ਜਾਊਗੀ, ਤੇ ਤੁਸੀਂ ਕਹੋਗੇ ਵਾਕਈ ਮਜ਼ਾ ਆ ਗਿਆ ਜੀ। ਸੋ ਕੋਈ ਵੀ ਕੇਟਰਿੰਗ ਹੈਗੀ ਆ ਛੋਟੇ ਇਵੈਂਟ ਲੈ ਕੇ ਜਰੂਰ ਸਾਨੂੰ ਕੰਟੈਕਟ ਕਰਿਓ। ਤੁਸੀਂ ਚਾਹੁੰਦੇ ਹੋ ਘਰੇ ਨੀ ਖੱਪ ਪਾਉਣਾ, ਹੁਣ ਸਰਦੀਆਂ ਆ ਜਾਂਦੀਆਂ ਘਰੇ ਟੈਂਟ ਲਾਉਣਾ ਵੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਠੰਡ ਬਹੁਤ ਪੈਂਦੀ ਆ। ਤੁਸੀਂ ਇੱਕੋ ਛੱਤ ਦੇ ਥੱਲੇ ਜਿੱਥੇ ਤੁਹਾਨੂੰ ਡੀਜੇ ਸਿਸਟਮ ਤੋਂ ਲੈ ਕੇ ਡੀਜੇ ਲਾਈਟਸ ਲੇਜ਼ਰ ਲਾਈਟਾਂ ਜਿਹੀ ਹੁੰਦੀਆਂ ਨੇ, ਨਾਲ ਤੁਹਾਨੂੰ ਸਾਊਂਡ ਸਿਸਟਮ ਮਿਲ ਜੂਗਾ ਵਿਦ ਮਾਈਕ। ਮਾਈਕ ਮਾਈਕ ਬਹੁਤ ਵਧੀਆ ਹੁੰਦਾ ਵਾ ਕਿਉਂਕਿ ਕੋਈ ਤੁਸੀਂ ਇਵੈਂਟ ਕਰਨਾ ਤੁਹਾਨੂੰ ਮਾਈਕ ਦੀ ਬਹੁਤ ਲੋੜ ਹੁੰਦੀ ਹੈ। ਮਾਈਕ ਦੇ ਨਾਲ ਨਾਲ ਤੁਹਾਨੂੰ ਬਾਹਰ ਖੁੱਲੇ ਕਲੀਨ ਵਾਸ਼ਰੂਮਸ ਵੱਡੇ ਤੇ ਨਾਲ ਹੀ ਪ੍ਰੋਪਰ ਫਲੋਰ ਦੇ ਨਾਲ ਜਿਹੜੀ ਚੇਅਰ ਸਿਟਿੰਗ ਹੈਗੀ ਹੈ, ਸਿਟਿੰਗ ਜਿਹੜੀ ਹਾਈ ਹਾਈ ਐਂਡ ਕਲਾਸ ਵਾਲੀ ਸਿਟਿੰਗ ਹੈਗੀ ਹੈ। ਤੁਸੀਂ ਸੋਫੇ ਚੇਅਰਸ ਤੇ ਜਿੱਥੇ ਬੈਠੋਗੇ ਬਹੁਤ ਹੀ ਕੰਫਰਟੇਬਲ ਚੇਅਰਸ ਹੈਗੀ ਹੈ, ਤੁਸੀਂ ਉਹਦੇ ਵੀ ਕੰਟੈਕਟ ਕਰਨਾ ਸਾਨੂੰ। 50-60-100 ਬੰਦੇ ਦੀ ਕੋਈ ਗੈਦਰਿੰਗ ਹੈਗੀ ਹੈ, ਬਰਥਡੇ ਪਾਰਟੀ ਹੈਗੀ ਹੈ, ਕੋਈ ਬੇਬੀ ਸ਼ਾਵਰ ਹੈਗਾ ਹੈ, ਇੱਕੋ ਛੱਦੇ ਥੱਲੇ ਤੁਹਾਨੂੰ ਸਾਰਾ ਕੁਛ ਕੋਸਟ ਸੇਵਿੰਗ ਦੇ ਨਾਲ ਮਿਲੂਗਾ। ਕਿਉਂਕਿ ਜਦ ਤੁਸੀਂ ਆਪਣੇ ਘਰੇ ਕਰਦੇ ਹੋ, ਤੁਸੀਂ ਟੈਂਟ ਵਾਲਿਆਂ ਨੂੰ ਅੱਡ ਪੇ ਕਰਦੇ ਹੋ, ਡੀਜੇ ਸਿਸਟਮ ਨੂੰ ਅੱਡ ਪੇ ਕਰਦੇ ਹੋ, ਖਾਣੇ ਵਾਲਿਆਂ ਨੂੰ ਅੱਡ ਪੇ ਕਰਦੇ ਹੋ, ਤੇ ਹੋਰ ਵੀ ਛੋਟੇ ਛੋਟੇ ਖਰਚੇ ਕਰਦੇ ਕਰਦੇ ਤੁਹਾਡਾ 4-5 ਹਜ਼ਾਰ ਤੱਕ ਬਿੱਲ ਪਹੁੰਚ ਜਾਂਦਾ 50 ਜਣੇ ਦਾ। ਉਹੀ ਤੁਹਾਨੂੰ ਕੋਸਟ ਸੇਵਿੰਗ ਦੇ ਨਾਲ ਬਜਟ ਫਰੈਂਡ ਵੀ ਤੁਹਾਨੂੰ A1 ਕਲਾਸ ਦਾ ਖਾਣਾ ਜਿਹੜਾ ਹੁੰਦਾ ਵਾ ਖਾਣਾ, ਟੇਸਟ ਢਾਬੇ ਵਰਗਾ ਹੋਊਗਾ ਤੇ ਪ੍ਰਿਪਰੇਸ਼ਨ ਜੀ ਹੁੰਦੀ ਹੈ ਕੱਲੀ ਕੱਲੀ ਚੀਜ਼ ਟੇਸਟ ਘਰ ਵਰਗੀ ਹੋਊਗੀ। ਮਤਲਬ ਘਰ ਜਿੱਦਾਂ ਘਰੇ ਤੁਸੀਂ ਬਣਾਉਂਦੇ ਹੋ ਰਾਤ ਨੂੰ ਦਾਲ ਨੂੰ ਪਿਓ ਕੇ, ਚਨਿਆਂ ਨੂੰ ਪਿਓ ਕੇ, ਸਵੇਰੇ ਤੜਕਾ ਮਾਰਦੇ ਹੋ, ਉਹੀ ਪ੍ਰੋਸੀਜਰ ਨਾਲ ਸਾਰਾ ਕੁਛ ਬਣਾਇਆ ਜਾਂਦਾ। ਕੋਈ ਵੀ ਵਾਕ ਇਨ ਫ੍ਰੀਜ਼ਰ ਨਹੀਂ ਹੈਗੇ, ਫ੍ਰੀਜ਼ਰ ਚ ਕੁਛ ਵੀ ਫ੍ਰੀਜ਼ ਨਹੀਂ ਕਰੀਦਾ, ਕੋਈ ਵੀ ਗ੍ਰੇਵੀ ਫ੍ਰੀਜ਼ ਨਹੀਂ ਕਰੀਦੀ, ਤੇ ਸਾਰਾ ਕੁਛ ਫਰੈਸ਼ ਫੂਡ ਹੋਊਗਾ। ਤੁਸੀਂ ਖਾਓਗੇ ਤਾਂ ਕਹੋਗੇ ਯਾਰ ਵਾਕਈ ਫਰੈਸ਼ਨੈਸ ਦਾ ਟੇਸਟ ਆਉਂਦਾ ਹੈ। ਇੱਕੋ ਇੱਕ ਜਗ੍ਹਾ ਹੈਗੀ ਹੈ ਤਵਾ ਕਿਚਨ, ਜਾਂ ਫਿਰ ਤੁਸੀਂ ਪਹੁੰਚਣਾ ਨਜ਼ਾਰਾ ਤੇ ਫਾਈਨ ਡਾਇਨਿੰਗ ਲਈ, 30 ਰੈਂਬਲਰ ਡਰਾਈਵ। ਫੋਨ ਨੰਬਰ ਹੈਗਾ 905-451-2600, 905-451-2600। ਅੱਜ ਸ਼ਾਮ ਨੂੰ ਵੀ ਤੁਹਾਡਾ ਕੋਈ ਜੀ ਕਰਦਾ, ਅੱਜ ਸੈਟਰਡੇ ਵੀਕਐਂਡ ਨਾਈਟ ਹੈਗੀ, ਕਹਿੰਦੇ ਬੀਅਰ ਨਾਲ ਫਿਸ਼ ਖਾਣੀ ਹੈ, ਸੋ ਅੱਜ ਸਪੈਸ਼ਲ ਡੀਲ ਲੱਗੀ ਹੋਈ ਹੈ। ਤੁਸੀਂ 2 ਬੀਅਰ ਬਾਏ ਕਰੋਗੇ, ਤੁਹਾਨੂੰ 1 ਪਲੇਟ ਫਿਸ਼ ਦੀ ਜਾਂ ਫਿਰ 10 ਪੀਸ ਚਿਕਨ ਵਿੰਗਸ ਫ੍ਰੀ ਮਿਲੋਗੇ। 30 ਰੈਂਬਲਰ ਡਰਾਈਵ ਨਜ਼ਾਰਾ ਤੇ ਤੁਸੀਂ ਪੁੱਛਣਾ ਵਾ, ਰਾਮ ਸ਼ਾਮ ਤੁਸੀਂ ਕਹੋ ਵਾਕਈ ਸਵਾਦ ਵਾਲੀ ਬਣਾਉਣੀ ਹੈ, ਤੇ ਕੜਾਈਆਂ ਚਿਕਨ ਤੋਂ ਲੈ ਕੇ ਤਵਾ ਚਿਕਨ ਆ ਕੇ ਜ਼ਰੂਰ ਤੁਸੀਂ ਟਰਾਈ ਕਰਨਾ ਸ਼ਾਮ ਨੂੰ। ਅਗੇਨ ਐਡਰੈਸ ਹੈ 30 ਰੈਂਬਲਰ ਡਰਾਈਵ ਨਜ਼ਾਰਾ ਇੰਡੀਅਨ ਰੈਸਟੋਰੈਂਟ ਲਾਊਂਜ। ਫੋਨ ਨੰਬਰ ਹੈ 905-451-2600, 905-451-2600। ਅੱਗੇ ਕ੍ਰਿਸਮਸ ਸਿਗਾਵਾ ਦੀ ਪਾਰਟੀਆਂ ਸਾਰੀ ਬੁੱਕ ਹੋਣੀ ਹੈ ਦੀਵਾਲੀ ਦੀ, ਉਹਦੇ ਲਈ ਤੁਸੀਂ ਜਗ੍ਹਾ ਕੋਈ ਬੁੱਕ ਕਰਨੀ ਹੈ ਕਿਉਂਕਿ ਸਲੋਟ ਕਾਫੀ ਛੇਤੀ ਬੁੱਕ ਹੋਈ ਜਾਂਦੇ। ਫੋਨ ਨੰਬਰ ਹੈ।
0: ਸੋ ਇਨਡੋਰ ਫੰਕਸ਼ਨ ਤੁਹਾਡਾ ਬੁੱਕ ਕਰਨਾ, ਤੁਸੀਂ ਕੋਈ ਤੁਹਾਡਾ ਇਵੈਂਟ ਆ ਹੁਣੇ ਕਰ ਲਓ, ਅੱਗੇ ਚੱਲ ਕੇ ਕੀ ਹੁੰਦਾ ਉਹ ਰੇਟ ਪਿਕ ਕਰ ਦਿੰਦੇ ਨੇ, ਹੁਣ ਉਹ $40 ਪਰ ਪਰਸਨ ਲੈ ਰਹੇ ਹੁੰਦੇ ਨੇ, ਫਿਰ ਉਹ $60 ਪਰ ਪਰਸਨ ਕਰ ਦਿੰਦੇ ਨੇ, ਜਿਵੇਂ ਏਅਰਲਾਈਨ ਵਾਲੇ ਕੰਮ ਹੁੰਦਾ। ਬਿਲਕੁਲ, ਤੁਸੀਂ ਜ਼ਰੂਰ ਕੰਟੈਕਟ ਕਰਨਾ ਇਹਨਾਂ ਨੂੰ। ਇਹਨਾਂ ਦਾ ਨੰਬਰ ਆ 647-633-8878, ਨਜ਼ਾਰਾ। ਤੁਸੀਂ ਫਾਈਨ ਡਾਇਨਿੰਗ ਤੇ ਪਲੱਸ ਹਾਈ ਐਂਡ 5-star ਮਤਲਬ ਜਿਹੜਾ ਹੈਗਾ ਲੈਵਲ ਦੀ ਡਾਇਨਿੰਗ ਕਰਨੀ ਹੈ ਅੱਜ ਜਾ ਕੇ, ਗਰੁੱਪ ਡਾਇਨਿੰਗ ਹੈ, ਫੈਮਿਲੀ ਨਾਲ ਬਹਿਣੀ ਹੈ, ਪ੍ਰਾਈਵੇਟ ਡਾਇਨਿੰਗ ਆ, ਤੁਸੀਂ ਬੂਥ ਬੁੱਕ ਕਰਨਾ ਨਜ਼ਾਰਾ 647-633-8878, ਜਾਂ ਲਾਈਵ ਕੇਟਰਿੰਗ ਫੂਡ ਟਰੱਕ ਦੇ ਨਾਲ, ਜਾਂ ਡਿਲੀਵਰੀ ਕੇਟਰਿੰਗ ਦੀ। ਕੇਟਰਿੰਗ 'ਚ ਟੋਪ ਦਾ ਨਾਮ ਹੈ ਇਹਨਾਂ ਨੇ ਹੁਣ ਤੱਕ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਲੰਚ ਪ੍ਰੋਗਰਾਮ 'ਚ ਪੂਰਾ ਸਾਲ ਸਕੂਲਾਂ ਦੇ ਵਿੱਚ ਫੂਡ ਡਿਲੀਵਰ ਕੀਤਾ। ਹੋਸਪਿਟਲ ਬ੍ਰੈਂਟਨ ਵਾਲਾ, ਈਟੋਬਿਕੋ ਜਨਰਲ ਨੌਰਥ ਦੀਆਂ ਕੇਟਰਿੰਗਸ ਕੀਤੀਆਂ। ਮੈਗਨਾ ਗਰੁੱਪ ਆਟੋ ਪਾਰਟ ਦੇ ਵਿੱਚ ਇਹਨਾਂ ਨੇ ਹੁਣ ਤੱਕ ਜਿਹੜੇ ਕੇਟਰਿੰਗ ਕੀਤੀ ਆ, ਵਾਲਮਾਰਟ ਦੇ ਹੈੱਡ ਆਫਿਸ, ਵਿਨਰਸ ਦੇ ਵੇਅਰ ਹਾਊਸਿਸ ਹੋ ਗਏ, ਇਹਨਾਂ ਸਾਰਿਆਂ ਜਿੱਥੇ ਕੇਟਰਿੰਗ ਕੀਤੀ ਆ ਉੱਥੇ ਇਹ ਕੰਪਨੀ ਤੁਹਾਡੇ ਲਈ ਤਵਾ ਕਿਚਨ ਅਲੱਗ ਅਲੱਗ ਲੋਕੇਸ਼ਨ 'ਤੇ ਜਿੱਥੇ ਸਰਵ ਕਰਦੀ ਹੈ। ਕੇਟਰਿੰਗ ਡਿਵੀਜ਼ਨ ਅਲੱਗ ਹੈ, ਤੁਹਾਡਾ ਵਿਆਹ ਸ਼ਾਦੀ ਫੰਕਸ਼ਨ ਹੈ। 647-633-8878 ਜਾਂ 905-790-1699, ਜਾਂ ਨਜ਼ਾਰਾ 'ਤੇ ਡਾਇਨਿੰਗ ਕਰਨ ਜਾਣਾ 905-451-2600 'ਤੇ ਕਾਲ ਕਰ ਸਕਦੇ, 905-451-2600 'ਤੇ ਕਾਲ ਕਰ ਸਕਦੇ। ਮੇਰੇ ਨਾਲ ਇਸ ਸਮੇਂ ਹਰਦੀਪ ਹੈ। ਹਰਦੀਪ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਅੱਛਾ ਹਰਦੀਪ, ਜਿਹੜਾ ਹੈਗਾ ਹਰਦੀਪ, ਤੁਹਾਡਾ ਆਪਣਾ ਪਿਛੋਕੜ ਕੁਇਕਲੀ ਦੱਸੋ, ਆਪਣੇ ਕੋਲ ਮਿੰਟ ਥੋੜੇ ਨੇ।
4: ਮੈਂ ਭਾਜੀ ਵੈਸੇ ਤਾਂ ਪੰਜਾਬ ਤੋਂ ਹੀ ਆ, ਵੈਸੇ ਮੈਂ ਇਟਲੀ ਲੈ ਕੇ ਆਇਆ ਵਾ 2 ਸਾਲ।
0: ਹਾਂਜੀ, ਇਟਲੀ ਚ ਕੀ ਕੰਮ ਕਰਦੇ ਸੀ?
4: ਪੀਜ਼ਾ ਬਣਾਉਂਦੇ ਸੀ ਜੀ।
0: ਪੀਜ਼ਾ ਬਣਾਉਂਦੇ ਸੀ ਤੇ ਤੁਸੀਂ ਹੁਣ ਇੱਥੇ ਪੀਜ਼ਾ ਬਣਾਉਂਦੇ ਹੋ? ਇਹਨਾਂ ਦੀ ਕੰਪਨੀ ਦਾ ਨਾਮ ਹੈ ਪੀਜ਼ਾ ਸ਼ੈਫ, 2 ਲੋਕੇਸ਼ਨ ਨੇ ਵੈਸਟਰਨ ਐਂਡ ਫ੍ਰੈਂਚ, ਦੂਸਰੀ ਲੋਕੇਸ਼ਨ ਹੈਗੀ ਆ ਇਹਨਾਂ ਦੀ ਜਿਹੜੀ ਪੀਜ਼ੇ ਦੀ, ਉਹ 30 ਰੈਂਬਲਰ ਡਰਾਈਵ ਹੈ ਤਵਾ ਕਿਚਨ ਵਾਲੇ ਪਲਾਜ਼ੇ ਦੇ ਵਿੱਚ। ਪੀਜ਼ਾ ਸ਼ੈਫ, ਤੁਹਾਡਾ ਪੀਜ਼ੇ ਦੇ ਵਿੱਚ ਕੀ ਖਾਸ ਹੁੰਦਾ ਮਾੜਾ ਦੱਸਿਓ।
4: ਮੈਂ ਬਾਈ ਚੀਜ਼ ਪੀਜ਼ਾ ਬਹੁਤ ਵਧੀਆ ਬਣਾਉਣਾ, ਤੰਦੂਰੀ ਪਨੀਰ ਪੀਜ਼ਾ ਬਹੁਤ ਵਧੀਆ ਬਣਾਉਣਾ, ਆਪਣੇ ਚਿਕਨ ਪੀਜ਼ਾ ਬਹੁਤ ਵਧੀਆ ਬਣਾਉਣਾ ਜੀ।
0: ਹਾਂਜੀ ਸੋ ਆਮ ਪੀਜ਼ੇ ਤੇ ਜਿਹੜਾ ਤੁਹਾਡੇ ਪੀਜ਼ੇ ਚ ਕੀ ਫਰਕ ਹੁੰਦਾ ਜੀ ਮੈਂ ਡੋ ਦਾ ਫਰਕ ਹੁੰਦਾ ਕਾਹਦਾ ਹੁੰਦਾ ਕਿ ਸੌਸਸ ਦਾ ਫਰਕ ਹੁੰਦਾ
5: ਡੋ ਦਾ ਫਰਕ ਹੁੰਦਾ ਅਸੀਂ ਡੋ ਵਧੀਆ ਤਿਆਰ ਕਰੀਦਾ ਜੀ
0: ਤੇ ਸੌਸਸ ਜਿਹੜੀਆਂ
5: ਸੋ ਸੌਸ ਵੀ ਆਪ ਤਿਆਰ ਕਰੀਦੀ ਹੈ ਡੇਲੀ ਤਿਆਰ ਕਰੀਦੀ ਹੈ ਨਾਲੇ
0: ਸੋ ਡੇਲੀ ਤਿਆਰ ਕਰੀਦੀ ਫਰੈਸ਼
5: ਹਾਂਜੀ
0: ਇਹ ਟਮਾਟਰਾਂ ਦੀ ਸੌਸ ਬਣਾਉਂਦੇ ਡੱਬੇ ਵਾਲੇ ਨਹੀਂ ਬਣਾਉਂਦੇ ਹੈਗੇ ਖੜਮੀ ਸੌਸ ਆ ਜਿਹੜੀ ਉਹ ਬਣਾਉਂਦੇ ਨੇ ਤੇ ਪੀਜ਼ਾ ਸ਼ੈਫ ਦੇ ਉੱਪਰ ਸਪੈਸ਼ਲ ਹੈ ਦੋ ਲਾਰਜ ਪੀਜ਼ੇ ਤੇ ਨਾਲ ਛੇ ਟੋਪਿੰਗਸ ਜਾਂ ਸੱਤ ਟੋਪਿੰਗ ਤੁਸੀਂ ਆਪਣੀ ਕਰਾ ਲਓ ਦੋ ਡਿਪਿੰਗ ਸੌਸ ਅੱਜ ਦੇ ਤੇ ਨਾਲ ਅਸੀਂ ਦੇਵਾਂਗੇ ਸਪੈਸ਼ਲ ਤੁਹਾਨੂੰ ਜਿਹੜਾ ਤੁਸੀਂ ਅੱਜ ਇੱਕ ਗ੍ਰੇਵੀ ਆ ਜਿਹੜੀ ਕੋਈ ਵੀ ਤਵਾ ਕਿਚਨ ਤੋਂ ਗ੍ਰੇਵੀ ਨਾਲ ਤੁਸੀਂ ਬਿਲਕੁਲ ਫ੍ਰੀ ਮਿਲੂਗੀ ਚਣਾ ਮਸਾਲਾ ਦਾਲ ਮੱਖਣੀ ਤੁਹਾਨੂੰ ਬਿਲਕੁਲ ਫ੍ਰੀ ਮਿਲੂਗੀ ਤੁਸੀਂ ਕੰਟੈਕਟ ਕਰਨਾ ਜਾਂ ਤੁਸੀਂ ਫਰਾਈਜ਼ ਨੇ ਲਾਰਜ ਫਰਾਈਜ਼ ਤੁਹਾਨੂੰ ਫ੍ਰੀ ਮਿਲਣਗੀਆਂ ਤੇ ਕਿੰਨੇ ਦੀ ਡੀਲ ਹੈ ਤੁਹਾਡੀ ਇਹ 2499 ਦੇ ਵਿੱਚ
5: ਜੀ ਜੀ ਹਾਂਜੀ
0: 2499 ਵਿੱਚ ਡੀਲ ਹੈ ਤੇ ਮੀਡੀਅਮ ਪੀਜ਼ਾ ਕਿੰਨੇ ਦਾ ਵੇਚ ਰਹੇ ਹੋ ਤੁਸੀਂ
5: ਮੈਂ ਭਾਈ 899 ਦਾ
0: 899 ਚ ਤਿੰਨ ਟੋਪਿੰਗ ਦੇ ਨਾਲ ਮੀਡੀਅਮ ਪੀਜ਼ਾ
5: ਜੀ
0: ਮੀਡੀਅਮ ਤੁਹਾਨੂੰ $15 ਤੋਂ ਘੱਟ ਮੀਡੀਅਮ ਪੀਜ਼ਾ ਨਹੀਂ ਮਿਲਦਾ ਕਿਤੇ ਵੀ 899 ਚ ਮੀਡੀਅਮ ਪੀਜ਼ਾ ਪੀਜ਼ਾ ਸ਼ੈਫ 647 547 4200 647 4200 647 547 4200 ਲਾਰਜ ਦੋ ਪੀਜ਼ੇ 2499 ਚ ਨਾਲ ਫਰਾਈਜ਼ ਨੇ ਕੱਲੀਆਂ ਫਰਾਈਜ਼ ਜੇ ਖਰੀਦੇ ਹੋ $10 ਦੀਆਂ ਨੇ ਤੇ ਤੁਹਾਨੂੰ ਦੋ ਲਾਰਜ ਪੀਜ਼ੇ $30 ਤੋਂ ਘੱਟ ਕੋਈ ਨਹੀਂ ਦੇ ਰਿਹਾ $15 ਦੀ ਸੇਵਿੰਗ ਹੈ ਦੋ ਲਾਰਜ ਪੀਜ਼ੇ ਦੇ ਉੱਪਰ 647 547 4200 ਜਾਂ 899 ਚ ਮੀਡੀਅਮ
6: ਜੀ 899
0: ਚ ਮੀਡੀਅਮ ਆ 647 547 4200 ਤੇ ਤੁਸੀਂ ਪੀਜ਼ਾ ਸ਼ੈਫ ਨੂੰ ਕਾਲ ਕਰਨੇ 647 547 4200 30 Rundle ਡਰਾਈਵ ਕੈਨੇਡੀਅਨ ਸਟੀਲ ਦਾ ਇੰਟਰਸੈਕਸ਼ਨ ਹੈ ਪੀਜ਼ਾ ਆਰਡਰ ਕਰੋ ਅੱਜ ਸ਼ਾਮ ਨੂੰ ਇੰਜੋਏ ਕਰੋ 647 547 4200 ਤੇ ਕਾਲ ਕਰਨੀ ਹੈ ਕੋਈ ਵੀ ਸ਼ਖਸ ਆਪਣੀ ਪ੍ਰੋਪਰਟੀ ਜਿਹੜੀ ਕੋਈ ਪਾਵਰ ਆਫ ਸੇਲ 'ਚ ਜਾ ਰਹੀ ਹੈ ਕੋਈ ਵੀ ਸ਼ਖਸ ਜਿਹੜਾ ਕੋਈ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦਾ ਸੰਤੋਸ਼ ਹਰਦੀਪ ਉਹਨਾਂ ਦੀ ਟੀਮ ਨੂੰ ਕਾਲ ਕਰ ਸਕਦੇ ਆ ਟੀਮ ਸੋਲਡ ਐਂਡ ਬੋਲਡ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਨੇ ਤੁਸੀਂ ਆਪਣੀ ਪ੍ਰੋਪਰਟੀ ਅਗਰ ਵੇਚਣੀ ਹੈ ਹਰਦੀਪ ਸੰਤੋਸ਼ ਤੇ ਇਹਨਾਂ ਟੀਮ ਨੂੰ ਕਾਲ ਕਰਨ ਲਈ ਨੰਬਰ ਹੈ 416 473 4242 416 473 4242 ਪਾਵਰ ਆਫ ਸੇਲ ਜਾਣ ਤੋਂ ਪਹਿਲਾਂ ਕੋਈ ਪ੍ਰੋਪਰਟੀ ਅਗਰ ਕੱਢਣੀ ਚਾਹੁੰਦਾ ਬਰੈਂਪਟਨ ਦੇ ਵਿੱਚ ਰੈਂਟ ਟੂ ਓਨ ਦੇ ਵਿੱਚ ਇੱਕ ਪ੍ਰੋਪਰਟੀ ਹੈ ਰੈਂਟ ਟੂ ਓਨ ਯਾਨੀ ਕਿ ਤੁਸੀਂ ਹੁਣ ਤੁਹਾਡਾ ਕ੍ਰੈਡਿਟ ਠੀਕ ਨਹੀਂ ਕਲੋਜ਼ਿੰਗ ਇੱਕ ਸਾਲ ਡੇਢ ਸਾਲ ਦੀ ਚਾਹੁੰਦੇ ਹੋ ਇਸੇ ਤਰ੍ਹਾਂ ਨੈਗਰਾ ਫੋਲ ਦੇ ਵਿੱਚ ਇੱਕ ਪ੍ਰੋਪਰਟੀ ਆ ਜਿਹੜੀ ਕਿ ਬੇਸਮੈਂਟ ਦੇ ਨਾਲ ਆ ਤੁਹਾਨੂੰ ਪ੍ਰੋਪਰਟੀ 5.5 ਲੱਖ 'ਚ ਮਿਲਣੀ ਆ ਤੁਸੀਂ 20,000 ਡਿਪੋਜ਼ਿਟ ਦੇ ਕੇ ਪ੍ਰੋਪਰਟੀ ਲੈ ਸਕਦੇ ਹੋ ਅਤੇ ਇਹ ਪ੍ਰੋਪਰਟੀ ਦੇ ਮਾਲਕ ਬਣ ਸਕਦੇ ਹੋ 416 473 4242 50,000 ਦੇ ਕੇ ਬਰੈਂਪਟਨ 'ਚ ਤੁਸੀਂ ਮਕਾਨ ਦੇ ਮਾਲਕ ਬਣ ਸਕਦੇ ਹੋ 416 473 4242 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ ਸਾਨੂੰ ਸ਼ੋਅ ਤੋਂ ਬਾਅਦ 416 518 3200 'ਤੇ ਕਾਲ ਕਰਨੀ ਆ ਅਤੇ ਤੁਸੀਂ ਗੈਰੀ ਗਰੇਵਾਲ ਉਹਨਾਂ ਦੀ ਅੱਜ ਵਰਕਸ਼ਾਪ ਖੁੱਲ੍ਹੀ ਹੈ ਯਾਰਾਂ ਦੇ ਯਾਰ ਗੈਰੀ ਗਰੇਵਾਲ ਨੰਬਰ ਹੈ 905-463-6363 iPhone 18 ਆ ਗਿਆ iPhone 18 ਉਹ ਵੀ ਦੱਸੂਗਾ ਪਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੇ ਸਪੈਸ਼ਲ ਲਗਾਏ ਹੋਏ ਨੇ ਆਇਲ ਚੇਂਜ ਦੇ ਉੱਤੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਉੱਤੇ 38 ਆਟੋਮੈਟਿਕ ਡਰਾਈਵ ਮੈਕਲੋਗਲਨ ਸੋਰੀ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਦਾ ਇੰਟਰਸੈਕਸ਼ਨ 905-463-6363 ਸਾਹਿਲ ਮੇਰੇ ਨਾਲ ਸਾਹਿਲ ਕੀ ਹਾਲ ਚਾਲ ਹੈ
6: ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਸਾਹਿਲ ਮੈਨੂੰ ਦੱਸੋਗੇ ਇਸ ਸਮੇਂ ਏਸੀ ਔਰ ਫਰਨਸ ਦੇ ਉੱਪਰ ਸਪੈਸ਼ਲ ਲਗਾਇਆ ਹੋਇਆ ਏਸੀ ਔਰ ਫਰਨਸ
6: ਜੀ
0: ਜੇ ਏਸੀ ਤੇ ਫਰਨਸ ਰੈਂਟ ਕਰਨਾ ਰੈਂਟ ਟੂ ਓਨ ਮਤਲਬ ਅਸੀਂ ਬਾਏ ਕਰਨਾ ਬਾਅਦ ਚੋਂ
6: ਜੀ ਜੀ
0: ਰੈਂਟ ਨਹੀਂ ਇਕੱਲਾ ਕਰਨਾ
6: ਠੀਕ ਹੈ
0: ਕਿੰਨੇ ਤੇ ਲੱਗ ਜੂਗਾ
6: ਸਿਰਫ $50 ਦੇ ਵਿੱਚ
0: $50 ਚ
6: ਹਾਂਜੀ
0: ਏਸੀ ਕਿ ਫਰਨਸ
6: ਏਸੀ ਵੀ ਫਰਨਸ ਵੀ ਟੈਂਕਲੈਸ ਵੀ ਸਾਰਾ ਕੁਛ
0: $50 ਦੀ ਡੀਲ ਆ
6: ਹਾਂਜੀ
0: $50 ਪਰ ਮੰਥ ਦੇ ਵਿੱਚ ਹੋ ਸਕਦਾ
6: ਜੀ
0: ਏਸੀ ਲਵਾਉਣਾ ਫਰਨਸ ਲਵਾਉਣਾ ਜਾਂ ਟੈਂਕਲੈਸ ਲਵਾਉਣਾ
6: ਹਾਂਜੀ ਕੋਈ
0: ਬਹੁਤ ਸਾਰੇ ਲੋਕਾਂ ਦੇ ਕੰਟਰੈਕਟ ਓਵਰ ਹੋਏ ਹੋਏ ਨੇ
6: ਜੀ
0: ਉਹਨਾਂ ਦੇ ਹੌਟ ਵਾਟਰ ਟੈਂਕ ਦੇ ਉਹਨਾਂ ਦੇ ਲਈ ਵੀ ਚੈੱਕ ਕਰਾ ਲਓ ਫ੍ਰੀ ਚੈੱਕ ਕਰਕੇ ਦਊਗਾ ਨੰਬਰ ਕਿੰਨਾ ਤੁਹਾਡਾ
6: ਹਾਂਜੀ ਨੰਬਰ ਆਏਗਾ 905-705-6111 905-757-6111
0: 905-757-6111 ਏਸੀ ਫਰਨਸ $50 ਚ ਟੈਂਕਲੈਸ ਚੈੱਕ ਕਰਾਓ ਜਾਂ ਤੁਹਾਡੇ ਹੌਟ ਵਾਟਰ ਟੈਂਕ ਲੱਗਿਆ ਚੈੱਕ ਕਰਾ ਲਓ ਉਦਾਂ ਹੀ ਤਾਂ ਨਹੀਂ ਪੇ ਕਰ ਰਹੇ 905-757-6111 905-757-6111 ਤੇ ਕਾਲ ਕਰਨੀ ਹੈ ਜਿਨ੍ਹਾਂ ਨੇ ਆਈਫੋਨ ਲੈਣਾ ਹੈਗਾ ਆਈਫੋਨ 18 905-909-2205-905-909-2222 ਤੇ ਕਾਲ ਕਰਨੀ ਹੈ 905-909-2205 ਨੰਬਰ ਆ ਆਈਫੋਨ 18 ਪਏ ਨੇ ਤੁਸੀਂ ਕਾਲ ਕਰਨੀ ਆ ਤੇ ਪਿਕ ਕਰਨਾ 905-909-2222 ਨੰਬਰ ਦੇ ਉੱਤੇ ਤੁਸੀਂ ਬੈਲ ਦੀਆਂ ਡੀਲ ਨਾਲ ਲੈ ਸਕਦੇ ਹੋ ਆਈਫੋਨ ਕਿਸ਼ਤਾਂ ਤੇ ਵੀ ਮਿਲ ਜੂਗਾ ਬਾਈ ਵੀ ਕਰਨਾ
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213322, 4312322, ਜੈਲੋ ਟਾਇਰ ਸੈਂਟਰ।
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਕਿਹੜੇ ਖਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply Delicious. Matlab, Simply Indian.
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਆ ਗਿਆ, 19 ਸਪਟੰਬਰ ਅੱਜ ਹੋ ਚੁੱਕੀ ਹੈ ਤੇ 1:09 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਬਹੁਤ ਹੀ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋ। ਬੜਾ ਸੋਹਣਾ ਦਿਨ ਹੈ, ਹਲਕੀ ਹਲਕੀ ਜਿਹੀ ਕੱਲ੍ਹ ਨਾਲੋਂ ਥੋੜ੍ਹੀ ਜਿਹੀ ਠੰਡ ਲੱਗ ਰਹੀ ਹੈ, ਕਿਉਂਕਿ ਅੱਜ 18 ਡਿਗਰੀ ਵੈਸੇ ਤਾਂ ਹੈਗਾ ਟੈਂਪਰੇਚਰ ਬ੍ਰਾਂਪਟਨ ਦੇ ਵਿੱਚ, ਬਟ ਫੀਲਸ ਲਾਈਕ 14 ਡਿਗਰੀ ਹੈ। ਤਾਂ ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ ਅਤੇ ਬੱਦਲਬਾਈ ਹੋਈ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਸਾਰਿਆਂ ਦੇ ਵੀਕਐਂਡ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਹੋਣਗੀਆਂ, ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀ ਹੈ, ਕੋਈ ਐਨੀਵਰਸਰੀ ਕਿਸੇ ਦੀ ਹੈਗੀ ਹੈ, ਬਰਥਡੇ ਹੈ ਕਿਸੇ ਦਾ, ਕੋਈ ਵੀ ਖੁਸ਼ੀ ਦਾ ਮਾਹੌਲ ਹੈ, ਉਹਨਾਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਅਤੇ ਤੁਹਾਡਾ ਅਤੇ ਮੇਰਾ ਸਾਥ 3 ਘੰਟੇ ਦਾ ਹੈਗਾ ਅਤੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੋਏਗੀ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਐਂਟਰਟੇਨਮੈਂਟ ਹੋਵੇ ਕੁਝ ਗੀਤ ਸੰਗੀਤ ਦੇ ਨਾਲ, ਕੁਝ ਗੱਲਾਂ ਬਾਤਾਂ ਦੇ ਨਾਲ। ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਆਪਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਸਰਵਨ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਜੀ ਰਿਆੜ, ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋਵੋਗੇ ਖੂਬਸੂਰਤ ਜਿਹੇ ਦਿਨਾਂ ਨੂੰ। ਅਤੇ ਆਪਾਂ ਸਪਟੈਂਬਰ ਮਹੀਨੇ ਦੇ ਹਾਫ ਤੋਂ ਵੀ ਅੱਗੇ ਆ ਗਏ ਹਾਂ, 19 ਸਪਟੈਂਬਰ ਹੋ ਗਈ ਹੈ ਅਤੇ ਥੋੜ੍ਹੇ ਜਿਹੇ ਦਿਨ ਬਾਕੀ ਨੇ ਸਪਟੈਂਬਰ ਮਹੀਨੇ ਦੇ ਵਿੱਚ। ਫਾਲ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ, ਸਮਰ ਦਾ ਐਂਡ ਹੋ ਰਿਹਾ। ਉਮੀਦ ਹੈ ਕਿ ਸਾਰੇ ਮੌਸਮ ਨੂੰ, ਜਿਵੇਂ ਜਿਵੇਂ ਮੌਸਮ ਬਦਲ ਰਿਹਾ ਉਵੇਂ ਉਵੇਂ ਆਪਣੇ ਆਪ ਨੂੰ ਵੀ ਤਿਆਰੀ ਦੇ ਵਿੱਚ ਕਰ ਰਹੇ ਹੋਣਗੇ। ਵਿੰਟਰ ਸੀਜ਼ਨ ਦੀ ਥੋੜ੍ਹਾ ਥੋੜ੍ਹਾ ਕਹਿ ਲਓ ਵੀ ਆਗਾਜ਼ ਹੋਣ ਲੱਗ ਗਿਆ ਆ, ਕਿਉਂਕਿ ਅੱਜ ਵੀ ਮੋਸਟਲੀ ਕਲਾਉਡੀ ਹੈਗਾ ਪੂਰਾ ਵੈਦਰ। ਅਤੇ ਇਹ ਹਫ਼ਤਾ ਜਿਹੜਾ ਹੈਗਾ ਇਹ ਉੱਪਰ ਨੀਚੇ ਰਹੂਗਾ ਰੋਲਰ ਕੋਸਟਰ ਵਾਂਗੂ, ਕਦੇ ਧੁੱਪ ਹੋਏਗੀ ਕਦੇ ਬੱਦਲ ਹੋਣਗੇ, ਹਲਕੀ ਫੁਲਕੀ ਬਰਸਾਤ ਵੀ ਹੋ ਸਕਦੀ ਹੈ। ਅਤੇ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖੋ, ਹਰ ਵੈਦਰ ਨੂੰ ਇੰਜੋਏ ਕਰੋ, ਹਰ ਮੂਮੈਂਟ ਨੂੰ ਇੰਜੋਏ ਕਰੋ। ਅਤੇ ਹੁਣੇ ਹੁਣੇ ਆਪਾਂ ਸ਼ਬਦ ਸੁਣਿਆ ਬੜਾ ਪਿਆਰਾ, ਭਾਈ ਰਵਿੰਦਰ ਭਾਈ ਜੋਗਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬੜਾ ਮਿੱਠਾ ਸ਼ਬਦ ਹੈ। ਦੇਖ ਲਓ ਗੁਰਬਾਣੀ ਦੇ ਵਿੱਚ ਆਪਾਂ ਨੂੰ ਨਾ ਹਰ ਚੀਜ਼ ਦਾ ਸਲਿਊਸ਼ਨ ਮਿਲਦਾ, ਹਰ ਇੱਕ ਪ੍ਰੋਬਲਮ ਦਾ ਸਲਿਊਸ਼ਨ ਮਿਲਦਾ, ਹਰ ਇੱਕ ਕੁਐਸਚਨ ਦਾ ਆਂਸਰ ਮਿਲਦਾ। ਕਿੰਨਾ ਸੋਹਣਾ ਸ਼ਬਦ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਆਪਣੇ ਮਨ ਦੇ ਵਿੱਚ ਕੋਈ ਨਾ ਕੋਈ ਗੱਲ ਚੱਲ ਰਹੀ ਹੋਵੇ ਤਾਂ ਫਿਰ ਆਪਾਂ ਬਾਹਰ ਵਾਲੇ ਨੂੰ ਕੋਈ ਸਲਾਹ ਵੀ ਨਹੀਂ ਦੇ ਸਕਦੇ। ਜੇ ਆਪਣੇ ਮਨ 'ਚ ਖੁਸ਼ੀ ਹੈ, ਆਪਾਂ ਬਹੁਤ ਸ਼ਾਂਤੀ ਦੇ ਨਾਲ ਆਪਣੇ ਆਪ ਦੇ ਨਾਲ ਵਿਚਰ ਰਹੇ ਹਾਂ, ਫਿਰ ਆਪਾਂ ਨਾ ਕਿਸੇ ਹੋਰ ਨੂੰ ਵੀ ਵਧੀਆ ਇੱਕ ਸਲਾਹ ਦੇ ਸਕਦੇ ਹਾਂ, ਕਿਸੇ ਹੋਰ ਦੀ ਪ੍ਰੋਬਲਮ ਦਾ ਸਲਿਊਸ਼ਨ ਵੀ ਕੱਢ ਸਕਦੇ ਹਾਂ। ਬਟ ਜੇ ਆਪਣੇ ਆਪਣੇ ਮਨ ਦੇ ਵਿੱਚ ਹੀ ਕਾਫੀ ਸਾਰੀ ਕਹਿ ਲਓ ਕਿ ਕਸ਼ਮਕਸ਼ ਜੀ ਚੱਲੀ ਜਾ ਰਹੀ ਹੈ, ਜਾਂ ਆਪਣੇ ਮਨ ਦੇ ਵਿੱਚ ਹੀ ਬਹੁਤ ਸਾਰੀਆਂ ਪ੍ਰੋਬਲਮਸ ਚੱਲੀ ਜਾ ਰਹੀਆਂ ਨੇ, ਪਰੇਸ਼ਾਨੀਆਂ ਚੱਲੀ ਜਾ ਰਹੀਆਂ ਨੇ, ਫਿਰ ਸਾਹਮਣੇ ਵਾਲੇ ਬੰਦੇ ਨੂੰ ਵੀ ਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਵਾਈਬ ਆ ਹੀ ਜਾਂਦੀ ਹੈ ਵੀ ਇਹ ਤਾਂ ਆਪ ਹੀ ਪਰੇਸ਼ਾਨ ਆ ਵਿਚਾਰਾ, ਇਹਨੂੰ ਮੈਂ ਕੀ ਗੱਲ ਕਰਾਂ, ਹੈ ਨਾ। ਅਤੇ ਜਾਂ ਫਿਰ ਅਗਲਾ ਸਾਹਮਣੇ ਵਾਲਾ ਆਪਣੇ ਆਪ ਨੂੰ ਕੋਈ ਪ੍ਰੋਬਲਮ ਵੀ ਦੱਸੇ, ਆਪਾਂ ਉਹਨੂੰ ਕੋਈ ਸਲਿਊਸ਼ਨ ਵੀ ਨਹੀਂ ਦੇ ਪਾਉਂਦੇ। ਕਿਉਂ? ਕਿਉਂਕਿ ਆਪਣੇ ਮਨ 'ਚ ਆਲਰੇਡੀ ਇੰਨੀ ਪ੍ਰੋਬਲਮਸ ਚੱਲ ਰਹੀਆਂ ਹੁੰਦੀਆਂ ਨੇ। ਜਦੋਂ ਆਪਣੇ ਘਰ ਦੇ ਵਿੱਚ ਖੁਸ਼ੀ ਹੋਵੇ ਤਾਂ ਫਿਰ ਆਪਾਂ ਨੂੰ ਬਾਹਰ ਵੀ ਸਾਰੇ ਪਾਸੇ ਖੁਸ਼ੀਆਂ ਨਜ਼ਰ ਆਉਂਦੀਆਂ ਨੇ। ਜੇ ਆਪਣੇ ਮਨ ਦੇ ਵਿੱਚ ਹੀ ਆਲਰੇਡੀ ਡਾਊਟਸ ਚੱਲ ਰਹੇ ਨੇ ਤਾਂ ਆਪਾਂ ਨੂੰ ਬਾਹਰ ਵਾਲੇ ਸਾਰੇ ਇਨਸਾਨ ਨਾ ਡਾਊਟਫੁਲ ਹੀ ਲੱਗਦੇ ਨੇ ਕਿ ਹਾਂ ਬਈ ਮੈਨੂੰ ਨਹੀਂ ਇਸ ਬੰਦਾ ਸਹੀ ਲੱਗ ਰਿਹਾ। ਅਤੇ ਜ਼ਰੂਰੀ ਹੈ ਕਿ ਆਪਣੇ ਆਪ ਨੂੰ, ਆਪਣੇ ਮਨ ਨੂੰ ਬਹੁਤ ਕੰਟਰੋਲ ਦੇ ਵਿੱਚ ਰੱਖੀਏ, ਹਮੇਸ਼ਾ ਆਪਣੇ ਮਨ ਨੂੰ ਸਬਰ ਕਰਨਾ ਸਿਖਾਈਏ, ਹਮੇਸ਼ਾ ਸ਼ਾਂਤੀ ਦੇ ਵਿੱਚ ਰਹੀਏ, ਸੋ ਦੈਟ ਕਿ ਆਪਾਂ ਕਲੈਰਿਟੀ ਦੇ ਨਾਲ ਅੱਗੇ ਬਾਰੇ ਸੋਚ ਵੀ ਸਕੀਏ, ਅੱਗੇ ਵਾਲੀ ਲਾਈਫ ਵੀ ਸਪੈਂਡ ਕਰ ਸਕੀਏ। ਜਿਹੜਾ ਕੋਈ ਆਪਾਂ ਨੂੰ ਮਿਲਦਾ ਆ ਉਹਨੂੰ ਹੱਸ ਕੇ ਮਿਲੀਏ, ਉਹਦੇ ਨਾਲ ਵਧੀਆ ਟਾਈਮ ਸਪੈਂਡ ਕਰੀਏ, ਕਿਉਂਕਿ ਲਾਈਫ ਤਾਂ ਕੁਛ ਨਹੀਂ ਪਤਾ, ਲਾਈਫ ਬਹੁਤ ਛੋਟੀ ਹੈ, ਹੈ ਨਾ। ਯੂ ਨੈਵਰ ਨੋ ਕੱਲ੍ਹ ਵਾਲਾ ਮੂਮੈਂਟ, ਅੱਗੇ ਵਾਲਾ ਮੂਮੈਂਟ ਕਿੱਦਾਂ ਦਾ ਆਉਣਾ ਆ। ਅਤੇ ਜਿਹੜਾ ਹੁਣ ਵਾਲਾ ਮੂਮੈਂਟ ਹੈ, ਜਿਹੜੇ ਟਾਈਮ ਦੇ ਵਿੱਚ ਅਸੀਂ ਹੋਣਾ, ਇਹਨੂੰ ਪੂਰਾ ਇੰਜੋਏ ਕਰੀਏ ਅਤੇ ਇਹਨੂੰ ਪੂਰਾ ਯੂਟੀਲਾਈਜ਼ ਕਰੀਏ। ਆਪਣੇ ਫੈਮਿਲੀ, ਆਪਣੇ ਫਰੈਂਡਸ ਨੂੰ ਪੂਰਾ ਪੂਰਾ ਟਾਈਮ ਦਿਓ। ਵੀਕਐਂਡ ਹੈਗਾ ਆ ਅਤੇ ਮੌਸਮ ਬਹੁਤ ਸੋਹਣਾ, ਕਿਤੇ ਬਾਹਰ ਜਾਣਾ ਹੋਵੇ ਜ਼ਰੂਰ ਜਾਓ। ਜੇ ਕਿਸੇ ਨੇ ਆਪਣਾ ਟਾਈਮ ਸਪੈਂਡ ਕਰਨਾ ਕਿਤੇ ਵੀ ਬਾਹਰ ਜਾ ਕੇ, ਜਾਂ ਆਪਣੇ ਕਿਸੇ ਘਰਾਂ ਦੇ ਵਿੱਚ ਤੁਸੀਂ ਗੈਦਰਿੰਗ ਕਰ ਰਹੇ ਹੋ, ਗੈਟ ਟੁਗੈਦਰ ਕਰ ਰਹੇ ਹੋ, ਤਾਂ ਜ਼ਰੂਰ ਜਾਓ। ਕਈ ਵਾਰ ਆਪਾਂ ਸੋਚ ਕੇ ਬਹਿ ਜਾਂਦੇ ਹਾਂ ਕਿ ਨਹੀਂ ਅੱਜ ਮੇਰਾ ਮਨ ਹੀ ਨਹੀਂ ਹੈਗਾ, ਹੈ ਨਾ, ਜਾਣ ਦਾ। ਪਿਛਲੇ ਹਫ਼ਤੇ ਤਾਂ ਮਿਲੇ ਸੀ, ਹੁਣ ਕੀ ਕਰਨਾ, ਨੈਕਸਟ ਵੀਕ ਦੇਖਾਂਗੇ ਜਾਂ ਉਸ ਤੋਂ ਅਗਲੇ ਵੀਕ ਦੇਖਾਂਗੇ। ਫਿਰ ਪਤਾ ਕੀ ਹੈ, ਫਿਰ ਨੈਕਸਟ ਵੀਕ ਹੋਰ ਕੋਈ ਪਲਾਨਸ ਬਣ ਜਾਂਦੇ ਨੇ, ਹੋਰ ਬਿਜ਼ੀ ਹੋ ਜਾਂਦੇ ਹਾਂ, ਜਾਂ ਕੋਈ ਨਾ ਕੋਈ ਤਬੀਅਤ ਕਿਸੇ ਦੀ ਖਰਾਬ ਹੋ ਸਕਦੀ ਹੈ, ਕੁਛ ਨਾ ਕੁਛ ਹੁੰਦਾ ਹੀ ਰਹਿੰਦਾ। ਬਟ ਜਿਹੜਾ ਹੁਣ ਤੁਹਾਡੇ ਕੋਲ ਟਾਈਮ ਹੈ, ਇਹਨੂੰ ਪ੍ਰੋਪਰਲੀ ਯੂਟੀਲਾਈਜ਼ ਕਰੋ, ਕਿਉਂਕਿ ਇਹ ਟਾਈਮ ਨਹੀਂ ਵਾਪਸ ਆਉਣਾ। ਅੱਗੇ ਵਾਲਾ ਟਾਈਮ ਜਿਹੜਾ ਹੋਊਗਾ ਉਹ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ। ਅਤੇ ਨੰਬਰ ਸਟੂਡੀਓ ਦਾ 905-500-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕੋ ਇੱਕ ਨੰਬਰ ਹੈ, ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਇਸੇ ਨੰਬਰ ਦੇ ਉੱਪਰ ਤੁਹਾਡੀ ਸਾਡੇ ਨਾਲ ਗੱਲਬਾਤ ਹੁੰਦੀ ਹੈ। ਅਤੇ 1:22 ਹੋ ਗਏ ਨੇ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ, ਆਪਣੀ ਕੋਈ ਰਾਈਟਿੰਗ ਸ਼ੇਅਰ ਕਰ ਸਕਦੇ ਹੋ, ਆਪਣੀ ਕੋਈ ਲਿਖਤ, ਆਪਣਾ ਕੋਈ ਤੁਹਾਨੂੰ ਕਿਸੇ ਹੋਰ ਦਾ ਕੋਈ ਸ਼ੇਅਰ ਓ ਸ਼ਾਇਰੀ ਪਸੰਦ ਆ ਗਈ ਅਤੇ ਤੁਸੀਂ ਉਹ ਪ੍ਰੋਗਰਾਮ ਦੇ ਵਿੱਚ ਸੁਣਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੋਵੇ, ਜ਼ਰੂਰ ਤੁਸੀਂ ਮੇਰੇ ਨਾਲ ਅੱਜ ਗੱਲਬਾਤ ਕਰ ਸਕਦੇ ਹੋ। 905-500-5444, 905-564-6444 ਸਟੂਡੀਓ ਦਾ ਨੰਬਰ ਹੈ ਅਤੇ ਇਸ ਨੰਬਰ ਦੇ ਉੱਪਰ ਗੱਲਾਂ ਬਾਤਾਂ ਹੋਣਗੀਆਂ। ਗੀਤ ਸੰਗੀਤ ਬਹੁਤ ਸਾਰਾ ਤੁਹਾਡੀ ਪਸੰਦ ਦਾ ਹੋਏਗਾ, ਕੁਛ ਇੱਕ ਅੱਧਾ ਗਾਣਾ ਮੇਰੀ ਪਸੰਦ ਦਾ ਵੀ ਹੋ ਸਕਦਾ। ਅਤੇ ਓਵਰਆਲ ਜ਼ਿਆਦਾਤਰ ਕੋਸ਼ਿਸ਼ ਸਾਡੀ ਰਹਿੰਦੀ ਹੈ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਇੰਟਰਟੇਨਮੈਂਟ ਹੋਵੇ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨਸ ਹੋਣ, ਗੱਲਾਂ ਬਾਤਾਂ ਹੋਣ, ਅਤੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਆਪਾਂ 3 ਘੰਟੇ ਦਾ ਟਾਈਮ ਸਪੈਂਡ ਕਰਨਾ ਆ। 905-500-5444, 905-564-6444 ਸਟੂਡੀਓ ਦਾ ਨੰਬਰ ਹੈ।

0: ਅੱਜ ਦਾ ਪ੍ਰੋਗਰਾਮ ਖਾਸ ਤੌਰ ਤੇ ਸਪਾਂਸਰ ਕੀਤਾ ਜਾ ਰਿਹਾ ਇੰਡੀਅਨ ਫਰੂਟਲੈਂਡ ਦੇ ਵੱਲੋਂ, ਜਿਨ੍ਹਾਂ ਦੇ ਤੁਹਾਨੂੰ ਪਤਾ ਕਿ ਕਾਫੀ ਸਾਰੀਆਂ ਲੋਕੇਸ਼ਨਸ ਨੇ, ਬਟ ਇਹਨਾਂ ਦੀ ਇੱਕ ਜਿਹੜੀ ਲੋਕੇਸ਼ਨ ਹੈ ਸੈਂਡਲਵੁੱਡ ਪਾਰਕਵੇ ਵਾਲੀ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 ਦਾ ਇੰਟਰਸੈਕਸ਼ਨ ਹੈ। ਇਸ ਵਾਲੀ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਵਧੀਆ ਸੇਲ ਲੱਗੀ ਹੋਈ ਹੈ, ਜਿਹੜੀ ਕਿ ਹੁਣ ਸਿਰਫ ਇੱਕ ਦਿਨ ਦੀ ਹੋਰ ਰਹਿ ਗਈ ਹੈ, ਕੱਲ੍ਹ ਤੱਕ ਇਹ ਸੇਲ ਹੈ, ਸੰਡੇ ਦੇ ਦਿਨ ਤੱਕ। ਸੰਡੇ ਤੱਕ ਤੁਸੀਂ ਇਸ ਸੁਪਰ ਸੇਲ ਦਾ ਫਾਇਦਾ ਲੈ ਸਕਦੇ ਹੋ। ਇੰਡੀਅਨ ਫਰੂਟਲੈਂਡ ਦੀ 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਪਹੁੰਚੋ, ਨਾਲੇ ਤਾਂ ਸਸਤੀਆਂ ਗਰੋਸਰੀਜ਼ ਕਰਕੇ ਲੈ ਕੇ ਆਓ, ਅਤੇ ਨਾਲੇ ਬਹੁਤ ਹੀ ਲਾਜਵਾਬ ਫੂਡ ਆਈਟਮਸ ਤੁਹਾਨੂੰ ਮਿਲਦੀਆਂ ਨੇ, ਉਹ ਵੀ ਬਹੁਤ ਹੀ ਘੱਟ ਕੀਮਤਾਂ ਦੇ ਵਿੱਚ। ਉਹਦੇ ਲਈ ਵੀ ਤੁਸੀਂ ਜ਼ਰੂਰ ਪਹੁੰਚਣਾ 25 ਸੈਂਡਲਵੁੱਡ ਪਾਰਕਵੇ ਵੈਸਟ। ਅੱਗੇ ਜਾ ਕੇ ਤੁਹਾਨੂੰ ਕੁਛ ਪ੍ਰਾਈਸਿਸ ਵੀ ਤੁਹਾਡੇ ਨਾਲ ਸਾਂਝੇ ਕਰੂੰਗੀ, ਬਟ ਫਿਲਹਾਲ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, 3631। ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਮੈਂ ਅਮਰਜੀਤ ਬੋਲਦਾ ਹਾਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਜੀ, ਵੀ ਹਮੇਸ਼ਾ ਖੁਸ਼ ਰਹੋ, ਜ਼ਿੰਦਗੀ ਬੜੀ ਛੋਟੀ ਆ, ਹਰ ਇੱਕ ਨਾਲ ਪਿਆਰ ਨਾਲ ਰਹੋ, ਕਿਸੇ ਨੂੰ ਨਫ਼ਰਤ ਨਾ ਕਰੋ, ਅਗਰ ਤੁਹਾਨੂੰ ਕੋਈ ਕਰਦਾ ਵੀ ਹੈ ਤੁਹਾਨੂੰ ਵੀ ਤੁਸੀਂ ਜਵਾਬ ਪਿਆਰ ਚ ਹੀ ਦਿਓ।
0: ਬਿਲਕੁਲ ਸਹੀ ਗੱਲ ਹੈ, ਤੁਸੀਂ ਕਿਸੇ ਹੋਰ ਦੇ ਕਰਕੇ ਆਪਣਾ ਜਿਹੜਾ ਕਰੈਕਟਰ ਆ ਉਹਨੂੰ ਕਿਉਂ ਚੇਂਜ ਕਰਨਾ, ਹੈ ਨਾ, ਜੋ ਸਾਹਮਣੇ ਵਾਲਾ ਬੰਦਾ ਹੈਗਾ ਉਹ ਤੁਹਾਨੂੰ ਦੇਖ ਕੇ ਚੇਂਜ ਹੋਵੇ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਤੁਸੀਂ
0: ਜੀ। ਹਾਂਜੀ ਸਭ ਵਧੀਆ, ਸਾਰੇ ਠੀਕ ਠਾਕ, ਤੁਸੀਂ ਸੁਣਾਓ।
1: ਤੁਹਾਨੂੰ ਬੁੱਕ ਦਿੱਤੀ ਸੀ, ਭੇਜੀ ਸੀ, ਤੁਸੀਂ ਪੜ੍ਹੀ ਪੰਜਾਬੀ ਪੜ੍ਹ ਲੈਂਦੇ ਹੋ?
0: ਹਾਂਜੀ ਹਾਂਜੀ ਮੈਂ ਪੰਜਾਬੀ ਪੜ੍ਹਦੀ ਹਾਂ ਪ੍ਰੋਪਰ।
1: ਅੱਛਾ ਫਿਰ ਤੁਸੀਂ ਪਹਿਲੇ 10 ਪੇਜ ਮੇਰੇ ਕਹਿਣ ਤੇ ਉਹਦੇ ਪੜ੍ਹ ਲਿਓ, ਬਾਕੀ ਤੁਸੀਂ ਆਪੇ ਪੜ੍ਹ ਲੈਣੀ ਹੈ।
0: ਕਿਹੜੀ ਕਿਹੜੀ ਬੁੱਕ ਦੀ ਗੱਲ ਕਰ ਰਹੇ ਹੋ?
1: ਗੀਤ ਅੱਜ ਦਾ ਨੇਮ ਹੈਗਾ ਸੋਹਣੇ ਸੋਹਣੇ ਮੁੰਡੇ,
0: ਸੋਹਣੇ ਸੋਹਣੇ ਮੁੰਡੇ,
1: ਤੇ ਗਾਇਕ ਹੈਗੀ ਆ ਜਸਪਿੰਦਰ ਨਰੋਲਾ, ਤੇ ਮੁੰਡਾ ਹੈਗਾ ਬਲਰਾਜ।
0: ਜਸਪਿੰਦਰ ਨਰੂਲਾ, ਠੀਕ ਹੈ ਜੀ, ਐਂਡ ਬਲਰਾਜ,
1: ਹਾਂ ਜਸਪਿੰਦਰ, ਹਾਂ ਜੀ
0: ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਫਿਰ ਮੈਂ ਸੁਣਾਉਣੀ ਆ ਤੁਹਾਨੂੰ।
1: ਕੋਈ ਗੱਲ ਨਹੀਂ, ਥੈਂਕ ਯੂ ਜੀ, 3 ਘੰਟੇ ਤੁਹਾਡੀ ਸੁਣਾ ਰਹੀ ਆ ਜੀ।
0: ਹਾਂ ਜੀ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 6433 ਜੀ, ਸਤਿ ਸ਼੍ਰੀ ਅਕਾਲ। ਹਾਂ ਜੀ ਸਤਿ ਸ਼੍ਰੀ ਅਕਾਲ,
2: ਮੈਂ ਧਰਮਵੀਰ ਸਾਂਝੀ ਆ, ਆਪਣੇ ਗਾਇਕ ਕਵਿਤਾ ਪਤਾ ਨਹੀਂ ਰਿਕਾਰਡ ਹੋਇਆ ਕਿ ਨਹੀਂ, ਬੈਕਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਜੇ ਕਿ ਤੁਹਾਨੂੰ ਉਹ ਮਿਲ ਗਿਆ ਤੇ ਉਹ 4 ਲਾਈਨਾਂ ਆ ਉਹ ਸੁਣਾਇਓ ਜੀ।
0: ਕਿਹੜੇ ਸਿੰਗਰ ਦੱਸੇ ਤੁਸੀਂ?
2: ਧਰਮਵੀਰ ਸਾਂਝੀ,
0: ਧਰਮਵੀਰ ਸਾਂਝੀ,
2: ਹਾਂਜੀ ਹਾਂਜੀ, ਉਹਦੇ ਵਿੱਚ ਉਹਦਾ ਗਾਣਾ ਬਹੁਤ ਹੋਣਾ, ਬੈਕ ਬਾਹਰਲੇ ਮੁਲਕਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਮਤਲਬ ਕਿ ਲੀਕਲ ਸਟੋਰਾਂ ਦੀ ਵੀ ਚੋਰੀ ਹੁੰਦੀ ਹੈ, ਏਦਾਂ ਹੁੰਦੀ ਹੈ, ਪਰ ਬਹੁਤ ਹੋਣਾ ਵਧੀਆ ਗਾਣਾ ਆ, ਯਾਨੀ ਕਿ
0: ਠੀਕ ਹੈ,
2: ਲੱਭ ਕੇ ਜੇ ਲੱਗ ਗਿਆ ਟਾਈਮ ਤਾਂ ਜ਼ਰੂਰ ਸੁਣਾਇਓ।
0: ਹਾਂਜੀ ਹਾਂਜੀ ਜ਼ਰੂਰ, ਮੈਂ ਕੋਈ ਗੱਲ ਨਹੀਂ ਮੈਂ ਲੱਭਦੀ ਹਾਂ ਫਿਰ ਸੁਣਾਉਂਦੀ ਹਾਂ ਤੁਹਾਨੂੰ।
2: ਓਕੇ
0: ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 8338339 ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
3: ਹਸਤੇ ਜ਼ਖਮ ਦਾ ਇੱਕ ਗਾਣਾ ਲਾ ਦਿਓ ਜੀ, ਮਾਨਾ ਮੇਰੀ ਜਾਂ ਮੁਹੱਬਤ ਸਜ਼ਾ ਹੈ,
0: ਮਾਨਾ ਮੇਰੀ ਜਾਂ ਮੁਹੱਬਤ ਸਜ਼ਾ ਹੈ, ਠੀਕ ਹੈ ਜੀ।
3: ਹਸਤੇ ਜ਼ਖਮ ਦਾ,
0: ਹਸਤੇ ਜ਼ਖਮ, ਠੀਕ ਹੈ ਜੀ, ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ ਫਿਰ ਤੁਸੀਂ, ਮੈਂ ਸੁਣਾਉਂਦੀ ਹਾਂ
3: ਜੀ।
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 9181, ਹਾਂਜੀ ਸਤਿ ਸ਼੍ਰੀ ਅਕਾਲ
4: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਕੀ ਹਾਲ ਆ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
4: ਬਸ ਠੀਕ ਆ, ਮੈਂ ਕਿਹਾ ਇੱਥੇ ਬ੍ਰੈਂਪਟਨ 'ਚ ਕੀ ਟਾਈਮ ਹੋਇਆ?
0: ਬ੍ਰੈਂਪਟਨ 'ਚ 1:27 ਹੋ ਗਏ, 1:27
4: ਮੈਂ ਕਿਹਾ ਮਿਲਟਨ 'ਚ ਵੀ ਇਹੀ ਹੈ, ਤੁਸੀਂ ਕਿਹਾ ਸੀ ਬ੍ਰੈਂਪਟਨ 'ਚ 1:00
0: ਹਾਂਜੀ ਹਾਂਜੀ,
4: ਮੈਂ ਕਿਹਾ ਇੱਥੇ ਵੀ ਇਹੀ ਆ।
0: ਹਾਂਜੀ ਨਹੀਂ, ਆਪਾਂ ਨੂੰ ਬਹੁਤ ਦੂਰ ਦੂਰ ਤੱਕ ਫਿਰ ਸੁਣਦੇ ਆ ਨਾ ਲਿਸਨਰ, ਫਿਰ ਉੱਥੇ ਫਿਰ ਟਾਈਮ ਥੋੜਾ ਡਿਫਰੈਂਟ ਵੀ ਹੋ ਸਕਦਾ।
4: ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਮੈਂ ਉਦਾਂ ਹੀ ਮਜ਼ਾਕ ਕਰ ਰਿਹਾ ਤੁਹਾਡੇ ਨਾਲ, ਮੈਂ ਕਿਹਾ ਵੀ ਇੱਥੇ ਵੀ ਇਹੀ ਟਾਈਮ ਆ।
0: ਹਾਂਜੀ ਹਾਂਜੀ,
4: ਉਹ ਮੈਂ ਕਿਹਾ ਅੱਜ ਲਾ ਰਹੇ ਹੋ ਚਰਖਾ ਚੰਨਣ ਦਾ?
0: ਚਰਖਾ ਚੰਨਣ ਦਾ,
4: ਹਾਂਜੀ ਹਾਂਜੀ
0: ਠੀਕ ਹੈ ਜੀ, ਮੈਂ ਕੱਤਾ ਪ੍ਰੀਤਾ ਨਾਲ ਚਰਖਾ ਚੰਨਣ ਦਾ,
4: ਮੈਂ ਕਿ ਅੱਜ ਕੱਲ ਚਰਖੇ ਚੇਤੇ ਕਰਾ ਦਈਏ ਸਾਰਿਆਂ ਨੂੰ।
0: ਬਿਲਕੁਲ ਬਿਲਕੁਲ, ਸੁਣਾਉਂਦੇ ਹਾਂ, ਥੋੜ੍ਹਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਫਿਰ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 6838, ਹਾਂਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਮੰਡੀ,
0: ਸਤਿ ਸ਼੍ਰੀ ਅਕਾਲ ਜੀ, ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
5: ਮੈਂ ਕਿਹਾ ਤੁਸੀਂ ਅੱਜ ਕੋਈ ਟੌਪਿਕ ਤੇ ਡਿਸਕਸ਼ਨ ਕਰਨੀ ਹੈ, ਮਤਲਬ ਕੋਈ ਸੋਚਿਆ?
0: ਹਜੇ ਦੇਖਦੇ ਹਾਂ, ਗੱਲਾਂ ਚ ਗੱਲ ਨਿਕਲੂਗੀ, ਦੇਖ ਲਓ, ਹੈ ਨਾ? ਮੈਂ ਤਾਂ ਹਜੇ ਸਿਰਫ
5: ਸੀਗਾ, ਜੇ ਤੁਹਾਨੂੰ ਸਹੀ ਲੱਗੇ ਤਾਂ ਉੱਤੇ ਡਿਸਕਸ਼ਨ ਤੁਸੀਂ ਕਰ ਸਕਦੇ ਹੋ ਸਾਡੇ ਕੋਲ ਨਾ ਦਿਨੇ।
0: ਹਾਂਜੀ ਦੱਸੋ।
5: ਹਾਂ, ਜਿੱਦਾਂ ਆਪਾਂ ਮੋਸਟਲੀ ਆਪਾਂ ਇੰਡੀਆ ਜਾਂਦੇ ਹਾਂ, ਕੋਈ ਵੀ ਪ੍ਰੋਗਰਾਮ ਕਰਦੇ ਆ ਨਾ, ਜਿੱਦਾਂ ਕੋਈ ਫੰਕਸ਼ਨ ਹੋ ਗਿਆ, ਰਿਟਾਇਰਮੈਂਟ ਪਾਰਟੀ, ਵਿਆਹ, ਤੇ ਆਪਣੀਆਂ ਜਿੱਦਾਂ ਪੁਰਾਣੀਆਂ ਜਿਹੜੀ ਲੇਡੀਜ਼ ਆ ਉਹ ਕੱਪੜਿਆਂ ਲੈਣ ਦੇਣ ਬਹੁਤ ਕਰਦੀਆਂ ਨਾ, ਜਿੱਦਾਂ ਜੀ
0: ਉਹ ਤਾਂ ਸਾਰੇ ਕਰਦੇ, ਇਹਦੇ ਵਿੱਚ ਕਿਹੜੀ ਗੱਲ ਹੈ?
5: ਮਤਲਬ ਇਹ ਸਾਨੂੰ ਹੁਣ ਅੱਗੇ ਕੰਟੀਨਿਊ ਕਰਨਾ ਚਾਹੀਦਾ ਕਿ ਇਹ ਚੀਜ਼ ਨੂੰ ਖਤਮ ਕਰਨਾ ਚਾਹੀਦਾ, ਕਿਉਂਕਿ ਮੇਰੇ ਹਿਸਾਬ ਨਾਲ ਇਹ ਚੀਜ਼ ਨੂੰ ਹੁਣ ਮੇਰੇ ਹਿਸਾਬ ਨਾਲ ਅੱਗੇ ਜਿਹੜੀ ਜਨਰੇਸ਼ਨ ਆ ਉਹ ਪਸੰਦ ਨਹੀਂ ਕਰਦੀ।
0: ਅੱਛਾ, ਜਿਹੜੇ ਕੱਪੜੇ ਕਿਸੇ ਨੂੰ ਲੈਣਾ ਦੇਣਾ, ਹੈ ਨਾ, ਉਹ ਚੀਜ਼ ਕਹਿ ਰਹੇ ਹੋ?
5: ਅਗਲੇ ਨੇ ਹਲਕਾ ਜਿਹਾ ਦੇ ਦਿੱਤਾ ਸੂਟ, ਇੰਨੇ ਮਹਿੰਗੇ ਮਹਿੰਗਾਈ, ਇਹਦੇ ਨਾਲ ਚੰਗਾ ਉੱਕਾ ਮੁੱਕੇ ਪੈਸੇ ਦੇ ਦਿਓ ਜੀ ਸਗਨ ਦੇ ਤੌਰ ਤੇ।
0: ਹਾਂ, ਗੱਲ ਤਾਂ ਸਹੀ ਹੈ ਵੈਸੇ ਤੁਹਾਡੀ, ਕਿਉਂਕਿ ਦੇਖੋ ਹੈ ਨਾ, ਜਿਹੜੇ ਪੁਰਾਣੇ ਬਜ਼ੁਰਗ ਸੀਗੇ, ਹੈ ਨਾ, ਉਹ ਸੂਟ ਦੇ ਨਾਲ ਨਾਲ ਜਿਵੇਂ ਕੋਈ ਖੇਸ, ਕੋਈ ਕੰਬਲ, ਕੋਈ ਦਰੀਆਂ ਵਗੈਰਾ, ਏਦਾਂ ਦੀ ਚੀਜ਼ਾਂ ਜਿਹੜੇ ਉਹ ਪਤਾ ਪਿਆਰ ਦੇ ਨਾਲ ਦਿੰਦੇ ਹੁੰਦੇ ਸੀ ਪਹਿਲਾਂ, ਵੀ ਜਿਹੜੇ ਜਿਵੇਂ ਕੋਈ ਕੁੜੀ ਵਿਆਹ ਕੇ ਆਉਂਦੀ ਹੈ, ਹੈ ਨਾ, ਉਹ ਆਪਣੇ ਮਦਰ ਦੇ ਸਾਰੇ ਏਦਾਂ ਦੀ ਬਣੀਆਂ ਹੋਈਆਂ ਚੀਜ਼ਾਂ ਉਹ ਲੈ ਕੇ ਆਉਂਦੀ ਹੈ, ਹੈ ਨਾ, ਤੇ ਬਟ ਫਿਰ ਇਹ ਰੀਤ ਚੱਲ ਪਈ ਅੱਗੇ ਕਿ ਜਿਹੜਾ ਕੋਈ ਉਹਦੇ ਰਿਸ਼ਤੇਦਾਰ ਆਉਂਦੇ ਨੇ, ਉਹਨਾਂ ਦੇ ਹੋਰ ਮਹਿਮਾਨ ਆਉਂਦੇ ਨੇ, ਉਹਨਾਂ ਨੂੰ ਵੀ ਸੂਟ ਲੈ ਕੇ ਦੇਣੇ ਆ, ਜਾਂ ਉਹ ਉਹਨਾਂ ਦੇ ਲਈ ਲੈ ਕੇ ਆਉਂਦੇ ਨੇ, ਇੱਕ ਤਰ੍ਹਾਂ ਦੇ ਨਾਲ ਗਿਫਟਸ ਐਕਸਚੇਂਜ ਕਰਦੇ ਹੁੰਦੇ ਆ ਨਾ। ਤੁਸੀਂ ਰੀਸੈਂਟਲੀ ਜਾ ਕੇ ਆਏ ਹੋ ਇੰਡੀਆ?
5: ਨਹੀਂ ਨਹੀਂ, ਐਕਚੁਅਲੀ ਨਾ ਅਸੀਂ ਨਾ ਹੁਣ ਇੰਡੀਆ ਜਾਣਾ ਆ, ਤੇ ਮੇਰੀ ਮੰਮੀ ਨਾਲ ਰੋਜ਼ ਹੀ ਇਹੀ ਗੱਲ ਤੇ ਡਿਸਕਸ਼ਨ ਹੁੰਦੀ ਹੈ ਕਿ ਅਸੀਂ ਸੂਟ ਨਹੀਂ ਲੈਣੇ ਕਿਸੇ ਤੋਂ ਵੀ, ਨਾ ਦੇਣੇ ਆ, ਸੁੱਕਾ ਜੇ ਸਗਨ ਦਾ ਲਵਾਂਗੇ ਉਹ ਨਹੀਂ। ਉਹ ਕਹਿੰਦੇ ਨਹੀਂ ਅਸੀਂ ਲੈਣੇ ਆ, ਅਸੀਂ ਸਾਰੀ ਉਮਰ ਦਿੰਦੇ ਆ ਗਏ, ਹੁਣ ਸਾਡੀ ਲੈਣ ਦੀ ਵਾਰੀ ਹੈ, ਤੁਸੀਂ ਇੱਦਾਂ ਕਰ ਰਹੇ ਹੋ। ਮੈਂ ਕਿਹਾ ਨਹੀਂ, ਏਦਾਂ ਨੀ ਵਧੀਆ ਲੱਗਦਾ, ਮੈਂ ਕਿਹਾ ਪੈਸੇ ਪੂਏ ਠੀਕ ਆ, ਮੇਰੇ ਜਿਹੜਾ ਦਿਲ ਕਰੇ, ਹਨਾ, ਮੈਂ ਕਿਹਾ ਸੂਟ ਸਾਟ ਵਾਲਾ ਕੰਮ ਮੈਂ ਕਿਹਾ ਇਹ ਨਹੀਂ ਜੀ, ਸਾਨੂੰ ਹੁਣ ਬੰਦ ਕਰਨਾ ਚਾਹੀਦਾ।
0: ਚਲੋ ਠੀਕ ਹੈ, ਕੋਈ ਨਾ, ਆਪਾਂ ਗੱਲ ਕਰਦੇ ਹਾਂ ਫਿਰ, ਦੇਖਦੇ ਹਾਂ ਸਾਡੇ ਲਿਸਨਰ ਕੀ ਕਹਿੰਦੇ ਨੇ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਤੇ ਬੜਾ ਵਧੀਆ ਇਹਨਾਂ ਨੇ ਆਪ ਹੀ ਟੌਪਿਕ ਛੇੜਤਾ ਅੱਜ। ਤੇ ਕੀ ਵਿਚਾਰ ਨੇ ਤੁਹਾਡੇ ਸਾਰਿਆਂ ਦੇ? ਮੇਰੇ ਖਿਆਲ 'ਚ ਜਿਹੜਾ ਗਿਫਟਸ ਇੱਕ ਦੂਸਰੇ ਨੂੰ ਐਕਸਚੇਂਜ ਕਰਦੇ ਸੀਗੇ, ਹੈ ਨਾ, ਇੱਕ ਦੂਸਰੇ ਦਾ ਜਿਹੜਾ ਕਿਸੇ ਨੂੰ ਕੋਈ ਬਣਾ ਕੇ ਕੋਈ ਦਿੰਦਾ, ਕੋਈ ਸਵੈਟਰ, ਕੋਈ ਕੁੜਤੀ, ਕੋਈ ਦਰੀਆਂ, ਚਾਦਰਾਂ, ਹੈ ਨਾ, ਐਵੇਂ ਦੀਆਂ ਚੀਜ਼ਾਂ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ, ਫਿਰ ਉਹਦੇ ਸਹੁਰਿਆਂ ਨੂੰ ਵੀ ਬੜੀਆਂ ਚੀਜ਼ਾਂ ਇੱਦਾਂ ਨੇ ਦਿੱਤੀਆਂ ਜਾਂਦੀਆਂ ਸੀ, ਤੇ ਉਹ ਹੌਲੀ ਹੌਲੀ ਹੌਲੀ ਹੌਲੀ ਇਹ ਕਹਿ ਲਓ ਕਿ ਇੱਕ, ਹੈ ਨਾ, ਰੀਤ ਹੀ ਚੱਲ ਪਈ, ਇੱਕ ਰਿਵਾਜ਼ ਹੀ ਬਣ ਗਿਆ ਕਿ ਜਿਹੜੇ ਸਹੁਰਾ ਪਰਿਵਾਰ ਆਉਂਦਾ ਕੁੜੀ ਦਾ, ਉਹਨਾਂ ਨੂੰ ਫਿਰ ਇੱਦਾਂ ਇੱਦਾਂ ਦੀ, ਹੈ ਨਾ, ਚੀਜ਼ਾਂ, ਇੱਦਾਂ ਇੱਦਾਂ ਦੇ ਕਾਇੰਡ ਆਫ ਗਿਫਟਸ, ਹੈ ਨਾ, ਹੋ ਗਏ ਇਹ, ਜਿਹੜੇ ਇਹ ਦਿੱਤੇ ਜਾਂਦੇ ਸੀ, ਤੇ ਹੁਣ ਤੱਕ ਇਹ ਚੱਲ ਵੀ ਰਹੇ ਨੇ। ਤੇ ਫਿਰ ਉਹ ਐਕਸਚੇਂਜ ਵੀ ਹੁੰਦਾ ਆ ਕਿ ਜਿਹੜੇ ਮੁੰਡੇ ਵਾਲੇ ਨੇ ਉਹ ਵੀ ਫਿਰ ਕੁੜੀ ਵਾਲਿਆਂ ਨੂੰ, ਹੈ ਨਾ, ਜਦੋਂ ਉਹ ਜਾਂਦੇ ਨੇ ਉਹਨਾਂ ਦੇ ਘਰ, ਉਹ ਵੀ ਦਿੰਦੇ ਨੇ। ਈਵਨ ਨੋਰਮਲੀ ਵੀ ਤੁਸੀਂ ਕਿਸੇ ਦੇ ਘਰ ਜਾਓ, ਹੈ ਨਾ, ਤੇ ਜਿਵੇਂ ਇੱਧਰ ਲੁਧਿਆਣੇ ਵਾਲੀ ਸਾਈਡ ਸਾਡੇ ਕਹਿੰਦੇ ਨੇਗੇ ਕਿ, ਹੈ ਨਾ, ਤੁਸੀਂ ਕਿਸੇ ਨੂੰ ਸ਼ਗਨ ਦੇ ਦਿਓ, ਹੈ ਨਾ, ਕਿਸੇ ਨੂੰ ਆਪਾਂ ਸ਼ਗਨ ਦੇ ਰਹੇ ਹਾਂ, ਕੋਈ ਕਿਸੇ ਨੇ $100 ਦੇ ਤਾ, ਕਿਸੇ ਨੇ $500 ਦੇ ਤਾ, ਚਾਹੇ ਰੁਪੀਸ ਦੀ ਗੱਲ ਕਰ ਲਈਏ। ਤੇ ਉੱਧਰ ਜਿਵੇਂ ਦਸੂਹੇ ਵਾਲੀ ਸਾਈਡ ਕਹਿੰਦੇ ਨੇਗੇ, ਹੁਸ਼ਿਆਰਪੁਰ ਵਾਲੀ ਸਾਈਡ ਕਹਿੰਦੇ ਨੇ ਕਿ ਕਿਸੇ ਨੂੰ ਪਿਆਰ ਦੇਣਾ, ਹੈ ਨਾ, ਚਾਹੇ ਉਹ ਪੈਸੇ ਹੋਣ ਜਾਂ ਕੁਛ ਹੋਰ, ਤੇ ਉਹ ਕਹਿੰਦੇ ਕਿਸੇ ਨੂੰ ਪਿਆਰ ਦੇ ਰਹੇ ਹਾਂ, ਹੈ ਨਾ। ਤੇ ਇੱਦਾਂ ਇੱਦਾਂ ਦੀ ਅਲੱਗ ਅਲੱਗ ਕਹਿ ਲਓ ਕਿ ਅਲੱਗ ਅਲੱਗ ਏਰੀਆਜ਼ ਦੇ ਵਿੱਚ ਨਾ ਅਲੱਗ ਅਲੱਗ ਡੈਫੀਨੇਸ਼ਨਸ ਹੋ ਗਈਆਂ, ਅਲੱਗ ਅਲੱਗ ਤਰੀਕੇ ਦੇ ਨਾਲ ਉਹ ਚੀਜ਼ ਨੂੰ ਬਿਆਨ ਕਰਨ ਲੱਗ ਗਏ। ਬਟ ਹਾਂ, ਇਹ ਚੀਜ਼ ਹੁਣ ਤੱਕ ਵੀ ਚੱਲਦੀ ਆ ਰਹੀ ਹੈ, ਕਾਫੀ ਲੋਕ ਨਹੀਂ ਵੀ ਪਸੰਦ ਕਰਦੇ, ਹੁਣ ਇਹ ਲੋਕ ਇੱਦਾਂ ਵੀ ਕਰਦੇ ਆ ਬਹੁਤ ਸਾਰੇ ਕਿ ਤੁਸੀਂ ਨਾ ਜਿਹੜੇ ਉਹ ਸ਼ਗਨ ਵਾਲੇ ਆਉਂਦੇ ਹੈਗੇ ਐਨਵੈਲਪ ਜਿਹੇ, ਕਿ ਸ਼ਗਨ ਵਾਲੇ ਲਿਫਾਫੇ 'ਚ ਪਾ ਕੇ ਦੇ ਦਿਓ ਤੁਸੀਂ ਜਿਹਨੂੰ ਜਿੰਨੇ ਪੈਸੇ ਦੇਣੇ ਆ, ਹੈ ਨਾ। ਫਲਾਣੇ ਦੇ ਵੱਲੋਂ ਬਈ 2100 ਰੁਪਏ ਆਇਆ ਸੀ, ਆਪਾਂ ਉਹਨਾਂ ਨੂੰ ਵਧਾ ਕੇ 3100 ਕਰਕੇ ਦੇਣਾ, ਇਹ ਚੀਜ਼ਾਂ ਵੀ ਹੈਗੀਆਂ ਨੇ। ਅਤੇ ਬਾਕੀ ਮੇਰੇ ਖਿਆਲ 'ਚ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਖਤਮ ਵੀ ਹੋ ਜਾਣ, ਕਿਉਂਕਿ ਹੁਣ ਤਾਂ ਬਹੁਤ ਘੱਟ ਗਿਆ ਵਾ, ਅੱਜ ਕੱਲ੍ਹ ਲੋਕ ਬਹੁਤ ਘੱਟ ਹੀ ਦਿੰਦੇ ਨੇ ਕਿਸੇ ਨੂੰ ਐਵੇਂ ਕੱਪੜੇ ਵਗੈਰਾ ਦੇ ਦੇਣੇ ਜਾਂ ਕੋਈ ਹੋਰ ਚੀਜ਼, ਕਿਉਂਕਿ ਗਿਫਟਸ ਨੇ ਨਾ ਬਹੁਤ ਕਹਿ ਲਓ ਡਰਾਸਟਿਕ ਜਿਹੀ ਚੇਂਜ ਆ ਗਈ, ਗਿਫਟਸ ਨੇ ਹੋਰ ਮੋਡ ਲੈ ਲਿਆ। ਪਹਿਲਾਂ ਕੱਪੜੇ ਕੁੱਪੜੇ ਦਿੰਦੇ ਸੀ, ਹੁਣ ਅੱਜ ਕੱਲ੍ਹ ਕੋਈ ਵਾਚ ਹੋ ਗਈ, ਕੋਈ ਗੋਲਡ ਦੀ, ਹੈ ਨਾ, ਹੋ ਗਈ ਕੋਈ ਚੀਜ਼, ਜਾਂ ਸਮਥਿੰਗ ਸਮਥਿੰਗ, ਹੁਣ ਤਾਂ ਬਹੁਤ ਚੀਜ਼ਾਂ ਅਵੇਲੇਬਲ ਨੇ। ਅੱਜ ਕੱਲ ਤਾਂ ਹੁਣ ਆਈਫੋਨ ਨਵਾਂ ਆ ਗਿਆ ਆ 18 ਅੱਜ ਕੱਲ ਤਾਂ ਸਾਰੇ ਕਹਿਣਗੇ ਮੈਨੂੰ 18 ਪ੍ਰੋ ਮੈਕਸ ਲੈ ਕੇ ਦਿਓ ਹੈਨਾ ਤੇ ਨਵਾਂ ਫੋਨ ਆ ਗਿਆ ਤੇ ਨਵੇਂ ਫੋਨ ਦੀ ਵੀ ਥੋੜੀ ਜਿਹੀ ਗੱਲ ਕਰਾਂਗੇ ਆਪਾਂ ਅੱਗੇ ਜਾ ਕੇ ਕਿਉਂਕਿ ਸਕੁਐਰ ਵਨ ਦੇ ਵਿੱਚ ਐਪਲ ਦੇ ਸਟੋਰ ਦੇ ਬਾਹਰ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਨੇ ਵੀਡੀਓਜ਼ ਕਿੰਨੀਆਂ ਵਾਇਰਲ ਹੋ ਰਹੀਆਂ ਕਿ ਲੋਕ ਪਾਗਲ ਹੀ ਹੋ ਗਏ ਨਵਾਂ ਫੋਨ ਕਾਹਦਾ ਆਇਆ ਅਤੇ ਉਹ ਤਾਂ ਹੈ ਨਾ ਹੁਣ ਕਿਸੇ ਨੇ ਕਿਸੇ ਨੂੰ ਗਿਫਟ ਭੇਜਣਾ ਹੋਣਾ ਇੰਡੀਆ ਕਿਸੇ ਨੇ ਆਪਣੇ ਆਪ ਦੇ ਲਈ ਲੈਣਾ ਹੋਣਾ ਇਹ ਗਿਫਟ ਦਾ ਜਿਹੜਾ ਜਿਹੜਾ ਹੈਗਾ ਨਾ ਸੀਜ਼ਨ ਇਹ ਚੱਲਦਾ ਹੀ ਰਹਿੰਦਾ 24 ਘੰਟੇ 7 ਦਿਨ ਅਤੇ ਜਿਹੜਾ ਮਰਜ਼ੀ ਸਾਲ ਦਾ ਦਿਨ ਹੋਵੇ ਕਿਸੇ ਦਾ ਬਰਥਡੇ ਕਿਸੇ ਦਾ ਐਨਵਰਸਰੀ ਹੋਵੇ ਵਿਆਹ ਸ਼ਾਦੀ ਹੋਵੇ ਬਟ ਹਾਂ ਜਿਹੜੀ ਇਹ ਕੱਪੜੇ ਲੈਣ ਦੇਣ ਵਾਲੀ ਗੱਲ ਹੈ ਇਹ ਤਾਂ ਆਈ ਥਿੰਕ ਹੌਲੀ ਹੌਲੀ ਵੈਸੇ ਹੀ ਹੁਣ ਘੱਟਦੀ ਜਾਂਦੀ ਹੈ ਅੱਜ ਕੱਲ੍ਹ ਲੋਕ ਪ੍ਰੈਫਰ ਕਰਨ ਲੱਗ ਗਏ ਨੇ ਕਿ ਕਿਸੇ ਨੂੰ ਸ਼ਗਨ ਪਾ ਕੇ ਦੇ ਦਿਓ ਕਿਸੇ ਨੂੰ ਪੈਸੇ ਦੇ ਦਿਓ ਨਾਲੇ ਕਿਸੇ ਦੇ ਯੂਜ਼ ਵੀ ਆਉਣਗੇ ਚੰਗੀ ਗੱਲ ਵੀ ਆ ਬਟ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਜਿਹੜੇ ਰੀਤਾਂ ਦੇ ਨਾਲ ਚੱਲਦੇ ਆ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਨਹੀਂ ਫਲਾਣੇ ਦਾ ਸਾਨੂੰ ਆਹ ਕੁਛ ਆਇਆ ਹੋਇਆ ਤਾਂ ਆਪਾਂ ਵੀ ਉਹਨਾਂ ਦੇ ਹੁਣ ਅਗਲੇ ਦੇ ਘਰ 'ਚ ਕੋਈ ਫੰਕਸ਼ਨ ਆਇਆ ਆਪਾਂ ਵੀ ਉਹਨਾਂ ਨੂੰ ਦੇਣਾ ਆ ਉਹਨਾਂ ਦੀ ਮੈਂਟੈਲਿਟੀ ਉੱਦਾਂ ਦੀ ਹੈ ਬਟ ਮੇਰੇ ਖਿਆਲ 'ਚ ਇਹ 'ਚ ਕੋਈ ਜਿਨ੍ਹਾਂ ਨੂੰ ਚੰਗਾ ਲੱਗਦਾ ਉਹ ਕਰ ਵੀ ਰਹੇ ਨੇ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਛੱਡ ਵੀ ਰਹੇ ਨੇ ਇਸ ਰੀਤ ਨੂੰ ਤੁਹਾਡੇ ਕੀ ਵਿਚਾਰ ਨੇ ਆਪਾਂ ਗੱਲਬਾਤ ਕਰ ਸਕਦੇ ਹਾਂ ਇਸ 'ਤੇ 9055644 ਸਟੂਡੀਓ ਦਾ ਨੰਬਰ ਹੈ 1000 ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ
6: ਬਸ ਠੀਕ ਆ ਬੇਟੇ
0: ਹਾਂਜੀ
6: ਠੀਕ ਠਾਕ
0: ਠੀਕ ਹੈ ਕੀ ਕਰ ਰਹੇ ਹੋ ਅੱਜ ਤੁਹਾਡੇ ਗ੍ਰੈਂਡ ਚਿਲਡਰਨ ਆਏ ਹੋਣੇ ਘਰੇ
6: ਨਹੀਂ ਆ ਰਹੇ ਸ਼ਾਮ ਨੂੰ
0: ਅੱਛਾ ਸ਼ਾਮ ਨੂੰ ਆ ਰਹੇ ਆ ਚਲੋ ਵਧੀਆ
6: ਹਰ ਵੀਕਐਂਡ ਤੇ ਆਉਂਦੇ ਆ
0: ਅੱਛਾ ਚਲੋ ਵਧੀਆ ਚੰਗੀ ਗੱਲ ਹੈ
6: ਹਾਂ ਵੀਕ ਡੇਸ ਤੇ ਵੀ ਆਉਂਦੇ ਵੀਕਐਂਡ ਤੇ ਵੀ ਜਦੋਂ ਛੁੱਟੀ ਹੁੰਦੀ ਹੈ ਫਿਰ ਆ ਜਾਂਦੇ ਆ
0: ਅੱਛਾ ਅੱਛਾ ਠੀਕ ਹੈ ਠੀਕ ਹੈ
6: ਹਾਂ
0: ਹਾਂ ਹਾਂਜੀ ਕੀ ਸੁਣੋਗੇ ਅੱਜ ਦੇ ਪ੍ਰੋਗਰਾਮ ਚ
6: ਅੱਛਾ ਮੈਂ ਹੋ ਹੈਗਾ ਸਰਤਾਜ ਸਿਕੰਦਰ ਦਾ ਜਿਹੜਾ ਸ਼ਗੁਫਤਾ ਦੇ ਲਈ
0: ਸ਼ਗੁਫਤਾ ਦੇ ਲਈ
6: ਹਾਂ ਹਾਂ
0: ਠੀਕ ਹੈ ਜੀ ਮੈਂ ਮੈਨੂੰ ਥੋੜਾ ਜਿਹਾ ਟਾਈਮ ਦਿਓ ਫਿਰ ਮੈਂ ਸੁਣਾਉਣੀ ਹੈ ਤੁਹਾਨੂੰ
6: ਠੀਕ
0: ਹਾਂਜੀ ਥੈਂਕ ਯੂ ਸੋ ਮਚ ਤੁਸੀਂ ਵੀਕਐਂਡ ਇੰਜੋਏ ਕਰੋ ਆਪਣਾ 9181 ਹਾਂਜੀ ਸਤਿ ਸ਼੍ਰੀ ਅਕਾਲ
7: ਹਾਂਜੀ ਮਨਪ੍ਰੀਤ ਦਾ ਮੈਂ ਦੁਆਰਾ ਆ ਗਿਆ
0: ਹਾਂਜੀ ਹਾਂਜੀ
7: ਤੁਹਾਡਾ ਟੌਪਿਕ ਸੁਣ ਕੇ ਗਾਣਾ ਚੇਂਜ ਕਰਨ ਦਾ ਮੂਡ ਬਣ ਗਿਆ
0: ਹਾਂਜੀ ਦੱਸੋ
7: ਉਹ ਮੈਂ ਕਿਹਾ ਗਾਣਾ ਦੇ ਕਹਿੰਦੀ ਛੋਲੇ ਛੋਲੇ ਬਾਬਲ ਤੇਰੇ ਮਹਿਲਾ ਵਿੱਚੋਂ ਸਤਰੰਗੀਆ ਕਬੂਤਰ ਬੋਲੇ
0: ਮਹਿਲਾ ਵਿੱਚੋਂ ਸਤਰੰਗੀਆ ਕਬੂਤਰ ਬੋਲੇ ਇਹ ਕਿਹੜੇ ਸਿੰਗਰ ਦਾ ਗਾਣਾ
7: ਬੀਰੇ ਨੇ ਕਾਰ ਨੂੰ ਧੱਕਾ ਲਾਇਆ ਧੱਕਾ ਲਾ ਕੇ ਕੱਚਾ ਦੁੱਧ ਪੀਤਾ ਏਦਾਂ ਦੇ ਸੌਂਗ ਆ ਇਹ ਮੈਂ ਕਿਹਾ ਬੰਦੇ ਨੇ ਪੁੱਛਿਆ ਵੀ ਪੈਸੇ ਦੇਣੇ ਚਾਹੀਦੇ ਰਾਈਟ
0: ਹਾਂਜੀ ਉਹ ਕਹਿੰਦੇ ਕਿ ਸੂਟ ਦੇਣੇ ਸੂਟ ਵਗੈਰਾ ਦੇਣੇ ਚਾਹੀਦੇ ਆ ਕਿ ਨਹੀਂ ਦੇਣੇ ਚਾਹੀਦੇ ਕਿ ਪੈਸੇ ਦੇ ਕੇ ਸਾਰ ਦੇਣਾ ਚਾਹੀਦਾ
7: ਨਹੀਂ ਨਹੀਂ ਉਹ ਪੁਰਾਣੇ ਜਮਾਨੇ 'ਚ ਜਿਹੜੇ ਅਸੀਂ ਦੇਖਿਓ ਨਾ ਬਖਤ ਉਦੋਂ ਸੂਟ ਦਿੰਦੇ ਹੁੰਦੇ ਸੀ ਉਹਦਾ ਕਰੀਜਨ ਹੁੰਦਾ ਸੀ
0: ਹਾਂਜੀ ਦੱਸੋ
7: ਰੀਜਨ ਕੀ ਹੁੰਦਾ ਸੀ ਕਿ ਜਦੋਂ ਆਪਣੀ ਕੁੜੀ ਨੂੰ ਵਿਆਹ ਕਰਕੇ ਸਹੁਰੇ ਘਰ ਤੋਰਦੇ ਸੀ ਉੱਥੇ ਚੀਜ਼ਾਂ ਦਿੰਦੇ ਸੀ ਤਾਂ ਫਿਰ ਉਹ ਆਪਣੇ ਸ਼ਰੀਕੇ ਸ਼ਰੀਕਾ ਸਮਝਦੇ
0: ਹਾਂਜੀ ਹਾਂਜੀ ਉਹ ਸ਼ਰੀਕੇ ਚ ਦਿਖਾਉਂਦੇ ਹੁੰਦੇ ਸੀ ਕਿ ਫਲਾਣੇ ਅਸੀਂ ਆਪਣੀ ਕੁੜੀ ਨੂੰ ਆਹ ਚੀਜ਼ਾਂ ਦੇ ਰਹੇ ਹਾਂ
7: ਆਹ ਚੀਜ਼ ਲੈ ਕੇ ਆਈ ਸਾਡੀ ਨਾ ਆਹ ਲੈ ਕੇ ਆਈ ਉਹਦੇ ਨਾਲ ਉਹਦਾ ਪਰਸਨੈਲਿਟੀ ਕੀ ਕਹਿੰਦੇ ਉਹਦਾ ਰੁਤਬਾ ਵੱਧ ਜਾਂਦਾ ਸੀ ਆਹ ਸਾਡੀ ਨਾ ਆਹ ਲੈ ਕੇ ਆਈ ਆ
0: ਹਾਂਜੀ ਹਾਂਜੀ ਹਾਂਜੀ
7: ਇਹਦਾ ਮਤਲਬ ਇਹ ਹੁੰਦਾ ਸੀ ਇਹ ਨੀ ਕਿ ਉਹਨੂੰ ਪੈਸੇ ਹੁਣ ਕਹਿੰਦੇ ਪੈਸੇ ਹੁਣ ਪਤਾ ਕਿ ਪੈਸੇ ਦਾ ਕੀ ਮਤਲਬ ਆ ਹੁਣ ਤੁਹਾਡੇ ਕੰਮਾਂ ਕਾਰਾਂ ਚ ਤੁਹਾਡੇ ਕੋਲ ਮੈਂ ਸਿੱਧੀ ਗੱਲ ਕਹੂੰਗਾ ਬੰਦੇ ਨੂੰ ਮੈਂ ਭਾਜੀ ਨੂੰ ਵੀ ਟਾਰਗ ਨਹੀਂ ਕਰਦਾ ਪਰ ਮੈਂ ਆਪਣਾ ਪੁਰਾਣਾ ਦੱਸ ਰਿਹਾ ਰਹੇ
0: ਹਾਂਜੀ ਹਾਂਜੀ
7: ਅੱਜ ਕੱਲ ਬੰਦਿਆਂ ਦਾ ਹੱਥ ਥੋੜਾ ਜਿਹਾ ਟਾਈਟ ਹੁੰਦਾ ਉਹ ਕਹਿੰਦੇ ਪੈਸੇ ਦੇ ਦੋ ਅਸੀਂ ਆਪਣਾ ਕੁਛ ਬਣਾ ਲਾਂਗੇ ਰਾਈਟ
0: ਹਾਂਜੀ
7: ਲੇਕਿਨ ਪੁਰਾਣੇ ਜਮਾਨੇ ਚ ਬੰਦੇ ਚੀਜ਼ਾਂ ਦੇ ਕੇ ਸ਼ੋਕ ਨਹੀਂ ਕਰਦੇ ਸੀ ਇੱਕ ਪਿਆਰ ਮੁਹੱਬਤ
0: ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਹੜੇ ਚਾਹੇ ਕੋਈ ਵੀ ਕੁੜੀ ਹੈ ਨਾ ਘਰ 'ਚ ਵਿਆਹ ਕੇ ਆਉਂਦੀ ਹੈ ਜਾਂ ਵਿਆਹ ਕੇ ਜਾਂਦੀ ਆ ਫਿਰ ਉਹਦੇ ਪੇਰੈਂਟਸ ਦਾ ਪਿਆਰ ਜਿਹੜਾ ਹੈਗਾ ਉਹ ਹੈ ਨਾ ਕੋਈ ਕੱਪੜੇ ਹੋ ਗਏ ਦਰੀਆਂ ਚਾਦਰਾਂ ਹੋ ਗਈਆਂ ਜਾਂ ਪੱਖੀਆਂ ਪਹਿਲਾਂ ਬੁਣ ਬੁਣ ਕੇ ਦਿੰਦੇ ਹੁੰਦੇ ਸੀ ਹੈ ਨਾ ਉਹ ਸਾਰਾ ਕੁਛ ਜਿਹੜਾ ਉਹਨਾਂ ਦਾ ਕਲਚਰ ਹੈ ਉਹ ਦਿਖਾਉਂਦੇ ਹੁੰਦੇ ਸੀ ਤੇ ਫਲਾਣੇ ਜਿਹੜੇ ਜਿਹੜੇ ਸਹੁਰੇ ਘਰ ਵਾਲੇ ਹੁੰਦੇ ਸੀ ਉਹ ਵੀ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਵੀ ਸਾਡੀ ਨੂੰਹ ਆਪਣੇ ਘਰੋਂ ਆਪਣੀ ਵਿਰਾਸਤ ਵਿੱਚ ਇੰਨਾ ਕੁਛ ਲੈ ਕੇ ਆਈ ਹੈ ਤੇ ਹੁਣ ਇਹਨੇ ਆਪਣਾ ਘਰ ਬਣਾਉਣਾ ਇੱਥੇ ਹਨਾ
7: ਚੀਜ਼ਾਂ ਹੁੰਦੀਆਂ ਸੀ ਪੈਸਾ ਤਾਂ ਆਪ ਵੀ ਕਮਾ ਲੈਂਦਾ ਬੰਦਾ
0: ਹਾਂਜੀ ਹਾਂਜੀ ਹਾਂਜੀ
7: ਮੈਂ ਕਿਹਾ ਹੁਣ ਇੱਥੇ ਮੈਨੂੰ ਤੁਹਾਡੇ ਪੱਖੀਆਂ ਕਿਹਾ, ਮੈਂ ਪੱਖੀਆਂ ਤੋਂ ਹੋਰ ਗਾਣਾ ਜਿੱਤੇ ਕਹਿੰਦੀ ਲਿਆਦੇ ਮਾਹੀ ਬਿਨ ਪੱਖੀ ਘੁੰਗਰਾਂ ਵਾਲੀ
0: ਪੱਖੀ ਘੁੰਗਰਾਂ ਵਾਲੀ ਕੋਈ ਗੱਲ ਨੀ, ਆਪਾਂ ਅੱਜ ਸੁਣਾਂਗੇ ਗਾਣੇ ਬਹੁਤ ਸਾਰੇ।
7: ਮੈਂ ਬਾਈ ਨੂੰ ਕਹਿੰਦਾ ਬੋਧਾ ਉਹ ਵੀ ਆਪਣੀ ਜਗ੍ਹਾ ਸਹੀ ਆ ਕਿ ਅੱਜਕੱਲ ਦੇ ਹਿਸਾਬ ਨਾਲ ਚੱਲਣਾ ਪੈਂਦਾ ਰਹੇ।
0: ਹਾਂਜੀ ਹਾਂਜੀ,
7: ਉਹ ਇੱਕ ਆਪਣਾ ਪਿਆਰ ਮੁਹੱਬਤ ਸੀਗਾ ਜਿਹੜਾ ਚੀਜ਼ਾਂ ਦਿੰਦੇ ਹੁੰਦੇ।
0: ਬਿਲਕੁਲ ਬਿਲਕੁਲ, ਹਾਂਜੀ
7: ਚਲੋ,
0: ਹਾਂਜੀ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਰੱਖੇ, ਬੜੀ ਖੁਸ਼ੀ ਹੋਈ। ਤੇ ਬਿਲਕੁਲ ਦੇਖੋ, ਇਹਨਾਂ ਨੇ ਵੀ ਆਪਣੀ ਗੱਲ ਦੇ ਵਿੱਚ ਵਾਅਦਾ ਕੀਤਾ ਕਿ ਜਿਹੜਾ ਇਹ ਆਪਣਾ ਕਹਿ ਲਓ ਵਿਰਾਸਤ ਹੈ ਨਾ, ਆਪਣਾ ਹੈਰੀਟੇਜ ਹੈ, ਇਹ ਲੋਕੀ ਹੈ ਨਾ ਬਹੁਤ ਘੱਟ ਅੱਜ ਤੱਕ ਸੰਭਾਲ ਰਹੇ ਨੇ। ਜਿਹੜੇ ਪੁਰਾਣੇ ਸਮੇਂ ਤੋਂ ਸੰਭਾਲਦੇ ਆਏ ਨੇ ਉਹਨਾਂ ਨੂੰ ਪਤਾ ਆ ਕਿ ਵੀ ਜਦੋਂ ਕੋਈ ਇੱਕ ਕੁੜੀ ਵਿਆਹ ਕੇ ਜਾਂਦੀ ਸੀ ਤਾਂ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨਾ ਉਹਦੇ ਘਰ ਦੇ ਕਹਿ ਲਓ ਕਿ ਸਾਲੋ ਸਾਲ ਬਣਾ ਬਣਾ ਕੇ ਰੱਖਦੇ ਸੀਗੇ ਕਿ ਸਾਡੀ ਕੁੜੀ ਦਾ ਜਦੋਂ ਵਿਆਹ ਹੋਊਗਾ ਅਸੀਂ ਉਹਨੂੰ ਆਪਣੇ ਉਹਦੇ ਦਾਜ ਦੇ ਵਿੱਚ ਦੇਣਾ। ਦਾਜ ਉਦੋਂ ਇਹ ਹੁੰਦਾ ਸੀ ਕਿ ਵੀ ਉਹਨਾਂ ਦਾ ਪਿਆਰ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਜੋ ਕੁਛ ਦੇ ਦੇਣਾ ਹੈ ਨਾ, ਅਤੇ ਅਗਲਿਆਂ ਨੇ ਬਹੁਤ ਪਿਆਰ ਦੇ ਨਾਲ ਉਹਨੂੰ ਕਬੂਲਣਾ। ਇਹ ਤਾਂ ਚਲੋ ਜਿਹੜਾ ਬਾਅਦ 'ਚ ਡੋਰੀ ਸਿਸਟਮ ਜਿਹੜਾ ਬਾਅਦ 'ਚ ਚੱਲ ਪਿਆ ਕਿ ਹਾਂ ਫਲਾਣੇ ਮੰਗਣ ਲੱਗ ਗਏ ਵੀ ਆਹ ਦੇ ਦਿਉ ਸਾਨੂੰ, ਆਹ ਦੇ ਦਿਉ। ਚਲੋ ਹੁਣ ਤਾਂ ਬਹੁਤ ਲੋਕ ਜਾਗਰੂਕ ਹੋ ਗਏ ਨੇ, ਬਹੁਤ ਅਵੇਅਰਨੈਸ ਆ ਗਈ ਹੈ ਕਿ ਇਹ ਚੀਜ਼ ਵੈਸੀ ਮਾੜੀ ਹੈ, ਕਿਸ ਤੋਂ ਮੰਗ ਕੇ ਕੀ ਲੈਣਾ ਜਿਹਨੇ ਆਪਣੀ ਧੀ ਦੇ ਦਿੱਤੀ ਹੈ ਨਾ। ਅਤੇ ਬੜੀਆਂ ਡਿਫਰੈਂਟ ਗੱਲਾਂ ਨੇ, ਬਟ ਜੋ ਸਾਡੇ ਪਹਿਲੇ ਲਿਸਨਰ ਆਈ ਥਿੰਕ ਵਿਕਰਮ ਸਿੰਘ ਜੀ ਜਿਨ੍ਹਾਂ ਨੇ ਗੱਲ ਸਟਾਰਟ ਕੀਤੀ ਸੀ, ਜਦੋਂ ਇਹ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜੇ ਅੱਜ ਕੱਲ੍ਹ ਲੋਕ ਸੂਟ ਦਿੰਦੇ ਆ ਜਾਂ ਹੈ ਨਾ ਲੈਂਦੇ ਆ, ਫਿਰ ਉਹ ਬਾਅਦ 'ਚ ਨਗੋਚਾ ਵੀ ਕੱਢਦੇ ਆ ਕਿ ਫਲਾਣੇ ਨੇ ਤਾਂ ਮੈਂ ਇਹਨੂੰ ਇੰਨਾ ਭਾਰਾ ਸੂਟ ਦਿੱਤਾ ਸੀ ਅਤੇ ਉਹਨੇ ਹਲਕਾ ਜਿਹਾ ਸੂਟ ਦਿੱਤਾ, ਅਤੇ ਹੁਣ ਆਪਾਂ ਇੱਦਾਂ ਕਰਨਾ, ਆਪਾਂ ਉਹਨਾਂ ਨੂੰ ਰੁਪਈਏ ਦੇ ਦੇਣੇ, ਸ਼ਗਨ ਦੇ ਦੇਣਾ ਆ ਇਨਸਟੈਡ ਆਫ ਕਿ ਆਪਾਂ ਉਹਨਾਂ ਨੂੰ ਕੱਪੜੇ ਦਈਏ। ਅਤੇ ਇਸ ਲਈ ਉਹ ਗੱਲ ਕਰ ਰਹੇ ਸੀ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਦੇਣੇ ਚਾਹੀਦੇ ਅੱਜ ਕੱਲ੍ਹ ਕਿ ਪੈਸੇ ਦੇ ਦੇਣੇ ਚਾਹੀਦੇ ਆ? ਅਤੇ ਜਿਹੜੀ ਆਪਾਂ ਗੱਲ ਵਿੱਚ ਨਾਲ ਮੈਂ ਜਿਹੜੀ ਗੱਲ ਥੋੜ੍ਹੀ ਜਿਹੀ ਜੋੜੀ ਆ, ਕਿਉਂਕਿ ਜਿੱਥੋਂ ਇਹ ਚੱਲੀ ਆ ਰਹੀ ਹੈ, ਜਿੱਥੋਂ ਇਹ ਸਿਸਟਮ ਚੱਲਿਆ ਉਹ ਕਿੱਥੋਂ ਚੱਲਿਆ, ਅਤੇ ਹੁਣ ਅੱਜ ਤੱਕ ਵੀ ਇਹ ਚੀਜ਼ਾਂ ਚੱਲਦੀਆਂ ਨੇ। ਹੁਣ ਮੇਰੀ ਮੈਰਿਜ ਹੋਈ ਹੈ, ਮੇਰੇ ਵਿਆਹ 'ਚ ਵੀ ਮੇਰੇ ਮਦਰ ਨੇ ਜੋ ਕੁਛ ਉਹਨਾਂ ਨੇ ਬਣਾਇਆ ਹੋਇਆ ਸੀ ਜਾਂ ਕੱਪੜੇ ਵਗੈਰਾ, ਓਬਵੀਅਸਲੀ ਗੱਲ ਉਹਨਾਂ ਨੇ ਵੀ ਦਿੱਤੇ, ਉੱਧਰੋਂ ਇਨਲੋਜ਼ ਵੱਲੋਂ ਵੀ ਕਾਫੀ ਕੁਛ ਇੱਧਰ ਆਇਆ, ਬਟ ਇੱਕ ਤਰ੍ਹਾਂ ਨਾਲ ਨਾ ਐਕਸਚੇਂਜ ਆਫ ਗਿਫਟਸ ਵਾਂਗੂ ਉਹ ਚੀਜ਼ਾਂ ਸੀਗੀਆਂ। ਅਤੇ ਜੋ ਮੇਰੇ ਮਦਰ ਨੇ ਜੋ ਕੁਛ ਮੇਰੇ ਲਈ ਬਣਾ ਕੇ ਰੱਖਿਆ ਹੋਇਆ ਸੀ, ਜੋ ਕੁਛ ਉਹਨਾਂ ਦੀ ਮਿਹਨਤ ਇੰਨੇ ਟਾਈਮ ਦਾ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਸੀ, ਜੋ ਨਾਨੀ ਨੇ ਉਹਨਾਂ ਨੂੰ ਬਣਾ ਕੇ ਦਿੱਤਾ ਹੋਇਆ ਸੀ, ਕਈ ਕਈ ਚੀਜ਼ਾਂ ਉਹ ਵੀ ਹੁਣ ਮੇਰੇ ਕੋਲ ਵੀ ਨੇ। ਅਤੇ ਇਹ ਹੁੰਦਾ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਕਾਫੀ ਸਾਰੀਆਂ ਚੀਜ਼ਾਂ ਪਾਸ ਔਨ ਵੀ ਹੁੰਦੀਆਂ ਨੇ। ਅਤੇ ਬਟ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿਸੇ ਨੂੰ ਕੋਈ ਸੂਟ ਦਿੰਦਾ ਆ ਤਾਂ ਉਹਦੇ ਨਾਲੋਂ ਬੈਟਰ ਇਹ ਨਹੀਂ ਕਿ ਕਿਸੇ ਨੂੰ ਪੈਸੇ ਦਿੱਤੇ ਜਾਣ, ਕਿ ਉਹ ਉਹਦੇ ਕੰਮ ਵੀ ਆ ਜਾਣਗੇ ਅਤੇ ਅਗਲਾ ਫਿਰ ਕੋਈ ਮਾਈਂਡ ਵੀ ਨਹੀਂ ਕਰੂਗਾ। ਚਲੋ ਅਗਲੇ ਕਾਲਰ 3631। ਹਾਂਜੀ
8: ਹੈਲੋ ਮਨਪ੍ਰੀਤ ਜੀ, ਮੈਂ ਤੁਹਾਡਾ ਸੁਣ ਕੇ ਟਾਪਕ ਤੇ ਮੈਨੂੰ ਦੁਬਾਰਾ ਆਉਣਾ ਪਿਆ।
0: ਹਾਂਜੀ ਕੋਈ ਗੱਲ ਨੀ,
8: ਇੱਥੇ ਮੇਰਾ ਕਹਿਣਾ ਇਹ ਹੈ ਵੀ ਦੇਖੋ ਕੁੜੀ ਦਾ ਲੈਣ ਦੇਣ ਜਿਹੜਾ ਉਹਦਾ ਹੱਕ ਬਣਦਾ, ਮਾਪਿਆਂ ਨੂੰ ਜਿੰਨਾ ਕੁ ਵੀ ਬਸ ਦੇ ਸਕਦੇ ਆ ਉਹਨੂੰ ਦੇਣਾ ਚਾਹੀਦਾ, ਕਿਉਂਕਿ ਮੁੰਡੇ ਤਾਂ ਜ਼ਮੀਨਾਂ ਬਣਾ ਲੈਂਦੇ ਆ ਕੁੜੀਆਂ ਵਿਚਾਰਿਆਂ ਨੂੰ, ਤੇ ਉਹ ਕੋਸ਼ਿਸ਼ ਦਾ ਜੋ ਉਹਨਾਂ ਨੂੰ ਦਾਜ ਦੇ ਵਿੱਚ ਮਿਲ ਗਿਆ ਨਾ ਉਹਨਾਂ ਦਾ ਹੱਕ ਬਣਦਾ। ਤੇ ਬਾਕੀ ਜਿਹੜਾ ਲੈਣ ਦੇਣ ਰਿਸ਼ਤੇਦਾਰੀਆਂ ਚ ਇਹ ਬੰਦ ਹੋਣਾ ਜਿਹੜਾ ਇਹਨਾਂ ਵਿੱਚ ਬੜਾ ਫਿੱਕ ਪੈਂਦਾ, ਤਾਂ ਜਿਹੜਾ ਵੀ ਗੱਲ ਕਰ ਚੁੱਕੇ ਆ ਲੇਡੀਜ਼ ਉਸ ਵੇਲੇ ਪਛਾਣ ਲੈਂਦੀ ਪਿਆ ਕੱਪੜਾ ਇੰਨੇ ਕੁ ਵਾਲਾ, ਕਹਿੰਦਾ ਮੈਂ ਇੰਨੇ ਵਾਲਾ ਦਿੱਤਾ ਸੀ ਤੇ ਆਹ ਮੈਨੂੰ ਚੱਕ ਕੇ ਦੇ ਤਾ, ਇਹ ਤਾਂ ਮੇਰੇ ਕੰਮ ਕਰਨ ਵਾਲੀਆਂ ਵੀ ਨਹੀਂ ਦੇ ਪਾਉਣਾ ਵੀ ਨੀਗਾ, ਬਹੁਤ ਵਾਰੀ ਆਪਾਂ ਦੇਖਿਆ ਇੱਦਾਂ ਨਾ, ਇਹ ਤਾਂ ਹੁੰਦਾ ਆ।
0: ਅੱਛਾ ਇੰਡੀਆ ਦੇ ਵਿੱਚ ਤਾਂ ਇਹ ਚੀਜ਼ ਹੈਗੀ ਆ ਵੀ ਸਾਰੇ ਘਰਾਂ ਦੇ ਵਿੱਚ ਆਲਮੋਸਟ ਮੇਡਸ ਰੱਖੀਆਂ ਹੁੰਦੀਆਂ ਨੇ ਕੰਮ ਕਰਨ ਦੇ ਲਈ, ਤੇ ਉਹਨਾਂ ਦਾ ਅਗਲਾ ਕਹਿੰਦਾ ਵੀ ਉਹਨਾਂ ਦਾ ਕੱਪੜਾ ਤਾਂ ਵਧੀਆ ਹੋਣਾ ਚਾਹੀਦਾ ਆ, ਕਿਉਂਕਿ ਅਗਲੀ ਨੇ 100 ਘਰੀ ਜਾ ਕੇ ਦਿਖਾਉਣਾ ਵੀ ਫਲਾਣਿਆਂ ਨੇ ਮੈਨੂੰ ਆਹ ਸੂਟ ਦਿੱਤਾ ਹੈ ਨਾ।
8: ਹਾਂਜੀ
0: ਸਾਹਮਣੇ ਆ ਰਹੀਆਂ ਨੇ। ਤੇ ਬਿਲਕੁਲ ਆਪਾਂ ਗੱਲਾਂ ਦੇ ਉੱਪਰ ਹੋਰ ਵੀ ਆਪਾਂ ਚਰਚਾ ਕਰਾਂਗੇ ਇਸ ਟੌਪਿਕ ਦੇ ਉੱਪਰ। ਤੇ ਮੈਂ ਜਾਣਨਾ ਚਾਹੂੰਗੀ ਕਿ ਤੁਹਾਡੇ ਕੀ ਵਿਚਾਰ ਨੇ, ਅੱਜ ਕੱਲ੍ਹ ਬਹੁਤ ਸਾਰੇ ਵਿਆਹ ਹੋ ਰਹੇ ਨੇ, ਤੁਸੀਂ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ੍ਹ ਤੁਸੀਂ ਵਿਆਹਾਂ ਦੇ ਵਿੱਚ ਕੀ ਕੁਛ ਦੇਖਦੇ ਹੋ, ਕਿੰਨੀਆਂ ਕੁ ਚੇਂਜਿਸ ਦੇਖਦੇ ਹੋ, ਤੇ ਇਹ ਜਿਹੜਾ ਲੈਣ ਦੇਣ ਵਾਲਾ ਸਿਸਟਮ ਹੈ ਤੁਹਾਨੂੰ ਕੀ ਲੱਗਦਾ ਵਧਿਆ ਜਾਂ ਘਟਿਆ ਹੋਇਆ, ਜਾਂ ਫਿਰ ਅੱਜ ਕੱਲ ਲੋਕੀ ਸ਼ਗਨ ਵਾਲੀਆਂ ਚੀਜ਼ਾਂ ਦੇ ਉੱਪਰ ਆ ਗਏ ਨੇ ਕਿ ਸ਼ਗਨ ਵਾਲੇ ਲਿਫਾਫੇ 'ਚ ਪਾ ਕੇ ਦੇ ਦਿਓ ਪੈਸੇ ਅਗਲੇ ਦੇ ਕੰਮ ਵੀ ਆਉਣਗੇ। ਇੱਕ ਚੀਜ਼ ਸਾਡੇ ਇੱਕ ਲਿਸਨਰ ਨੇ ਵਿੱਚ ਦੀ ਹੋਰ ਵੀ ਸਟਾਰਟ ਕੀਤੀ ਸੀ ਕਿ ਜਿਵੇਂ ਹੁਣ ਕਿਸੇ ਦਾ ਲੈਟ ਸੀ ਕਿਸੇ ਦਾ ਹੱਥ ਤੰਗ ਹੈ ਜਾਂ ਫਿਰ ਕਿਸੇ ਕੋਈ ਕਪਲ ਹੈ ਉਹਨਾਂ ਨੇ ਆਪਣੀ ਨਵੇਂ ਸਿਰੇ ਤੋਂ ਇੱਕ ਲਾਈਫ ਸਟਾਰਟ ਕਰਨੀ ਹੈ, ਫਿਰ ਪੇਰੈਂਟਸ ਸੋਚਦੇ ਨੇ ਕਿ ਚਲੋ ਅਸੀਂ ਵਿਆਹ ਛੋਟਾ ਕਰ ਲੈਂਦੇ ਹਾਂ, ਉਹਨਾਂ ਨੂੰ ਪੈਸੇ ਦੇ ਦਿੰਦੇ ਹਾਂ, ਇੰਨੇ ਕੁ ਡੋਲਰਸ, ਇੰਨੇ ਕੁ ਪੈਸੇ ਉਹਨਾਂ ਦੇ ਅਕਾਊਂਟ 'ਚ ਪਾ ਦਿੰਦੇ ਹਾਂ ਜਾਂ ਉਹਨਾਂ ਨੂੰ ਦੇ ਦਿੰਦੇ ਹਾਂ, ਸੋ ਦੈਟ ਕਿ ਉਹ ਆਪਣਾ ਅੱਗੇ ਘਰ ਬਣਾ ਲੈਣ, ਆਪਣੀ ਲਾਈਫ ਸਟਾਰਟ ਕਰ ਲੈਣ, ਆਪਣਾ ਫਿਊਚਰ ਸਿਕਿਓਰ ਕਰ ਲੈਣ। ਇਹ ਵੀ ਚੀਜ਼ਾਂ ਅੱਜ ਕੱਲ੍ਹ ਹੈਗੀਆਂ ਨੇ, ਅਤੇ ਉਹ ਤਾਂ ਫਿਰ ਕਹਿ ਲਓ ਕਿ ਗਿਫਟਸ ਵਾਲਾ ਸਿਸਟਮ ਬਿਲਕੁਲ ਹੀ ਖਤਮ ਕਰ ਦਿੰਦੇ ਆ ਨਾ, ਅਤੇ ਇਹ ਵੀ ਕਹਿ ਲਓ ਕਿ ਅੱਜ ਕੱਲ੍ਹ ਸਟਾਰਟ ਹੋ ਗਿਆ ਵਾ। ਤੁਹਾਡੇ ਕੀ ਵਿਚਾਰ ਨੇ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-44, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਲੋ ਫਿਰ ਮੇਰੇ ਖਿਆਲ 'ਚ ਗੱਲਾਂ ਬਾਤਾਂ ਸਾਡੀ ਕਾਫੀ ਹੋ ਗਈਆਂ, ਆਪਾਂ ਫਰਮਾਇਸ਼ੀ ਗਾਣੇ ਤੋਂ ਹੀ ਪ੍ਰੋਗਰਾਮ ਸਟਾਰਟ ਕਰਦੇ ਹਾਂ। ਜੋ ਮੈਂ ਅੱਜ ਗਾਣਾ ਤੁਹਾਡੇ ਲਈ ਚੂਜ਼ ਕੀਤਾ ਸੀ ਉਹ ਥੋੜ੍ਹਾ ਜਿਹਾ ਟਾਈਮ ਰੋਕ ਕੇ ਆਪਾਂ ਸੁਣਾਂਗੇ। ਜਸਪਿੰਦਰ ਨਰੂਲਾ ਐਂਡ ਬਲਰਾਜ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ। ਪਹਿਲਾ ਫਰਮਾਇਸ਼ੀ ਗਾਣਾ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ, ਪਹਿਲਾ ਹੀ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕੀਤਾ ਹੋਏਗਾ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। 3448 ਤੁਸੀਂ ਆਪਣੀ ਲਾਈਨ ਛੱਡ ਗਏ, ਦੁਬਾਰਾ ਤੋਂ ਕਾਲ ਕਰ ਲਿਓ। ਅਤੇ ਗੱਲਬਾਤ ਸਾਡੀ ਚੱਲ ਰਹੀ ਹੈ ਲੈਣ ਦੇਣ 'ਤੇ। ਲੈਣ ਦੇਣ ਮਤਲਬ ਕਿ ਜਿਹੜੇ ਕੋਈ ਵਿਆਹ ਸ਼ਾਦੀ ਹੋ ਗਿਆ, ਕਿਸੇ ਦੇ ਘਰ ਵੈਸੇ ਤੁਸੀਂ ਜਾ ਰਹੇ ਹੋ ਉਹ ਹੋ ਗਿਆ, ਜਾਂ ਤੁਸੀਂ ਕਿਸੇ ਨੂੰ ਪਹਿਲਾਂ ਕਿਸੇ ਨੂੰ ਕੱਪੜੇ ਲੱਤੇ ਦਿੱਤੇ ਹੋਣ ਅਤੇ ਹੁਣ ਉਹਨਾਂ ਨੇ ਤੁਹਾਨੂੰ ਹਲਕੇ ਲਾਤੇ ਅਤੇ ਤੁਹਾਨੂੰ ਪਸੰਦ ਨਹੀਂ ਆਏ, ਅਤੇ ਤੁਹਾਡੇ ਕੀ ਵਿਚਾਰ ਨੇ? ਇਹਨਾਂ ਚੀਜ਼ਾਂ ਨੂੰ ਖਤਮ ਕਰ ਦੇਣਾ ਚਾਹੀਦਾ ਜਾਂ ਫਿਰ ਸ਼ਗਨ ਦੇ ਦੇਣੇ ਚਾਹੀਦੇ ਆ, ਜਾਂ ਫਿਰ ਇਹ ਚੀਜ਼ਾਂ ਨੂੰ ਚੱਲਦੇ ਰਹਿਣਾ ਚਾਹੀਦਾ? ਕੀ ਵਿਚਾਰ ਨੇ ਤੁਹਾਡੇ? ਇਸ ਬਾਰੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਸਟੂਡੀਓ ਦਾ ਨੰਬਰ 905-564-6444। ਜੇਕਰ ਤੁਸੀਂ ਵੀ ਸਾਰਾ ਕੁਝ ਦੇਖਣ ਦੇ ਲਈ ਇੰਡੀਆ ਜਾਣਾ ਚਾਹੁੰਦੇ ਹੋ, ਕਿਉਂਕਿ ਹੁਣ ਵਿਆਹ ਸ਼ਾਦੀ ਦਾ ਸੀਜ਼ਨ ਉੱਥੇ ਸਟਾਰਟ ਹੋਣ ਲੱਗਾ ਆ ਇੰਡੀਆ ਦੇ ਵਿੱਚ, ਅਤੇ ਕਿਉਂਕਿ ਮੌਸਮ ਹੁਣ ਸਪਟੈਂਬਰ ਦਾ ਜਿਹੜਾ ਇਹ ਹੌਲੀ ਹੌਲੀ ਸਰਦੀ ਲੈ ਕੇ ਆਊਗਾ ਅਕਟੂਬਰ ਤੋਂ ਬਾਅਦ, ਅਤੇ ਇਹਨਾਂ ਤੋਂ ਬਾਅਦ ਅਕਟੂਬਰ ਤੋਂ ਬਾਅਦ ਫਿਰ ਨਵੰਬਰ ਤੋਂ ਵਿਆਹ ਸਟਾਰਟ ਹੋ ਜਾਂਦੇ ਨੇ ਓਫੀਸ਼ੀਅਲੀ, ਅਤੇ ਫਿਰ ਕਿੰਨੇ ਕਿੰਨੇ ਤਰ੍ਹਾਂ ਦੀਆਂ ਬੁਕਿੰਗਸ ਹੋ ਜਾਂਦੀਆਂ ਨੇ। ਅੱਜ ਕੱਲ੍ਹ ਤਾਂ ਹਾਲਸ ਦੇ ਵਿੱਚ ਕੋਈ ਇੱਕ ਤੁਸੀਂ ਚਲੇ ਜਾਓ ਰਿਜ਼ੋਰਟ ਦੇ ਵਿੱਚ ਨਾ, ਅਤੇ ਉੱਥੇ ਫਿਰ ਦੋ ਦੋ ਤਿੰਨ ਤਿੰਨ ਹਾਲਸ ਹੁੰਦੇ ਨੇ, ਅਤੇ ਤਿੰਨੋ ਤਿੰਨੋ ਹੀ ਬੁੱਕ ਹੁੰਦੇ ਨੇ। ਕਿਸੇ ਦਾ ਸਵੇਰੇ ਪਾਰਟੀ ਹੋ ਰਹੀ ਹੈ, ਕਿਸੇ ਦੀ ਸ਼ਾਮ ਨੂੰ ਪਾਰਟੀ ਹੋ ਰਹੀ ਹੈ, ਸਵੇਰ ਦਾ ਵਿਆਹ ਆ, ਸ਼ਾਮ ਦੀ ਰਿਸੈਪਸ਼ਨ ਹੈ, ਇੱਦਾਂ ਦੀਆਂ ਵੀ ਚੀਜ਼ਾਂ ਹੋ ਰਹੀਆਂ ਨੇ। ਅਤੇ ਜੇ ਤੁਸੀਂ ਵੀ ਹੁਣ ਵਿਆਹ ਸ਼ਾਦੀ ਦੇ ਮੌਕੇ ਵੇਲੇ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਆ, ਤਾਂ ਉਹਨਾਂ ਦੇ ਲਈ ਵੀ ਟਿਕਟ ਬੁੱਕ ਕਰਵਾਓ ਦਿਓਲ ਟਰੈਵਲਸ ਤੋਂ। ਅਤੇ ਇਹਨਾਂ ਦੇ ਕੋਲ ਬਹੁਤ ਵਧੀਆ ਟਿਕਟਸ ਲੱਗੀਆਂ ਹੋਈਆਂ ਨੇ। ਕਿਸੇ ਨੇ ਮੌਂਟਰੀਅਲ ਤੋਂ ਦਿੱਲੀ ਜਾਣਾ ਹੋਵੇ, ਤੁਸੀਂ ਇੱਥੋਂ ਜਾਓ ਮੌਂਟਰੀਅਲ ਘੁੰਮਣ, ਅਤੇ ਦਿੱਲੀ ਨੂੰ ਜਾਓ ਆਪਣੀ ਟਿਕਟ ਬੁੱਕ ਕਰਵਾ ਕੇ, ਅਤੇ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ, ਤਾਂ ਤੁਸੀਂ $1690 ਦੀਆਂ ਟਿਕਟਸ ਲੈ ਸਕਦੇ ਹੋ। ਲਿਮਿਟਡ ਸੀਟਸ ਨੇ ਇਸ ਟਿਕਟ ਦੇ ਲਈ। ਦੋ ਬੈਗਸ ਦੇ ਨਾਲ ਟਰੈਵਲ ਕਰੋਗੇ $1690 ਦੇ ਵਿੱਚ ਮੌਂਟਰੀਅਲ ਤੋਂ ਦਿੱਲੀ, ਦਿੱਲੀ ਤੋਂ ਮੌਂਟਰੀਅਲ ਟਰੈਵਲ ਕੀਤਾ ਜਾ ਸਕਦਾ ਹੈ। ਟੋਰੋਂਟੋ ਤੋਂ ਲੰਡਨ ਸੈਪਟੈਂਬਰ ਦੇ ਵਿੱਚ ਜਾ ਕੇ, ਲੰਡਨ ਤੋਂ ਟੋਰੋਂਟੋ ਵਾਪਸੀ ਕੀਤੀ ਜਾ ਸਕਦੀ ਹੈ ਅਕਟੂਬਰ ਦੇ ਵਿੱਚ। $930 ਦੀ ਟਿਕਟ ਹੈ, $930 ਦੀ ਟਿਕਟ। ਅਤੇ ਜੇਕਰ ਦਿੱਲੀ ਤੋਂ ਟੋਰੋਂਟੋ ਤੁਹਾਡਾ ਕੋਈ ਵੀ ਨੋਨ ਅਕਟੂਬਰ ਮਹੀਨੇ ਦੇ ਵਿੱਚ ਆਉਣਾ ਚਾਹੁੰਦਾ ਆ ਇੰਡੀਆ ਤੋਂ, $800 ਦੀ ਟਿਕਟ ਹੈ, ਦੋ ਬੈਗਸ ਦੇ ਨਾਲ ਟਰੈਵਲ ਹੋ ਸਕਦਾ ਅਕਟੂਬਰ ਮੰਥ ਦੇ ਲਈ। ਦਿੱਲੀ ਤੋਂ ਟੋਰੋਂਟੋ ਵਨ ਵੇ ਟਿਕਟ $800। ਈਟੋਬੀਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ ਇੱਥੋਂ ਦਾ 905-588-5100, 905-588-5100, ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਗਲੇ ਕਾਲਰ 9873, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਜੀ ਕੈਸੇ ਹੋ? ਠੀਕ ਹੈ,
0: ਹਾਂਜੀ ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਅੱਜ ਤਾਂ ਮੌਸਮ ਜੋ ਹੈ ਨਾ ਬਹੁਤ ਥੋੜਾ ਠੰਡਾ ਠੰਡਾ ਹੋ ਗਿਆ ਸੁਬਹ ਦੇ ਵਕਤ।
0: ਹਾਂਜੀ ਹਾਂਜੀ, ਥੋੜਾ ਜਿਹਾ ਹਲਕਾ ਜਿਹਾ
1: ਹਲਕਾ ਨਹੀਂ, ਉਹ 1 ਡਿਗਰੀ ਚੱਲਦਾ ਆ ਗਿਆ, 9 ਪੇ ਆ ਗਿਆ ਤਾਂ ਸੁਬਹ 5 ਵਜੇ।
0: ਓ ਅੱਛਾ, ਫਿਰ ਤੁਹਾਡੇ ਵਾਲੀ ਸਾਈਡ ਆਈ ਥਿੰਕ ਹੋ ਗਿਆ ਜ਼ਿਆਦਾ ਚੇਂਜ, ਇੱਧਰ ਤਾਂ ਠੀਕ ਹੈ 17 ਡਿਗਰੀ ਹੈ।
1: ਹਲਕਾ ਹੈ ਜੈਕਸਾ, ਇਸ ਤੋਂ ਸੁਬਹ ਮੈਂ ਉੱਠਾ ਨਾ ਤੇ ਮੈਂ 4:30 ਵਜੇ ਉੱਠ ਜਾਤਾ ਹਾਂ।
0: ਹਾਂਜੀ,
1: ਉਹ ਸੁਬਹ 9 ਪੇ ਆ ਗਿਆ ਸਰ, ਸਿੰਗਲ ਡਿਗਰੀ ਚੱਲਦਾ ਆ ਗਿਆ ਸੁਬਹ।
0: ਓ ਅੱਛਾ, ਫਿਰ ਤੁਹਾਡੇ ਵਾਲੀ ਸਾਈਡ ਜਲਦੀ ਠੰਡ ਆ ਜਾਣੀ ਹੈ।
1: ਹਾਂ ਇਧਰ ਠੰਡ ਚੱਲਦੀ ਹੈ, ਇਸ ਦਵਾ ਤੋਂ ਗਈ ਨਹੀਂ ਹੈ, ਗਰਮੀ ਤੋਂ ਗਈ ਨਹੀਂ ਹੈ ਮਾਰੀ ਤਰਫ ਇਸ ਦਵਾ।
0: ਓਹੋ, ਫਿਰ ਤੁਸੀਂ ਬ੍ਰੈਂਪਟਨ ਤੋਂ ਲੈ ਜਾਣੀ ਸੀ,
1: ਸਾਥ ਵੀ ਪੜਤੇ ਹਨ ਹਮ ਤੋਂ ਇਧਰ ਸੇ ਤੋ ਗਰਮੀ ਆਈ ਨਹੀਂ ਹੈ ਇਸ ਦਫਾ।
0: ਚਲੋ ਕੋਈ ਗੱਲ ਨਹੀਂ।
1: ਬਾਤ ਇਹ ਜੀ, ਬਾਤ ਇਹ ਜੋ ਆਪਣੇ ਟਾਪਿਕ ਸ਼ੁਰੂ ਕੀਤਾ ਭਾਈ ਜਾਨ ਨੇ, ਆਪਕੋ ਬਤਾਇਆ ਬਹੁਤ ਅੱਛਾ ਟਾਪਿਕ ਹੈ ਇਹ।
0: ਹਾਂਜੀ,
1: ਲੇਕਿਨ ਮਸਲਾ ਇਹ ਹੈ ਕਿ ਇਹ ਜੋ ਕੱਪੜੇ ਲੈਣੇ ਦੇਣੇ ਜਾਂ ਬਰਤਨ ਲੈਣੇ ਦੇਣੇ, ਇਸ ਵਿੱਚ ਸਭ ਸੇ ਬੜੀ ਪ੍ਰੋਬਲਮ ਜੋ ਹੈ ਨਾ ਔਰਤੂ ਕੋ ਹੋਤੀ ਹੈ, ਮਰਦੂ ਕੋ ਨਹੀਂ ਇਸ ਬਾਤ ਕਾ ਹੋਤਾ ਕੁਛ ਵੀ, ਕਿਉਂਕਿ ਔਰਤੇ ਜੋ ਹੈ ਨਾ ਵੋ ਕੀੜੇ ਨਿਕਾਲਦੀ ਹੈ ਬਾਅਦ ਮੈਂ, ਕਿ ਮੈਂ ਸੂਟ ਇਤਨੇ ਕਾ ਲੈ ਕੇ ਦੀਆ ਥਾ, ਯੇ ਮੁਝੇ ਕਿਹਾ, ਯੇ ਉਜੜੀ ਦੇ ਗਈ ਹੈ, ਯੇ ਕੱਪੜੇ ਹੈ ਮੁਝੇ ਕੋਈ ਕੱਪੜੇ ਲੈ ਕੇ ਗਈ ਹੈ, ਤੋ ਐਸੇ ਕਰਤੀ ਹੈ ਯੇ ਸਭ ਸੇ ਜ਼ਿਆਦਾ ਪ੍ਰੋਬਲਮ ਔਰਤੂ ਕੋ ਹੋਤੀ ਹੈ। ਹਮਾਰੇ ਇੱਕ ਅਜ਼ੀਜ਼ ਰਿਸ਼ਤੇਦਾਰ ਸੇ ਤੋ ਉਹਨਾਂ ਨੇ ਸ਼ਾਦੀ ਕੀ ਨਾ, ਤੇ ਉਹਨਕੀ ਬੇਟੀ ਦੀ ਸ਼ਾਦੀ ਸੀ, ਤੇ ਉਹਨਾਂ ਨੇ ਕਿਹਾ ਕਿ ਉਹਨਕੋ ਬਰਤਨ ਲੈ ਕੇ ਦੇ ਦੀਏ, ਯੇ ਪਤੀਲੀਆਂ ਹੋਤੀ ਹੈ ਨਾ 4-5-6 ਇਕੱਠੀ ਹੋਤੀ ਹੈ, ਉਹ ਕੋ ਪਤੀਲੀਆਂ ਲੈ ਕੇ ਦੇ ਦੀਏ, ਉਹਨਾਂ ਨੇ ਘਰ ਮੇ ਤੋ ਰੱਖ ਲਈ, ਲੇਕਿਨ 3-4 ਸਾਲ ਕੇ ਬਾਅਦ ਉਹਨਕੀ ਬੇਟੀ ਕੀ ਸ਼ਾਦੀ ਹੋਈ, ਜੋ ਲੈ ਕਰ ਗਏ ਥੇ, ਤੋ ਵਹੀ ਪਤੀਲੀਆਂ ਉਹਨਾਂ ਨੇ ਉਹਨਕੋ ਵਾਪਸ ਕੀ।
0: ਓ ਅੱਛਾ,
1: ਤੋ ਇਹ ਜੋ ਪ੍ਰੋਬਲਮ ਹੈ ਨਾ ਇਹ ਜ਼ਿਆਦਾ ਔਰਤੂ ਮੇ ਜਾਤੀ ਹੈ, ਮੈਂ ਤੋ ਇਹ ਬਿਲਕੁਲ ਖਤਮ ਕਰ ਦਿਆ ਸਿਸਟਮ, ਕੱਪੜੇ ਲੈਣੇ ਦੇਣਾ ਜੋ ਕਿ ਜਿਸ ਕੋ ਦੇਤੇ ਹੈ ਪੈਸੇ ਦੇਤੇ ਹੈ ਬਸ ਉਸਕੋ।
0: ਚਲੋ ਠੀਕ ਹੈ।
1: ਹਾਂ ਜੇ ਨਿਯੰਦਰਾ ਅਸਲ ਮੇ ਇਹ ਰਸਮੇ ਜੋ ਸੀ ਨਾ ਪਹਿਲੇ ਬਜ਼ੁਰਗੋ ਕੀ ਬਨੀ ਹੋਈ ਸੀ ਨਾ, ਤੋ ਇਹ ਹੋਤਾ ਸੀ ਇਹ ਥਾ ਕਿ ਇੱਕ ਦੂਸਰੇ ਕੀ ਹੈਲਪ ਹੋ ਜਾਤੀ ਸੀ, ਇਸ ਮੇ ਕੋਈ ਵੀਕ ਆਦਮੀ ਵੀ ਹੋਤੇ ਹੈ ਤੋ ਉਨਕੀ ਹੈਲਪ ਹੋ ਜਾਤੀ ਸੀ, ਲੇਕਿਨ ਅਭੀ ਜੋ ਦੌਰ ਚੱਲ ਰਹਾ ਹੈ ਨਾ, ਇਸ ਦੌਰ ਮੇ ਕੋਈ ਵੀ ਨਹੀਂ ਹੈ, ਇਤਨਾ ਗਰੀਬ ਕੋਈ ਵੀ ਨਹੀਂ ਹੈ, ਤੋ ਸਭ ਲੋਕ ਠੀਕ ਹੈ, ਤੋ ਇਹ ਬਿਹਤਰ ਇਹ ਹੀ ਹੈ ਕਿ ਕੈਸ਼ ਹੀ ਦੇਣਾ ਚਾਹੀਏ, ਕੈਸ਼ ਹੀ ਲੈ ਲਓ। ہو تو اللہ اللہ خیر صلاح نہ بہت ہی باتیں میں پڑھو اور نہ لڑائی جھگڑے کرو کسی سے.
0: جی جی جی
1: جب زیادہ باتیں ہو جاتی ہیں تو بول چال سے بھی جاتے ہیں آدمی.
0: ہاں یہ تو ہے بالکل.
1: جی جی ہاں تو گانا ایک لگا دیں گے آج.
0: ہاں جی دسو.
1: منصور ملنگی کی آواز ہے.
0: ہاں جی.
1: ایک فل موتی ہے دا مار کے جگا سونی.
0: ایک فل موتی ہے دا.
1: جی جی لائن تو آپ کے پاس کافی گانوں کی لگ گئی آج. ایسے کالے آ رہی ہیں جیسے ساون بادو کی جڑی لگی ہوئی ہے.
0: نہیں نہیں دیٹس اوکے میں سنا دینی ہے سارے گانے.
1: چلو ٹھیک ہے اوکے جی گاڈ بلس یو.
0: تھینک یو تھینک یو بہت شکریہ تھوڑی کال دے لئی. انہوں نے تو اپنا ڈیسیجن دیتا ہے کہ اسی تو بھی ہن شگن ہی دینے ہاں. اچھا یہ چیز بھی ہیگی ہے میں بھی یہ چیز دیکھی ہے کہ فلانے نے نا کسی نو کوئی چیز دیتی پسند نہیں آئی ہے نا تو اگلے نے کہا بھی سنبھال کے رکھ دیا تو جدو انہوں نے کوئی فنکشن ہوئی ہی انہوں نے موڑا گے ہے نا. یہ بھی چیز ہیگی ہے. اچھا جہے گفٹس آ لیٹ سے چلو تسی کسی دے برتھ ڈے تے جانے ہو تسی اودے لئی کوئی گفٹ لے کے جانے ہو ہے نا تو یہ تھوڑا پیار آ وہ تُسی چاہنے ہو کہ تُسی انہوں گفٹ دو تُسی دے دینے ہو بٹ جی تُسی یہ چیز سوچ کے دو کہ ہاں بھائی فلانے نے مینوں دتا سی میرے برتھ ڈے تے یا کسی بھی موقع دے اوپر تے مینوں ہن دینا پینا پھر آپ فارمیلٹی جی کر کے نا کوئی چاہے جی اگلے دے ضرورت دی نہ بھی ہوئے چیز وہ دے دینے پھر وہ کی فائدہ. تُسی جی کسی نے کوئی گفٹ دے رہے ہو تو تھوڑا یہ پیار آ وہ چاہے تسی کوئی کہہ لو کہ $50 دی چیز لے لو چاہے تسی $500 دی چیز لے لو جی وہ کام ہی نہیں آئی جا انہوں خوشی ہوئی نہیں ہوئی دیکھ کے ہے نا پھر وہ کی فائدہ جب تسی اپنے منو ہی نہیں دتی وہ چیز پھر وہ نا کوئی فائدہ نہیں کیونکہ اگلے نو جی تسی نیت دے نال دوں گے وہ جی نیت دے نال مطلب انہیں ایکسیپٹ کرنا یا وہ یوز آنا یا نہیں آنا ہے نا. بٹ جی تسی پیار دے نال چاہے تسی $10 دی کوئی چیز دے دو جن پیار دے نال تسی دوں گے نا انہیں پیار دے نال وہ یوز بھی آؤ گی. کہنے ہوں نا جی تھوڑی جو نیت ہے جو تھوڑی سوچ ہے وہ تسی کچھ بھی چیز لو یا کسی نو دو ادھے وچ چلی جاندی ہے. وہ چاہے کوئی کھان پین دی چیز ہوئے چاہے کوئی میٹیریلسٹک چیز ہے گفٹ ایک وہ ہونا چاہیے کہ جڑا کسی دے کام بھی آوے تے جڑا کہ تہانوں کوئی یہ چیز دے وچ نہ رہے کہ ہاں میں فلانے بندے تو پھر لینا بھی آ جی میں ودیا چیز دوں گا اگلا بھی فلانے بھی کوئی ودیا چیز دوں گا یا اگلے نے مینوں کوئی انی ودیا چیز دتی نہیں سی تاں کر کے میں بھی نہیں انہوں دینی بس دینی پینی آ جی مجبوری دے وچ دو تو پھر وہ پھر گل نہیں بنتی. چلو اینی ویز 157 ہو گئے نے تو گلا پتا ساری چلن گیا بٹ ایک گانا آپ سنتے ہاں نیکسٹ فرمائشی گانا تو اس بعد اسٹیشن آئی ڈی لینے جلد واپس آواں گے سندرو دیس پردیس پرائم ٹائم ریڈیو.

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਇੱਕ ਘੰਟਾ ਦੇਖ ਲਓ ਫਟਾਫਟ ਨਿਕਲ ਵੀ ਚੁੱਕਾ ਹੈ ਅਤੇ 2 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਹਜੇ ਹੋਰ ਹੈ ਅਤੇ 2:03 ਤੇ ਹੋ ਗਏ ਨੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ ਅਤੇ ਤੁਹਾਡਾ ਅਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਅਤੇ ਇੱਕੋ ਇੱਕ ਨੰਬਰ ਹੈ ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ ਇਸੇ ਨੰਬਰ ਦੇ ਉੱਪਰ ਗੱਲਬਾਤ ਹੁੰਦੀ ਹੈ। 905-564-5444 ਸਟੂਡੀਓ ਦਾ ਨੰਬਰ ਹੈ। ਬ੍ਰੇਕ ਤੇ ਜਾਣ ਤੋਂ ਪਹਿਲਾਂ ਪਿਛਲੇ ਘੰਟੇ ਦੇ ਵਿੱਚ ਅਸੀਂ ਕਾਫੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕੁਛ ਲੈਣ ਦੇਣ ਨੂੰ ਲੈ ਕੇ। ਲੈਣ ਦੇਣ ਮਤਲਬ ਕਿ ਜੋ ਸੂਟ ਵਗੈਰਾ, ਕੱਪੜੇ ਵਗੈਰਾ ਜਾਂ ਹੋਰ ਕੋਈ ਵੀ ਚੀਜ਼ਾਂ ਕਿਸੇ ਵੀ ਮੌਕੇ ਦੇ ਉੱਪਰ, ਕਿਸੇ ਖੁਸ਼ੀ ਦੇ ਮੌਕੇ ਦੇ ਉੱਪਰ, ਲੈਟ ਸੀ ਕਿਸੇ ਵਿਆਹ ਸ਼ਾਦੀ ਦੇ ਮੌਕੇ ਦੇ ਉੱਪਰ ਇੱਕ ਪਰਿਵਾਰ ਵੱਲੋਂ ਦੂਸਰੇ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਅਤੇ ਅੱਜ ਕੱਲ੍ਹ ਉਹ ਫਿਰ ਨਗੋਚਾਂ ਵੀ ਨਿਕਲਦੀਆਂ ਨੇ ਅਤੇ ਫਿਰ ਉਹਦੇ ਨਾਲੋਂ ਬੈਟਰ ਤੁਹਾਨੂੰ ਕੀ ਲੱਗਦਾ ਕਿ ਸ਼ਗਨ ਦੇ ਦੇਣਾ ਜ਼ਰੂਰੀ ਹੈ ਜਾਂ ਫਿਰ ਉਹੀ ਪ੍ਰਥਾ ਨੂੰ ਚੱਲਦੇ ਰਹਿਣਾ ਚਾਹੀਦਾ? ਕੀ ਵਿਚਾਰ ਨੇ ਤੁਹਾਡੇ? ਇਸ ਬਾਰੇ ਅਸੀਂ ਗੱਲਾਂ ਬਾਤਾਂ ਥੋੜ੍ਹੀਆਂ ਜਿਹੀ ਕਰ ਰਹੇ ਹਾਂ। ਸਟੂਡੀਓ ਦਾ ਨੰਬਰ 905-564-6444। ਅਗਲੇ ਕਾਲਰ ਮੇਰੇ ਨਾਲ ਜੁੜ ਗਏ ਨੇ 2587। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਬਿਲਕੁਲ ਪੂਰੇ, ਤੁਸੀਂ ਸੁਣਾਓ?
1: ਸਾਡੇ 2:05 ਹੋ ਗਏ,
0: ਇੱਥੇ ਤਾਂ 4 ਹੀ ਹੋਏ ਨੇ ਅਜੇ।
1: ਮੈਂ ਮੂਰੇ ਰੱਖ ਲਾਣਾ ਘੜੀ।
0: 1 ਮਿੰਟ ਮੂਰੇ ਰੱਖ ਦਿਓ,
1: 1 ਜਾਂ 2 ਮਿੰਟ।
0: ਠੀਕ ਹੈ ਠੀਕ ਹੈ ਠੀਕ ਹੈ, ਮੇਰੇ ਕੋਲ ਤਾਂ 4 ਹੋਏ ਨੇ ਅਜੇ।
1: ਦੂਜਾ ਤੁਸੀਂ ਕੀ ਪੁੱਛਦੇ ਸੀ? ਹਾਂ
0: ਹਾਂਜੀ,
1: ਆ ਕਾਹਦਾ ਟੌਪਿਕ ਚੱਲਦਾ ਸੀ
0: ਅੱਜ? ਗੱਲ ਕਰ ਰਹੇ ਹਾਂ ਵਿਆਹ ਸ਼ਾਦੀ ਚ ਦਿੰਦੇ ਨੇ ਹੁੰਦੇ ਕੱਪੜੇ ਕੁਪੜੇ ਦੇ ਦਿੰਦੇ ਹੁੰਦੇ ਆ, ਫਿਰ ਅਗਲਾ ਕਹਿੰਦਾ ਕਿ ਮੈਨੂੰ ਤਾਂ ਵਧੀਆ ਸੂਟ ਨਹੀਂ ਲਾਇਆ ਤੇ ਹਲਕਾ ਜਿਹਾ ਸੂਟ ਲਾਤਾ, ਇਹਦੇ ਨਾਲ ਬੈਟਰ ਇਹ ਨਹੀਂ ਸੀ ਕਿ ਅਗਲਾ ਕੋਈ ਪੈਸੇ ਦੇ ਦਿੰਦਾ?
1: ਅੱਜ ਕੱਲ ਤਾਂ ਮੇਰੇ ਕੋਲ ਪੈਸੇ ਹੀ ਗੱਲ ਹੈ, ਕੱਪੜੇ ਤਾਂ ਮੁੜ ਕੇ ਫੇਰ ਉੱਥੇ ਹੀ ਆ ਜਾਂਦੇ ਆ।
0: ਤੁਹਾਨੂੰ ਕੀ ਲੱਗਦਾ, ਦੇਣੇ ਚਾਹੀਦੇ ਕਿ ਨਹੀਂ ਦੇਣੇ ਚਾਹੀਦੇ ਕੱਪੜੇ?
1: ਨਹੀਂ, ਕੱਪੜੇ ਨਹੀਂ ਦੇਣੇ ਚਾਹੀਦੇ, ਪੈਸੇ ਦੇਣੇ ਚਾਹੀਦੇ।
0: ਤੇ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਜਿਨ੍ਹਾਂ ਨੇ ਇਹ ਰੀਤੀ ਰਿਵਾਜ ਚਲਾਏ ਨੇ ਉਹ ਫਿਰ ਕਿੱਥੇ ਜਾਣਗੇ?
1: ਉਹ ਤਾਂ ਦੂਜਾ ਪੁਰਾਣਾ ਜਮਾਨਾ ਸੀ ਨਾ, ਉਦੋਂ ਗਰੀਬੀ ਹੁੰਦੀ ਸੀ ਲੋਕਾਂ ਦੇ, ਤਾਂ ਇੱਕ ਦੂਜੇ ਨੂੰ ਦੇਣ ਦੇ ਫੋਨ।
0: ਹਾਂਜੀ,
1: ਅੱਜ ਕੱਲ ਤਾਂ ਕਹਿੰਦੇ ਵਧੀਆ ਵਿਆਹ ਮੁੜ ਕੇ ਸੂਟ ਆਪਣੇ ਘਰੇ ਆ ਜਾਂਦਾ।
0: ਅੱਛਾ ਹਾਂ, ਇਹ ਵੀ ਚੀਜ਼ ਹੈ। ਪਹਿਲਾਂ ਵੀ ਇੱਕ ਸਾਡੇ ਲਿਸਨਰ ਨੇ ਕਹੀ ਗੱਲ ਵੀ, ਜਿਹੜਾ ਕਿਸੇ ਨੇ ਕੋਈ ਕਿਸੇ ਨੂੰ ਗਿਫਟ ਦਿੱਤਾ ਤੇ ਉਹ ਮੁੜ ਕੇ ਕਿੰਨੇ ਸਾਲਾਂ ਬਾਅਦ ਉਹਨਾਂ ਦੇ ਘਰ ਉਹੀ ਗਿਫਟ ਵਾਪਸ ਆ ਗਿਆ।
1: ਭਗਵੰਤ ਮਾਨ ਕਹਿੰਦਾ ਲੈਣ ਦੇਣ ਵਾਲਾ ਸੂਟ ਰੱਖਿਆ ਹੁੰਦਾ ਸੀ, ਸਿੱਧੂ ਕਹਿੰਦਾ ਉਹ ਲੈਣ ਦੇਣਾ ਸੂਟ ਆ, ਕਾਂਗਰਸੀ ਨੇ ਖੋਲ ਲਾਉਂਦੇ ਮੁੜ ਕੇ ਪੇਟ ਨੀ ਹੁੰਦਾ। ਬਾਕੀ ਚੜ੍ਹਦੀ ਕਲਾ ਕੇ ਗੀਤ ਆ ਏਕਮ ਚਨੋਲੀ ਦਾ, ਲਾਦੀ ਗਿੱਲ
0: ਏਕਮ ਚਨੋਲੀ, ਚੜ੍ਹਦੀ ਕਲਾ,
1: ਚੜ੍ਹਦੀ ਕਲਾ ਇਹ ਲਾਇਓ।
0: ਠੀਕ ਹੈ ਜੀ,
1: ਹੋਰ ਕੋਈ ਸੁਣਨਾ?
0: ਹੋਰ ਸੁਣਾਓ, ਤੁਸੀਂ ਕੀ ਸੁਣਾਓਗੇ ਅੱਜ?
1: ਮੈਂ ਲਿਖਿਆ ਸੀ।
0: ਹਾਂਜੀ ਹਾਂਜੀ ਸੁਣਾਓ, ਚਲੋ ਠੀਕ ਹੈ ਕੋਈ ਨਾ, ਤੁਸੀਂ ਫਿਰ ਸੋਚ ਕੇ ਦੁਬਾਰਾ ਕਾਲ ਕਰ ਲਿਓ ਤੇ ਬਿਲਕੁਲ ਸਾਡੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਅੱਜ ਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣ ਸਕਦੇ ਹੋ, ਸੁਣਾ ਸਕਦੇ ਹੋ, ਕੋਈ ਵੀ ਰਾਈਟਿੰਗ ਸ਼ੇਅਰ ਕਰ ਸਕਦੇ ਹੋ, ਕੋਈ ਸ਼ੇਰੋ ਸ਼ਾਇਰੀ ਸੁਣਾਉਣੀ ਹੋਵੇ ਉਹ ਵੀ ਪ੍ਰੋਗਰਾਮ 'ਚ ਮੋਸਟ ਵੈਲਕਮ। ਅਤੇ ਅੱਜ ਦਾ ਟੋਪਿਕ ਸਾਡਾ ਚੱਲ ਰਿਹਾ, ਸਾਡੇ ਇੱਕ ਲਿਸਨਰ ਦੇ ਵੱਲੋਂ ਇਹ ਕੁਐਸਚਨ ਜਿਹਾ ਪਾਇਆ ਹੋਇਆ ਸੀ ਕਿ ਉਹ ਕਹਿੰਦੇ ਕਿ ਮੇਰੇ ਮਦਰ ਨੇ ਹੁਣ ਸੋਚ ਲਿਆ ਵਾ ਕਿ ਇੰਡੀਆ ਜਾ ਕੇ ਆਪਾਂ ਕੋਈ ਕਿਸੇ ਨੂੰ ਕੱਪੜਾ ਲੱਤਾ ਨਹੀਂ ਲੈ ਕੇ ਦੇਣਾ, ਪੈਸੇ ਦੇ ਦੇਣੇ ਆ। ਤੇ ਉਹ ਫਿਰ ਹੁਣ ਗੱਲ ਇਹ ਆ ਵੀ ਜਦੋਂ ਵਿਆਹ ਸ਼ਾਦੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਉਹ ਤਾਂ ਇੱਕ ਕੁੜੀ ਨੂੰ ਆਪਣੇ ਘਰ ਦੇ ਪਿਆਰ ਦਿੰਦੇ ਆ ਨਾ ਇੱਕ ਤਰ੍ਹਾਂ ਦੇ ਨਾਲ, ਕਿ ਉਹਨਾਂ ਦਾ ਜੋ ਕਲਚਰ ਹੈ, ਜੋ ਉਹਨਾਂ ਦੇ ਕੋਲ ਉਹਨਾਂ ਦੇ ਮਦਰ ਨੇ, ਉਹਨਾਂ ਦੇ ਗ੍ਰੈਂਡ ਮਦਰਸ ਨੇ ਬਣਾਈਆਂ ਹੁੰਦੀਆਂ ਨੇ ਚੀਜ਼ਾਂ, ਉਹ ਆਪਣੀ ਕੁੜੀ ਦੇ ਕੋਲ ਐਜ਼ ਅ ਮੈਮਰੀਜ਼, ਐਜ਼ ਅ ਉਹਨਾਂ ਦਾ ਪਿਆਰ ਉਹਨੂੰ ਦਿੰਦੇ ਆ, ਹੈ ਨਾ। ਅਤੇ ਜਿਹੜਾ ਬਾਕੀ ਰਿਸ਼ਤੇਦਾਰਾਂ ਦੇ ਲਈ ਜਿਹੜਾ ਹੁੰਦਾ ਆ ਲੈਣ ਦੇਣ, ਜਿਵੇਂ ਲੈਣ ਦੇਣ ਵਾਲੇ ਸੂਟ, ਲੈਣ ਦੇਣ ਵਾਲੀਆਂ ਚੀਜ਼ਾਂ, ਉਹ ਕਿੱਥੇ ਕੁ ਸਟੈਂਡ ਕਰਦੀਆਂ ਨੇ ਅੱਜ ਦੇ ਟਾਈਮ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਉਹ ਦੇਣੇ ਚਾਹੀਦੇ ਆ ਲੈਣ ਦੇਣ ਵਾਲੇ ਕੱਪੜੇ, ਲੈਣ ਦੇਣ ਵਾਲੇ ਜਿਹੜੇ ਗਿਫਟਸ ਹੁੰਦੇ ਨੇ? ਅਤੇ ਜੇ ਨਹੀਂ ਦੇਣੇ ਚਾਹੀਦੇ ਤਾਂ ਉਹਦੀ ਜਗ੍ਹਾ 'ਤੇ ਪੈਸੇ ਦੇ ਦੇਣੇ ਚਾਹੀਦੇ ਨੇ ਜਾਂ ਫਿਰ ਇਹ ਚੀਜ਼ਾਂ ਖਤਮ ਕਰਨੀਆਂ ਚਾਹੀਦੀਆਂ ਨੇ? ਕੀ ਲੱਗਦਾ ਤੁਹਾਨੂੰ? ਕਿਉਂਕਿ ਇਹ ਪੁਰਾਣੇ ਸਮੇਂ ਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਨਾਲ ਨਾ ਆਪਣਾ ਇੱਕ ਰੁਤਬਾ ਉੱਪਰ ਹੋ ਜਾਂਦਾ ਹੈ, ਕਿਸੇ ਨੂੰ ਤੁਸੀਂ ਦਿਖਾਉਂਦੇ ਹੋ ਕਿ ਸਾਡੀ ਨੂੰਹ ਆਹ ਚੀਜ਼ਾਂ ਲੈ ਕੇ ਆਈ ਹੈ ਆਪਣੇ ਘਰੋਂ, ਹੈ ਨਾ, ਤੇ ਜਾਂ ਫਿਰ ਅਸੀਂ ਆਪਣੀ ਕੁੜੀ ਦੇ ਨਾਲ ਆਹ ਆਹ ਚੀਜ਼ਾਂ ਅਸੀਂ ਦੇ ਰਹੇ ਹਾਂ ਉਹਦੇ ਸਹੁਰਿਆਂ ਨੂੰ, ਮਤਲਬ ਉਹਦੇ ਸਹੁਰੇ ਪਰਿਵਾਰ ਦੇ ਵਿੱਚ ਉਹ ਆਪਣੇ ਨਾਲ ਲੈ ਕੇ ਜਾਊਗੀ, ਤੇ ਇੱਕ ਵਿਰਸਾ ਹੁੰਦਾ ਆ ਜਿਹੜਾ ਉਹ ਸੰਭਾਲ ਕੇ ਰੱਖਦੇ ਆ। ਉਹਦੇ ਨਾਲ ਜੋ ਉਹਦੇ ਘਰਦੇ ਨੇ, ਜੋ ਉਹਦੇ ਰਿਸ਼ਤੇਦਾਰ ਹੋਣਗੇ, ਜੋ ਉਹਦੇ ਸੱਸ ਸਹੁਰਾ ਹੋ ਸਕਦੇ ਨੇ, ਉਹਦੇ ਨਨਾਨਾ ਹੋ ਸਕਦੀਆਂ ਨੇ, ਉਹਨਾਂ ਦੇ ਅੱਗੇ ਹੋ ਸਕਦੇ ਨੇ, ਹੋਰ ਹੋਰ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰਸ ਨੇ, ਅਤੇ ਉਹਨਾਂ ਦੇ ਲਈ ਜੋ ਕੱਪੜੇ ਲੱਤੇ ਦਿੱਤੇ ਜਾਂਦੇ ਨੇਗੇ, ਉਹ ਚੀਜ਼ਾਂ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਦੇਣੇ ਚਾਹੀਦੇ ਆ ਜਾਂ ਨਹੀਂ ਦੇਣੇ ਚਾਹੀਦੇ। ਜੇ ਦੇਣੇ ਚਾਹੀਦੇ ਆ ਤਾਂ ਫਿਰ ਇਹ ਚੀਜ਼ਾਂ ਅੱਗੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਤੁਹਾਨੂੰ ਕੀ ਲੱਗਦਾ ਉਹ ਨਿਭਾਊਗੀ? ਜਾਂ ਫਿਰ ਹੁਣੇ ਤੋਂ ਤੁਸੀਂ ਉਹਨਾਂ ਨੂੰ ਸਿਖਾ ਦਿਓ ਕਿ ਬਈ ਫਲਾਣੇ ਦੇ ਘਰ ਜਾਓ ਤਾਂ ਇੰਨਾ ਇੱਕ ਸ਼ਗਨ ਦੇ ਦੇਣਾ ਚਾਹੀਦਾ। ਕਾਫੀ ਸਾਰੇ ਹੈ ਨਾ ਹੋਣਗੇ ਲਿਸਨਰ ਮੇਰੇ ਨਾਲ ਸਹਿਮਤ ਕਿ ਬਹੁਤ ਸਾਰੇ ਨੇ ਨਾ ਲਿਖਿਆ ਹੁੰਦਾ ਫਲਾਣੇ ਦੇ ਘਰੋਂ $500 ਆਇਆ, ਫਲਾਣੇ ਦੇ ਘਰੋਂ $1,000 ਆਇਆ, ਫਲਾਣਾ ਤਾਂ $100 ਸ਼ਗਨ ਪਾ ਗਿਆ ਸੀ, ਅਤੇ ਆਪਾਂ ਉਹਨਾਂ ਨੂੰ ਇੰਨੇ ਕੁ ਦੇਣੇ ਆ। ਅਤੇ ਇੱਕ ਤਰ੍ਹਾਂ ਦੇ ਨਾਲ ਨਾ ਉਹ ਪਤਾ ਹੁੰਦਾ, ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਲੋਕਾਂ ਨੂੰ ਆਈ ਥਿੰਕ ਨੋਰਮਲੀ ਕਿਸੇ ਨੂੰ ਯਾਦ ਹੀ ਹੁੰਦਾ ਸੀ ਕਿ ਫਲਾਣੇ ਦੇ ਘਰੋਂ ਆਹ ਚੀਜ਼ ਆਈ ਹੋਈ ਸੀ ਅਤੇ ਆਪਾਂ ਉਹਨਾਂ ਨੂੰ ਇੰਨਾ ਕੁ ਦੇਣਾ ਆ। ਇਹ ਦੇਣ ਲੈਣ ਵਾਲੀਆਂ ਚੀਜ਼ਾਂ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਸਹੀ ਨੇ, ਕਿੰਨਾ ਕੁ ਟਾਈਮ ਚੱਲਣਗੀਆਂ, ਜਾਂ ਫਿਰ ਚੱਲਣੀਆਂ ਚਾਹੀਦੀਆਂ ਜਾਂ ਨਹੀਂ, ਜਾਂ ਫਿਰ ਅੱਜ ਕੱਲ੍ਹ ਜਿਵੇਂ ਚੱਲਦਾ ਆ ਕਿ ਕਿਸੇ ਨੂੰ ਸ਼ਗਨ ਦੇ ਦਿਉ, ਦੈਟਸ ਇਟ, ਤੁਸੀਂ ਕਿਸੇ ਦੇ ਲਈ ਸੋਚ ਰਹੇ ਹੋ, ਉਹਨਾਂ ਨੂੰ ਪੈਸੇ ਦੇ ਦਿਉ, ਸ਼ਗਨ ਦੇ ਦਿਉ ਤਾਂ ਕਿ ਉਹਨਾਂ ਦੇ ਕੰਮ ਵੀ ਆ ਜਾਵੇ ਅਤੇ ਆਹ ਕੱਪੜੇ ਲੱਤੇ ਦੇ ਚੱਕਰ 'ਚ ਪੈਣ ਦੀ ਲੋੜ ਹੀ ਨਹੀਂ। ਤੁਹਾਡੇ ਕੀ ਵਿਚਾਰ ਨੇ ਇਸ ਬਾਰੇ, ਅਸੀਂ ਗੱਲਬਾਤ ਕਰ ਰਹੇ ਹਾਂ। ਅਤੇ ਮੇਨ ਟਾਈਮ 'ਚ ਤੁਹਾਨੂੰ ਮੈਂ ਦੱਸ ਦਿਆਂ ਕਿ ਏਬਲ ਟਰੈਕਿੰਗ ਵਾਲਿਆਂ ਨੂੰ ਡਰਾਈਵਰਸ ਦੀ ਲੋੜ ਹੈ, 2 ਸਾਲ ਦਾ ਤੁਹਾਡੇ ਕੋਲ ਡਰਾਈਵਿੰਗ ਐਕਸਪੀਰੀਅੰਸ ਹੋਵੇ, AZ ਲਾਇਸੈਂਸ ਤੁਹਾਡੇ ਕੋਲ ਹੈਗਾ ਆ, ਤੁਸੀਂ ਟਰੱਕ ਚਲਾਉਣਾ ਜਾਣਦੇ ਹੋ, ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੈਗਾ, ਮਤਲਬ ਕਿ ਤੁਹਾਡਾ ਰੈਕਰਡ ਜਿਹੜਾ ਉਹ ਕਲੀਨ ਆ ਡਰਾਈਵਿੰਗ ਦੇ ਵਿੱਚ, ਅਤੇ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੈਗੀ ਆ, ਤਾਂ ਤੁਸੀਂ ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਜੀ ਨੂੰ ਕਾਲ ਕਰੋ, ਕਿਉਂਕਿ ਤੁਹਾਨੂੰ ਲੋਕਲ ਪਿਕਅਪ ਐਂਡ ਡਰੋਪ ਆਫਸ ਦਾ ਕੰਮ ਦੇਣਗੇ ਮਹਿੰਦਰ ਗਰੇਵਾਲ ਜੀ। ਨੰਬਰ ਹੈ 905-838-4346, 905-838-4346, ਏਬਲ ਟਰੱਕਿੰਗ ਦਾ ਨੰਬਰ ਹੈ। 8323 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟਾ, ਪ੍ਰੋਗਰਾਮ ਬਹੁਤ ਵਧੀਆ ਤੁਹਾਡਾ।
0: ਹਾਂਜੀ, ਥੈਂਕ ਯੂ।
2: ਤੇ ਮੈਂ ਤੁਹਾਡਾ ਲਾਈਵ ਵੀ ਪ੍ਰੋਗਰਾਮ ਵੇਖਿਆ, ਲਾਈਵ ਵੀ, ਤੇ ਉਮਰ ਤਾਂ ਤੁਹਾਡੀ ਛੋਟੀ ਆ ਤੇ ਪਰ ਗੱਲਾਂ ਬਹੁਤ ਤੁਹਾਡੀਆਂ ਉੱਚੀਆਂ। ਪਰਮਾਤਮਾ ਤੁਹਾਨੂੰ ਆਈ ਰੱਖੇ, ਤੁਹਾਡੀ ਫੈਮਿਲੀ ਨੂੰ ਗੁੱਡ ਰੱਖੇ, ਤੁਹਾਡੇ ਪ੍ਰੋਗਰਾਮ ਨੂੰ ਵਧੀਆ ਰੱਖੇ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ।
0: ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਮੈਨੂੰ ਤਾਂ ਹੁਣ ਪਤਾ ਨਹੀਂ, ਕਿਉਂਕਿ ਲਾਈਵ 'ਤੇ ਜਦੋਂ ਅਸੀਂ ਕਦੇ ਜਾਂਦੇ ਹਾਂ ਤਾਂ ਬਹੁਤ ਸਾਡੇ ਲਿਸਨਰ ਬਹੁਤ ਸਾਰੇ ਮਿਲਦੇ ਹੁੰਦੇ ਨੇ ਉੱਥੇ, ਅਤੇ ਕਾਫੀ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਦਾ, ਬਟ ਤੁਸੀਂ ਮੈਨੂੰ ਯਾਦ ਰੱਖਿਆ, ਇਹਦੇ ਲਈ ਮੈਨੂੰ ਬੜੀ ਖੁਸ਼ੀ ਹੋਈ। ਥੈਂਕ ਯੂ, ਤੁਸੀਂ ਕਾਲ ਕੀਤਾ ਅਤੇ ਬੜਾ ਸ਼ੁਕਰੀਆ। 2865, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਪ੍ਰੋਗਰਾਮ ਤਾਂ ਬਹੁਤ ਵਧੀਆ ਹੁੰਦਾ ਜੀ, ਕੱਲ ਵੀ ਸਿੱਧੂ ਸਾਹਨੇ ਪੂਰੇ ਰੌਣਕ ਲਾਈ ਸੀ।
0: ਹਾਂਜੀ ਹਾਂਜੀ, ਬਿਲਕੁਲ,
3: ਬਹੁਤ ਲੋਕ ਸੁਣਦੇ ਆ ਜੀ।
0: ਹਾਂਜੀ ਹਾਂਜੀ,
3: ਕਿੰਨਾ ਸੌਂਦਾ ਵੀ, ਨਾਲੇ ਕਮੇਡੀ ਹੁੰਦੀ, ਨਾਲੇ ਵਧੀਆ ਪ੍ਰੋਗਰਾਮ। ਬਾਈ ਜੀ ਦਾ ਬਾਈ ਜੀ ਮੈਨੂੰ ਲੈਣ ਦੇਣ ਦਾ ਬੰਦ ਕਰਨਾ ਚਾਹੀਦਾ, ਪੈਸੇ ਦੇਣੇ ਚਾਹੀਦੇ ਜੀ,
0: ਕਾਲ ਕੀਤੀ, ਹਾਜ਼ਰੀ ਲਗਵਾਈ। 9181, ਹਾਂਜੀ, ਸਤਿ ਸ਼੍ਰੀ ਅਕਾਲ। ਨਹੀਂ ਨਹੀਂ ਕੋਈ ਗੱਲ ਨੀ, ਤੁਸੀਂ, ਤੁਹਾਡੇ ਮਨ ਚ ਕੋਈ ਗੱਲ ਆਉਂਦੀ ਹੈ ਤੁਸੀਂ ਜਦੋਂ ਮਰਜ਼ੀ ਫੋਨ ਕਰੋ।
4: ਮੈਂ ਕਿਹਾ ਬਾਈ ਨੇ ਇਦੋਂ ਪਹਿਲਾਂ ਕਾਲਰ ਕਹਿੰਦਾ ਸੀ ਕਿ ਪੁਰਾਣੇ ਜਮਾਨੇ ਗਰੀਬੀ ਕੀ ਕਹਿੰਦਾ ਸੀ, ਗਰੀਬੀ ਹੁੰਦੀ ਸੀ?
0: ਨਹੀਂ, ਪੁਰਾਣੇ ਜ਼ਮਾਨੇ 'ਚ ਵੀ ਜੇ ਕੋਈ ਬੰਦਾ ਕੋਈ ਗਰੀਬ ਵੀ ਹੁੰਦਾ ਸੀਗਾ ਤਾਂ ਉਹਦੀ ਹੈਲਪ ਹੋ ਜਾਂਦੀ ਸੀ, ਕਿਸੇ ਨੂੰ ਕੱਪੜੇ ਲੱਤੇ ਦਿੱਤੇ ਜਾਂਦੇ ਸੀ ਤਾਂ ਉਹਦੀ ਹੈਲਪ ਵੀ ਹੋ ਜਾਂਦੀ ਸੀ।
4: ਕਹਿੰਦੇ ਅੱਜ ਕੱਲ੍ਹ ਅਮੀਰ ਹੈ, ਪੈਸੇ ਦੇਣੇ ਚਾਹੀਦੇ। ਮੈਂ ਕਹਿੰਦਾ ਪੁਰਾਣੇ ਜ਼ਮਾਨੇ 'ਚ ਬੰਦੇ ਅਮੀਰ ਸੀਗੇ, ਜਿਹੜਾ ਸੋਨਾ ਦਿੰਦੇ ਸੀ, ਚਾਂਦੀ ਦਿੰਦੇ ਸੀ, ਧੂੜ ਦਿੰਦੇ ਸੀ ਬੰਦਿਆਂ ਨੂੰ, ਇੰਨਾ ਦਾ ਕੁਛ ਪੈਸੇ ਦਿੰਦੇ ਸੀ ਨਾਲ।
0: ਹਾਂਜੀ,
4: ਅਮੀਰ ਹੋਏ ਕਿ ਅੱਜ ਕੱਲ੍ਹ ਦੇ ਅਮੀਰ ਹੋਏ?
0: ਅੱਜ ਕੱਲ੍ਹ ਮੇਰੇ ਖਿਆਲ 'ਚ ਨਾ ਦੇਖ ਕੇ ਅਮੀਰ ਨਹੀਂ, ਜੇ ਜੇ ਉਹਨਾਂ ਨੂੰ ਪਤਾ ਆ ਕਿ ਹਾਂ ਫਲਾਣੇ ਨੇ ਸਾਨੂੰ ਇੰਨਾ ਕੁ ਦਿੱਤਾ ਤਾਂ ਫਿਰ ਅਸੀਂ ਅਮੀਰ ਹਾਂ, ਜੇ ਫਲਾਣੇ ਨੇ ਸਾਨੂੰ ਥੋੜ੍ਹਾ ਹਲਕਾ ਦਿੱਤਾ ਤਾਂ ਫਿਰ ਅਸੀਂ ਵੀ ਗਰੀਬ ਹੀ ਹਾਂ, ਹੈ ਨਾ,
4: ਗਰੀਬ ਹੀ ਆ। ਉਹ ਮੈਂ ਕਿਹਾ ਉਹ ਪੁਰਾਣੇ ਜ਼ਮਾਨੇ, ਜੇ ਬੰਦਾ ਤੁਹਾਨੂੰ 100 ਰੁਪਈਆ ਵੀ ਦੇ ਕੇ ਜਾਂਦਾ ਸੀ, ਉਹਦਾ 200 ਦਿੰਦੇ ਸੀ ਉਹਨੂੰ ਵਾਪਸ।
0: ਬਿਲਕੁਲ, ਹਾਂਜੀ,
4: ਤੇ ਉਹ ਅਮੀਰ ਸੀਗਾ, ਅਮੀਰ ਆ।
0: ਅੱਜ ਕੱਲ ਦੇਖੋ ਹਰੇਕ ਦੇ ਨਾ ਹਰੇਕ ਦੀਆਂ ਜ਼ਰੂਰਤਾਂ, ਹਾਂਜੀ ਹਰੇਕ ਦੀਆਂ ਜ਼ਰੂਰਤਾਂ ਹਨਾ ਵਧੀਆ ਹੋਈਆਂ ਨੇ, ਫੈਮਿਲੀ ਸਾਈਜ਼ ਜਿਨ੍ਹਾਂ ਦੇ ਹੈਗੇ ਨੇ ਹਨਾ ਵਧੀਆ।
5: ਅੱਜ ਕੱਲ ਜਿਹੜਾ ਸਹੂਲਤਾਂ ਲੋੜਾਂ ਵੱਧ ਗਈਆਂ, ਇਸ ਕਰਕੇ ਇਹ ਚੀਜ਼ਾਂ ਤੋਂ ਦੌੜਦੇ ਆ ਬੰਦੇ, ਠੀਕ ਹੈ ਨਾ। ਮੈਂ ਗੁੱਸਾ ਉਹ ਬਾਈ ਨੂੰ ਵੀ
0: ਪੈਸੇ
5: ਮਿਲ ਜਾਣ, ਅਸੀਂ ਆਪਣਾ ਬਿਜ਼ਨਸ ਕੰਮ ਸਾਰੀਏ ਰਹੇ, ਠੀਕ ਹੈ ਨਾ। ਉਹ ਮੈਂ ਪਹਿਲਾਂ ਵੀ ਕਿਹਾ ਸੀ ਪਿਆਰ ਮੁਹੱਬਤ ਪੁਰਾਣੇ ਜ਼ਮਾਨੇ ਚ ਬਹੁਤ ਜ਼ਿਆਦਾ ਸੀ, ਜਿੱਦਾਂ ਵੀ 100-200 ਰੁਪਏ ਦਿੰਦੇ ਤੇ 200 ਵੀ 400 ਦਿੰਦੇ ਸੀ,
0: ਹਾਂਜੀ ਹਾਂਜੀ,
5: ਅਸੀਂ ਚੀਜ਼ਾਂ ਕੀਤੀਆਂ ਯਾਰ,
0: ਹਾਂਜੀ
5: ਦਾਦੀ ਸਾਡੇ

0: ਤੁਸੀਂ ਆਪਣੇ ਵਿਚਾਰ ਰੱਖੇ, ਸ਼ਾਇਦ ਥੈਂਕ ਯੂ ਤੁਸੀਂ ਕਾਲ ਕੀਤੀ ਫਿਰ ਤੋਂ। ਅਤੇ ਮੇਰੇ ਖਿਆਲ 'ਚ ਨਾ ਅੱਜ ਕੱਲ੍ਹ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੋਨਾ, ਚਲੋ ਸੋਨਾ ਵਗੈਰਾ, ਸੋਨਾ ਕਿ ਡਾਇਮੰਡ ਅੱਜ ਕੱਲ੍ਹ ਬਹੁਤ ਪਾਉਂਦੇ ਆ, ਬਟ ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਸਟੇਟਸ ਦਾ ਹੋ ਗਿਆ ਵੀ ਸਾਡਾ ਸਟੇਟਸ ਕੀ ਹੈ, ਕਿ ਆਪਣੇ ਆਪ ਨੂੰ ਆਪਣਾ ਸਟੇਟਸ ਸ਼ੋ ਕਰਨ ਦੇ ਲਈ ਥੋੜ੍ਹਾ ਜਿਹਾ ਉਸ ਲੈਵਲ 'ਤੇ ਅੱਜ ਕੱਲ੍ਹ ਲੋਕ ਜ਼ਿਆਦਾ ਸ਼ੋ ਆਫ ਕਰਦੇ ਆ ਮੇਰੇ ਖਿਆਲ 'ਚ। ਬਟ ਜਿਵੇਂ ਹੁਣ ਆਪਾਂ ਪੁਰਾਣੇ ਜ਼ਮਾਨੇ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਪਹਿਲਾਂ ਲੋਕ ਪਿਆਰ ਦੇ ਤੌਰ 'ਤੇ ਵੀ ਹਾਂ ਅਸੀਂ ਆਪਣੀ ਕੁੜੀ ਨੂੰ ਜਿੰਨਾ ਹੋ ਸਕਦਾ ਅਸੀਂ ਦਈਏ, ਉਹਨੇ ਅਗਲੇ ਘਰ ਜਾਣਾ, ਉਹਦਾ ਮਾਣ ਵਧੂਗਾ, ਹੈ ਨਾ, ਇੱਦਾਂ ਦੀ ਚੀਜ਼ਾਂ ਸੋਚ ਸੋਚ ਕੇ ਅਗਲਾ ਕਰਦਾ ਹੁੰਦਾ ਸੀ। ਅੱਜ ਕੱਲ੍ਹ ਵੀ ਚੀਜ਼ਾਂ ਹੈਗੀਆਂ ਨੇ, ਬਟ ਅੱਜ ਕੱਲ੍ਹ ਥੋੜ੍ਹਾ ਜਿਹਾ ਮਟੀਰੀਅਲਿਸਟਿਕ ਹੋ ਗਏ ਨੇ ਲੋਕ, ਅਤੇ ਇਹ ਸੋਚਦੇ ਕਿ ਸਾਡਾ ਸਟੇਟਸ ਜਿਹੜਾ ਹੈਗਾ ਆ ਉਹ ਅਗਲੇ ਦੇ ਸਾਹਮਣੇ ਕਿੰਨਾ ਕੁ ਸ਼ੋਅ ਹੋ ਰਿਹਾ। ਬਟ ਜੇ ਤੁਸੀਂ ਔਖੇ ਹੋ ਕੇ ਇਹ ਚੀਜ਼ਾਂ ਕਰਦੇ ਹੋ, ਹੈ ਨਾ, ਕਿ ਆਪਣੇ ਪੱਲੇ ਕੁਛ ਨਾ ਰਹੇ ਅਤੇ ਅੱਗੇ ਤੁਸੀਂ ਦਿਖਾਉਣ ਦੇ ਲਈ ਇਹ ਚੀਜ਼ਾਂ ਕਰੋ, ਫਿਰ ਉਹ ਮਾੜੀ ਗੱਲ ਆ, ਕਿਉਂਕਿ ਜੇ ਦਿਖਾਵੇ ਦੇ ਉੱਪਰ ਹੀ ਰਿਸ਼ਤੇ ਬਣੇ ਹੁੰਦੇ ਹੈਗੇ ਨੇ, ਫਿਰ ਉਹਨਾਂ ਰਿਸ਼ਤਿਆਂ ਦਾ ਵੀ ਕੀ ਫਾਇਦਾ ਨਾ। ਜੇ ਤੁਹਾਡੇ ਦੋਵਾਂ ਦੇ ਦਿਲਾਂ ਦੇ ਵਿੱਚ ਪਿਆਰ ਹੈਗਾ, ਇੱਕ ਦੂਸਰੇ ਦੇ ਲਈ ਰਿਸਪੈਕਟ ਹੈਗੀ ਆ, ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ, ਫਿਰ ਭਾਵੇਂ ਤੁਸੀਂ ਆਪਣਾ ਆਪ ਹੀ ਲੁਟਾ ਦਿਓ ਕਿਸੇ ਦੇ, ਨਾ, ਫਿਰ ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਬਟ ਜੇ ਤੁਸੀਂ ਇੱਕ ਦੂਸਰੇ ਨੂੰ ਸਿਰਫ ਦਿਖਾਵਾ ਕਰਨ ਦੇ ਲਈ ਵੱਧ ਤੋਂ ਵੱਧ ਕਰਾਂ, ਮੈਂ ਉਹਨੇ ਫਲਾਣੇ ਨੇ ਇੰਨਾ ਕੀਤਾ ਸੀ ਮੈਂ ਅੱਗੇ ਕਰਾਂ, ਉਹ ਫਿਰ ਚੀਜ਼ ਥੋੜ੍ਹੀ ਜਿਹੀ ਗਲਤ ਹੋ ਜਾਂਦੀ ਹੈ। ਗੱਲਾਂ ਥੋੜ੍ਹੀ ਜਿਹੀ ਲੈਣ ਦੇਣ ਦੇ ਉੱਪਰ ਚੱਲ ਰਹੀਆਂ ਨੇ, ਰਿਸ਼ਤੇਦਾਰਾਂ ਨੂੰ ਕੱਪੜੇ ਲੱਤੇ ਦੇਣੇ ਚਾਹੀਦੇ ਨੇ ਕਿ ਨਹੀਂ ਦੇਣੇ ਚਾਹੀਦੇ, ਅਤੇ ਜਾਂ ਫਿਰ ਸ਼ਗਨ ਦੇ ਦੇਣਾ ਚਾਹੀਦਾ, ਇਸ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਅਗਲੇ ਕਾਲਰ ਜੁੜੇ ਹੋਏ ਨੇ 09696। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਦੋਨੋਂ ਅੱਛੇ ਹੋ ਕੇ, ਮੈਂ ਮਨਜੀਤ ਬੋਲਦਾ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਜੀ, ਮੈਂ ਆਫ ਦਾ ਏਅਰ ਤੁਹਾਨੂੰ ਮੈਂ ਆਪਣੀ ਸਟੋਰੀ ਦੱਸ ਸਕਾਂ ਜੀ।
0: ਅੱਛਾ, ਫਿਰ ਤੁਸੀਂ ਮੈਨੂੰ ਜਾਂ ਤਾਂ 5 ਮਿੰਟ ਬਾਅਦ ਫੋਨ ਕਰ ਲਓ।
1: ਚਲੋ 5 ਮਿੰਟ ਬਾਅਦ ਕਰ ਲੂੰਗਾ ਜੀ।
0: ਠੀਕ ਹੈ, ਠੀਕ ਹੈ, ਥੈਂਕ ਯੂ ਤੁਹਾਡੀ ਕਾਲ ਲਈ। 0490। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਪੁਰਾਣਾ ਗਾਣਾ ਸੁਣਾ ਦਿਓ ਜੀ, ਕਾਫੀ ਪੁਰਾਣਾ ਹੈ।
0: ਹਾਂਜੀ,
1: ਹਿੰਮਤ ਕੁਮਾਰ ਦਾ ਗਾਇਆ ਹੈ ਜੀ।
0: ਠੀਕ ਹੈ,
1: ਇਹਦੇ ਲਵਜ ਹੈ ਜੀ, ਜ਼ਿੰਦਗੀ ਕੇ ਦੇਣੇ ਵਾਲੇ, ਜ਼ਿੰਦਗੀ ਕੇ ਲੈਣੇ ਵਾਲੇ,
0: ਜ਼ਿੰਦਗੀ ਕੇ ਲੈਣੇ ਵਾਲੇ,
1: ਜ਼ਿੰਦਗੀ ਕੇ ਦੇਣੇ ਵਾਲੇ, ਜ਼ਿੰਦਗੀ ਕੇ ਲੈਣੇ ਵਾਲੇ, ਪ੍ਰੀਤ ਮੇਰੀ ਛੀਨ ਕੇ ਬਤਾ ਤੁਝੇ ਕਿਆ ਮਿਲਾ।
0: ਠੀਕ ਹੈ ਜੀ, ਥੋੜਾ ਟਾਈਮ ਦਿਓ
1: ਜੀ। ਬੜਾ ਦਮ ਹੁੰਦਾ ਸੀ ਜੀ, ਹੁਣ ਤਾਂ ਗਾਣੇ ਇਦਾਂ ਦੇ, ਮੈਨੂੰ ਤਾਂ ਪੁਰਾਣੇ ਚੰਗੇ ਲੱਗਦੇ ਜ਼ਿਆਦਾਤਰ।
0: ਕੋਈ ਗੱਲ ਨਹੀਂ, ਮੈਨੂੰ ਬਸ ਥੋੜਾ ਟਾਈਮ ਦਿਓ, ਕਿਉਂਕਿ ਗਾਣੇ ਆਪਣੇ ਕੋਲ ਪਹਿਲਾਂ ਵੀ ਕਾਫੀ ਨੇ, ਬਟ ਮੈਂ ਸੁਣਾਉਂਗੀ ਤੁਹਾਡਾ ਗਾਣਾ।
1: ਕੋਈ ਨਹੀਂ, ਹਲੇ 1 ਘੰਟਾ ਪਿਆ ਤੁਹਾਡੇ ਕੋਲ।
0: ਹਾਂਜੀ ਹਾਂਜੀ, ਠੀਕ ਹੈ, ਮੈਂ ਮੇਰੀ ਕੋਸ਼ਿਸ਼ ਰਹੇਗੀ ਜਲਦੀ ਸੁਣਾਵਾਂ, ਅਤੇ ਬਸ ਥੋੜ੍ਹਾ ਜਿਹਾ ਟਾਈਮ ਮੈਨੂੰ ਪਰ ਜ਼ਰੂਰ ਦੇਣਾ ਪੈਣਾ ਤੁਹਾਨੂੰ। ਸਟੂਡੀਓ ਦਾ ਨੰਬਰ 9055640444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਚੱਲ ਰਹੀ ਹੈ। ਬੜਾ ਕਮਾਲ ਦਾ ਇੱਕ ਸ਼ੋਅ ਹੋਣ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ, ਨੈਕਸਟ ਸੰਡੇ 27th September ਨੂੰ, ਜਿਹਦੀਆਂ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ। ਇਹਨਾਂ ਦੇ ਲਈ ਤੁਸੀਂ ਟਿਕਟ ਜ਼ਰੂਰ ਬੁੱਕ ਕਰ ਲਓ, ਕਿਉਂਕਿ 90% ਜਿਹੜਾ ਸ਼ੋਅ ਹੈ ਉਹ ਸੋਲਡ ਆਊਟ ਹੋ ਚੁੱਕਾ, 10% ਹਜੇ ਟਿਕਟਸ ਬਚੀਆਂ ਹੋਈਆਂ ਨੇ, ਅਤੇ ਤੁਸੀਂ ਆਪਣੀਆਂ ਅੱਜ ਹੀ ਟਿਕਟਸ ਬਾਏ ਕਰ ਲਓ। ਜਿਵੇਂ ਮੈਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਕਿਹਾ ਵੀ ਤੁਸੀਂ ਵੇਟ ਨਾ ਕਰੋ ਇਸ ਚੀਜ਼ ਦਾ ਕਿ ਕਦੋਂ ਮੌਕਾ ਮਿਲੇ ਤਾਂ ਫਿਰ ਅਸੀਂ ਕਿਤੇ ਨੈਕਸਟ ਟਾਈਮ ਚਲ ਜਾਂਗੇ, ਨੈਕਸਟ ਟਾਈਮ ਚਲ ਜਾਂਗੇ, ਹੈ ਨਾ, ਅਤੇ ਇਹ ਚੀਜ਼ਾਂ ਦੇ ਵਿੱਚ ਨਾ ਪੈ ਕੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡੇ ਕੋਲ ਹੁਣ ਮੌਕਾ ਆ ਉਹਨੂੰ ਤੁਸੀਂ ਯੂਟੀਲਾਈਜ਼ ਕਰੋ। ਇਸ ਮੌਕੇ ਦੇ ਵਿੱਚ ਤੁਸੀਂ ਆਪਣਾ ਜੋ ਚੀਜ਼ਾਂ ਇੰਜੋਏ ਕਰ ਸਕਦੇ ਹੋ ਉਹਨਾਂ ਨੂੰ ਕਰੋ, ਅਤੇ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਜਿਹੜਾ ਹੈਗਾ ਇਹ ਅਗਲੇ ਸੰਡੇ 27th September ਨੂੰ ਸ਼ਾਮ ਨੂੰ 7 ਵਜੇ ਸ਼ੋਅ ਸਟਾਰਟ ਹੋ ਜਾਣਾ, ਅਤੇ ਇਸ ਦੇ ਲਈ ਤੁਸੀਂ ਆਪਣੀ ਟਿਕਟਸ ਨੂੰ ਅੱਜ ਤੋਂ ਹੀ ਬੁੱਕ ਕਰ ਲਓ, ਕਿਉਂਕਿ ਟਿਕਟਸ ਥੋੜ੍ਹੀਆਂ ਰਹਿ ਗਈਆਂ ਨੇ, 10% ਟਿਕਟਸ ਨੇ। ticketmaster.ca ਦੇ ਉੱਪਰ ਜਾਓ ਅਤੇ ਟਿਕਟਸ ਨੂੰ ਬੁੱਕ ਕਰੋ। ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਹੋਣ ਜਾ ਰਿਹਾ ਅਗਲੇ ਸੰਡੇ, ਯਾਨੀ ਕਿ 27th September ਨੂੰ, 27th September ਨੂੰ ਸ਼ਾਮ ਨੂੰ 7 ਵਜੇ। ਬਹੁਤ ਸੋਹਣੇ ਸੋਹਣੇ, ਬੜੇ ਪਿਆਰੇ ਪਿਆਰੇ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਗਾਣੇ ਗਾਏ ਨੇ, ਅਤੇ ਤੁਸੀਂ ਉਹ ਦੇਖੋਗੇ, ਬੜਾ ਡਿਫਰੈਂਟ ਜਿਹਾ ਮਾਹੌਲ ਹੋਏਗਾ। ਲਾਈਵ ਕਿਸੇ ਨੂੰ ਸੁਣਦੇ ਹੋ ਨਾ ਤੁਸੀਂ, ਚਾਹੇ ਕੋਈ ਪੰਜਾਬੀ ਸਿੰਗਰ ਹੈ, ਚਾਹੇ ਹਿੰਦੀ, ਚਾਹੇ ਕੋਈ ਉਰਦੂ, ਫਾਰਸੀ, ਇੰਗਲਿਸ਼ ਸਿੰਗਰ ਕੋਈ ਵੀ ਹੋਵੇ, ਲਾਈਵ ਸੁਣਨ ਦਾ ਨਾ ਅਲੱਗ ਹੀ ਕਹਿ ਲਓ ਕਿ ਆਨੰਦ ਆਉਂਦਾ, ਅਲੱਗ ਹੀ ਵਾਈਬ ਆਉਂਦੀ ਹੈ, ਅਲੱਗ ਹੀ ਤੁਸੀਂ ਮਾਹੌਲ ਦੇ ਵਿੱਚ ਪਹੁੰਚ ਜਾਂਦੇ ਹੋ। ਰਾਹਤ ਫਤਿਹ ਅਲੀ ਖਾਨ ਜੀ ਤਾਂ ਵੈਸੇ ਹੀ ਬੜੀ ਬਹੁਤ ਹੀ ਕਮਾਲ ਦੀ ਆਵਾਜ਼ ਦੇ ਮਾਲਕ ਨੇ, ਅਤੇ ਉਹਨਾਂ ਨੂੰ ਸੁਣਨ ਦਾ ਮੌਕਾ ਬਾਰ ਬਾਰ ਤਾਂ ਨਹੀਂ ਮਿਲੂਗਾ ਓਬਵੀਅਸਲੀ, ਤਾਂ ਇਸ ਕਰਕੇ ਜ਼ਰੂਰ ਪਹੁੰਚੋ ਟੋਰਾਂਟੋ ਦੇ ਵਿੱਚ 27th September ਨੂੰ 7 ਵਜੇ ਸ਼ਾਮ ਨੂੰ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ੋਅ ਹੋਏਗਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਵੰਸ ਅਪੋਨ ਅ ਟਾਈਮ ਰਾਹਤ ਫਤਿਹ ਅਲੀ ਖਾਨ ਜੀ ਦਾ ਵਰਲਡ ਟੂਰ ਚੱਲ ਰਿਹਾ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰ ਸਕਦੇ ਹੋ। ਅਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਸੁਰਿੰਦਰ ਕੌਰ ਜੀ, ਸੋਰੀ, ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ ਗਾਣਾ ਆ ਚਰਖਾ ਚੰਨਨ ਦਾ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼।

0: ਸਮੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: You're listening to Days for Days Prime Time Radio.
2: For any information or advertising, call our head office at 416-725-2551. Days for Days Prime Time Radio. More.

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋਵੋਗੇ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਉਮੀਦ ਹੈ ਕਿ ਤੁਸੀਂ ਵੀ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਗਲੇ ਕਾਲਰ ਜੁੜੇ ਨੇ 8461। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਵਧੀਆ ਜੀ, ਚੜ੍ਹਦੀ ਕਲਾ ਜੀ। ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨ ਤੋਂ ਬਾਅਦ ਭੁੱਲਣਾ ਚਾਹਾਂ, ਇੱਕ ਤੁਹਾਡੇ ਬੋਲਣ ਦਾ ਸਲੀਕਾ ਤੇ ਇੱਕ ਬਾਈ ਜਿਹੜੇ ਪ੍ਰਭ ਸੰਧੂ ਰੇਡੀਓ ਚੈਨਲ ਚਲਾਉਂਦੇ ਆ, ਉਹਨਾਂ ਦੀ ਮੈਂ ਤਾਰੀਫ ਕਰਕੇ ਡਿਆ ਸੀ ਵੀ ਬਹੁਤ ਵਧੀਆ, ਵੀ ਸਾਨੂੰ ਇਸ ਪਾਸੇ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲ ਰਿਹਾ ਵਾ
0: ਤੇ
1: ਅੱਜ ਕੱਲ। ਹਾਂਜੀ, ਕਿਉਂਕਿ ਜ਼ੁਬਾਨ ਕਰਕੇ ਬੰਦਾ ਬਹੁਤ ਕੁਛ ਕਰ ਜਾਂਦਾ ਹਨਾ।
0: ਤੇ
1: ਰਹੀ ਗੱਲ ਆਹ ਵਾਲੀ ਹਨਾ ਗਿਫਟ ਦੀ ਹਨਾ, ਜਨਮਦਿਨ ਦੀ, ਮੈਂ ਵੀ ਮਤਲਬ ਕਿ ਐਗਰੀ ਕਰਦਾ ਕਿ ਹਾਂਜੀ ਪੈਸਿਆਂ ਨਾਲ ਹੀ ਹੋਣਾ ਚਾਹੀਦਾ, ਬਾਕੀ ਬਹੁਤ ਕੁਛ ਹਰੇਕ ਦੀ ਜ਼ਿੰਦਗੀ ਚੱਲ ਰਿਹਾ ਜੀ ਹਨਾ। ਤੇ ਸੋ ਹਰੇਕ ਚੀਜ਼ ਦੇ ਮਤਲਬ ਦੋ ਪਹਿਲੂ ਹੁੰਦੇ ਆ, ਤੇ ਬਟ ਰਹੀ ਗੱਲ ਇਹਦੀ ਕਿ ਪੈਸਿਆਂ ਨਾਲ ਚੱਲਣਾ ਚਾਹੀਦਾ ਜੀ। ਬਾਕੀ ਇੱਕ ਇਹ ਆ ਕਿ ਆਪਾਂ ਇਹ ਜ਼ਰੂਰ ਕਹਾਂਗੇ ਤੁਹਾਡੇ ਰਾਹੀਂ ਕਿ ਜੋ ਵੀ ਆਪਾਂ ਨੂੰ ਸਰੋਤੇ ਸੁਣ ਰਹੇ ਆ ਕਿ ਉਮਰ ਤਾਂ ਮੇਰੀ ਜਿੱਦਾਂ 26 ਸਾਲ ਹੀ ਆ ਜੀ, ਬਟ ਮਤਲਬ ਜਿੰਨਾ ਕੁ ਤਜਰਬਾ ਰਿਹਾ ਵਾ ਹਨਾ ਜੀ, ਰਿਸ਼ਤੇਦਾਰਾਂ ਨੂੰ ਮਤਲਬ ਕਿ ਰਿਸ਼ਤੇ ਤੇ ਯਾਰੀ ਤੇ ਭਰਾ ਜਿਹੜੇ ਵੀ ਹਨਾ, ਇਹ ਵੀ ਰਿਸ਼ਤੇ ਹੀ ਨੇ ਹਨਾ ਯਾਰੀ ਚ ਵੀ, ਇਹਨਾਂ ਨੂੰ ਸੰਭਾਲ ਕੇ ਰੱਖੋ। ਆਪਾਂ ਤਾਂ ਇਹ ਕਹਿੰਦੇ ਹਾਂ ਕਿਉਂਕਿ ਇਹਨਾਂ ਬਿਨਾਂ ਵੀ ਆਪਾਂ ਕੱਖ ਦੇ ਨੀ ਗੇ। ਹਾਲਾਂਕਿ ਹਰੇਕ ਨਾ ਹੁੰਦਾ, ਇਹ ਨੀ ਕਿ ਕਿਸੇ ਨਾਲ ਮਾੜੀ ਨਹੀਂ ਹੋਈ ਹੁੰਦੀ ਗੀ, ਪਰ ਆਪਾਂ ਇਹੀ ਕਹਾਂਗੇ ਹਰੇਕ ਨੂੰ ਕਿ ਵਿਸਰੋ ਨਾ, ਇੱਕ ਇਹ ਵਾਲੀ ਚੀਜ਼ ਨੂੰ ਯਾਦ ਰੱਖੋ ਤੇ ਇੱਕ ਰਹਿ ਗਏ ਕਿ ਰੱਬ ਦਾ ਨਾਮ। ਹਾਂਜੀ, ਜ਼ਿੰਦਗੀ ਜੋ ਚੱਲ ਤਾਂ ਬਹੁਤ ਕੁਛ ਰਿਹਾ ਵਾ, ਤੁਹਾਨੂੰ ਪਤਾ ਲੱਗ ਹੀ ਗਿਆ ਮੇਰੀਆਂ ਗੱਲਾਂ ਤੋਂ, ਰਹੀ ਦੀ ਜ਼ਿੰਦਗੀ ਚੱਲੀ ਜਾਂਦਾ ਕੋਣਾ ਕੋ। ਤੇ ਪਰ ਆਪਾਂ ਇਹ ਕਹਿੰਦੇ ਹਾਂ ਫਿਰ ਵੀ ਕਿ ਰੱਬ ਦਾ ਨਾਮ ਤੇ ਇੱਕ ਇਹ ਸਭ ਚੀਜ਼ਾਂ, ਇਹਨਾਂ ਨੂੰ ਆਪਾਂ ਨਾ ਵਿਸਾਰੀਏ, ਕਿਉਂਕਿ ਹੋਣ ਨੂੰ ਤਾਂ ਬੜਾ ਕੁਛ ਹੋਈ ਜਾਂਦਾ ਰਹੀ ਦੀ ਜ਼ਿੰਦਗੀ ਚ। ਬਸ ਇੱਕ ਛੋਟੀ ਜਿਹੀ ਗੱਲ ਇਹ ਕਹੂੰਗਾ ਐਂਡ ਤੇ ਕਿ ਆਪਣਾ ਛੇਤੀ ਨਾ ਟੁੱਟੋ ਕਿਸੇ ਵੀ ਕੋਲੋਂ, ਕਿਉਂਕਿ ਅੱਜ ਕੱਲ ਆਪਣੇ ਜੀ ਸਬਰ ਹੈ ਨੀ, ਮੇਰੇ ਚ ਤਾਂ ਖੁਦ ਚ ਹੈ ਨੀ ਗਾ ਤੇ ਸਬਰ ਹੈ ਨੀ ਗਾ, ਤੇ ਆਪਾਂ ਤਾਂ ਕਰਕੇ ਛੋਟੀ ਛੋਟੀ ਗੱਲ ਨੂੰ ਕਹਿ ਦਿੰਦੇ ਹਾਂ ਕਿ ਮੈਂ ਇਹਦਾ ਇੱਦਾਂ ਇੰਨਾ ਕੀਤਾ ਸੀ, ਇਹਨੇ ਮੇਰੇ ਨਾਲ ਇੱਦਾਂ ਕਰਤਾ, ਮੇਰੇ ਨਾਲ ਕਿਹੜਾ ਹੋਇਆ ਨੀ ਗਾ। ਬਟ ਇਹ ਚੀਜ਼ ਸ਼ਾਇਦ ਆਪਾਂ ਵੀ ਕਿਸੇ ਨਾਲ ਕਰ ਜਾਂਦੇ ਕਈ ਵਾਰੀ, ਆਪਾਂ ਨੂੰ ਨਹੀਂ ਪਤਾ ਲੱਗਦਾ। ਸੋ ਆਪਾਂ ਇਹੀ ਕਹਿੰਦੇ ਹਾਂ, ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਥੈਂਕ ਯੂ, ਬਹੁਤ ਸ਼ੁਕਰੀਆ, ਤੁਸੀਂ ਆਪਣੀ ਗੱਲ ਰੱਖੀ। ਤੇ ਦੇਖੋ, ਜਿਹੜੇ ਵੀ ਰਿਸ਼ਤੇ ਆ ਨਾ, ਚਾਹੇ ਜਿਵੇਂ ਤੁਸੀਂ ਕਿਹਾ ਵੀ ਯਾਰੀ ਦੋਸਤੀ ਹੈਗੀ ਆ, ਦੋਸਤ ਮਿੱਤਰ ਹੈਗੇ ਨੇ, ਤੁਹਾਡੇ ਭੈਣ ਭਰਾ ਹੈਗੇ ਨੇ, ਰਿਸ਼ਤੇਦਾਰ ਨੇ, ਜੋ ਵੀ ਨੇ ਹਨਾ, ਤੁਹਾਡੇ ਲਵਡ ਵਨਸ, ਚਲੋ ਮੈਂ ਇੱਕ ਵਰਡ ਯੂਜ਼ ਕਰ ਲੈਂਦੀ ਹਾਂ, ਜੋ ਵੀ ਤੁਹਾਡੇ ਲਾਈਫ ਦੇ ਵਿੱਚ ਕੋਈ ਵੀ ਇਨਸਾਨ ਮੈਟਰ ਕਰਦੇ ਆ, ਤੇ ਉਹਨਾਂ ਦੇ ਨਾਲ ਜੇ ਤੁਸੀਂ ਆਪਣੇ ਦਿਲੋਂ ਰੱਖੋਗੇ ਨਾ, ਜੇ ਤੁਸੀਂ ਉਹਨਾਂ ਦੇ ਨਾਲ ਖੁੱਲ੍ਹ ਕੇ ਓਪਨ ਅਪ ਹੁੰਦੇ ਹੋ, ਤਾਂ ਅਗਲਾ ਜਿੰਨੀ ਮਰਜ਼ੀ ਪ੍ਰੋਬਲਮ 'ਚ ਤੁਸੀਂ ਹੋਵੋ, ਤੁਸੀਂ ਉਹਨਾਂ ਨਾਲ ਚਾਹੇ ਤੁਹਾਡੀ ਕਦੀ ਹੈਲਪ ਕਰੇ ਚਾਹੇ ਨਾ ਕਰੇ, ਬਟ ਤੁਹਾਨੂੰ ਸਮਝ ਹੀ ਲਵੇ ਨਾ, ਤੁਹਾਡੀ ਬਹੁਤ ਵੱਡੀ ਹੈਲਪ ਹੋ ਜਾਂਦੀ ਹੈ। ਅਤੇ ਸੇਮ ਅਦਰ ਵੇ ਅਰਾਊਂਡ, ਤੁਸੀਂ ਕਿਸੇ ਦੇ ਨਾਲ ਹੈਗੇ ਹੋ, ਤੁਸੀਂ ਕਿਸੇ ਦੇ ਨਾਲ ਗੱਲ ਹੀ ਕਰ ਰਹੇ ਹੋ, ਚਾਹੇ ਕਿਸੇ ਨਾਲ ਪਹਿਲੀ ਵਾਰ ਮਿਲੇ ਹੋ, ਚਾਹੇ ਤੁਹਾਡਾ ਕਿੰਨੇ ਕਿੰਨੇ ਸਾਲਾਂ ਦਾ ਕਿਸੇ ਦੇ ਨਾਲ ਰਿਸ਼ਤਾ ਆ, ਜਦੋਂ ਤੁਸੀਂ ਕਿਸੇ ਨੂੰ ਖੁੱਲ੍ਹ ਕੇ ਓਪਨ ਅਪ ਹੋ ਕੇ ਕਿਸੇ ਦੀ ਗੱਲ ਸੁਣਦੇ ਹੋ, ਤਾਂ ਅਗਲੇ ਦੀ ਸੁਣਨ, ਕਿਸੇ ਦਾ ਗੱਲ ਸੁਣਨ ਦੇ ਵਿੱਚ ਹੀ ਉਹਦੀ ਬਹੁਤ ਹੈਲਪ ਹੋ ਜਾਂਦੀ ਹੈ। ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਦੇ ਨਾਲ ਪੈਸੇ ਦੇ ਨਾਲ ਕੋਈ ਹੈਲਪ ਕਰੋ, ਕਿਸੇ ਦੇ ਨਾਲ ਤੁਸੀਂ ਕੋਈ ਕਿਸੇ ਨਾਲ ਮਾੜੀ ਕੀਤੀ ਜਾਂ ਨਹੀਂ ਕੀਤੀ, ਅਗਲਾ ਬੰਦਾ ਤੁਹਾਡੇ ਨਾਲ ਕੋਈ ਚੰਗੀ ਗੱਲ ਨਹੀਂ ਕਰਕੇ ਗਿਆ, ਅਤੇ ਉਸ ਚੀਜ਼ ਨੂੰ ਜੇ ਆਪਾਂ ਲੈ ਕੇ ਬੈਠ ਜਾਈਏ, ਫਿਰ ਉਹ ਆਪਣੇ ਆਪ ਨੂੰ ਆਪਾਂ ਡਾਊਨਗ੍ਰੇਡ ਜੇ ਕਰਦੇ ਰਹਿੰਦੇ ਹਾਂ ਨਾ। ਬਟ ਜੇ ਆਪਾਂ, ਜਿਵੇਂ ਤੁਸੀਂ ਕਿਹਾ ਕਿ ਮੇਰੇ 'ਚ ਵੀ ਬਾਹਲਾ ਸਬਰ ਹੈ ਨਹੀਂ ਗਾ, ਅਤੇ ਸਬਰ ਓਬਵੀਅਸ ਹੀ ਗੱਲ ਹੈ ਕਿ ਕਿਸੇ ਨਾ ਕਿਸੇ ਟਾਈਮ ਦੇ ਉੱਪਰ ਆ ਕੇ ਇੱਕ ਪਰਸਨ ਦੇ ਵਿੱਚ ਸਬਰ ਹੁੰਦਾ ਹੀ ਨਹੀਂ। ਕੋਈ ਇੱਦਾਂ ਦੀ ਗੱਲ ਹੋ ਜਾਏ ਕਿ ਅਗਲਾ ਕਹਿੰਦਾ ਬਸ ਯਾਰ ਮੈਂ ਨਹੀਂ ਹੁਣ, ਹੈ ਨਾ, ਇੱਦਾਂ ਦੀ ਚੀਜ਼ਾਂ ਵੀ ਹੋ ਜਾਂਦੀਆਂ ਨੇ। ਬਟ ਸਬਰ ਕਰਨਾ ਜ਼ਰੂਰ ਸਿੱਖਣਾ ਚਾਹੀਦਾ, ਆਪਣੇ ਆਪ ਨੂੰ ਪੇਸ਼ੈਂਸ ਕਰਨੀ ਸਿਖਾਓ, ਕਿਉਂਕਿ ਸਬਰ ਦਾ ਫਲ ਜਿਵੇਂ ਕਹਿੰਦੇ ਨਾ ਬਹੁਤ ਮਿੱਠਾ ਹੁੰਦਾ, ਇਹ ਕਹਿਣ ਦੀ ਗੱਲ ਨਹੀਂ, ਇਹ ਹੈਗੀ ਆ। ਜੇ ਤੁਸੀਂ ਕਿਸੇ ਨੂੰ ਸਿਖਾਉਣ ਲੱਗੋ ਕੋਈ ਚੀਜ਼, ਲੈਟ ਸੇ ਕਿਸੇ ਬੱਚੇ ਨੂੰ ਤੁਸੀਂ ਨਾ ਕੋਈ ਇੱਕ ਛੋਟਾ ਜਿਹਾ ਲੈਸਨ, ਕੋਈ ਇੱਕ ਛੋਟੀ ਜਿਹੀ ਪੋਇਮ ਸਿਖਾਉਣ ਲੱਗੋ, ਉਹਨੇ ਇੱਕ ਦਿਨ 'ਚ ਨਹੀਂ ਸਿੱਖਣੀ, ਉਹਨੂੰ ਤੁਸੀਂ 10 ਵਾਰ, 20 ਵਾਰ, 100 ਵਾਰ ਸਿਖਾਓਗੇ, ਜਦੋਂ ਤੱਕ ਉਹਨੇ ਆਪਣੇ ਮਨੋਂ ਨਹੀਂ ਨਾ ਸਿੱਖੀ, ਜਦੋਂ ਉਹਨੇ ਪੂਰਾ ਧਿਆਨ ਦੇ ਕੇ ਨਹੀਂ ਸਿੱਖੀ। ਸਿੱਖਣ ਨੂੰ ਉਹ 2 ਵਾਰ 'ਚ ਵੀ ਸਿੱਖ ਜਾਊ, ਬਟ ਜਦੋਂ ਤੱਕ ਉਹਦਾ ਮਨ ਪ੍ਰੋਪਰਲੀ ਉਹ ਲੱਗਿਆ ਹੀ ਨਹੀਂ, ਉਹਨੇ ਚੀਜ਼ ਨੂੰ ਸਮਝਿਆ ਹੀ ਨਹੀਂ, ਉਦੋਂ ਤੱਕ ਉਹ ਸਿੱਖ ਹੀ ਨਹੀਂ ਸਕਦਾ, ਚਾਹੇ ਤੁਸੀਂ 100 ਟਾਈਮਸ ਉਹਨੂੰ ਸਿਖਾ ਲਓ। ਸੇਮ ਚੀਜ਼ ਆ, ਉਹਦੇ ਲਈ ਵੀ ਤੁਹਾਨੂੰ ਪੇਸ਼ੈਂਸ ਚਾਹੀਦੀ ਹੈ। ਇੱਕ ਛੋਟੇ ਬੱਚੇ ਦੀ ਤਰ੍ਹਾਂ ਸੋਚੋ ਕਿ ਵੀ ਇਹਨੂੰ ਜੇ ਮੈਂ ਸਿਖਾਊਂਗਾ, 1 ਵਾਰ ਸਿਖਾਊਂਗਾ, 2 ਵਾਰ ਸਿਖਾਊਂਗਾ, 10 ਵਾਰ 'ਚ ਉਹਨੇ ਸਿੱਖ ਜਾਣਾ, ਹੈ ਨਾ। ਅਤੇ ਇਹੀ ਆਪਣੇ ਆਪ ਨੂੰ ਵੀ ਮਨ ਦੇ ਵਿੱਚ ਆਪਣੇ ਬਿਠਾ ਕੇ ਚੱਲੋ ਕਿ ਜੇ ਫਲਾਣਾ ਬੰਦਾ ਮੇਰੇ ਨਾਲ ਕੋਈ ਮਾੜੀ ਚੀਜ਼ ਕਰ ਗਿਆ ਵਾ, ਤਾਂ ਹੋ ਸਕਦਾ ਕਿਤੇ ਨਾ ਕਿਤੇ ਉਹਨੇ ਗੱਲ ਸਮਝਣ ਦੇ ਵਿੱਚ ਕੋਈ ਉਹਨੂੰ ਇਸ਼ੂ ਹੋ ਗਿਆ, ਜਾਂ ਉਹਨੇ ਉਸ ਪਰਸਪੈਕਟਿਵ ਦੇ ਨਾਲ ਸੋਚਿਆ ਹੀ ਨਹੀਂ, ਜਿਸ ਨਜ਼ਰੀਏ ਦੇ ਨਾਲ ਮੈਂ ਸੋਚ ਰਿਹਾ ਉਸ ਨਜ਼ਰੀਏ ਦੇ ਨਾਲ ਉਹਨੇ ਦੇਖੀ ਨਹੀਂ ਚੀਜ਼ ਨੂੰ, ਤਾਂ ਉਹਨੇ ਮੈਨੂੰ ਉੱਦਾਂ ਦਾ ਜਵਾਬ ਦਿੱਤਾ ਜੋ ਮੈਨੂੰ ਪਸੰਦ ਨਹੀਂ ਆਇਆ। ਹੈ ਨਾ, ਤਾਂ ਫਿਰ ਤੁਹਾਨੂੰ ਲੱਗੂਗਾ ਕਿ ਹਾਂ ਵੀ ਮੇਰੇ ਨਾਲ ਬਹੁਤ ਮਾੜੀ ਕਰ ਗਿਆ ਉਹ, ਅਤੇ ਹੋ ਸਕਦਾ ਉਹ ਮਾੜੀ ਕਰ ਵੀ ਗਿਆ ਹੋਵੇ, ਤਾਂ ਜੇ ਤੁਹਾਨੂੰ ਲੱਗਦਾ ਕਿ ਉਹ ਪਰਸਨ ਸਹੀ ਹੋਈ ਨਹੀਂ ਹੈਗਾ ਤਾਂ ਉਹ ਪਰਸਨ ਹੀ ਛੱਡ ਦਿਉ। ਮੇਰਾ ਤਾਂ ਮੰਨਣਾ ਇਹ ਹੈ ਕਿ ਜੇ ਤੁਸੀਂ ਇੱਕ ਵਾਰ ਕਿਸੇ ਦੀ ਗਲਤੀ ਮਾਫ਼ ਕਰ ਦਿੰਦੇ ਹੋ, ਦੂਸਰੀ ਵਾਰ ਵੀ ਕਰ ਦੋਗੇ, ਤੁਸੀਂ 10 ਵਾਰ ਮਾਫ਼ ਕਰ ਦੋਗੇ, ਜੇ ਉਹ ਬੰਦਾ ਨਹੀਂ ਸੁਧਰ ਰਿਹਾ, ਜੇ ਉਹ ਫਿਰ ਤੋਂ ਉੱਦਾਂ ਦਾ ਉੱਦਾਂ ਹੀ ਆ, ਫਿਰ ਤੋਂ ਸੇਮ ਗਲਤੀ ਕਰ ਰਿਹਾ, ਫਿਰ ਉਹ ਗਲਤੀ ਨਹੀਂ ਹੁੰਦੀ, ਫਿਰ ਉਹ ਜਾਣ ਬੁੱਝ ਕੇ ਕੀਤੀ ਹੋਈ ਚੀਜ਼ ਹੁੰਦੀ ਆ। ਜੇ ਗਲਤੀ ਹੋਵੇ ਇੱਕ ਵਾਰ, ਦੋ ਵਾਰ, ਤਿੰਨ ਵਾਰ 'ਚ ਉਹ ਚੇਂਜ ਹੋ ਜਾਂਦੀ ਹੈ। ਜੇ ਸੋਰੀ ਕਿਸੇ ਨੂੰ ਬੋਲੋ, ਜੇ ਸੋਰੀ ਦੇ ਬਾਅਦ ਕੋਈ ਪਰਸਨ ਚੇਂਜ ਹੀ ਨਹੀਂ ਹੋਇਆ, ਫਿਰ ਉਹ ਸੋਰੀ ਕਿਸ ਕੰਮ ਦੀ, ਫਿਰ ਤਾਂ ਉਹ ਸੋਰੀ ਇੱਕ ਵਰਡ ਹੋ ਗਿਆ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਉੱਦਾਂ ਦਾ ਬਣਾਓ ਕਿ ਜੇ ਤੁਹਾਡੇ ਕੋਲ ਕੋਈ ਪਰਸਨ ਗੱਲ ਕਰ ਰਿਹਾ, ਉਹਨੂੰ ਸਲਿਊਸ਼ਨ ਮਿਲੇ ਚੰਗੇ ਵਾਲਾ, ਹੈ ਨਾ, ਤਾਂ ਉਹ ਕਿਸੇ ਨੂੰ ਦੇਖ ਕੇ ਆਪਣੇ ਆਪ ਨੂੰ ਚੇਂਜ ਨਾ ਕਰੋ। ਅਗਲਾ ਬੰਦਾ ਤੁਹਾਡੀ ਅੱਛਾਈ ਦੇਖ ਕੇ ਉਹ ਚੇਂਜ ਹੋਵੇ, ਤੁਸੀਂ ਨਾ ਉਹਦੇ ਵਰਗੇ ਉਹ ਬਣੋ, ਹੈ ਨਾ, ਉਹ ਤੁਹਾਡੇ ਵਰਗਾ ਬਣੇ। ਐਨੀਵੇਜ਼, ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸਟੂਡੀਓ ਦਾ ਨੰਬਰ 905-564-6444, ਅਤੇ ਸਾਡੇ ਕੁਝ ਸਪੋਂਸਰ ਵੀ ਲਾਈਨ 'ਤੇ ਜੁੜ ਰਹੇ ਨੇ। ਕੁਈਨਸਵੁੱਡ ਕਾਲਜ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਆਪਣੇ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਸ਼ੋਰਟ ਕੋਰਸਿਸ ਜਾਂ ਡਿਪਲੋਮਾ ਕੋਰਸਿਸ, ਤਾਂ ਕੁਈਨਸਵੁੱਡ ਕਾਲਜ ਤੁਹਾਡੇ ਲਈ ਬੈਸਟ ਪਲੇਸ ਹੈ। ਇਹ ਤੁਹਾਨੂੰ ਸ਼ੋਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਔਫਰ ਕਰਦੇ ਨੇ, ਜਿਹੜੇ ਤੁਹਾਡੇ ਸਕਿੱਲਸ ਡਿਵੈਲਪ ਕਰਨ ਦੇ ਲਈ, ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਲਈ, ਤੁਹਾਨੂੰ ਵਾਈਟ ਕਾਲਰ ਜੋਬ ਦਵਾਉਣ ਦੇ ਲਈ ਪੂਰੇ ਹੈਲਪਫੁਲ ਹੁੰਦੇ ਆ। ਨੰਬਰ ਇਹਨਾਂ ਦਾ 905-872-0088, ਨੀਰੋ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 9058720088, ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਅਵੇਲੇਬਲ ਨੇ। ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਤੇ ਕੁਇਕ ਬੁੱਕ ਸੋਫਟਵੇਅਰ ਦਾ, ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਹੈ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਾਉਣਾ ਚਾਹੁੰਦੇ ਹੈ। ਅਗਰ ਕੋਈ ਅਕਾਊਂਟ ਪੇਏਬਲ ਰਿਸੀਵੇਬਲ ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ ਕਿਉਂਕਿ ਇਹ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ, ਤੇ ਅਗਰ ਕਿਸੇ ਨੇ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਚੰਗੀ ਕਾਲਰ ਜੋਬ ਦੇ ਲਈ। ਗੁਰਸੁੱਟ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ gunsuttcollege.com ਤੋਂ ਦੇਖ ਸਕਦੇ ਹੋ, ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਮਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ ਨੀਰੂ ਅਰੋੜਾ ਜੀ ਤੇ ਉਹਨਾਂ ਦੀ ਟੀਮ ਦੇ ਨਾਲ, ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 905-872-0088, 905-872-0088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ। ਤੇ ਏਐਨਜੇ ਆਟੋਮੋਟਿਵ ਰਿਪੇਅਰ ਨੂੰ ਵੀ ਜ਼ਰੂਰ ਯਾਦ ਰੱਖੋ, ਜਿਹੜੀ ਤੁਹਾਡੀ ਕਾਰਜ਼ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ। ਤੁਹਾਨੂੰ ਨਵੇਂ ਸਮਰ ਟਾਇਰਸ, ਵਿੰਟਰ ਟਾਇਰਸ, ਆਲ ਸੀਜ਼ਨ ਟਾਇਰਸ ਪ੍ਰੋਵਾਈਡ ਕਰਦੇ ਨੇ ਤੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਸਕਦੇ ਹੋ। ਵੀਲ ਅਲਾਈਨਮੈਂਟ ਵੀ ਜ਼ਰੂਰ ਕਰਨਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਕਰਵਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਦੀ ਲੋੜ ਹੈ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ਏਐਨਜੇ ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ ਹੈ 905-857-7596, 905-857-7596, ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

محبت سزا ہے یہ مانا میری جان، محبت سزا ہے

ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ।

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 9055640444 905 564 5444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ। ਕਾਫੀ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ, ਕੁਛ ਲੈਣ ਦੇਣ ਦੀਆਂ, ਕੁਛ ਗਿਫਟਸ ਦੀਆਂ, ਅਤੇ ਸਾਡੇ ਇੱਕ ਲਿਸਨਰ ਨੇ ਬਹੁਤ ਆਪਣੀ ਸਟੋਰੀ ਵੀ ਸੁਣਾਈ। ਇੱਕ ਨਹੀਂ ਦੋ ਜਣਿਆਂ ਨੇ ਕਾਫੀ ਸਟੋਰੀ ਵੀ ਸੁਣਾਈ ਮੈਨੂੰ ਆਪਣੀ, ਜੋ ਉਹਨਾਂ ਦੇ ਨਾਲ ਜੋ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀਤਾ, ਆਪਣੇ ਬੱਚਿਆਂ ਨੂੰ ਸਿਖਾਇਆ। ਐਂਡ ਇੱਕ ਸਾਡੇ ਲਿਸਨਰ ਦੇ ਨਾਲ ਗੱਲਬਾਤ ਹੋਈ ਜਿਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਵਿਆਹ ਸ਼ਾਦੀ ਆਪਣੇ ਉਹਨਾਂ ਦੀ ਬੇਟੀ ਦੀ ਕੀਤੀ ਹੈ ਅਤੇ ਉਹਨਾਂ ਨੇ ਕੀ ਚੇਂਜਿਸ ਆਪਣੇ ਵਿਆਹ ਦੇ ਵਿੱਚ ਕੀਤੀਆਂ। ਅਤੇ ਲੈਣ ਦੇਣ ਵਾਲਾ ਸਿਸਟਮ ਆਈ ਥਿੰਕ ਕਾਫੀ ਜ਼ਿਆਦਾ ਹੁਣ ਘੱਟ ਵੀ ਰਿਹਾ ਆ, ਕਿਉਂਕਿ ਕਹਿੰਦੇ ਕਿ ਕੁਛ ਉਹਨਾਂ ਦਾ ਅੱਗੇ ਕੰਮ ਆਜੂਗਾ, ਉਹਨਾਂ ਨੂੰ ਕੱਪੜੇ ਲੱਤੇ ਦੇਣ ਦੀ ਬਜਾਏ ਉਹ ਆਪਣੀ ਚੋਇਸ 'ਤੇ ਲੈ ਲੈਣਗੇ। ਬਟ ਅਸੀਂ ਗੱਲ ਕਰ ਰਹੇ ਸੀ ਜਿਹੜੇ ਰਿਸ਼ਤੇਦਾਰ ਨੇ, ਜਿਹੜੇ ਬਾਕੀ ਹੋਰ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਆਪਾਂ ਨਾਲ ਜਿਹੜੇ ਕਹਿੰਦੇ ਹੁੰਦੇ ਨਾ ਦੇਣ ਲੈਣ ਵਾਲੇ ਕੱਪੜੇ ਉਹ ਨਾਲ ਲਗਾਉਂਦੇ ਆ, ਉਹ ਦੇਣੇ ਚਾਹੀਦੇ ਕਿ ਨਹੀਂ ਦੇਣੇ ਚਾਹੀਦੇ, ਜਾਂ ਫਿਰ ਉਹਨਾਂ ਨੂੰ ਵੀ ਸ਼ਗਨ ਦੇ ਦੇਣਾ ਚਾਹੀਦਾ। ਇਸ ਬਾਰੇ ਸਾਡੀ ਗੱਲਬਾਤ ਚੱਲ ਰਹੀ ਹੈ। 9055640444 ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਨੰਬਰ 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਫਿਲਹਾਲ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ ਲਾਈਨ 'ਤੇ ਜੁੜ ਗਏ ਨੇ। ਬਹੁਤ ਹੀ ਕਮਾਲ ਦੀਆਂ ਡੀਲਸ ਲੈ ਕੇ ਆਏ ਨੇ, ਤੁਸੀਂ ਆਪਣੇ ਘਰਾਂ 'ਚ ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਬੌਂਡ ਪਲਾਜ਼ੇ ਦੇ ਅੰਦਰ, ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ 'ਤੇ। ਦੋਨੇ ਲੋਕੇਸ਼ਨਸ ਐਵਰੀਡੇ ਓਪਨ ਹੁੰਦੀਆਂ ਨੇ ਅਤੇ ਇਸ ਵੀਕਐਂਡ ਦੇ ਉੱਪਰ ਬੜੇ ਵਧੀਆ ਵਧੀਆ ਡੀਲਸ ਲੱਗ ਚੁੱਕੀਆਂ ਨੇ ਅਪਲਾਇੰਸ ਜੰਕਸ਼ਨ 'ਤੇ। ਇਹਨਾਂ ਦੀ ਜਾਣਕਾਰੀ ਲਵਾਂਗੇ ਮਨਜੀਤ ਗਿੱਲ ਜੀ ਤੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜੀ, ਜਿਹੜੇ ਵੀ ਕਲਾਇੰਟ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫ੍ਰੀਜ਼ਰ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $39.99 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਟੀਵੀ ਸੈਕਸ਼ਨ ਚ ਜਿਹੜੇ ਵੀ ਕਲਾਇੰਟ ਡੀਲ ਦੇਖ ਰਹੇ ਨੇ, 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $1499 ਚ ਅਸੀਂ ਅਪਲਾਇੰਸ ਜੰਕਸ਼ਨ ਤੇ ਅੱਜ ਸ਼ਾਮ 7 ਵਜੇ ਤੱਕ ਲਾ ਕੇ ਦੇ ਰਹੇ ਹਾਂ। ਕੋਈ ਵੀ ਪ੍ਰਾਈਸ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ 2 ਕਾਲ ਇਜ਼
0: 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਤੇ ਅਗਲੇ ਕਾਲਰ ਮੇਰੇ ਨਾਲ ਜੁੜ ਗਏ ਨੇ, 6643। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡੇ ਸੁਣਦੇ ਹਾਂ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਚੜ੍ਹਦੀ ਕਲਾ ਜੀ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
2: ਹਾਲ ਚਾਲ ਬਹੁਤ ਵਧੀਆ ਮਨਪ੍ਰੀਤ ਜੀ, ਵਿਸ਼ਾ ਵੀ ਤੁਸੀਂ ਬੜਾ ਵਧੀਆ ਚੁਣਿਆ, ਮਤਲਬ ਵੀ ਹੁਣ ਨਾ ਟਾਈਮ ਬਦਲ ਗਿਆ ਮਨਪ੍ਰੀਤ ਜੀ ਮੇਰੇ ਹਿਸਾਬ ਨਾਲ, ਬਾਕੀ ਬਾਕੀ ਕਲਰ ਵੀ ਆਪਣੀ ਰਹਿ ਦੇ ਗਿਆ।
0: ਹਾਂਜੀ
2: ਹੁਣ ਅੱਗੇ ਸੀ ਵੀ ਉਹ ਮੰਤ ਮਨੋਦ ਜੀ ਆ ਦੇ ਤਾ ਜੀ ਦਿਖਾ ਦਿਖਾਈ ਫਲਾਣਿਆਂ ਨੇ, ਉਹ ਹੁਣ ਉਹ ਨੀ ਹੈਗਾ। ਹੁਣ ਤਾਂ ਅਗਲੇ ਦੇ ਆਪਾਂ ਜ਼ੋਰ ਲਾ ਕੇ ਚੀਜ਼ ਕੋਈ ਦੇਵਦੀ ਹੈ ਪਸੰਦ ਨੀ ਆਉਂਦੀ ਤੇ ਜ਼ਿਆਦਾ ਪੈਸੇ ਨਾਲ ਹੀ ਡੀਲ ਕਰਨ ਲੱਗ ਗਏ ਆ। ਹੁਣ ਉੱਦਾਂ ਵੀ ਕੋਈ ਗਿਫਟ ਨੇ, ਗਿਫਟ ਕਾਰਡ ਦੇ ਦੋ ਚੱਲ, ਜਾਂ ਤੁਸੀਂ ਪੈਸੇ ਦੇ ਦੋ, ਬੱਚਾ ਆਪਣੇ ਹਿਸਾਬ ਨਾਲ ਮਤਲਬ ਕਰ ਲਵੇ ਹਨਾ।
0: ਹਾਂਜੀ
2: ਕਾਫੀ ਚੇਂਜ ਇਸੇ ਟੋਪਿਕ ਤੇ ਗੱਲ ਕਰਦੇ ਸੀ ਨਾ ਆਪਾਂ, ਜਿੱਦਾਂ ਰਿਸ਼ਤੇਦਾਰਾਂ ਵਗੈਰਾ ਉਹ ਮੰਨਣ ਮਨਾਉਣ ਦੀ ਗੱਲ ਤਾਂ ਹੁਣ ਅਗਲਾ ਕਹਿੰਦਾ ਵੀ ਜਦ ਤੁਸੀਂ ਟਾਈਮ ਕੱਢ ਕੇ ਪਿਆਰ ਨਾਲ ਆ ਗਏ ਬਈ ਬਸ ਠੀਕ ਆ, ਤੁਸੀਂ ਆਪਣਾ ਥੋੜਾ ਜਿਹਾ ਉੱਦਾਂ ਉਹਨਾਂ ਨੂੰ ਕਰ ਦੋ, ਉਹਨਾਂ ਦਾ ਮਾਣ ਤਾਣ ਜਿਹਾ ਉਹ ਵਧੀਆ ਹੈਗਾ ਜਿੱਦਾਂ ਹਨਾ।
0: ਹਾਂਜੀ
2: ਕਿਉਂਕਿ ਉਹ ਸੂਟ ਜਾਂ ਚੀਜ਼ਾਂ ਫਿਰ ਉਹ ਘੁੰਮੀ ਜਾਂਦੀਆਂ ਜੀ ਦੋ ਦੋ ਤਿੰਨ ਤਿੰਨ ਵਾਰੀ, ਕਈ ਪਾਉਂਦੇ ਅਗਲੇ ਗਾਹਾਂ ਦੇ ਦਿੰਦੇ ਆ, ਅੱਛਾ ਉਹਦਾ ਫੇਰ ਰੌਲਾ, ਮੈਂ ਉਹਨੂੰ ਦਿੱਤਾ ਸੀ, ਉਹਨੇ ਗਾਹਾਂ ਤੋਰਤਾ, ਹਨਾ ਕਿੰਨਾ ਚੱਕਰ ਪੈਂਦਾ ਉਹ।
0: ਜੇ ਕੋਈ ਜੇ ਕਿਸੇ ਨੂੰ ਪਛਾਣ ਆ ਜਾਵੇ ਹਨਾ ਕਿ ਇਹ ਤਾਂ ਸੂਟ ਮੈਂ ਫਲਾਣੇ ਨੂੰ ਦਿੱਤਾ ਸੀ,
2: ਮਤਲਬ ਸੌਰੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ, ਲੇਡੀਜ਼ ਦਾ ਤਾਂ ਕੰਮ ਆ ਉਹ ਸੂਟ ਤਾਂ ਸਿਆਸਤ ਆ ਲੈਂਦੀਆਂ ਨੇ, ਉਹਦਾ ਪਾਠ ਭੋਗ ਤੇ ਲੱਭ ਲੈਂਦੀਆਂ ਨੇ ਵੀ ਕਿੱਥੋਂ ਆਇਆ।
0: ਹਾਂਜੀ ਹਾਂਜੀ ਸਹੀ ਗੱਲ ਹੈ,
2: ਜਿੱਥੇ ਮਰਜ਼ੀ ਉਹ ਪੈਸੇ ਵਰਤ ਲਵੇ, ਇੱਕ ਆਪਦੀ ਮਰਜ਼ੀ ਦੀ ਚੀਜ਼ ਲਊਗਾ, ਆਪਦੇ ਕੋਈ ਕੋਈ ਬਲੇਮ ਨੀ ਹੈਗਾ, ਮੇਰੇ ਪਸੰਦ ਨੀ ਆਇਆ, ਮੈਨੂੰ ਚੰਗਾ ਦਿੱਤਾ, ਮਾੜਾ ਦਿੱਤਾ, ਉਹ ਬੜੀ ਭੈਣ ਨੂੰ ਚੰਗਾ ਦਿੱਤਾ ਜੀ, ਛੋਟੀ ਨੂੰ ਮਾੜਾ ਦਿੱਤਾ, ਮੈਨੂੰ ਉਹਦੇ ਵਰਗੇ ਦਿੱਤਾ, ਬੜੀ ਭਰਜਾਈ ਨੂੰ ਦਿੱਤਾ, ਕਿੰਨਾ ਹੀ ਕੁਝ ਗਾਹਾਂ ਖਿਲਰ ਦਾ ਫਿਰ, ਪੈਸੇ ਦੀ ਰੇਂਜ ਦਊਗੇ ਉਹ ਕਿਤੇ ਨਾ ਕਿਤੇ ਗਾਹਾਂ ਕੰਮ ਆਊਗਾ। ਦੇਖੋ ਅੱਜ ਅੱਜ ਇੱਕ ਕੱਲ ਬੱਚਿਆਂ ਦਾ ਵਿਆਹ ਹੁੰਦਾ, ਉਹਨਾਂ ਨੇ ਗਾਹਾਂ ਕੋਈ ਚੀਜ਼ ਲੈਣੀ ਆ, ਗਾਹਾਂ ਕੋਈ ਘਰ ਲੈਣਾ ਵਾ, ਉਹਦੇ ਤੇ ਉਹਨਾਂ ਨੂੰ ਹੈਲਪ ਹੋਊਗੀ ਉਸ ਚੀਜ਼ ਦੀ, ਹਨਾ
0: ਬਿਲਕੁਲ। ਹਾਂਜੀ
2: ਬਾਕੀ ਪ੍ਰੋਗਰਾਮ ਆਲਵੇਜ਼ ਵਧੀਆ ਜੀ, ਤੇ ਗਾਣਾ ਤਾਂ ਚੱਲ ਤੁਸੀਂ ਚਾਹੇ ਆਪਦੀ ਮਰਜ਼ੀ ਦਾ ਹੀ ਲਾ ਦਿਓ, ਉਹ ਜਿਹੜਾ ਪਹਿਲਾ ਟੌਪਿਕ ਸੀ ਉਹਨੂੰ ਮੈਂ ਦੁਬਾਰੇ ਮਾੜਾ ਜਿਹਾ ਸੈਕਿੰਡ ਕਰਨਾ ਚਾਹੁੰਦਾ ਵੀ ਦੇਖੋ ਮਨਪ੍ਰੀਤ ਜੀ, ਜਿਹੜਾ ਅੱਜ ਆ ਨਾ ਜਿਹੜਾ ਆਪਣੇ ਹੱਥ ਜਾ ਟਾਈਮ, ਹੁਣ ਚਲੋ 2:53 ਹੋ ਗਏ,
0: ਹਾਂਜੀ
2: ਇਹ 53 ਨੇ 53 ਨੇ ਬੈਕ ਨੀ ਆਉਣਾ।
0: ਹਾਂਜੀ ਬਿਲਕੁਲ ਸਹੀ ਗੱਲ,
2: ਲੋਕ ਤਾਂ ਕਹਿੰਦੇ ਆ ਨਾ ਡੇ ਬਾਈ ਡੇ, ਸੋਰੀ ਲੋਕ ਕਹਿੰਦੇ ਆ ਡੇ ਬਾਈ ਡੇ, ਮੈਂ ਕਹੂੰਗਾ ਆਵਰ ਬਾਏ ਆਵਰ, ਮਿੰਟ ਬਾਏ ਮਿੰਟ, ਤੁਸੀਂ ਸੈਕਿੰਡ ਬਾਏ ਸੈਕਿੰਡ ਜਿਵੋ, ਕਿਉਂਕਿ ਜਦੋਂ ਅਸੀਂ ਅੱਗੇ ਪਿੱਛੇ ਤਾਂ ਸੋਚੀ ਜਾਂਦੇ ਹਾਂ ਨਾ, ਨਹੀਂ ਕਹਿੰਦਾ ਸੋਚਣਾ ਨੀ ਚਾਹੀਦਾ, ਪਲਾਨ ਵੀ ਕਰੋ, ਪਿਛਲੀਆਂ ਗਲਤੀਆਂ ਹੋਈਆਂ ਤੋਂ ਸਿੱਖੋ, ਪਰ ਹੁਣ ਟਾਈਮ ਲੰਘ ਰਿਹਾ, ਇਹ ਸੂਈ ਨੇ ਜਾਂ ਟਾਈਮ ਨੇ ਖੜਨਾ ਨੀ,
0: ਬਿਲਕੁਲ ਸਹੀ ਗੱਲ,
2: ਜਿਹੜਾ ਹੱਥੋਂ ਨਿਕਲ ਗਿਆ ਨਾ ਇਹ ਵਾਪਸ ਨੀ ਆਉਣਾ, ਉਹਨੂੰ ਇੰਜੋਏ ਕਰੋ ਜ਼ਿੰਦਗੀ, ਮੈਂ ਅੱਗੇ ਵੀ ਕਹਿੰਦਾ ਨਾ ਕੱਟੋ ਨਾ ਜ਼ਿੰਦਗੀ ਨੂੰ, ਜਿਉਂ ਅਹਿਸਾਸ ਕਰੋ, ਫੀਲ ਕਰੋ,
0: ਬਿਲਕੁਲ ਸਹੀ ਗੱਲ,
2: ਖੁਸ਼ੀ ਕਿਤੋਂ ਜਾ ਕੇ ਬਾਹਰੋਂ ਮੁੱਲ ਨੀ ਮਿਲਣੀ, ਇੱਥੇ ਆਪਣੇ ਆਲੇ ਦੁਆਲੇ ਲੱਭਣੀ ਪੈਣੀ ਆ,
0: ਬਿਲਕੁਲ ਬਿਲਕੁਲ ਸਹੀ,
2: ਰੋਜ਼ ਦੇ ਜਿਹੜੇ ਕੰਮ ਕਰਦੇ ਆ, ਪਰਿਵਾਰਕ ਮੈਂਬਰ ਆ, ਤੁਸੀਂ ਜੋਬ ਤੇ ਮਿਲਦੇ ਹੋ, ਆਉਣ ਜਾਣ ਚੀਜ਼ਾਂ ਜਿਹੜੀਆਂ ਆਲੇ ਦੁਆਲੇ ਪਰਮਾਤਮਾ ਨੇ ਨਿਆਮਤਾਂ ਦਿੱਤੀਆਂ, ਉਹਦਾ ਸ਼ੁਕਰਾਨਾ, ਉਹ ਚ ਖੁਸ਼ੀਆਂ ਲੱਭਦੀਆਂ ਨੇ, ਐਵੇਂ ਕੰਪਲੇਂਟ ਮਰੂ ਮਰੂ ਕਰੀ ਜਾਓ, ਕੁਛ ਨੀ ਬਣਨਾ, ਕੁਛ ਨੀ ਚੇਂਜ ਹੋਣਾ ਹੈਗਾ, ਪਤਾ ਫਿਰ
0: ਬਿਲਕੁਲ ਸਹੀ ਗੱਲ,
2: ਪੋਜ਼ਿਟਿਵਿਟੀ ਲਿਆਓ ਜਿੰਨੀ ਵੀ ਆ, ਥੈਂਕ ਯੂ ਜੀ,
0: ਹਾਂਜੀ
2: ਟਾਈਮ ਜ਼ਿਆਦਾ ਲੱਗਿਆ ਸੋਰੀ,
0: ਨਹੀਂ ਨਹੀਂ ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ, ਬੜੀ ਵਧੀਆ ਵਧੀਆ ਗੱਲਾਂ ਤੁਸੀਂ ਕੀਤੀਆਂ, ਤੇ ਮੇਰੇ ਖਿਆਲ 'ਚ ਕਾਫੀ ਸਾਡੇ ਲਿਸਨਰ ਸਹਿਮਤ ਵੀ ਹੋਣਗੇ ਇਹਨਾਂ ਦੀ ਗੱਲਾਂ ਦੇ ਨਾਲ। ਅੱਛਾ ਜਿਹੜੀ ਤੁਸੀਂ ਸੈਕਿੰਡ ਟੋਪਿਕ ਦੀ ਗੱਲ ਕੀਤੀ ਹੈ, ਬਿਲਕੁਲ ਸਟਾਰਟਿੰਗ ਦੇ ਵਿੱਚ ਮੈਂ ਇੱਕ ਸ਼ਬਦ ਲਗਾਇਆ ਸੀਗਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਤੇ ਉਸ ਤੋਂ ਮੈਂ ਇੱਕ ਗੱਲ ਕੀਤੀ ਸੀਗੀ ਕਿ ਜੇ ਆਪਣੇ ਅੰਦਰ ਆਪਣੀ ਖੁਸ਼ੀ ਹੈਗੀ ਹੈ ਨਾ, ਤਾਂ ਆਪਾਂ ਨੂੰ ਸਾਰਾ ਕੁਝ ਬਾਹਰ ਵੀ ਵਧੀਆ ਹੀ ਲੱਗਦਾ। ਆਪਣੇ ਮਤਲਬ ਘਰ ਦਾ ਮਤਲਬ ਚਾਹੇ ਤੁਸੀਂ ਆਪਣੇ ਘਰ ਦੇ ਅੰਦਰ ਲਗਾ ਲਓ ਵੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ, ਤਾਂ ਤੁਹਾਨੂੰ ਅੱਗੇ ਬਾਹਰ ਵੀ ਤੁਸੀਂ ਵਧੀਆ ਕਿਸੇ ਦੇ ਨਾਲ ਵਿਚਰਦੇ ਹੋ, ਬਟ ਜੇ ਤੁਹਾਡੇ ਆਪਣੇ ਇੰਡੀਵਿਜੁਅਲ ਦੀ ਗੱਲ ਕਰੀਏ, ਆਪਣੇ ਆਪ ਦੀ ਇੱਕ ਪਰਸਨ ਦੀ, ਤੁਹਾਡੇ ਮਨ ਦੇ ਅੰਦਰ ਜੇ ਖੁਸ਼ੀ ਹੈ, ਤੁਹਾਡੇ ਮਨ ਦੇ ਅੰਦਰ ਸ਼ਾਂਤੀ ਹੈ, ਤੁਸੀਂ ਕਲੈਰਿਟੀ ਦੇ ਨਾਲ ਸਾਰਾ ਕੁਝ ਦੇਖ ਸਮਝ ਪਾ ਰਹੇ ਹੋ, ਤਾਂ ਤੁਸੀਂ ਅਗਲੇ ਇਨਸਾਨ ਨੂੰ ਜੋ ਤੁਹਾਡੇ ਸਾਹਮਣੇ ਹੈ, ਚਾਹੇ ਤੁਹਾਡਾ ਕੋਈ ਕਲੀਗ ਹੈ, ਚਾਹੇ ਤੁਹਾਡਾ ਕੋਈ ਬ੍ਰਦਰ ਸਿਸਟਰ ਹਸਬੈਂਡ ਵਾਈਫ, ਤੁਹਾਡੇ ਮਦਰ ਪੇਰੈਂਟਸ, ਕੋਈ ਵੀ ਤੁਹਾਡੇ ਸਾਰੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਮਿਲਦੇ ਆ, ਮਤਲਬ ਸਾਰੀ ਦੁਨੀਆ, ਤੁਸੀਂ ਸਾਰੀ ਦੁਨੀਆ ਨੂੰ ਕਿਵੇਂ ਦੇਖਦੇ ਹੋ, ਕਿਸੇ ਦੇ ਨਾਲ ਵਿਚਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਦੇ ਅੰਦਰ ਨੂੰ ਪਹਿਲਾਂ ਦੇਖੋ ਕਿ ਤੁਹਾਡਾ ਆਪਣਾ ਅੰਦਰ ਖੁਸ਼ ਹੈ। ਜੇ ਤੁਸੀਂ ਆਪਣੇ ਅੰਦਰੋਂ ਖੁਸ਼ ਹੋ, ਤਾਂ ਤੁਹਾਨੂੰ ਬਾਹਰ ਵੀ ਸਾਰਾ ਕੁਝ ਖੁਸ਼ੀ ਦੇ ਨਾਲ ਮਿਲਦਾ ਹੈ, ਖੁਸ਼ੀ ਦੇ ਨਾਲ ਦੇਖਦੇ ਹੋ। ਕਹਿੰਦੇ ਹੁੰਦੇ ਨਾ ਵੀ ਜੇ ਤੁਸੀਂ ਘਰੋਂ ਭੁੱਖੇ ਜਾਓ, ਤੁਹਾਡਾ ਬਾਹਰ ਵੀ ਸਾਰਾ ਦਿਨ ਤੁਹਾਨੂੰ ਕੁਝ ਖਾਣ ਨੂੰ ਨਹੀਂ ਚੱਜਦਾ ਮਿਲਦਾ। ਜੇ ਤੁਸੀਂ ਘਰੋਂ ਰੱਜੇ ਪੁੱਜੇ ਜਾਓ, ਤੁਹਾਨੂੰ ਬਾਹਰ ਹਜ਼ਾਰਾਂ ਚੀਜ਼ਾਂ ਮਿਲਦੀਆਂ ਨੇ, ਫਿਰ ਕਈ ਵਾਰ ਆਪਣਾ ਮਨ ਵੀ ਨਹੀਂ ਕਰਦਾ ਹੁੰਦਾ। ਇਸ ਕਰਕੇ ਜਦੋਂ ਘਰੋਂ ਆਪਾਂ ਜਾਂਦੇ ਹਾਂ, ਤਾਂ ਜ਼ਰੂਰੀ ਹੈ ਕਿ ਆਪਾਂ ਇੱਕ ਪੋਜ਼ਿਟਿਵ ਐਨਰਜੀ ਦੇ ਨਾਲ ਜਾਈਏ, ਸੋ ਦੈਟ ਕਿ ਬਾਹਰ ਵੀ ਆਪਾਂ ਪੋਜ਼ਿਟਿਵਿਟੀ ਦੇ ਨਾਲ ਹੀ ਕਿਸੇ ਦੇ ਨਾਲ ਗੱਲਬਾਤ ਕਰੀਏ, ਕਿਸੇ ਦੇ ਮਨ ਨੂੰ ਆਪਣੇ ਵੱਲੋਂ ਠੇਸ ਨਾ ਪਹੁੰਚੇ। ਇਹੀ ਚੀਜ਼ਾਂ ਮੇਨ ਨੇ, ਅਤੇ ਇਸ ਟਾਈਮ ਦੇ ਵਿੱਚ ਤੁਸੀਂ ਜੋ ਵਧੀਆ ਕਰ ਸਕਦੇ ਹੋ, ਉਹ ਅਗਲਾ ਪਲ ਤੁਹਾਡਾ ਡਿਸਾਈਡ ਕਰਦਾ ਕਿ ਨੈਕਸਟ ਮੂਮੈਂਟ ਤੁਹਾਡਾ ਕਿੱਦਾਂ ਦਾ ਹੋਊਗਾ। 8625 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਕੀ ਹਾਲ ਆ ਤੁਹਾਡੇ ਜੀ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਅਸੀਂ ਵਧੀਆ ਜੀ। ਇੱਕ ਗਾਣੇ ਦੀ ਰਿਕੁਐਸਟ ਸੀ ਜੀ।
0: ਹਾਂਜੀ ਦੱਸੋ।
3: ਡਾਰਕ ਲਵ ਮੂਸੇ ਵਾਲੇ ਦਾ ਗਾਣਾ ਜੀ।
0: ਡਾਰਕ ਲਵ ਠੀਕ ਹੈ ਜੀ, ਸਿੱਧੂ ਮੂਸੇਵਾਲੇ ਦਾ ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
3: ਥੈਂਕ ਯੂ ਸੋ ਮਚ।
0: ਹਾਂਜੀ ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਆਪਣੀ ਆਉਣ ਵਾਲੀ ਹੈ ਸਟੇਸ਼ਨ ਆਈ ਡੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਾ, ਕਿਉਂਕਿ ਗਾਣੇ ਆਪਣੇ ਕੋਲ ਕਾਫੀ ਸਾਰੇ ਨੇ, ਕੋਸ਼ਿਸ਼ ਰਹੇਗੀ ਕਿ ਫਟਾਫਟ ਸੁਣਾ ਦਿਆਂ, ਗੱਲਾਂ ਬਾਤਾਂ ਵੀ ਜ਼ਰੂਰ ਚੱਲਣਗੀਆਂ। ਸਟੂਡੀਓ ਨੰਬਰ 905-564-6444 ਅਤੇ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7711। Komal Travel and Tours.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: Bas karo, kado to kis kiraye de chote jay karch ravange?
3: Ohe bas, mortgage alliance de Nardev Sidhu nu call karan tak.
2: Tusi self-employed ho? First mortgage, second mortgage, equity takeout, private mortgage ya fir
4: secure line of credit, equipment loan ya rent to own bare soch rahe ho? Tab mortgage alliance de Nardev Sidhu nu zarur milo. Nardev Sidhu je fadn ke ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਯਾ ਕਾਲ ਕਰੋ 647-5405-03, 647-294-5503।
4: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsidhu.com।
5: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੁੱਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED glow in the dark ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 647-999-2569, 647-999-2569।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। 2 ਘੰਟੇ ਨਿਕਲ ਚੁੱਕੇ ਨੇ ਤੇ 3:05 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ 1 ਘੰਟੇ ਦਾ ਹੋਰ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੇ ਸਟੂਡੀਓ ਦਾ ਨੰਬਰ 905-500-54-44 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਕਾਫੀ ਸਾਰੀਆਂ ਗੱਲਾਂ ਬਾਤਾਂ 2 ਘੰਟਿਆਂ ਦੇ ਵਿੱਚ ਵੀ ਅਸੀਂ ਕੀਤੀਆਂ ਤੇ 1 ਘੰਟਾ ਸਾਡੇ ਕੋਲ ਹੋਰ ਹੈ। ਤੇ ਉਮੀਦ ਹੈ ਕਿ ਆਪਣੀ ਪਸੰਦ ਦਾ ਗੀਤ ਸੰਗੀਤ ਪਿਊਰਾ ਮਿਊਜ਼ਿਕ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਤੇ ਜਿਨ੍ਹਾਂ ਦੇ ਬੱਚੇ ਤੁਹਾਨੂੰ ਲੱਗਦਾ ਕਿ ਕਮਜ਼ੋਰ ਨੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ, ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਨਾਲ ਸੰਪਰਕ ਕਰੋ। ਇਹ ਜਿੰਨੇ ਵੀ ਬੱਚੇ ਨੇ ਜਿਹੜੇ ਮੈਥ ਜਾਂ ਸਾਇੰਸ ਸਬਜੈਕਟਸ ਦੇ ਵਿੱਚ ਕਮਜ਼ੋਰ ਨੇ, ਜਿਨ੍ਹਾਂ ਦੇ ਗ੍ਰੇਡ ਵਧੀਆ ਨਹੀਂ ਆ ਰਹੇ, ਉਹਨਾਂ ਦੇ ਗਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਵਧੀਆ ਤੁਹਾਡੇ ਗ੍ਰੇਡਸ ਆਉਣਗੇ ਬੱਚਿਆਂ ਦੇ। ਇਹ ਸਪੈਸ਼ਲ ਕੋਚਿੰਗ ਦਿੰਦੇ ਨੇ ਜਿੰਨੇ ਵੀ ਬੱਚੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ, ਸਪੈਸ਼ਲੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ ਜਿਹੜੇ, ਉਹਨਾਂ ਦੇ ਲਈ ਕਾਫੀ ਵਧੀਆ ਇਹ ਤੁਹਾਨੂੰ ਕੋਚਿੰਗ ਪ੍ਰੋਵਾਈਡ ਕਰਦੇ ਨੇ। ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚ ਤੁਹਾਨੂੰ ਵਧੀਆ ਕੋਚਿੰਗ ਦਿੰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨੂੰ ਘਰ ਆ ਕੇ ਪੜ੍ਹਾਉਣ ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਅਤੇ ਤੁਸੀਂ ਕਾਲ ਕਰੋ, ਆਪਣੇ ਚਾਈਲਡ ਦੀ ਫ੍ਰੀ ਅਵੈਲੂਏਸ਼ਨ ਕਰਵਾਓ। ਪ੍ਰੋਫੈਸਰ ਬੁੱਟਰ ਜਾਂ ਪ੍ਰੋਫੈਸਰ ਜੀ ਦੋਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਦੋਵੇਂ ਜਾਣੇ MSc, MPhil ਐਂਡ PhD ਡਿਗਰੀ ਹੋਲਡਰਸ ਨੇ। ਤੁਹਾਡੇ ਬੱਚਿਆਂ ਦੇ ਮੈਥ ਜਾਂ ਸਾਇੰਸ ਸਬਜੈਕਟਸ ਜਿਨ੍ਹਾਂ ਦੇ ਵਿੱਚ ਵੀ ਕਮਜ਼ੋਰ ਨੇ, ਉਹਨਾਂ ਦੇ ਤੁਹਾਨੂੰ ਪੂਰੀ ਵੈਲੂਏਸ਼ਨ ਕਰਕੇ ਦੱਸਣਗੇ, ਅਤੇ ਨਾਲੇ ਉਹਨਾਂ ਨੂੰ ਪ੍ਰੋਪਰ ਕੋਚਿੰਗ ਪ੍ਰੋਵਾਈਡ ਕਰਨਗੇ। ਚਾਹੇ ਘਰ ਲੈ ਲਓ ਕੋਚਿੰਗ, ਚਾਹੇ ਤੁਸੀਂ ਇਹਨਾਂ ਦੇ ਐਡਰੈਸ 'ਤੇ ਪਹੁੰਚੋ, ਅਤੇ ਦੋਵੇਂ ਪ੍ਰੋਫੈਸਰ ਤੁਹਾਡੇ ਬੱਚਿਆਂ ਦੇ ਚਾਈਲਡ ਦੇ, ਤੁਹਾਡੇ ਬੱਚਿਆਂ ਦੇ ਫਿਊਚਰ ਨੂੰ ਪ੍ਰੋਪਰਲੀ ਸਿਕਿਓਰ ਕਰਕੇ ਤੁਹਾਨੂੰ ਦੇਣਗੇ। ਵਧੀਆ ਗ੍ਰੇਡਸ ਆਉਣਗੇ, ਗਾਰੰਟੀ ਹੈਗੀ ਇਹਨਾਂ ਦੀ। ਅਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਆਪਣੇ ਬੱਚੇ ਨੇ ਆਪਣਾ ਫਿਊਚਰ ਕਿਵੇਂ ਸੈੱਟ ਕਰ ਸਕਦੇ ਨੇ, ਅੱਗੇ ਦੇ ਸਬਜੈਕਟਸ ਉਹਨਾਂ ਨੇ ਕਿੱਦਾਂ ਦੇ ਲੈਣੇ ਨੇ, ਉਹ ਤਾਂ ਹੀ ਡਿਸੀਜਨ ਲੈਣਗੇ ਜੇ ਉਹਨਾਂ ਦਾ ਬੇਸ ਸਟਰੋਂਗ ਹੋਏਗਾ। ਤਾਂ ਬੇਸ ਉਹਨਾਂ ਦਾ ਸਟਰੋਂਗ ਕਰਵਾਓ, ਵਧੀਆ ਕੋਚਿੰਗ ਦਵਾਓ। ਜਿਨ੍ਹਾਂ ਦੇ ਜਿਹੜੇ ਵੀ ਸਬਜੈਕਟਸ ਦੇ ਵਿੱਚ ਉਹ ਘੱਟ ਮਾਰਕਸ ਲੈ ਕੇ ਆ ਰਹੇ ਨੇ, ਨਹੀਂ ਉਹਨਾਂ ਨੂੰ ਪੜ੍ਹਨ ਦਾ ਮਨ ਕਰਦਾ ਆਹ ਵਾਲੇ ਸਬਜੈਕਟ ਦਾ, ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਮੈਥ ਜਾਂ ਸਾਇੰਸ ਸਬਜੈਕਟਸ ਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਮਜ਼ੋਰ ਹੁੰਦੇ ਆ, ਅਤੇ ਕੋਈ ਵੀ ਟੌਪਿਕ ਹੋ ਸਕਦਾ, ਕੋਈ ਵੀ ਸਬਜੈਕਟ ਹੋ ਸਕਦਾ ਆ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਤੁਹਾਨੂੰ ਇਹ ਮੈਥ ਅਤੇ ਸਾਇੰਸ ਦੇ ਸਾਰੇ ਸਬਜੈਕਟਸ ਇਹ ਪੜ੍ਹਾਉਣਗੇ, ਅਤੇ ਤੁਹਾਡੇ ਬੱਚਿਆਂ ਦੇ ਗਾਰੰਟੀਡ ਵਧੀਆ ਮਾਰਕਸ ਆਉਣਗੇ ਨੈਕਸਟ ਐਗਜ਼ਾਮਸ ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ, 416-568-9192, 416-568-9192, 416-568-9192, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਜੇਕਰ ਕਿਸੇ ਨੂੰ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਮੌਰਗੇਜ ਦੀ ਲੋੜ ਹੈ, ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਜਾਂ ਫਿਰ ਕਰਨਾ ਚਾਹੁੰਦੇ ਹੋ, ਜਾਂ ਫਿਰ ਪਰਚੇਜ਼ ਦੀ ਲੋੜ ਹੈ, ਹੋਮ ਐਕਿਟੀ ਜਾਂ ਕਮਰਸ਼ੀਅਲ ਐਕਿਟੀ ਬਣਾਉਣਾ ਚਾਹੁੰਦੇ ਹੋ, 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਵਿੱਚ ਵੀ ਦਵਾ ਸਕਦੇ ਨੇ। ਪ੍ਰਾਈਵੇਟ ਮੌਰਗੇਜ ਵੀ ਚਾਹੁੰਦੇ ਹੋ ਤਾਂ ਉਹ ਵੀ ਐਜ਼ ਸੂਨ ਐਜ਼ ਪੋਸੀਬਲ ਹੋ ਜਾਏਗੀ। ਇਹ ਬੈਂਕਸ ਦੇ ਨਾਲ ਵੀ ਡੀਲ ਕਰਦੇ ਨੇ, ਬੀ ਲੈਂਡਰਸ ਦੇ ਨਾਲ ਵੀ ਡੀਲ ਕਰਦੇ ਨੇ, ਪ੍ਰਾਈਵੇਟ ਮੌਰਗੇਜਸ ਵੀ ਤੁਹਾਡੀ ਕਰਵਾ ਦੇਣਗੇ। ਅਤੇ ਰਾਹੁਲ ਗਰੇਵਾਲ ਜੀ ਦਾ ਨੰਬਰ 647-640-2511-647-640-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2511-2
ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਜੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਆਟੋ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਅਤੇ ਹੁਣ ਓਨਟਾਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਨੂੰ ਲੈ ਕੇ ਕਾਫੀ ਸਾਰੀਆਂ ਚੇਂਜਿਸ ਆ ਰਹੀਆਂ ਨੇ। ਐਕਸੀਡੈਂਟ ਬੈਨੀਫਿਟਸ ਅਤੇ ਹੋਰ ਵੀ ਜਿਹੜੀਆਂ ਕਵਰੇਜਿਸ ਹੁੰਦੀਆਂ ਨੇ ਉਹਨਾਂ ਦੇ ਲਈ ਤੁਹਾਨੂੰ ਨਵੇਂ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ, ਬਟ ਜ਼ਰੂਰੀ ਇਹ ਹੈ ਕਿ ਤੁਹਾਡੀ ਕਵਰੇਜ ਜਿਹੜੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ। ਤੁਹਾਡੀ ਫੈਮਿਲੀ ਅਤੇ ਫੈਮਿਲੀ ਦੀ ਸੇਫਟੀ ਦੇ ਉੱਪਰ ਕਾਫੀ ਅਸਰ ਪੈ ਸਕਦਾ ਇਹਨਾਂ ਚੀਜ਼ਾਂ ਦਾ, ਇਸ ਕਰਕੇ ਘੱਟ ਪ੍ਰੀਮੀਅਮ ਦੇ ਕੇ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ।
ਤੇ ਮਨੂ ਸ਼ਰਮਾ ਜੀ ਦਾ ਨੰਬਰ 299-952-9532 289-952-9532 ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪਿਛਲੇ 2 ਘੰਟੇ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਾਫੀ ਸਾਰੀ ਕਿ ਜਿਹੜਾ ਲੈਣ ਦੇਣ ਕਰਦੇ ਹਾਂ ਆਪਾਂ ਜਾਂ ਪੁਰਾਣੇ ਬਜ਼ੁਰਗ ਕਾਫੀ ਲੰਬੇ ਟਾਈਮ ਤੋਂ ਜਿਹੜਾ ਇਹ ਪ੍ਰਥਾ ਜਿਹੜੀ ਇਹ ਕਹਿ ਲਓ ਕਿ ਰੀਤ ਚੱਲਦੀ ਆ ਰਹੀ ਹੈ ਕਿ ਜਿਹੜਾ ਜਦੋਂ ਵੀ ਕੋਈ ਵਿਆਹ ਸ਼ਾਦੀ ਦਾ ਇਵੈਂਟ ਆਉਂਦਾ ਆ ਜਿਹੜੇ ਆਪਣੇ ਪੇਰੈਂਟਸ ਆਪਣੀ ਬੇਟੀ ਨੂੰ ਕਾਫੀ ਸਾਰਾ ਸਮਾਨ ਦੇ ਕੇ ਘਰ ਤੋਰਦੇ ਆ ਚਾਹੇ ਉਹਨਾਂ ਦਾ ਪਿਆਰ ਕਹਿ ਲਓ ਚਾਹੇ ਉਹ ਉਹਨਾਂ ਦੀ ਇੰਨੇ ਸਾਲਾਂ ਦੀ ਮਿਹਨਤ ਹੈਗੀ ਆ ਉਹਨਾਂ ਦੀ ਮੈਮਰੀਜ਼ ਹੈਗੀਆਂ ਨੇ ਜੋ ਆਪਣੀ ਬੇਟੀ ਨੂੰ ਇੱਕ ਦਾਜ ਦੇ ਤੌਰ 'ਤੇ ਜਾਂ ਫਿਰ ਉਹਨਾਂ ਦੇ ਨਾਲ ਜੋ ਵੀ ਸਮਾਨ ਜਾਂਦਾ ਹੈ ਉਹਦੇ ਤੌਰ 'ਤੇ ਦਿੰਦੇ ਆ ਅਤੇ ਉਹ ਉਹਨਾਂ ਦਾ ਪਿਆਰ ਹੈ। ਬਟ ਜਿਹੜਾ ਉਹ ਰਿਸ਼ਤੇਦਾਰਾਂ ਨੂੰ ਦਿੰਦੇ ਨੇ ਨਾਲ ਨਾਲ ਕੋਈ ਕੱਪੜਾ ਲੱਤਾ ਹੋ ਗਿਆ ਸੂਟ ਵਗੈਰਾ ਹੋ ਗਏ ਅਤੇ ਉਹ ਜਿਹੜੀਆਂ ਚੀਜ਼ਾਂ ਨੇ ਅੱਜ ਕੱਲ੍ਹ ਥੋੜ੍ਹਾ ਜਿਹਾ ਰਿਪਲੇਸ ਹੋ ਵੀ ਗਈਆਂ ਨੇ ਪੈਸਿਆਂ ਦੇ ਨਾਲ ਕਿ ਅੱਜ ਕੱਲ੍ਹ ਸੂਟ ਦੀ ਬਜਾਏ ਸਾਰੇ ਕਹਿੰਦੇ ਆ ਕਿ ਪੈਸੇ ਦੇ ਦਿਓ ਜਾਂ ਸ਼ਗਨ ਦੇ ਦਿਓ। ਉਹ ਚੀਜ਼ਾਂ ਨੇ ਥੋੜ੍ਹੀ ਥੋੜ੍ਹੀ ਜਗ੍ਹਾ ਜੀ ਲੈ ਵੀ ਲਈ ਹੈ ਅਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਉਹ ਜ਼ਰੂਰੀ ਹੈ ਕਿ ਦੇਣੇ ਹੀ ਚਾਹੀਦੇ ਕੱਪੜੇ ਲੱਤੇ ਦੇਣੇ ਹੀ ਚਾਹੀਦੇ ਨੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਕਿਉਂਕਿ ਕਈ ਕੋਈ ਪਸੰਦ ਕਰਦਾ ਆ ਕੋਈ ਨਹੀਂ ਪਸੰਦ ਕਰਦਾ ਕੋਈ ਅਗਲਾ ਕਹਿ ਦਿੰਦਾ ਕਿ ਫਲਾਣੇ ਨੂੰ ਮੈਂ ਸੂਟ ਦਿੱਤਾ ਸੀ ਅਤੇ ਅਗਲੀ ਨੇ ਅੱਗੇ ਦੇਤਾ ਆ ਅਤੇ ਉਹਨੇ ਪਾਇਆ ਨਹੀਂ ਅਗਲੀ ਫਲਾਣੀ ਪਾਈ ਫਿਰਦੀ ਸੀ ਹੈ ਨਾ ਜਾਂ ਫਿਰ ਇੱਦਾਂ ਹੋ ਜਾਂਦਾ ਹੈ ਕਿ ਉਹਨੇ ਮੈਨੂੰ ਹਲਕਾ ਸੂਟ ਦਿੱਤਾ ਮੈਂ ਤਾਂ ਉਹਨੂੰ ਐਡਾ ਭਾਰਾ ਦਿੱਤਾ ਸੀ ਮੈਨੂੰ ਤਾਂ ਪਸੰਦ ਹੀ ਨਹੀਂ ਆਇਆ ਫਿਰ ਉਹ ਨਗੋਚਾਈਆਂ ਨਿਕਲਣ ਲੱਗ ਜਾਂਦੀਆਂ ਨੇ ਕਮੀਆਂ ਪੇਸ਼ੀਆਂ ਹੈ ਨਾ ਅਤੇ ਇੱਦਾਂ ਦੀ ਚੀਜ਼ਾਂ ਹੁੰਦੀਆਂ ਨੇ ਤਾਂ ਇਸ ਕਰਕੇ ਅਸੀਂ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਕੰਟੀਨਿਊ ਕਰਨਾ ਚਾਹੀਦਾ ਜਾਂ ਫਿਰ ਅੱਗੇ ਤੁਹਾਨੂੰ ਲੱਗਦਾ ਕਿ ਜਨਰੇਸ਼ਨ ਜਿਹੜੀ ਆ ਰਹੀ ਅੱਗੇ ਉਹ ਇਹਨਾਂ ਚੀਜ਼ਾਂ ਨੂੰ ਕੰਟੀਨਿਊ ਕਰੂਗੀ। ਉਹਨਾਂ ਨੂੰ ਕੀ ਪਤਾ ਫਲਾਣਾ ਬੰਦਾ $2100 ਦੇ ਕੇ ਗਿਆ ਸੀ $2100 ਦੇ ਕੇ ਗਿਆ ਸੀ ਅਤੇ ਉਹਨੂੰ ਮੈਂ 3100 ਦੇਣਾ ਆ ਜਾਂ ਫਿਰ ਅਗਲਾ ਆਪਣੀ ਚੋਇਸ ਦੇ ਨਾਲ ਜਿੰਨੇ ਉਹਦਾ ਬਣਦਾ ਸਰਦਾ ਉਨੇ ਕੀ ਪੈਸੇ ਉਹਨਾਂ ਨੂੰ ਦਊਗਾ ਸ਼ਗਨ ਦੇ ਵਿੱਚ ਹੈ ਨਾ। ਇੱਦਾਂ ਦੀ ਚੀਜ਼ਾਂ ਨੇ ਇੱਦਾਂ ਦੀ ਗੱਲਾਂ ਅਸੀਂ ਕੀਤੀਆਂ ਅਤੇ ਉਹਦੇ ਹੀ ਰਿਲੇਟਡ ਇੱਕ ਗਾਣਾ ਹੈ ਸੁਰਿੰਦਰ ਕੌਰ ਜੀ ਦਾ ਫਰਮਾਇਸ਼ੀ ਗਾਣਾ ਅਤੇ ਬੜਾ ਫੇਮਸ ਗਾਣਾ ਕਾਫੀ ਸਾਰੇ ਕਾਫੀ ਲਿਸਨਰਸ ਨੇ ਸੁਣਿਆ ਹੋਣਾ ਕਾਫੀ ਹੋਰ ਸਿੰਗਰਸ ਦਾ ਵੀ ਬਟ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਤੁਸੀਂ ਵੀ ਆਪਣੇ ਕੋਈ ਵਿਚਾਰ ਇਹਦੇ ਵਿੱਚ ਦੇਣਾ ਚਾਹੁੰਦੇ ਹੋ ਤਾਂ ਹਜੇ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਆਲਮੋਸਟ 40 ਕੁ ਮਿੰਟ ਹੈਗੇ ਨੇ ਅਤੇ ਤੁਸੀਂ ਮੇਰੇ ਨਾਲ 50 ਮਿੰਟ ਪਏ ਨੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਨੰਬਰ 9055-64-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਅਤੇ ਪੂਰੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਅਗਲੇ ਕਾਲਰ 3937 94। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਟੌਪਿਕ ਤਾਂ ਬਹੁਤ ਵਧੀਆ ਚੱਲ ਰਿਹਾ ਪਰ ਇਹ ਚੀਜ਼ ਜਿਹੜੀ ਨਾ ਰਿਸ਼ਤੇਦਾਰਾਂ ਚ ਨਹੀਂ ਖਤਮ ਹੋ ਸਕਦੀ।
0: ਹਾਂਜੀ,
1: ਫਰੈਂਡਸ਼ਿਪ ਦੇ ਵਿੱਚ ਇਹ ਚੀਜ਼ ਖਤਮ ਹੋ ਚੁੱਕੀ ਆਲਰੇਡੀ, ਕਿਉਂਕਿ ਜਦੋਂ ਅਸੀਂ ਇੰਡੀਆ ਹੁੰਦੇ ਸੀ ਜਿਹੜਾ ਦੋਸਤ ਦਾ ਬਰਥਡੇ ਹੁੰਦਾ ਸੀ ਉਹਦਾ ਖਰਚਾ ਨਹੀਂ ਹੁੰਦਾ ਸੀ, ਅਸੀਂ ਸਾਰੇ ਰਲ ਕੇ ਉਹਨੂੰ ਪਾਰਟੀ ਦਿੰਦੇ ਸੀ ਵੀ ਤੂੰ ਆਪਣਾ ਦਿਨ ਇੰਜੋਏ ਕਰ। ਔਰ ਜਿਵੇਂ ਮੇਰਾ ਬਰਥਡੇ ਆ ਤੇ ਮੇਰੇ ਫਰੈਂਡ ਰਲ ਕੇ ਖਰਚਾ ਕਰਦੇ ਸੀ, ਜੇ ਉਹ ਕਿਸੇ ਹੋਰ ਫਰੈਂਡ ਦਾ ਬਰਥਡੇ ਉਹਦੇ ਫਰੈਂਡ ਰਲ ਕੇ ਖਰਚਾ ਕਰਦੇ ਸੀ, ਉਹਦੀ ਮਨਪਸੰਦ ਜਗ੍ਹਾ ਤੇ ਜਾਣਾ, ਉਹਨੂੰ ਡਿਨਰ ਕਰਾਉਣਾ ਜਾਂ ਲੰਚ ਕਰਾਉਣਾ, ਕੋਈ ਗਿਫਟ ਆਪਣੇ ਹੁੰਦੀ ਸੀ। ਔਰ ਸੇਮ ਥਿੰਗ ਇੱਥੇ ਵੀ ਜਿਹੜੇ ਜਿਵੇਂ ਮੇਰੀ ਬੇਟੀ ਆ ਯੂਨੀਵਰਸਿਟੀ ਆਲਰੇਡੀ ਡਨ ਆ, ਜੋਬ ਕਰ ਰਹੀ ਆ, ਉਹਨਾਂ ਨੇ ਵੀ ਇਹੀ ਫਰੈਂਡ ਨੇ ਅਸੂਲ ਬਣਾਇਆ ਕਿ ਜਿਹਦਾ ਬਰਥਡੇ ਆ ਉਹਦੇ ਮਨਪਸੰਦ ਦੀ ਜਗ੍ਹਾ ਤੇ ਪਾਰਟੀ ਦੇਣੀ ਆ, ਉਹਦਾ ਖਰਚਾ ਨਹੀਂ ਕਰਾਉਣਾ, ਤੇ ਇਸ ਤਰ੍ਹਾਂ ਸਾਰੇ ਆਪਣਾ ਆਪਣਾ ਇੰਜੋਏ ਕਰਦੇ ਆ।
0: ਹਾਂਜੀ ਹਾਂਜੀ, ਬਿਲਕੁਲ ਚਾਹੀਦਾ ਵੀ ਇੱਦਾਂ ਹੀ ਆ। ਜਦੋਂ ਕਿਸੇ ਦਾ ਬਰਥਡੇ ਹੁੰਦਾ ਤੇ ਆਪਾਂ ਕਹਿੰਦੇ ਹਾਂ ਕਿ ਕਿੱਥੇ ਕਰਨੀ ਪਾਰਟੀ, ਕਿੱਥੇ ਕਰਨੀ ਪਾਰਟੀ, ਉੱਥੇ 50 ਜਣੇ ਪਹੁੰਚ ਜਾਂਦੇ, ਇੱਕ ਬੰਦੇ ਦੇ ਉੱਪਰ ਉਹ ਆ ਜਾਂਦਾ ਨਾ ਸਾਰਾ।
1: ਹਾਂਜੀ ਹਾਂਜੀ
0: ਹਾਂ, ਬਟ ਇਹ ਨਹੀਂ ਹੋਣਾ ਚਾਹੀਦਾ
1: ਕਿ ਆਪਣੇ ਫਰੈਂਡ ਨੂੰ ਪਾਰਟੀ ਕਰਨਗੇ ਉਹਦਾ ਗਿਫਟ ਹੋ ਜਾਂਦਾ, ਉਹ ਦਿਨ ਬਣ ਜਾਂਦਾ ਕਿ ਹਾਂ ਮੈਨੂੰ ਮੇਰੇ ਫਰੈਂਡ ਨੇ ਮੇਰੇ ਉੱਤੇ ਕੁਝ ਕੀਤਾ ਹੈ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ,
1: ਮੇਰਾ ਬਰਥਡੇ ਮੈਂ ਹੀ ਖਰਚਾ ਕਰੀ ਜਾ, ਬਸ ਮੁੜ ਕੇ ਗਿਫਟ ਆ ਫਿਰ ਗਿਫਟ ਘਰੇ ਪਏ ਰਹਿੰਦੇ ਆ।
0: ਹਾਂਜੀ,
1: ਤੇ ਨਾ ਵੀ ਯੂਜ਼ ਕਰਦਾ ਹੈਗਾ।
0: ਬਿਲਕੁਲ ਸਹੀ ਗੱਲ ਹੈ, ਬੜੀ ਵਧੀਆ ਗੱਲ ਤੁਸੀਂ ਕੀਤੀ ਹੈ। ਵੈਸੇ ਹੋਣਾ ਵੀ ਇੱਦਾਂ ਹੀ ਚਾਹੀਦਾ। ਨੋਰਮਲੀ ਕੀ ਕਰਦੇ ਆ ਸਾਰੇ, ਇੱਕ ਕੇਕ ਲੈ ਜਾਂਦੇ ਆ ਤੇ ਬਾਕੀ ਸਾਰਾ ਖਰਚਾ ਇੱਕ ਪਰਸਨ ਦੇ ਉੱਪਰ ਆ ਜਾਂਦਾ।
1: ਹਾਂਜੀ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਇੱਕ ਤਾਂ ਅਗਲੇ ਦਾ ਬਰਥਡੇ ਇੱਕਦਮ 5-7 ਹਜ਼ਾਰ ਰੁਪਇਆ, ਜਿਵੇਂ ਇੰਡੀਆ 'ਚ 10-20 ਹਜ਼ਾਰ ਰੁਪਇਆ ਲਵਾ ਦਿੰਦੇ ਜੀ, ਇੱਥੇ $200-$300-$400 ਲੱਗ ਜਾਂਦਾ, ਉਹਨੂੰ ਫੀਲ ਹੁੰਦਾ ਮੇਰਾ ਬਰਥਡੇ ਹੈਗਾ ਮੈਂ ਗਿਫਟ ਕੀ ਕਰੂੰਗਾ।
0: ਜੀ ਬਿਲਕੁਲ ਸਹੀ ਗੱਲ ਹੈ, ਤੇ ਬਿਲਕੁਲ ਸਹੀ ਗੱਲ, ਤੁਸੀਂ ਬੜਾ ਵਧੀਆ ਇੱਕ ਨਵੀਂ ਚੀਜ਼ ਸਟਾਰਟ ਕਰ ਲਈ ਹੈ, ਇਹਦੇ ਤੇ ਵੀ ਇੱਕ ਵਧੀਆ ਅੱਗੇ ਗੱਲ ਹੋ ਸਕਦੀ ਹੈ। ਬਟ ਚਲੋ, ਥੈਂਕ ਯੂ ਸੋ ਮਚ, ਤੁਸੀਂ ਆਪਣੇ ਵਿਚਾਰ ਦਿੱਤੇ। ਤੇ ਦੇਖੋ ਜਿਹੜੀ ਰਿਸ਼ਤੇਦਾਰੀ, ਜਿਵੇਂ ਇਹਨਾਂ ਨੇ ਕਿਹਾ ਕਿ ਰਿਸ਼ਤੇਦਾਰਾਂ 'ਚ ਨਹੀਂ ਇਹ ਚੀਜ਼ ਖਤਮ ਹੋ ਸਕਦੀ, ਕਿਉਂਕਿ ਆਈ ਥਿੰਕ ਬਹੁਤ ਪੁਰਾਣੇ ਟਾਈਮ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ। ਤੇ ਹੁਣ ਲੈਟਸ, ਹੁਣ ਜੇ ਮੈਂ ਆਪਣੀ ਗੱਲ ਕਰਾਂ, ਜੇ ਮੈਂ ਹੁਣ ਕਿਸੇ ਆਪਣੇ ਇਨ-ਲੌਜ਼ ਦੀ ਸਾਈਡ ਤੇ ਮੈਂ ਕਿਸੇ ਦੇ ਵਿਆਹ 'ਚ ਜਾਣਾ ਹੋਵੇ, ਹੈ ਨਾ, ਤਾਂ ਫਿਰ ਮੈਨੂੰ ਪੁੱਛਣਾ ਪਊਗਾ ਆਪਣੀ ਮਦਰ ਨੂੰ ਵੀ ਹਾਂ ਮੈਂ ਕਿ ਮੈਨੂੰ ਕੀ ਕਰਨਾ ਚਾਹੀਦਾ, ਮੈਨੂੰ ਸ਼ਗਨ ਦੇਣਾ ਚਾਹੀਦਾ ਜਾਂ ਮੈਂ ਕੁਝ ਕੱਪੜੇ ਲੈ ਕੇ ਜਾਵਾਂ ਜਾਂ ਕੁਛ ਵੀ, ਹੈ ਨਾ, ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਨੇ, ਉਹਨਾਂ ਨੇ ਉਹਨਾਂ ਦੇ ਨਾਲ ਡੀਲ ਕੀਤਾ ਹੋਇਆ ਪਹਿਲਾਂ, ਉਹਨਾਂ ਨੂੰ ਪਤਾ ਹੈ ਕਿ ਫਲਾਣੇ ਨੇ ਸਾਨੂੰ ਕੀ ਦਿੱਤਾ ਸੀ ਕੀ ਨਹੀਂ ਦਿੱਤਾ ਸੀ। ਇਹ ਚੀਜ਼ਾਂ ਨਾ ਹਰ ਫੈਮਿਲੀ ਦੇ ਵਿੱਚ ਮੈਨੂੰ ਲੱਗਦਾ ਚੱਲਦੀਆਂ ਨੇ, ਬਟ ਜੇ ਅੱਗੇ ਦਾ ਸੋਚ ਕੇ ਚੱਲੀਏ ਕਿ ਹਾਂ ਵੀ ਮੈਂ ਆਪਣੇ ਅਕੋਰਡਿੰਗਲੀ ਹੀ ਅਗਲੇ ਨੂੰ ਚਾਹੁੰਦੀ ਹਾਂ ਕਿ ਮੈਂ ਅਗਲੇ ਦੇ ਕੋਲ ਜਾਵਾਂ, ਤਾਂ ਮੇਰੀ ਆਪਣੀ ਚੋਇਸ ਹੈ ਕਿ ਮੈਂ ਉਹਦੇ ਲਈ, ਮੇਰਾ ਉਹਦੇ ਨਾਲ ਕਿੰਨਾ ਕੁ ਪਿਆਰ ਹੈ, ਮੈਂ ਉਹਦੇ ਲਈ ਕਿੰਨਾ ਕੁ ਸੋਚਦੀ ਹਾਂ, ਮੈਂ ਉਹਦੇ ਲਈ ਕੋਈ ਗਿਫਟ ਲੈ ਕੇ ਜਾਣਾ ਚਾਹੁੰਦੀ ਹਾਂ, ਮੈਂ ਉਹਦੇ ਲਈ ਕੋਈ ਕੱਪੜੇ ਲੈ ਕੇ ਜਾਣਾ ਚਾਹੁੰਦੀ ਹਾਂ, ਜਾਂ ਫਿਰ ਮੈਂ ਚਾਹੁੰਦੀ ਹਾਂ ਕਿ ਮੈਂ ਉਹਨੂੰ ਸ਼ਗਨ ਦੇ ਦੇਵਾਂ, ਹੈ ਨਾ, ਉਹ ਮੇਰੀ ਆਪਣੀ ਥਿੰਕਿੰਗ ਹੋਏਗੀ। ਬਟ ਜਿਹੜੀਆਂ ਪੁਰਾਣੀਆਂ ਰੀਤਾਂ ਚੱਲਦੀਆਂ ਆ ਰਹੀਆਂ ਨੇ, ਜਿਹੜੇ ਕਹਿੰਦੇ ਆ ਕਿ ਬਈ ਇਹ ਲੈਣ ਦੇਣ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ, ਇਹ ਚੱਲਣਾ ਚਾਹੀਦਾ ਆ, ਕਿਉਂਕਿ ਰਿਸ਼ਤੇਦਾਰਾਂ ਨੂੰ ਕੱਪੜੇ ਲੱਤੇ ਦੇਣੇ, ਜੇ ਤੁਸੀਂ ਤੁਹਾਡਾ ਉਹਨਾਂ ਨਾਲ ਪਿਆਰ ਹੈ ਤੇ ਉਹ ਪਿਆਰ ਦੇ ਨਾਲ ਕਬੂਲਦੇ ਵੀ ਨੇ, ਹਨਾ, ਫਿਰ ਉਹ ਚੀਜ਼ ਡਿਫਰੈਂਟ ਹੋ ਜਾਂਦੀ ਹੈ। ਬਟ ਜੇ ਉਹ ਦਿਖਾਵਾ ਜਿਹਾ ਹੀ ਹੈ ਕਿ ਹਾਂ ਫਲਾਣੇ ਨੇ ਤਾਂ ਇੰਨਾ ਦਿੱਤਾ ਸੀ, ਮੈਨੂੰ ਇਹੋ ਜਿਹਾ ਦਿੱਤਾ, ਤੇ ਉਹ ਜੇ ਬਾਅਦ 'ਚ ਕਮੀਆਂ ਹੀ ਕੱਢਣੀਆਂ ਨੇ, ਫਿਰ ਉਹ ਦਿੱਤੇ ਦਾ ਜਾਂ ਲਏ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਐਨੀਵੇਜ਼, 4791 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ
0: ਹਾਂਜੀ, ਥੈਂਕ ਯੂ।
1: ਮੇਰੇ ਹਿਸਾਬ ਨਾਲ ਪੈਸੇ ਹੀ ਦੇਣੇ ਚਾਹੀਦੇ ਆ।

0: ਹਾਂਜੀ
1: ਜਿੰਨੇ ਤੁਸੀਂ ਉਹਦਾ ਵੇਖ ਲੋ ਕਿਸ ਹਿਸਾਬ ਦਾ ਉਹਦਾ ਰਿਸ਼ਤੇਦਾਰੀ ਦੇ ਹਿਸਾਬ ਨਾਲ ਹੋ ਜਾਂਦਾ ਕੀ ਨਾ ਕੋਈ ਕਿਸ ਤਰ੍ਹਾਂ ਮਾਸੀ ਮਾਮੀਆਂ ਜਾਂ ਕੋਈ ਹੈ ਨਾ ਜੀ ਕੋਈ ਦੋਸਤ ਹੋ ਜਾਂਦੇ ਆ ਪਰ ਇਹ ਵੀ ਉਹਨੂੰ ਉਸ ਹਿਸਾਬ ਨਾਲ ਵੇਖ ਕੇ ਦਿਓ ਸਕਣ ਜਿੰਨਾ ਕੁ ਮੁੜ ਕੇ ਬਾਅਦ ਚ ਪਛਤਾਵਾ ਨਾ ਵੀ ਮੈਂ ਇਹਨੂੰ 2000 ਦੇ ਗਿਆ 1000 ਦੇ ਗਿਆ
0: ਬਿਲਕੁਲ ਬਿਲਕੁਲ ਸਹੀ ਗੱਲ ਹੈ
1: ਔਰ ਜਮਾਨ ਚ ਆਪਦੀ ਪਰੇਸ਼ਾਨੀ ਵੀ ਲਾ ਕੇ ਰੱਖਣੀ ਪਤਾ ਦਿੱਤਾ ਸੀ ਤੇ ਠੀਕ ਹੈ ਜੀ ਉਸਕੇ
0: $1000 ਕਿਸੇ ਨੂੰ ਦੇ ਦੋ ਅਗਲਾ ਕੋਈ ਕਦਰ ਹੀ ਨਾ ਪਾਵੇ ਫਿਰ ਉਹ ਵੇਸਟ ਹੀ ਗਏ ਨਾ ਇੱਕ ਤਰ੍ਹਾਂ ਨਾਲ
1: ਕਿਸ ਤਰੀਕੇ ਦਾ ਅਗਲਾ ਬੰਦਾ ਮੁੜ ਕੇ ਪਛਤਾਵਾ ਜਾਣ ਆਵੇ ਵੀ ਯਾਰ ਮੈਂ ਤੈਨੂੰ ਆਹ ਦਿੱਤਾ ਇਸ ਤਰ੍ਹਾਂ ਮੈਨੂੰ ਜਾਣੇ
0: ਹਾਂਜੀ ਹਾਂਜੀ ਹਾਂਜੀ
1: ਉਹ ਚੀਜ਼ ਦਾ ਵੇਖ ਕੇ ਲੈਵਲ ਦੇ ਹਿਸਾਬ ਨਾਲ
0: ਹਾਂਜੀ ਦੇਖੋ ਜਦੋਂ ਆਪਾਂ ਕਿਸੇ ਨੂੰ ਕੋਈ ਵੀ ਚੀਜ਼ ਦਿੰਦੇ ਆ ਨਾ ਤਾਂ ਆਪਾਂ ਇਹ ਸੋਚ ਕੇ ਦਿੰਦੇ ਹਾਂ ਕਿ ਹਾਂ ਬਈ ਫਲਾਣੇ ਬੰਦੇ ਨੂੰ ਪਤਾ ਨੀ ਖੁਸ਼ੀ ਹੋਊਗੀ ਬਹੁਤ ਸਾਰੀ ਹਨਾ ਮੈਂ ਉਹਦੇ ਲਈ ਇੰਨੀ ਵਧੀਆ ਚੀਜ਼ ਲੈ ਕੇ ਆਈ ਹੋ ਸਕਦਾ ਕਿ ਅਗਲੇ ਦਾ ਟੇਸਟ ਕੁਛ ਹੋਰ ਹੋਵੇ ਤਾਂ ਜੇ ਆਪਾਂ ਪੈਸੇ ਦੇ ਦਿੰਦੇ ਹਾਂ ਤਾਂ ਅਗਲਾ ਸੋਚੂਗਾ ਕਿ ਚਲੋ ਇਹ ਮੇਰੇ ਕੰਮ ਆ ਗਿਆ ਫਲਾਣੇ ਦੀ ਹੋ ਸਕਦਾ ਕੋਈ ਇੰਸਟਾਲਮੈਂਟ ਪਈ ਹੋਵੇ ਕੋਈ ਫੋਨ ਦਾ ਬਿੱਲ ਪਿਆ ਹੋਵੇ ਉਹ ਉਤਾਰ ਦੂਗਾ ਉਹਦੇ ਨਾਲ ਨਾ ਹਾਂ ਫਾਇਦਾ ਹੋ ਜਾਂਦਾ ਹੈ ਬੜੀਆਂ ਚੀਜ਼ਾਂ ਨਿੱਘੀਆਂ ਕਿ ਅੱਜ ਕੱਲ੍ਹ ਤਾਂ ਜਿਵੇਂ ਹੁਣ ਇੰਨੀ ਜ਼ਿਆਦਾ ਇਨਫਲੇਸ਼ਨ ਦਾ ਟਾਈਮ ਹੈ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਅਤੇ ਇਹਨਾਂ ਇਹੋ ਜਿਹੇ ਟਾਈਮ ਦੇ ਵਿੱਚ ਜੇ ਕਿਸੇ ਦੀ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਹੈਲਪ ਹੋ ਜਾਵੇ ਨਾ ਤਾਂ ਇਹ ਵਰਗੀ ਰੀਸ ਨਹੀਂ ਬਟ ਮੇਰਾ ਕੁਸ਼ਚਨ ਥੋੜ੍ਹਾ ਜਿਹਾ ਹੋਰ ਸੀਗਾ ਕਿ ਜਿਹੜੀ ਪੁਰਾਣੇ ਟਾਈਮ ਤੋਂ ਇੰਨੀ ਟਾਈਮ ਦੀ ਚੱਲਦੀ ਆ ਰਹੀ ਹੈ ਰੀਤ ਇਹ ਨਾ ਕਿ ਵਿਆਹ ਸ਼ਾਦੀ ਦੇ ਮੌਕੇ 'ਤੇ ਸਪੈਸ਼ਲੀ ਮੇਨਲੀ ਵਿਆਹ ਸ਼ਾਦੀਆਂ 'ਤੇ ਜਾਂ ਹੁਣ ਅੱਜ ਕੱਲ੍ਹ ਜਿਵੇਂ ਸਾਡੇ ਪਹਿਲੇ ਲਿਸਨਰ ਨੇ ਕਿਹਾ ਸੀ ਕਿ ਹੁਣ ਜਿਵੇਂ ਰਿਟਾਇਰਮੈਂਟਸ ਹੁੰਦੀਆਂ ਕਿਸੇ ਦੀਆਂ ਇੰਡੀਆ ਦੇ ਵਿੱਚ ਕੋਈ ਪਰਸਨ ਰਿਟਾਇਰ ਹੋ ਰਿਹਾ ਆਪਣੀ ਜੋਬ ਤੋਂ ਉਹ ਵੀ ਇਹੀ ਚੀਜ਼ਾਂ ਕਰਦੇ ਹੁੰਦੇ ਨੇ ਕਿਉਂਕਿ ਕੋਈ ਫਲਾਣਾ ਬੰਦਾ ਆਉਂਦਾ ਉਹਨਾਂ ਦੇ ਲਈ ਗਿਫਟਸ ਲੈ ਕੇ ਆਉਂਦਾ ਜਾਂ ਕੱਪੜੇ ਲੈ ਕੇ ਆਉਂਦਾ ਅਤੇ ਅਸੀਂ ਵੀ ਜਿਹੜੇ ਮੰਨ ਲਓ ਮੈਂ ਲੈਟਸ ਸੇ ਹੁਣ ਮੈਂ ਕਿਸੇ ਕੰਮ ਤੋਂ ਰਿਟਾਇਰ ਹੋ ਰਹੀ ਹਾਂ ਮੈਂ ਤਾਂ ਹਜੇ ਨਹੀਂ ਹੋ ਰਹੀ ਮੇਰੇ ਤਾਂ ਹਜੇ ਸ਼ੁਰੂਆਤ ਹੀ ਹੋਈ ਹੈ ਬਟ ਜੇ ਕੋਈ ਵੀ ਮਤਲਬ ਪਰਸਨ ਲੈਟਸ ਸੇ ਕੋਈ ਵੀ ਇਨਸਾਨ ਹੈ ਉਹ ਰਿਟਾਇਰ ਹੋ ਰਿਹਾ ਅਤੇ ਉਹ ਫਿਰ ਉਹ ਵੀ ਆਪਣੇ ਰਿਸ਼ਤੇਦਾਰਾਂ ਦੇ ਲਈ ਉਹਨਾਂ ਦੇ ਲਈ ਕੱਪੜੇ ਲੈ ਕੇ ਰੱਖਦੇ ਨੇ ਹੁਣ ਇਹ ਨਹੀਂ ਪਤਾ ਅਗਲਾ ਕੋਈ ਪਸੰਦ ਕਰੂਗਾ ਜਾਂ ਨਹੀਂ ਕਰੂਗਾ ਦੇਖੋ ਜਿਹਨੇ ਪਸੰਦ ਕਰਨਾ ਹੈ ਜਿਹਨੇ ਤੁਹਾਡਾ ਮਾਣ ਰੱਖਣਾ ਨਾ ਉਹਦੇ ਲਈ ਚਾਹੇ ਤੁਸੀਂ ਨਾ ਕੁਛ ਵੀ ਲੈ ਇੱਕ ਮਿਠਾਈ ਦਾ ਡੱਬਾ ਹੀ ਲੈ ਜਾਓ ਉਹਨੇ ਉਹਦੇ 'ਚ ਵੀ ਖੁਸ਼ ਹੋ ਜਾਣਾ ਉਹਨੇ ਕਹਿਣਾ ਵੀ ਹਾਂ ਫਲਾਣਾ ਮੇਰੇ ਲਈ ਇੱਕ ਐਫਰਟ ਕਰਕੇ ਲੈ ਕੇ ਆਇਆ ਮੇਰੇ ਲਈ ਉਹਨੇ ਸੋਚਿਆ ਇੰਨਾ ਕਿ ਹਾਂ ਮੈਨੂੰ ਆਹ ਚੀਜ਼ ਮੈਨੂੰ ਆਹ ਬਰਫੀ ਪਸੰਦ ਆ ਮੈਨੂੰ ਆਹ ਮੋਤੀਚੂਰ ਦੇ ਲੱਡੂ ਪਸੰਦ ਆ ਉਹ ਮੇਰੇ ਲਈ ਮੇਰੀ ਪਸੰਦ ਦੀ ਚੀਜ਼ ਲੈ ਕੇ ਆਇਆ ਨੋ ਮੈਟਰ ਕਿ ਉਹ ਚਾਹੇ $20 ਦਾ ਡੱਬਾ ਆਇਆ ਚਾਹੇ ਉਹ $200 ਦਾ ਆਇਆ ਡਜ਼ਨਟ ਮੈਟਰ ਜੇ ਖੁਸ਼ੀ ਹੁੰਦੀ ਹੈ ਬੰਦੇ ਨੂੰ ਉਹਨੇ ਕੁਛ ਕਰ ਉਹਨੇ ਰੁਪਈਏ ਨਹੀਂ ਦੇਖਣੇ ਫਿਰ ਕਿੰਨੇ ਲੱਗਿਆ ਅਤੇ ਜਿਹੜਾ ਇਹ ਰੀਤੀ ਰਿਵਾਜ਼ ਪੁਰਾਣੇ ਚੱਲਦੇ ਆ ਰਹੇ ਨੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਸੀ ਕਿ ਜਿਹੜੇ ਇਹ ਲੈਣ ਦੇਣ ਹੁੰਦਾ ਲੈਣ ਦੇਣ ਵਾਲੇ ਸੂਟ ਹੁੰਦੇ ਆ ਉਹਨਾਂ ਦੀ ਜਗ੍ਹਾ 'ਤੇ ਸ਼ਗਨ ਦੇ ਦੇਣੇ ਚਾਹੀਦੇ ਆ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਕੰਟੀਨਿਊ ਕਿੰਨੀ ਕੁ ਕਰੂਗੀ ਜਨਰੇਸ਼ਨ ਅਗਲੀ 9 1921 ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਕੀ ਹਾਲ ਨੇ
0: ਹਾਂਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
2: ਵਧੀਆ ਵਧੀਆ ਵਧੀਆ ਮੈਂ ਨਾ ਤੁਸੀਂ ਸੁਣ ਰਿਹਾ ਸੀਗਾ ਤੁਸੀਂ ਹੁਣ ਮੋਤੀ ਚੂਰ ਦੇ ਲੱਡੂਆਂ ਦਾ ਨਾਮ ਲੈ ਲਿਆ ਹਨਾ ਮਿੱਠੇ ਦਾ ਵੈਸੇ ਬੜਾ ਸ਼ੌਕੀਨ ਸਾਡੇ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਨਾ
0: ਹਾਂਜੀ
2: 5 ਸਾਲ ਵਾਲੇ ਆ ਬਹੁਤ ਫੇਮਸ ਹੈ ਨਾ ਸੁਣਿਆ ਹੋਣਾ ਤੁਸੀਂ
0: ਕੀ ਚੀਜ਼
2: 5 ਸਾਲ ਵਾਲੇ
0: ਬਾਂਸਲ ਵਾਲੇ
2: ਸਵੀਟਸ ਵਾਲੇ
0: ਬਾਂਸਲ ਸਵੀਟਸ ਠੀਕ ਹੈ ਹਾਂਜੀ
2: ਬਹੁਤ ਮਸ਼ਹੂਰ ਹੈ ਇੱਕ ਗੋਇੰਕਾ ਵਾਲੇ ਆ ਇੱਕ ਬਾਂਸਲ ਵਾਲੇ ਆ ਸਾਡੇ ਅੰਮ੍ਰਿਤਸਰ ਦੇ ਵਿੱਚ ਹੈਨਾ ਜਦੋਂ ਵੀ ਜਾਈਏ ਨਾ ਅੰਮ੍ਰਿਤਸਰ ਮੋਤੀ ਚੂਰ ਦੇ ਲੱਡੂ ਦਾ ਮੇਨ ਖਾਸ ਹੁੰਦੇ ਆ ਨਾ ਸਾਡੇ ਆਪਣੇ ਹੈਨਾ
0: ਹਾਂਜੀ
2: ਅੱਛਾ ਓਕੇ ਆਪਣਾ ਅੱਛਾ ਟੌਪਿਕ ਚੱਲ ਰਿਹਾ ਸੀਗਾ ਤੁਹਾਡਾ ਕਿ ਵੀ ਦੇਣ ਲੈਣ ਹਨ
0: ਹਾਂਜੀ ਹਾਂਜੀ
2: ਮੈਂ ਨਾ ਸੁਣ ਰਿਹਾ ਸੀਗਾ ਵੀ ਸਾਰਿਆਂ ਦਾ ਹੀ ਹੈ ਨਾ ਸਾਰਿਆਂ ਨੇ ਬਹੁਤ ਵਧੀਆ ਵਧੀਆ ਚੀਜ਼ਾਂ ਦੱਸੀਆਂ ਲੈਣਾ ਦੇਣਾ ਮੈਨੂੰ ਸਮਝ ਨੀ ਆਉਂਦੀ ਵੀ ਸੀਗੀ ਕਿ ਵੀ ਇਹ ਬੜਾ ਮਾਸ ਜਿਹਾ ਮੈਨੂੰ ਲੱਗਦਾ ਸੀਗਾ ਹੈਨਾ ਕਿ ਵੀ ਬੰਦ ਹੋਣਾ ਚਾਹੀਦਾ ਜਾਂ ਚੱਲਦਾ ਰਹਿਣਾ ਚਾਹੀਦਾ ਹੈਨਾ ਕਿਉਂਕਿ ਅੱਜ ਕੱਲ ਦਾ ਮਾਹੌਲ ਜੋ ਚੱਲਦਾ ਕਿਸੇ ਕੋਲ ਹੈਨਾ ਟਾਈਮ ਬਹੁਤ ਜ਼ਿਆਦਾ ਹੈ ਨੀ ਕਿ ਵੀ ਜਾਈਏ ਵੀ ਹੈਨਾ ਪਹਿਲੇ ਪਹਿਲੇ ਤਾਂ ਇੱਕ ਬੰਦਾ ਜਾਵੇ ਲੈ ਕੇ ਆਵੇ ਫਿਰ ਦੂਜੇ ਬੰਦੇ ਨੂੰ ਪਸੰਦ ਨਾ ਆਵੇ ਫਿਰ ਉਹਨੂੰ ਕੋਈ ਯਾਰ ਤੂੰ ਵਟਾ ਲੈ ਫਿਰ ਤੂੰ ਲੈ ਕੇ ਆ ਹਨਾ ਉਹ ਵੀ ਇੱਕ ਚੀਜ਼ ਹੋ ਜਾਂਦੀ ਆ
0: ਤੇ
2: ਦੂਜੀ ਪਾਸੇ ਜੇ ਆਪਾਂ ਗੱਲ ਕਰੀਏ ਪੈਸੇ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜੇ ਇੱਥੇ ਨਾ ਬੰਦੇ ਮੈਂ ਵੇਖੇ ਕੈਨੇਡਾ ਦੇ ਵਿੱਚ ਜਿਹੜੇ ਪੁਰਾਣੇ ਬਜ਼ੁਰਗ ਇਸ ਤਰ੍ਹਾਂ ਉਹ ਆਪਾਂ ਜੀ ਅੱਜ ਦੀ ਡੇਟ ਦੇ ਵਿੱਚ ਨਾ ਅੱਜ ਦੀ ਡੇਟ ਦੇ ਵਿੱਚ ਵੀ ਇੰਡੀਆ ਨਾਲ ਗੁਣਾ ਕਰਕੇ ਉਹ ਪੈਸੇ ਦਿੰਦੇ ਨੇ ਹਿਸਾਬ ਨਾਲ। ਹਾਂ ਵੀ ਇਹ ਨਾ ਉਹ ਫਿਰ ਪੈਸੇ ਮੈਨੂੰ ਤਾਂ ਲੱਗਦਾ ਪੈਸਿਆਂ ਚ ਪੈਣਾ ਨੀ ਚਾਹੀਦਾ, ਉਹ ਚੀਜ਼ ਹੀ ਦੇ ਦੇਣੀ ਚਾਹੀਦੀ ਆ, ਭਾਵੇਂ ਖਾਣ ਵਾਲੀ ਚੀਜ਼ ਹੀ ਦੇ ਦੋ, ਖਾਣ ਵਾਲੀ ਜ਼ਰੂਰ ਦੇਣੀ ਆ, ਵੀ ਖਾਣ ਵਾਲੀ ਉਹ ਦੇ ਦੋ ਜਾਂ ਕੁਛ ਏਦਾਂ ਦੀ ਚੀਜ਼ ਹੀ ਦੇ ਦੋ ਕਿ ਵੀ ਹਾਂ ਵੀ ਹਨਾ ਪੈਸਿਆਂ ਵਾਲਾ ਵਿੱਚ ਆਵੇ ਹੀ ਨਾ ਚੱਕਰ।
0: ਨਹੀਂ ਇਹ ਵੀ ਚੀਜ਼ ਠੀਕ ਹੈ ਕਿਉਂਕਿ ਦੇਖੋ ਜੇ ਹਨਾ ਜੇ ਤਾਂ ਤੁਸੀਂ ਹੁਣ ਇੱਥੋਂ ਦੀ ਕਰੰਸੀ ਡਿਫਰੈਂਟ ਆ ਉੱਥੋਂ ਦੀ ਕਰੰਸੀ ਡਿਫਰੈਂਟ ਆ, ਹੁਣ ਆਪਾਂ ਜੇ ਹੁਣ ਆਪਾਂ ਇੱਥੋਂ ਪੈਸੇ ਕਿਸੇ ਨੂੰ ਭੇਜਦੇ ਹਾਂ ਉੱਥੇ ਹਨਾ ਆਪਣੇ ਆਪਣੇ ਘਰਦਿਆਂ ਨੂੰ ਭੇਜਦੇ ਹਾਂ ਤਾਂ ਇੱਥੋਂ ਦਾ ਤਾਂ ਉੱਧਰ ਹੋ ਜਾਣਾ ਇੱਕ ਤੇ ਬਣ ਜਾਣੇ 70-80 ਹਨਾ, ਬਟ ਉੱਥੋਂ ਵਾਲੇ ਤਾਂ 70-80 ਇੱਥੇ ਤਾਂ $1 ਹੀ ਬਣਨਾ ਨਾ। ਇਹ ਵੀ ਚੀਜ਼ ਦੇਖੋ ਵੀ ਹਾਂ ਇੱਥੋਂ ਦਾ ਜੇ ਤੁਸੀਂ ਇੱਥੋਂ ਦੇ ਸੋਚ ਕੇ ਚੱਲੋ ਉੱਥੇ ਕਿਸੇ ਨੇ ਹਨਾ 5100 ਰੁਪਇਆ ਪਾਇਆ ਸੀ ਤੇ ਇੱਥੇ ਤਾਂ ਫਿਰ ਉਹ $100 ਵੀ ਨੀ ਬਣਿਆ, ਫਿਰ ਇੱਥੇ ਅਗਲਾ ਕਹਿੰਦਾ ਕਿ ਮੈਨੂੰ ਤਾਂ $100 ਵੀ ਨੀ ਇਹਨਾਂ ਨੇ ਪੂਰਾ ਦੇ ਸਕਿਆ, 4 ਜਣੇ ਆ ਗਏ ਸਾਡੇ ਵਿਆਹ ਦੇ ਵਿੱਚ ਹਨਾ।
2: ਹਾਂਜੀ
0: ਇਹ ਵੀ ਚੀਜ਼ਾਂ ਹੈਗੀਆਂ ਨੇ। ਹਾਂਜੀ
2: ਨਹੀਂ ਇੰਡੀਆ ਦੇ ਵਿੱਚ ਹੁਣ ਇੱਕ ਚੀਜ਼ ਹੋਰ ਵੀ ਮੈਂ ਸੋਚਦਾ ਸੀਗਾ, ਮੈਨੂੰ ਨਾ ਇੱਕ ਬੜਾ ਆਪਾਂ ਇਮੋਸ਼ਨਲੀ ਅਟੈਚ ਹੁੰਦੇ ਹਾਂ ਆਪਣੇ ਜਦੋਂ ਘਰਦਿਆਂ ਦੇ ਨਾਲ, ਸਾਨੂੰ ਮੇਰੇ ਨਾ ਡੈਡੀ ਕੋਲ ਨਾ ਇੱਕ ਜਿੱਦਾਂ ਉਹਨਾਂ ਦੇ ਮੇਰੇ ਡੈਡੀ ਸ਼ਾਇਦ ਮੇਰੇ ਗ੍ਰੈਂਡ ਫਾਦਰ ਨੂੰ ਕੋਈ ਸੂਟ ਮਿਲਿਆ ਸੀਗਾ, ਮੇਰੇ ਡੈਡੀ ਨੇ ਸਵਾਇਆ ਨੀ। ਉਹ ਤੁਹਾਨੂੰ ਪਤਾ ਮੈਂ ਉਹਦਾ ਟਵੀਟ ਦਾ ਕੋਲ, ਮਤਲਬ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਜਿਹੜੀਆਂ ਅੱਜ ਦੇ ਟਾਈਮ ਦੇ ਵਿੱਚ ਵੀ ਉਹ ਕੱਪੜੇ ਨੀ ਮਿਲਦੇ ਉਹਨੇ ਸੋਲਿਡ ਹਨਾ। ਮੈਨੂੰ ਇਮੋਸ਼ਨਲੀ ਵੀ ਇੱਕ ਬੰਦਾ ਅਟੈਚ ਹੁੰਦਾ ਨਾ ਕਿ ਹਾਂ ਯਾਰ ਇਹ ਵਾਲੀ ਚੀਜ਼ ਸੀਗੀ ਕਿ ਮੈਂ ਬੜਾ ਉਹ ਮੈਨੂੰ ਬਹੁਤ ਵਧੀਆ ਲੱਗੀ ਚੀਜ਼ ਹਨਾ। ਮੈਨੂੰ ਲੱਗਦਾ ਕੱਪੜੇ ਕਈ ਵਾਰੀ ਦੇਣੇ ਵੀ ਚਾਹੀਦੇ ਆ ਇੱਕ ਦੂਜੇ ਨੂੰ, ਉਹ ਥੋੜਾ ਜਿਹਾ ਅਟੈਚਮੈਂਟ ਵੀ ਰਹਿ ਜਾਂਦੀ ਹੈ ਯਾਰ ਮੇਰੇ ਨਾ ਮੰਮੀ ਨੇ ਦਿੱਤੀ ਸੀਗੀ ਇਹ ਚੀਜ਼ ਨੀ ਦਿੱਤੀ ਸੀਗੀ।
0: ਹਾਂਜੀ ਤੁਹਾਡੀ ਗੱਲ ਵਿੱਚ ਹੈ, ਉਹ ਚੀਜ਼ ਤਾਂ ਹੈਗੀ ਹੋਈ ਆ, ਜਿਵੇਂ ਹੁਣ ਕੋਈ ਸਿਰਫ ਵਿਆਹ ਹੁੰਦਾ ਆ ਤਾਂ ਉਹ ਇੱਕ ਕਹਿ ਲਓ ਕਿ ਐਜ਼ ਅ ਹੈਰੀਟੇਜ ਐਜ਼ ਅ ਆਪਣੀ ਮੈਮਰੀਜ਼ ਹਨਾ, ਕੋਈ ਆਪਣੇ ਗ੍ਰੈਂਡ ਪੇਰੈਂਟਸ ਆਪਣੇ ਪੇਰੈਂਟਸ ਜਾਂ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਨੇ ਉਹ ਦਿੰਦੇ ਨੇ ਆਪਣੇ ਬੱਚਿਆਂ ਨੂੰ ਆਪਣੇ ਗ੍ਰੈਂਡ ਸਨਸ ਨੂੰ ਗ੍ਰੈਂਡ ਡਾਟਰਸ ਨੂੰ ਹਨਾ, ਉਹ ਦਿੰਦੇ ਨੇ ਤਾਂ ਉਹਨਾਂ ਦਾ ਇੱਕ ਪਿਆਰ ਹੀ ਹੋ ਜਾਂਦਾ, ਉਹ ਤਾਂ ਵਿਰਾਸਤ ਜਿਵੇਂ ਚੱਲੀ ਆਉਂਦੀ ਹੈ ਹਨਾ। ਬਟ ਅਸੀਂ ਜਿਹੜਾ ਅੱਜ ਦਾ ਟੋਪਿਕ ਜਿਹੜਾ ਚੱਲ ਰਿਹਾ ਉਹ ਗੱਲ ਚੱਲ ਰਹੀ ਜਿਹੜੇ ਰਿਸ਼ਤੇਦਾਰ ਨੇ, ਰਿਸ਼ਤੇਦਾਰਾਂ ਨੂੰ ਜਿਹੜੇ ਆਪਾਂ ਦਿੰਦੇ ਹਾਂ ਉਹ ਤਾਂ ਬਣਦਾ ਹੀ ਆ। ਹੁਣ ਜੇ ਮੇਰੇ ਮਦਰ ਜਾਂ ਮੇਰੇ ਜਿਹੜੇ ਮੇਰੇ ਨਾਨੀ ਨੇ ਮੇਰੇ ਦਾਦੀ ਨੇ ਉਹਨਾਂ ਦੀ ਜਿਹੜੀ ਚੀਜ਼ਾਂ ਨੇ ਉਹ ਮੇਰੇ ਕੋਲ ਕਾਫੀ ਸਾਰੀਆਂ ਹੈਗੀਆਂ ਨੇ, ਚਾਹੇ ਕੋਈ ਜੁਵਲਰੀ ਹੋ ਜਾਵੇ ਚਾਹੇ ਕੋਈ ਕੱਪੜੇ ਹੋ ਜਾਣ ਜਾਂ ਕੋਈ ਵੀ ਚੀਜ਼ ਹੈ ਨਾ, ਤੇ ਮੈਂ ਤਾਂ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਰੱਖਦੀ ਹਾਂ ਜਾਂ ਮੈਂ ਪਾਉਂਦੀ ਹਾਂ ਹਨਾ, ਤੇ ਉਹ ਤਾਂ ਚਲੋ ਉਹਨਾਂ ਦਾ ਪਿਆਰ ਹੋ ਗਿਆ ਮੇਰੇ ਲਈ। ਬਟ ਜਿਹੜੇ ਹੋਰ ਰਿਸ਼ਤੇਦਾਰ ਆਪਣੇ ਵਿਆਹਾਂ 'ਚ ਜਾਂ ਆਪਣੇ ਫੰਕਸ਼ਨਸ ਦੇ ਵਿੱਚ ਆਉਂਦੇ ਨੇ, ਗੱਲ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਸ਼ਗਨ ਦੇ ਦੇਣਾ ਚਾਹੀਦਾ ਕਿ ਉਹਨਾਂ ਨੂੰ ਕੱਪੜੇ ਲੱਤੇ ਜਿਵੇਂ ਲੈਣ ਦੇਣ ਉਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ।
2: ਉਹਨਾਂ ਨੂੰ ਅੱਜ ਦੀ ਡੇਟ ਦੇ ਹਿਸਾਬ ਨਾਲ ਥੋੜਾ ਜਿਹਾ ਦੇਖਿਆ ਜਾਵੇ ਤੇ ਮੈਨੂੰ ਲੱਗਦਾ ਪੈਸੇ ਵਾਲਾ ਕੰਮ ਠੀਕ ਰਹਿ ਜਾਂਦਾ ਹੈ, ਕਿਉਂਕਿ ਪਸੰਦ ਤਾਂ ਕਿਸੇ ਨੂੰ ਅੱਜ ਦੀ ਡੇਟ ਦੇ ਵਿੱਚ ਕਿਸੇ ਦੀ ਨਹੀਂ ਜਾਂਦੀ ਨੀ, ਕਿਉਂਕਿ ਅੱਜ ਦੀ ਡੇਟ ਜਿਹੜੀ ਹੈ ਨਾ ਉਹ ਥੋੜੀ ਜਿਹੀ ਬ੍ਰਾਂਡ ਦੇ ਨਾਲ ਰਿਲੇਟ ਜ਼ਿਆਦਾ ਹੋ ਗਈ ਹੈ ਨਾ, ਉਹ ਜਿਹੜੀ ਵੀ ਚੀਜ਼ ਕਿਉਂਕਿ ਕਿਸੇ ਨੂੰ ਪਸੰਦ ਹੀ ਅੱਜ ਕੱਲ੍ਹ ਆਉਂਦਾ ਯਾਰ ਮੈਨੂੰ ਉਹ ਬ੍ਰਾਂਡ ਦੀ ਚੀਜ਼ ਨੀ ਮਿਲੀ ਹੈ ਨਾ ਵੀ ਮੈਂ ਉਹ ਚੀਜ਼ ਲੈ ਲਈ, ਫਿਰ ਉਹ ਬੰਦਾ ਪੈਸਿਆਂ ਦੇ ਨਾਲ ਲੈ ਲੈਂਦਾ ਭਾਵੇਂ ਕੋਲੋਂ ਪਾ ਕੇ ਹੋਰ ਉਸ ਚੀਜ਼ ਜਿਹੜੀ ਵੀ ਬੰਦੇ ਨੂੰ ਪਸੰਦ ਆ ਉਸ ਹਿਸਾਬ ਦੀ ਚੀਜ਼ ਲੈ ਲੈਂਦਾ।
0: ਬਿਲਕੁਲ ਸਹੀ ਗੱਲ,
2: ਪੈਸਾ ਹੀ ਜਿੱਤ ਜਾਣਾ ਅੱਜ ਦੇ ਟਾਈਮ ਚ ਜੋ ਮੈਨੂੰ ਲੱਗ
0: ਜਾਂਦਾ। ਚਲੋ ਐਨੀਵੇਸ ਚਲੋ ਥੈਂਕ ਯੂ ਸੋ ਮਚ, ਤੁਸੀਂ ਆਪਣੀ ਗੱਲ ਰੱਖੀ ਤੇ ਤੁਸੀਂ ਹੁਣ ਜਾ ਕੇ ਆਪਣਾ ਕੁਛ ਖਾਓ, ਮਿੱਠਾ ਮੁੱਠਾ ਲਿਆਓ ਲੱਡੂ ਜਾ ਕੇ।
2: ਲੱਡੂ ਨੀ, ਮੈਂ ਮਨਪ੍ਰੀਤ ਜੀ ਮੈਨੂੰ ਮੈਂ ਨਾ ਹੁਣ ਇੱਥੇ ਤਾਂ ਉਹੀ ਸਿਸਟਮ ਚੱਲਦਾ ਹੈ 4 ਦਿਨ ਕੰਮ 5ਵੇਂ ਦਿਨ
0: ਸੋਚਣਾ। ਹਾਂਜੀ
2: ਮੈਂ ਨਾ ਕੈਨੇਡਾ ਦੇ ਵਿੱਚ ਜਦੋਂ ਨਵਾਂ ਨਵਾਂ ਆਇਆ ਨਾ ਤੇ ਮੈਨੂੰ ਬੜਾ ਅਜੀਬ ਲੱਗਾ, ਮੈਨੂੰ ਨਾ ਮੇਰੇ ਰਿਸ਼ਤੇਦਾਰਾਂ ਨੇ ਕਹਿਣਾ ਯਾਰ ਆਪਾਂ ਨਾ ਗ੍ਰੋਸਰੀ ਲੈਣ ਚੱਲੇ ਹਾਂ, ਫਿਰ ਕਿਸੇ ਨੇ ਕਹਿਣਾ ਯਾਰ ਛੁੱਟੀ ਆਪਾਂ ਗ੍ਰੋਸਰੀ ਲੈਣ ਚੱਲੇ ਹਾਂ, ਜੋ ਕਹਿਣਾ ਯਾਰ ਮੈਂ ਸ਼ਦਾਈ ਹੋ ਗਿਆ, ਮੈਂ ਕਿਹਾ ਯਾਰ ਗ੍ਰੋਸਰੀ ਕੀ ਚੀਜ਼ ਹੁੰਦੀ ਹੈ ਵੀ ਸਾਰੇ ਬੰਦੇ ਤਾਂ ਗ੍ਰੋਸਰੀ ਦੇ ਪਿੱਛੇ ਪੈ ਗਏ ਆ। ਉਹ ਕਹਿੰਦੇ ਯਾਰ ਉਹ ਮਤਲਬ ਇੱਥੇ ਨਾ ਜਿੱਦਾਂ ਬੰਦਾ ਸੌਦਾ ਹੀ ਲੈ, ਉਹ ਮੈਂ ਕਿਹਾ ਅੱਛਾ ਅੱਛਾ ਉਹਦੇ ਤਾਂ ਡੈਡੀ ਜਾਂਦੇ ਹੁੰਦੇ ਸੀ ਸਕੂਟਰ ਤੇ ਸੌਦਾ ਲੈ ਕੇ ਆਉਂਦੇ।
0: ਉਹੀ ਗੱਲ ਹੈ ਨਾ ਦੇਖੋ ਹਨਾ, ਸਾਰਾ ਵੀਕ ਬੰਦਾ ਕੰਮ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਵੀਕਐਂਡ ਦੇ ਉੱਪਰ ਫਿਰ ਮੌਕਾ ਮਿਲਦਾ ਅੱਜ ਗ੍ਰੋਸਰੀ ਕਰ ਲਓ ਅੱਜ ਲੌਂਡਰੀ ਕਰ ਲਓ, ਇਹੀ ਚੀਜ਼ਾਂ ਦੇ ਵਿੱਚ ਨੇ, ਕਿੰਨੀ ਭੱਜ ਨੱਠ ਵਾਲੀ ਲਾਈਫ ਹੈ ਨਾ। ਬਟ ਹਾਂਜੀ ਇਹਨੂੰ ਵੀ ਥੋੜਾ ਥੋੜਾ ਮੈਨੇਜ ਕਰਕੇ ਚੱਲੀਏ ਤਾਂ ਫਿਰ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਟਾਈਮ ਕੱਢਣਾ ਹੀ ਕੱਢਣਾ ਚਾਹੀਦਾ, ਇਹ ਚੀਜ਼ਾਂ ਤਾਂ ਚੱਲਦੀ ਹੀ ਰਹਿਣੀਆਂ ਨੇ।
2: ਮੈਂ ਨਾ 1.5 ਘੰਟੇ ਤੋਂ ਹੁਣ ਇੱਦਾਂ ਹੈ ਨਾ ਗ੍ਰੋਸਰੀ ਵਾਲੇ ਚੱਕਰ ਚ ਪਿਆ ਸੀਗਾ ਤੇ ਮੈਂ ਵਿੱਚ ਵਿੱਚ ਗੱਡੀ ਲਾ ਦਿੰਦਾ ਸੀ, ਫਿਰ ਆਉਂਦਾ ਸੀ ਤੁਹਾਡਾ ਇਹ ਪ੍ਰੋਗਰਾਮ ਥੋੜਾ ਜਿਹਾ ਲੰਬਾ ਚੱਲਦਾ ਨਾ ਤੇ ਰਹਿ ਜਾਂਦਾ ਵਿੱਚ।
0: ਚਲੋ ਕੋਈ ਗੱਲ ਨੀ, ਤੁਸੀਂ ਫਿਰ ਵੀ ਸੁਣਿਆ ਆਪਣਾ ਵਿਚਾਰ ਦਿੱਤੇ, ਬੜੀ ਖੁਸ਼ੀ ਹੋਈ ਮੈਨੂੰ। ਸੌਦਾ ਪੱਤਾ ਖਤਮ ਹੋਇਆ ਤਾਂ ਇੰਡੀਅਨ ਫਰੂਟ ਲੈਂਡ ਦੀ 25 ਸੈਂਡਲਵੁੱਡ ਪਾਰਕਵੇ ਵਾਲੀ ਇੰਟਰਸੈਕਸ਼ਨ ਤੇ ਪਹੁੰਚੋ, ਸੋਰੀ ਇੰਟਰਸੈਕਸ਼ਨ ਨੀ ਲੋਕੇਸ਼ਨ ਤੇ, ਇੰਟਰਸੈਕਸ਼ਨ ਹੈਗੀ ਆ ਸੈਂਡਲਵੁੱਡ ਐਂਡ ਹਾਈਵੇ 10 ਜਾਂ ਹਰ ਅੰਟਾਰੀਓ ਤੁਸੀਂ ਕਹਿ ਲਓ, ਅਤੇ ਜਿਹੜਾ ਸਟਾਰਬਕਸ ਵਾਲਾ ਪਲਾਜ਼ਾ ਆ, ਗੈਸ ਸਟੇਸ਼ਨ ਵੀ ਹੈਗਾ ਇੱਥੇ, ਇੱਥੇ ਤੁਸੀਂ ਪਹੁੰਚੋ ਕਿਉਂਕਿ ਕੱਲ੍ਹ ਤੱਕ ਇਹ ਸੇਲ ਚੱਲਣੀ ਹੈ, ਅਤੇ ਇਹਨਾਂ ਦੇ ਕੋਲੋਂ ਤੁਸੀਂ ਇੰਡੀਅਨ ਪਾਕਿਸਤਾਨੀ ਕੈਨੇਡੀਅਨ ਗਰੋਸਰੀ ਸਾਰੀਆਂ ਕਰਕੇ ਆਓ। ਥੋੜ੍ਹੀ ਜਿਹੀ ਪ੍ਰਾਈਸਿਸ ਦੱਸ ਦਿੰਦੀ ਹਾਂ, ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਵਾਲਾ, ਬਿਲਕੁਲ ਤੁਸੀਂ ਭੁਲੇਖਾ ਨਾ ਖਾ ਜਿਓ, 20 ਪਾਉਂਡ ਵਾਲਾ ਡਿਫਰੈਂਟ ਹੁੰਦਾ, 10 ਪਾਉਂਡ ਵਾਲਾ ਛੋਟਾ ਬੈਗ ਹੋਊਗਾ। 10 ਪਾਉਂਡ ਵਾਲਾ ਬੈਗ 699 ਦੇ ਵਿੱਚ ਮਿਲ ਰਿਹਾ। 4 ਲੀਟਰ ਵਾਲਾ ਨੈਲਸਨ 2% ਮਿਲਕ 499 ਦੇ ਵਿੱਚ ਪੈਕ ਹੈ ਪੂਰਾ। ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ 10 ਪਾਉਂਡ ਵਾਲਾ ਬੈਗ 899, ਸਵਰਨਾ ਚੱਕੀ ਆਟਾ 20 ਪਾਉਂਡ ਵਾਲਾ ਬੈਗ 1099, ਬਰਾਡ ਦਹੀਂ 599 1.8 ਕੇਜੀ, ਇੰਡੀਅਨ ਡੈਲੀਬਾਈਟਸ ਦੀ ਮਸਟਰਡ ਆਇਲ ਦੀ 5 ਲੀਟਰ ਵਾਲੀ ਸਰੋਂ ਦੇ ਤੇਲ ਦੀ ਬੋਟਲ ਲੈ ਕੇ ਆਓ $19.99, ਬਰਾਡ ਘਿਓ 1.8 ਕੇਜੀ ਵਾਲਾ $22.99 $22.99, ਅਤੇ ਇਸ ਤੋਂ ਇਲਾਵਾ ਹੈਪੀ ਡੇਰੀ ਪਨੀਰ 399, ਬੰਸੀ ਪੋਹਾ ਥਿਕ ਐਂਡ ਥਿਨ 2 ਪਾਉਂਡ ਵਾਲਾ ਬੈਗ 199, ਵਾਗ ਬੱਕਰੀ ਚਾਹ 2 ਪਾਉਂਡ ਵਾਲਾ ਬੈਗ 999, ਜੇਕਰ ਕੋਈ ਦਾਲ ਵਗੈਰਾ ਲੈ ਕੇ ਆਉਣੀ ਹੈ ਤਾਂ 299 ਦੇ ਵਿੱਚ 4 ਪਾਉਂਡ ਵਾਲੀਆਂ ਦਾਲਾਂ ਲੱਗੀਆਂ ਹੋਈਆਂ ਨੇ, ਅਤੇ ਕਾਫੀ ਸਾਰੇ ਸਨੈਕਸ, ਫਰੋਜ਼ਨ ਆਈਟਮਸ, ਬਹੁਤ ਕੁਛ ਤੁਹਾਨੂੰ ਮਿਲੂਗਾ। ਆਲਮੋਸਟ ਐਵਰੀਥਿੰਗ ਤੁਹਾਨੂੰ ਔਨ ਸੇਲ ਮਿਲਣਾ ਆ, ਬਸ ਤੁਸੀਂ ਇਹ ਦੇਖ ਲਿਓ, ਪ੍ਰਾਈਸ ਕੰਪੈਰੀਜ਼ਨ ਕਰ ਲਿਓ, ਕਿਉਂਕਿ ਇਹਨਾਂ ਦੇ ਕੋਲ ਇੱਕ ਇੱਕ ਚੀਜ਼ ਦੋ ਦੋ ਤਿੰਨ ਤਿੰਨ ਬ੍ਰਾਂਡਸ ਦੀ ਪਈ ਹੁੰਦੀ ਹੈ, ਤਾਂ ਧਿਆਨ ਨਾਲ ਤੁਸੀਂ ਦੇਖ ਕੇ ਜਿਹੜੀ ਲੋਐਸਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਰਹੀ ਆ ਤੁਸੀਂ ਲੈ ਲਿਓ। ਅਤੇ ਇੰਡੀਅਨ ਫਰੂਟ ਲੈਂਡ ਦੀ ਹੈ ਨਾ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ, ਤੰਦੂਰੀ ਗ੍ਰਿਲ ਮੀਟ ਸ਼ੋਪ ਸੈਪਰੇਟ ਐਂਟਰੈਂਸ ਦੇ ਨਾਲ ਹੁੰਦੀ ਹੈ। ਵੈਜੀਟੇਰੀਅਨ ਥਾਲੀ 499 ਦੇ ਵਿੱਚ ਖਾਓ, ਵੈਜੀ ਬਰਗਰ 399, ਚਨਾ ਭਟੂਰਾ 399, ਆਲੂ ਜਾਂ ਮੂਲੀ ਵਾਲੇ ਪਰੌਂਠੇ 299 ਈਚ, ਚਿਕਨ ਬਿਰਿਆਨੀ 699, ਵੈਜੀਟੇਰੀਅਨ ਮੀਡੀਅਮ ਪੀਜ਼ਾ ਦੋ ਟੋਪਿੰਗਸ ਵਾਲਾ 699। ਪਹੁੰਚਣਾ ਹੈਗਾ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਐਂਡ ਹਰ ਅੰਟਾਰੀਓ ਦੇ ਇੰਟਰਸੈਕਸ਼ਨ 'ਤੇ, ਜ਼ਰੂਰ ਪਹੁੰਚੋ, ਲਾਜਵਾਬ ਖਾਣਾ ਖਾਓ, ਮੈਰੀਨੇਟਡ ਮੀਟ, ਰੋ ਮੀਟ ਵੀ ਮਿਲਦਾ, ਫਿਸ਼ ਇਹਨਾਂ ਦੀ ਬੜੀ ਸਵਾਦ ਆ, ਮੈਂ ਵੀ ਬਹੁਤ ਵਾਰ ਖਾਧੀ ਆ, ਉਹ ਵੀ ਤੁਸੀਂ ਖਾ ਸਕਦੇ ਹੋ। ਜ਼ਰੂਰ ਪਹੁੰਚੋ ਇੰਡੀਅਨ ਫਰੂਟ ਲੈਂਡ 25 ਸੈਂਡਲਵੁੱਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ 'ਤੇ, ਅਤੇ ਮਨਸੂਰ ਮਲੰਗੀ ਜੀ ਦੀ ਆਵਾਜ਼ 'ਚ ਨੈਕਸਟ ਗਾਣਾ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੁਣਦਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਗਾਣਾ ਬੜਾ ਪਿਆਰਾ ਸੀਗਾ ਬਟ ਮੈਨੂੰ ਥੋੜਾ ਜਿਹਾ ਕੱਟਣਾ ਪੈ ਗਿਆ ਕਿਉਂਕਿ ਟਾਈਮ ਥੋੜਾ ਜਿਹਾ ਕਰਕੇ ਥੋੜੀ ਥੋੜੀ ਜਿਹੀ ਮੈਨੂੰ ਅੱਜ ਮੈਨੇਜ ਕਰਨੀ ਪੈਣੀ ਆ ਸਾਰੀ ਕਹਿ ਲਓ ਕਿ ਪਲੇਲਿਸਟ ਆਪਣੀ। ਬਟ ਐਨੀਵੇਜ਼ ਸਪੈਕਸ ਐਕਸਪ੍ਰੈਸ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਅਤੇ ਡਾਕਟਰਸ ਅੱਜ ਵੀ ਅਵੇਲੇਬਲ ਨੇ, ਤੁਸੀਂ ਜਾ ਕੇ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ। ਰਾਜਨ ਜੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ, ਨਵੀਂ ਨਵੀਂ ਡੀਲਸ ਦੀ ਜਾਣਕਾਰੀ ਦੇਣਗੇ ਅਤੇ ਤੁਸੀਂ ਡਾਕਟਰਸ ਦੇ ਨਾਲ ਕਦੋਂ ਕਦੋਂ ਮਿਲ ਸਕਦੇ ਹੋ ਪੂਰੀ ਇਨਫੋਰਮੇਸ਼ਨ ਦੇਣਗੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਮੁਲਾਕਾਤ ਕਰਕੇ ਆਪਣਾ ਆਈ ਐਗਜ਼ਾਮ ਵੀ ਦੇ ਸਕਦੇ ਹੋ। ਅਗਲੇ ਕਾਲਰ 4241 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਤੁਹਾਡੀ
0: ਆਵਾਜ਼ ਨੀ ਆ ਰਹੀ ਮੇਰੇ ਤੱਕ, ਤੁਹਾਡੀ ਕਾਲ ਹੀ ਕੱਟ ਹੋ ਗਈ। ਚਲੋ ਕੋਈ ਗੱਲ ਨੀ, ਦੁਬਾਰਾ ਕਰ ਲਿਓ। 7367 ਜੀ, ਸਤਿ ਸ਼੍ਰੀ ਅਕਾਲ।
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਅੱਛਾ, ਜਿਹੜਾ ਤੁਸੀਂ ਇਹ ਪਹਿਲਾਂ ਗਾਣਾ ਲਾਇਆ ਸੀ ਨਾ ਮਨਸੂਰ ਦਾ,
0: ਹਾਂਜੀ,
2: ਉਹ ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਵਾ ਪੰਜਾਬ 'ਚ ਪੋਠੋਹਾਰ,
0: ਹਾਂਜੀ,
2: ਇਹ ਪੋਠੋਹਾਰੀ ਪੰਜਾਬੀ ਸੀ।
0: ਹਾਂਜੀ ਹਾਂਜੀ ਹਾਂਜੀ
2: ਹਾਂਜੀ,
0: ਬੜਾ ਪੁਰਾਣਾ ਇਹ ਰਿਕਾਰਡਡ ਸੀਗਾ ਇਹ ਗਾਣਾ, ਮੈਨੂੰ ਬਸ ਉਹ ਲੰਬਾ ਬਹੁਤ ਸੀ, ਮੈਨੂੰ ਥੋੜਾ ਜਿਹਾ ਕੱਟਣਾ ਪੈ ਗਿਆ ਟਾਈਮ ਕਰਕੇ, ਬਟ ਕਿਸੇ ਹੋਰ ਦਿਨ ਨਾ ਮੈਂ ਪੂਰਾ ਸੁਣਾਉਂਗੀ।
2: ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀ, ਬਹੁਤ ਸੋਹਣਾ ਗਾਣਾ ਹੈ।
0: ਹਾਂਜੀ ਹਾਂਜੀ ਹਾਂਜੀ, ਬਸ ਮੈਨੂੰ ਅੱਧਾ ਅੱਧਾ ਕੱਟਣਾ ਪੈ ਗਿਆ।
2: ਹਾਂਜੀ
0: ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਕਿਸੇ ਹੋਰ ਦਿਨ ਜਦੋਂ ਮੈਨੂੰ ਟਾਈਮ ਮਿਲਿਆ ਨਾ, ਤਾਂ ਫਿਰ ਮੈਂ ਇਹ ਗਾਣਾ ਪੂਰਾ ਸੁਣਾਉਂਗੀ। ਮੈਂ ਨੋਟ ਕਰਕੇ ਰੱਖ ਲਿਆ ਹੋਇਆ, ਮੈਂ ਪਹਿਲਾਂ ਵੀ ਸੁਣਿਆ ਇਹ ਵਾਲਾ ਗਾਣਾ, ਬਟ ਆਪਾਂ ਦੁਬਾਰਾ ਸੁਣਾਂਗੇ ਫਿਰ ਕਿਸੇ ਦਿਨ, ਕਿਉਂਕਿ ਮੈਨੂੰ ਅੱਜ ਥੋੜ੍ਹਾ ਜਿਹਾ ਕੱਟਣਾ ਪੈ ਗਿਆ ਸੀ। ਅਦਰਵਾਈਜ਼ ਮੈਂ ਗਾਣਾ ਪੂਰਾ ਸੁਣਾਉਂਦੀ ਹਾਂ, ਬਟ ਇਹ ਬਹੁਤ ਲੰਬਾ 9.5 ਮਿੰਟ ਦਾ ਸੀਗਾ। ਐਨੀਵੇਜ਼ 4241 ਨਹੀਂ, ਤੁਸੀਂ ਆਪਣੀ ਲਾਈਨ ਫਿਰ ਤੋਂ ਛੱਡ ਗਏ, ਤੁਸੀਂ ਗਾਣੇ ਦੀ ਫਰਮਾਇਸ਼ ਕਰਨੀ ਸੀ, ਬਟ ਕੋਈ ਗੱਲ ਨਹੀਂ। ਚਲੋ ਨੈਕਸਟ ਗਾਣਾ ਤੁਸੀਂ ਸੁਣੋ, ਇੱਕ ਹਿੰਦੀ ਗਾਣਾ ਆ ਪੁਰਾਣਾ, ਅਤੇ ਮੇਰੇ ਤੋਂ ਇਹ ਮਿਸ ਨਾ ਹੋ ਜਾਏ, ਕਿਉਂਕਿ ਫਿਰ ਪੰਜਾਬੀ ਗਾਣੇ ਆਪਣੇ ਬੈਕ ਟੂ ਬੈਕ ਚੱਲ ਪੈਣੇ ਆ 2-3, ਕਿਉਂਕਿ ਟਾਈਮ ਵੀ ਸਾਡੇ ਕੋਲ 20 ਮਿੰਟ ਦਾ ਹੀ ਆ। 4241 ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ
1: ਹਾਂਜੀ, ਆਪਣੀ ਲਾਈਨ ਕੱਟ ਹੋ ਗਈ ਜੀ, ਗੁਰਮੇਲ ਸਿੰਘ ਬੋਲ ਰਿਹਾ।
0: ਹਾਂਜੀ ਹਾਂਜੀ, ਕੋਈ ਗੱਲ ਨਹੀਂ, ਦੱਸੋ ਤੁਸੀਂ।
1: ਆਪਣੇ ਬੱਬੂ ਮਾਨ ਦਾ ਗੀਤ ਲੈ ਦੋ ਜੀ, ਤੁਹਾਨੂੰ ਪਤਾ ਲੱਗਿਆ ਕਦ ਪਿਆਰ ਹੋ ਗਿਆ।
0: ਠੀਕ ਹੈ ਜੀ, ਮੈਨੂੰ ਬਸ ਥੋੜਾ ਜਿਹਾ ਟਾਈਮ ਦਿਓ, ਸੁਣਾਉਂਦੀ ਹਾਂ ਮੈਂ।
1: ਹਾਂਜੀ,
0: ਠੀਕ ਹੈ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਤੁਹਾਨੂੰ ਸਾਰੇ ਗਾਣੇ ਸੁਣਾ ਦਾਂ, ਮੇਰੇ ਕੋਲ 4-5 ਗਾਣੇ ਨੇ, ਬਟ ਕੋਸ਼ਿਸ਼ ਰਹੇਗੀ ਕਿ ਮੈਂ ਫਟਾਫਟ ਬੈਕ ਟੂ ਬੈਕ ਹੀ ਸੁਣਾ ਦਾਂ ਤੁਹਾਡੇ ਤੋਂ, ਇੱਕ ਇੱਕ 2-2 ਮਿੰਟ ਦੀ ਬ੍ਰੇਕ ਲੈ ਕੇ। ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਤੁਹਾਡਾ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਮਨੀਤ ਗਿਰੀ ਜੀ ਗਿਰੀ ਲੀਗਲ ਲਾਅ ਆਫਿਸ ਤੋਂ ਨੇ। ਜੇ ਤੁਹਾਡੇ ਖਿਲਾਫ਼ ਕਿਸੇ ਨੇ ਕੋਰਟ ਦੇ ਵਿੱਚ ਕੇਸ ਕੀਤਾ ਹੋਵੇ, ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਵੇ, ਤੁਹਾਡਾ ਕੇਸ ਕੋਰਟ ਦੇ ਵਿੱਚ ਆਲਰੇਡੀ ਚੱਲ ਰਿਹਾ ਹੋਵੇ, ਜਾਂ ਤੁਸੀਂ ਆਪਣੀ ਜੋਬ ਜਾਂ ਵਰਕ ਪਲੇਸ ਦੇ ਨਾਲ ਕੋਈ ਲੀਗਲ ਪ੍ਰੋਬਲਮ ਦੇ ਵਿੱਚ ਹੋ, ਤਾਂ ਤੁਸੀਂ ਗਿਰੀ ਲੀਗਲ ਲਾਅ ਆਫਿਸ ਦੀ ਮਦਦ ਲੈ ਸਕਦੇ ਹੋ। ਮਨੀਤ ਗਿਰੀ ਜੀ ਬਰਿਸਟਰ, ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ ਐਂਡ ਇੰਪਲੋਇਮੈਂਟ ਲਾਅ ਮੈਟਰਸ ਦੇ ਵਿੱਚ ਇੰਡੀਵਿਜੁਅਲਸ ਐਂਡ ਬਿਜ਼ਨਸ ਦੀ ਪੂਰੀ ਹੈਲਪ ਕਰਦੇ ਨੇ। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਕਿਸੇ ਲੀਗਲ ਡਿਸਪਿਊਟ ਦਾ ਹੱਲ ਲੱਭਣਾ ਹੋਵੇ, ਜਾਂ ਤੁਸੀਂ ਆਪਣੀ ਜੋਬ ਜਾਂ ਵਰਕ ਪਲੇਸ ਰਿਲੇਟਡ ਲੀਗਲ ਮੈਟਰ ਦੇ ਲਈ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੋਵੇ, ਗਿਰੀ ਲੀਗਲ ਲਾਅ ਆਫਿਸ ਦੇ ਮਨੀਤ ਗਿਰੀ ਜੀ ਤੁਹਾਡੇ ਕੇਸ ਨੂੰ ਪੂਰੀ ਤਰ੍ਹਾਂ ਸਮਝਣਗੇ, ਤੁਹਾਨੂੰ ਅੱਗੇ ਦੇ ਇਸ ਲੀਗਲ ਆਪਸ਼ਨਸ ਬਾਰੇ ਗਾਈਡ ਕਰਨ ਦੇ ਵਿੱਚ ਵੀ ਹੈਲਪ ਕਰਨਗੇ। ਆਪਣੇ ਸਿਵਲ ਲਾਅਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟਸ, ਡੈਟ ਕਲੇਮਸ, ਬਿਜ਼ਨਸ ਡਿਸਪਿਊਟਸ, ਕੋਰਟ ਕੇਸਿਸ, ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਕੋਈ ਵੀ ਮੈਟਰ ਹੋਵੇ, ਗਿਰੀ ਲੀਗਲ ਲਾਅ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਮਨੀਤ ਗਿਰੀ ਜੀ ਤੁਹਾਨੂੰ ਪੂਰੇ ਆਪਸ਼ਨਸ ਵੀ ਦੇਣਗੇ ਅੱਗੇ ਦੇ ਅਤੇ ਤੁਹਾਡੀ ਪੂਰੀ ਹੈਲਪ ਕਰਨਗੇ। ਨੰਬਰ ਤੁਸੀਂ ਨੋਟ ਕਰ ਲਓ 4375518000 437-551-8000 'ਤੇ ਕਾਲ ਕਰ ਸਕਦੇ ਹੋ। ਇਹਨਾਂ ਦਾ ਆਫਿਸ ਓਕਵਿਲ ਦੇ ਵਿੱਚ ਲੋਕੇਟਡ ਹੈ ਅਤੇ ਉੱਥੇ ਤੁਸੀਂ ਜਾ ਸਕਦੇ ਹੋ ਮੰਡੇ ਟੂ ਫਰਾਈਡੇ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਮੁਲਾਕਾਤ ਕਰਨਾ ਚਾਹੁੰਦੇ ਹੋ ਤਾਂ ਆਪਣੀ ਅਪੁਆਇੰਟਮੈਂਟ ਬੁੱਕ ਕਰ ਲਓ, ਤੁਸੀਂ ਇੱਥੇ ਵੀ ਮਿਲ ਸਕਦੇ ਹੋ ਮਨੀਤ ਗਿਰੀ ਜੀ ਦੇ ਨਾਲ 4375518000 1122। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਫਿਰ ਅਗਲਾ ਇਹ ਸੋਚ ਲੈਂਦਾ ਵੀ ਕਿਸੇ ਦਾ ਕਿੰਨਾ ਕੀ ਕਰ ਲੋ, ਅਗਲਾ ਕਦੇ ਕੁਛ ਖੁਸ਼ ਨੀ ਹੁੰਦਾ। ਚਲੋ ਤੁਸੀਂ ਆਪਣੇ ਵੱਲੋਂ ਵਧੀਆ ਕੀਤਾ, ਤੁਸੀਂ ਅਗਲੇ ਦਾ ਦੁੱਗਣਾ ਕਰਕੇ ਮੋੜਿਆ ਹੈ ਨਾ, ਤੁਸੀਂ ਆਪਣੇ ਵੱਲੋਂ ਸੈਟੀਸਫਾਈਡ ਰਹੋ। ਅਗਲੇ ਦਾ ਹੁਣ ਉਹ ਅਗਲੇ ਦੀ ਪ੍ਰੋਬਲਮ ਆ, ਜਾਂ ਤਾਂ ਉਹ ਖੁਸ਼ ਹੋ ਜਾਵੇ ਜਾਂ ਫਿਰ ਉਹਨੂੰ ਲੈ ਕੇ ਕੋਸੀ ਜਾਵੇ, ਇਹ ਉਹਦੇ ਤੇ ਆ ਹੁਣ, ਹੈ ਨਾ। ਤੁਸੀਂ ਤਾਂ ਭਲਾ ਕੀਤਾ ਕਿਸੇ ਦਾ। ਠੀਕ ਹੈ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੇ ਬੜੀ ਖੁਸ਼ੀ ਹੋਈ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। 2258 ਹਾਂਜੀ ਸਤਿ ਸ਼੍ਰੀ ਅਕਾਲ। 2258 ਸਤਿ ਸ਼੍ਰੀ ਅਕਾਲ ਜੀ।
3: ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਹਾਂਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ?
3: ਹਾਲ ਚਾਲ ਹੈ? ਠੀਕ ਆ।
1: ਵਧੀਆ ਵਧੀਆ, ਤੁਸੀਂ ਕਿਵੇਂ ਹੋ?
3: ਮੈਂ ਠੀਕ ਆ। ਮੈਂ ਪਹਿਲਾਂ ਵੀ ਕੀਤਾ, ਬਿਜੀ ਆਉਂਦਾ, ਦੁਬਾਰਾ ਮੈਂ ਫੇਰ ਕੀਤਾ। ਮੈਂ ਪਤਾ ਕੀ, ਅਸੀਂ ਵੱਡੀ ਕੁੜੀ ਦਾ ਵਿਆਹ ਕੀਤਾ ਸੀ ਹਨਾ, ਉਸ ਚ ਮੈਂ ਦਿੱਤਾ ਉਹਨੂੰ ਦਾਜ ਵਗੈਰਾ ਹਨਾ।
1: ਠੀਕ ਹੈ।
3: ਤੇ ਸਹੁਰਿਆਂ ਨੂੰ ਉਹਦੇ ਕੱਪੜੇ ਕੁਪੜੇ ਦਿੱਤੇ ਤੇ ਕੁੜੀ ਨੇ ਆਪੇ ਸੋਨਾ ਬਣਾ ਦਿੱਤਾ। ਛੋਟੀ ਨੂੰ ਮੈਂ ਕੁਛ ਵੀ ਨੀ, ਉਹਨੇ ਪਹਿਲਾਂ 25 ਤੱਕ ਲੀਰ ਤੱਕ ਨੀ ਲਏ ਹਨਾ।
1: ਅੱਛਾ।
3: ਤੇ ਅਸੀਂ ਹੁਣ ਅਸੀਂ ਪੈਸੇ ਹੀ ਦਿੰਨੇ ਆ, ਅਸੀਂ ਕੱਪੜਾ ਲੱਤਾ ਨੀ ਦਿੰਦੇ ਹੈ ਨਾ, ਗਾਂ ਦੀ ਗਾਂ ਦਿੰਦੇ। ਫਿਰ ਨੱਕ ਬੁੱਲ ਕੱਢਦੇ ਲੈ ਵੀ ਪਸੰਦ ਨੀ ਆਏ ਜਾਂ ਹਨਾ। ਤੇ ਅਸੀਂ ਹੁਣ ਪੈਸੇ ਦੇਈ ਦੇ, ਉੱਕਾ ਪੁੱਕਾ ਜਿੱਥੇ ਵੀ ਜਾਈਦੇ ਪੈਸੇ ਦੇਈਦੇ ਆ।
1: ਚਲੋ ਇਹ ਵੀ ਠੀਕ ਹੈ।
3: ਹਾਂਜੀ, ਇਹ ਚੀਜ਼ ਆਪਾਂ ਰਿਵਾਜ ਹਟਾਉਣਾ ਚਾਹੀਦਾ, ਪਰ ਇੱਦਾਂ ਨੀ ਲਵੇ ਹਨਾ, ਕਿਸੇ ਦੇ ਪਸੰਦ ਆਉਂਦਾ ਕਿਸੇ ਦੇ ਨਹੀਂ ਆਉਂਦੇ। ਹੁਣ ਇੰਡੀਆ ਜਾਈਦਾ, ਉੱਥੇ ਵੀ ਅਸੀਂ ਪੈਸਾ ਹੀ ਦੇਈਦਾ, ਨਾ ਕਿ ਕੱਪੜਾ ਲੱਤਾਂ ਲੈ ਕੇ ਜਾਈਦਾ। ਪਿਛਲੇ ਸਾਲ ਲੈ ਕੇ ਗਏ, ਹੁਣ ਅਸੀਂ ਲੈ ਕੇ ਨੀ ਗਏ, ਪੈਸੇ ਦੇਈਦੇ, ਆਰਾਮ ਨਾਲ ਖਰਚੇ ਦੇ ਨਾਲ
1: ਕੰਮ ਆ ਜਾਂਦੇ ਕਿਸੇ ਦੇ, ਹਨਾ।
3: ਹਾਂਜੀ ਹਾਂਜੀ, ਇਹ ਸੀਗਾ।
1: ਚਲੋ ਵਧੀਆ, ਹੋਰ ਤੁਸੀਂ ਠੀਕ ਹੋ? ਸਿਹਤ ਠੀਕ ਹੈ?
3: ਹਾਂਜੀ ਸਰ ਠੀਕ ਆ, ਆਪਣੀ ਚੱਲੀ ਜਾਂਦੀ ਆ।
1: ਚਲੋ ਵਧੀਆ।
3: ਹੋਰ ਸਾਰੇ ਠੀਕ ਆ? ਗਲੋਰੀਆ ਨੀ ਆਉਂਦੀ ਹੁਣ?
1: ਹਾਂਜੀ ਨਹੀਂ, ਗਲੋਰੀਆ ਵੈਸੇ ਉਹ ਫੁੱਲ ਟਾਈਮ ਉਹਨਾਂ ਦਾ ਕਿਤੇ ਹੋਰ ਕੰਮ, ਉਹ ਪੜ੍ਹਾਉਂਦੇ ਨੇ ਗੇ ਛੋਟੇ ਬੱਚਿਆਂ ਨੂੰ,
3: ਟੀਚਰ ਲੱਗੀ ਹੋਣੀ ਹਨਾ।
1: ਹਾਂਜੀ ਹਾਂਜੀ ਹਾਂਜੀ। ਯਾਦ ਕਰਦੇ ਹੁੰਦੇ ਹੋ, ਖੁਸ਼ ਹੋਣਗੇ। ਠੀਕ ਹੈ, ਜ਼ਰੂਰ ਕਹੂੰਗੀ ਮੈਂ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 7367 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟਾ ਦੇਖੋ, ਹਾਂਜੀ ਗਾਣਾ ਲਾਇਆ ਨਾ ਪ੍ਰੀਤ ਮੇਰੀ ਸ਼ੀਨ ਕੇ ਬਤਾ ਤੁਝੇ ਕਿਆ ਮਿਲਾ।
1: ਹਾਂਜੀ,
2: ਇਹ ਨਾਗਨ ਫਿਲਮ ਆਈ ਸੀ 1954 ਚ।
1: ਹਾਂਜੀ,
2: ਜਦੋਂ ਨਾਗਨ ਮਰ ਜਾਂਦੀ ਹੈ ਨਾ,
1: ਹਾਂਜੀ,
2: ਜਿਹੜੇ ਬੰਗਾਲੇ ਨੇ ਉਹ ਆਪਣੇ ਛਤਰ ਵੱਡੇ ਵੱਡੇ ਹੁੰਦੇ ਆ ਉਹਨਾਂ ਕੋਲ, ਉੱਥੇ ਉਹ ਜਾਦੂ ਵਾਲਾ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ।
1: ਹਾਂਜੀ ਹਾਂਜੀ ਹਾਂਜੀ, ਮੈਂ ਦੇਖੀ ਵੀਡੀਓ, ਦੇਖੀ ਮੈਂ, ਉਹ ਏਦਾਂ ਹੀ ਸੀਗਾ।
2: ਬਸ ਕਈ ਵਾਰੀ ਇਹ ਫਿਲਮ ਦੇਖੀ, ਬਹੁਤ ਸ਼ਾਨਦਾਰ ਫਿਲਮ ਸੀ। ਉੱਥੇ ਫਿਰ ਇਹ ਗਾਣਾ ਚੱਲਦਾ ਤੇ ਪ੍ਰਦੀਪ ਕੁਮਾਰ ਹੁੰਦਾ ਇਹਦੇ ਨਾਗਰਨ ਦਾ ਚਾਹੁਣ ਵਾਲਾ, ਤੇ ਉਹ ਫਿਰ ਉਹਨੂੰ ਗਾਣਾ ਉੱਥੇ ਹਿੰਮਤ ਕੁਮਾਰ ਦਾ ਗਾਣਾ ਗਾਇਆ।
1: ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ, ਥੈਂਕ ਯੂ ਸੋ ਮਚ। ਤੁਸੀਂ ਮੇਰੇ ਖਿਆਲ ਚ ਤੁਸੀਂ ਆਪਣੀ ਯਾਦ ਤਾਜ਼ੀ ਕਰ ਲਈ, ਬਟ ਚਲੋ ਖੁਸ਼ੀ ਹੋਈ ਜਾਣ ਕੇ, ਥੈਂਕ ਯੂ ਸੋ ਮਚ। ਤੇ ਲੋ ਫਿਰ ਆਪਾਂ ਏਕਮ ਚਨੋਲੀ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਇੰਜੋਏ ਕਰੋ, ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕਲੀਅਰ ਵਿਊ ਆਈ ਕੇਅਰ ਤੁਸੀਂ ਜ਼ਰੂਰ ਜਾਓ, ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ ਪਲਾਜ਼ਾ ਆ, ਉਹਦੇ ਅੰਦਰ ਲੋਕੇਟਡ ਨੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ ਓ ਸੀ ਟੀ ਥਰਡ ਸਕੈਨਿੰਗ ਕਰਦੇ ਨੇ, ਅਤੇ ਇਹਨਾਂ ਦੇ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਲੈਂਸਿਸ ਅਵੇਲੇਬਲ ਨੇ, ਸਾਰੇ ਤਰ੍ਹਾਂ ਦੀ ਕੋਟਿੰਗ ਕਰਵਾ ਸਕਦੇ ਹੋ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ, ਅਤੇ ਤੁਸੀਂ 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਵੀ ਲਓਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਤੁਹਾਨੂੰ ਡਾਕਟਰਸ ਮਿਲਣਗੇ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ। ਕਲੀਅਰ ਵਿਊ ਆਈ ਕੇਅਰ ਨੰਬਰ ਹੈ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਸਿੱਧੂ ਮੂਸੇਵਾਲੇ ਦੀ ਆਵਾਜ਼ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ, ਟਾਈਮ ਸਾਡੇ ਕੋਲ ਥੋੜ੍ਹਾ ਰਹਿ ਗਿਆ ਆ, ਅਤੇ ਉਮੀਦ ਹੈ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਜ਼ਖਮੀ ਦਿਲ ਲੈ ਕੇ ਲੌਟੇ ਵਾਪਿਸ, ਹੱਥ ਮੇਂ ਬੰਦੂਕ ਲੈ ਕੇ ਚਲੇ ਥੇ ਇਸ਼ਕ ਕਰਨੇ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਅਸੀਂ ਗੱਲਾਂ ਬਾਤਾਂ ਕੀਤੀਆਂ, ਕੁਛ ਗਿਫਟਸ ਨੂੰ ਲੈ ਕੇ, ਕੁਛ ਲੈਣ ਦੇਣ ਨੂੰ ਲੈ ਕੇ, ਕੁਛ ਸ਼ਗਨਾਂ ਨੂੰ ਲੈ ਕੇ, ਹੈ ਨਾ। ਅਤੇ ਮੇਰੇ ਖਿਆਲ 'ਚ ਜੋ ਪੁਰਾਣੀਆਂ ਰੀਤਾਂ ਚੱਲੀਆਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਕਿਉਂਕਿ ਦੇਖੋ ਇਹ ਨਾ ਆਪਣਾ ਆਪਣਾ ਸੁਭਾਅ ਆ, ਆਪਣਾ ਆਪਣਾ ਟ੍ਰੈਡੀਸ਼ਨ ਆ। ਜੋ ਲੋਕ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਅੱਗੇ ਤੱਕ ਲੈ ਕੇ ਜਾਈਏ, ਉਹ ਕਰਦੇ ਵੀ ਨੇ। ਜੋ ਥੋੜ੍ਹਾ ਜਿਹਾ ਪ੍ਰੈਕਟੀਕਲੀ ਸੋਚ ਕੇ ਅੱਜ ਕੱਲ੍ਹ ਦੇ ਮੌਕੇ ਦੇ ਅਕੋਰਡਿੰਗਲੀ, ਅੱਜ ਕੱਲ੍ਹ ਦੇ ਟਾਈਮ ਦੇ ਅਕੋਰਡਿੰਗਲੀ ਸੋਚਦੇ ਆ, ਫਿਰ ਉਹ ਪੈਸਿਆਂ ਨੂੰ ਵੀ ਕਹਿ ਲਓ ਕਿ ਪ੍ਰਾਇਓਰਿਟੀ ਦਿੰਦੇ ਨੇ ਕਿ ਹਾਂ ਵੀ ਜੇ ਆਪਾਂ ਕਿਸੇ ਨੂੰ ਪੈਸੇ ਦੇ ਦਈਏ ਤਾਂ ਉਹ ਅਗਲੇ ਦੇ ਕੰਮ ਵੀ ਆ ਜਾਣਗੇ। ਦੋਵੇਂ ਵੇਜ਼ ਠੀਕ ਨੇ, ਬਟ ਜੇ ਕੋਈ ਲਾਲਚ ਕਰਦਾ ਆ ਤਾਂ, ਜੇ ਕੋਈ ਤੁਹਾਡੇ ਤੋਂ ਮੰਗ ਕੇ ਲੈਂਦਾ ਕਿ ਮੈਨੂੰ ਤਾਂ ਫਲਾਣੀ ਚੀਜ਼ ਹੀ ਚਾਹੀਦੀ ਆ, ਫਿਰ ਉਹ ਗਲਤ ਗੱਲ ਹੈ ਨਾ। ਤੁਸੀਂ ਆਪਣੀ ਜੇਬ ਦੇ ਅਕੋਰਡਿੰਗਲੀ, ਆਪਣੇ ਆਪ ਦੇ ਆਪਣੇ ਪਿਆਰ ਦੇ ਅਕੋਰਡਿੰਗਲੀ ਜਿੰਨਾ ਵੀ ਕਿਸੇ ਦੇ ਲਈ ਕਰੋ, ਜੇ ਉਹਦੇ ਲਈ ਬਹੁਤ ਹੈ ਤਾਂ ਫਿਰ ਉਹਦੇ ਵਰਗੀ ਰੀਸ ਨਹੀਂ, ਜੇ ਉਹਦੇ ਲਈ ਉਹ ਵੀ ਥੋੜ੍ਹਾ ਆ, ਚਾਹੇ ਤੁਸੀਂ ਜਿੰਨੀ ਮਰਜ਼ੀ ਵਾਹ ਲਾ ਕੇ ਦਿਓ, ਫਿਰ ਉਹ ਕਿਸੇ ਨੂੰ ਜਿਹਨੂੰ ਕਦਰ ਕਰਨੀ ਨਹੀਂ ਆਉਂਦੀ ਤਾਂ ਉਹਨੂੰ ਕਦੇ ਆ ਹੀ ਨਹੀਂ ਸਕਦੀ। ਤਾਂ ਉਹਦੇ ਨਾਲ ਬੈਟਰ ਆ ਕਿ ਜਿੰਨਾ ਕੁ ਤੁਸੀਂ ਆਪਣੇ ਵੱਲੋਂ ਕਰ ਰਹੇ ਹੋ ਕਰੋ, ਆਪਣੇ ਆਪ ਦੇ ਵਿੱਚ ਖੁਸ਼ ਰਹੋ, ਅਤੇ ਦੂਸਰੇ ਨੂੰ ਆਪਾਂ ਕਹਿ ਲਓ ਕਿ ਜਿੰਨਾ ਮਰਜ਼ੀ ਕਰ ਲਓ, ਜੇ ਆਪਾਂ ਕਿਸੇ ਨੂੰ ਕੁਛ ਨਹੀਂ ਕਰ ਸਕਦੇ ਤਾਂ ਨਹੀਂ ਹੀ ਕਰ ਸਕਦੇ। ਜੇ ਕਿਸੇ ਨੇ ਖੁਸ਼ ਹੋਣਾ, ਉਹਨੇ ਇੱਕ ਸੈਕਿੰਡ ਦੇ ਵਿੱਚ ਹੀ ਖੁਸ਼ ਹੋਇਆ ਨਾ, ਉਹਨੇ ਤੁਹਾਡਾ ਐਫਰਟ ਦੇਖ ਕੇ ਖੁਸ਼ ਹੋਣਾ, ਉਹਨੂੰ ਚੀਜ਼ਾਂ ਦੇ ਨਾਲ ਕੋਈ ਮੈਟਰ ਨਹੀਂ ਕਰਦਾ, ਕੋਈ ਮਤਲਬ ਨਹੀਂ। ਅਤੇ ਇਸ ਕਰਕੇ ਆਪਣੇ ਆਪ ਨੂੰ ਖੁਸ਼ ਰੱਖੋ ਅਤੇ ਆਪਣੀ ਫੈਮਿਲੀ ਨੂੰ ਖੁਸ਼ ਰੱਖੋ, ਬਾਕੀ ਰਿਸ਼ਤੇਦਾਰ ਆਪਣੇ ਆਪ ਖੁਸ਼ ਹੁੰਦੇ ਆ ਤਾਂ ਠੀਕ ਹੈ, ਜੇ ਨਹੀਂ ਹੁੰਦੇ ਤਾਂ ਫਿਰ ਠੀਕ ਹੈ, ਜਿੰਨਾ ਕੁ ਹੁੰਦੇ ਆ ਉਨਾ ਕੁ ਠੀਕ ਹੈ, ਨਹੀਂ ਤਾਂ ਫਿਰ ਕਹੋ ਵੀ ਠੀਕ ਹੈ, ਰੱਬ ਤੇਰਾ ਭਲਾ ਕਰੇ, ਹੈ ਨਾ। ਅਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਹੁਣ ਮੇਰੀ ਮੁਲਾਕਾਤ ਦਾ ਟਾਈਮ ਸਿਰਫ ਇੱਕ ਮਿੰਟ ਦਾ ਰਹਿ ਗਿਆ ਆ, ਉਹਦੇ ਵਿੱਚ ਮੈਂ ਤੁਹਾਨੂੰ ਲਾਸਟ ਗਾਣਾ ਸਰ ਛੱਡ ਕੇ ਜਾਣਾ, ਅਤੇ ਆਪਣੇ ਕੋਲ ਇੱਕ ਬੱਬੂ ਮਾਨ ਦਾ ਗਾਣਾ ਰਹਿ ਜਾਣਾ ਆ, ਅਤੇ ਲਾਸਟ ਗਾਣਾ ਨਿਮਰਤ ਖਹਿਰਾ ਦੀ ਆਵਾਜ਼ 'ਚ ਤੁਸੀਂ ਇੰਜੋਏ ਕਰ ਲਓ। ਅਤੇ ਮੈਂ ਮਨਪ੍ਰੀਤ ਕੌਰ ਤੂਰ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਹਮੇਸ਼ਾ ਲਈ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਆਪਣੇ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਟਾਈਮ ਸਪੈਂਡ ਕਰੋ, ਆਪਣੇ ਪੇਰੈਂਟਸ ਦਾ ਜਿੰਨਾ ਜ਼ਿਆਦਾ ਹੋ ਸਕਦਾ ਸਤਿਕਾਰ ਕਰੋ ਅਤੇ ਉਹਨਾਂ ਨੂੰ ਪਿਆਰ ਦਿਓ। ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਮੰਡੇ ਨੂੰ ਹੋਏਗੀ ਦੁਪਹਿਰ ਦੇ 3 ਵਜੇ, ਉਦੋਂ ਤੱਕ ਮੈਨੂੰ ਇਜਾਜ਼ਤ ਦਿਓ, ਅਤੇ ਫਿਰ ਮਿਲਦੇ ਹਾਂ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ।

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं थोड़ा अज का दिन अच्छा गुजर रहा होगा। साड़ी कोशिश रहेगी अगले घंटे में ढेर सारे डालर बचाइए, चाहे ब्रैम्पटन टीवी अपलायंसेस हो चाहे ग्रैंड फर्नीचर हो। छोटे वड्डा समान वेचदे आ ते जिहड़ी स्क्रीन हुंदी आ जी ते टीवी देखदे आ ओह वेचदे आ
1: जी,
0: लेकिन रेगुलर टीवी भी वेचदे आ,
1: बिलकुल
0: लॉन्ड्री भी वेचदे आ
1: जी।
0: छोटे तो छोटा जिहड़ा टेलीविजन आ किसे ने ऑफिस ऑफिस च लाउणा हुंदा
1: जी,
0: ओ किन्ने कदा मिल जांदा जी?
1: इस टाइम जे राइट नाउ आपां गल करिए जी, फिर 55 इंच इस टाइम स्टॉक च है,
0: ठीक है,
1: 50 और 40 इंच जेड़े सोल्ड आउट है।
0: अच्छा जी।
1: हां जी, ते जे कोई लेना चाहुंदे कस्टमर ते मैं डेफिनेटली उहनां नूं 55 इंच 399 च दे दूं।
0: साहब जी 55 इंच 399
1: दा ऑफिस च लाओ, नाले बिग स्क्रीन है, नाले 399 ओनली।
0: लो जी, ब्रैम्पटन टीवी एंड अपलायंसेस वालों ऐलान कर दिता गया 55 इंच का ब्रांड न्यू डब्बे च बंद टेलीविजन सिर्फ 399 दा।
1: ते जे कोई 65 इंच लेना चाहुंदे
0: हां जी,
1: $100 होर पाउन, किन्ने बने $100 पा
0: 499
1: 65 इंच
0: टेलीविजन 499 दा। ब्रैम्पटन टीवी अपलायंसेस ते
1: और ये सारे ब्रांड न्यू फैक्ट्री सील्ड डब्बे च बंद मिलनगे गूगल फीचर्स दे नाल है। गूगल मीन्स के इहदे च तुहानू ऐप स्टोर मिलेगा, अनलिमिटेड ऐप्स तुसी डाउनलोड कर सकदे हो
0: जी।
1: क्रोमकास्ट बिल्ट इन है, 1 year पार्ट्स एंड लेबर वारंटी इंक्लूड इन द प्राइस। 55 इंच 399 ते 65 इंच 499।
0: वाह क्या बात। अच्छा 75 इंच, चलो
1: बिल्कुल 65 तो उपर 75 है। 75 वैसे जेड़ा ना जी टैरिफ लगी प्राइस है 1099 पर, साढ़े को 3 या 4 टीवी इन स्टॉक है सिर्फ 799 ओनली
0: 75
1: इंच मिलेगा
0: 75 इंच
1: सैमसंग दा,
0: ठीक है।
1: दे जे 85 इंच लेना है जी,
0: हाँ जी,
1: ते साढ़े को 85 इंच 1399 सिर्फ 1399।
0: ਇਸ ਸਾਰਾ ਜਿਹੜਾ ਸਮਾਨ ਹੈ ਟੈਰਿਫ ਤੋਂ ਪਹਿਲਾਂ ਵਾਲਾ ਸਮਾਨ ਤੁਹਾਨੂੰ ਦਿੱਤਾ ਜਾ ਰਿਹਾ, ਲੈ ਲਓ ਜਾ ਕੇ ਟੈਰਿਫ ਦੇ ਬਾਅਦ ਵਾਲੇ ਜਿਹੜੇ ਸਮਾਨ ਆਰਡਰ ਆਉਣੇ ਆ ਜਿਹੜੇ ਇਹਨਾਂ ਨੇ ਆਰਡਰ ਕੀਤੇ ਹੋਏ ਆ ਉਦੋਂ ਜਿਹੜੀ ਪ੍ਰਾਈਸ ਆ ਵਧਣੀ ਆ।
1: ਟੈਰਿਫ ਲੱਗੀ ਪ੍ਰਾਈਸ ਇਹਦੀ $1800 ਹੈ ਜੀ।
0: ਅੱਛਾ
1: 85 ਇੰਚ ਕੋਈ ਵੀ ਲੈਣਗੇ 1799 ਜਾਂ ਕੋਈ ਸੇਲ ਲੱਗੀ ਵੀ ਤੇ 1699 ਤੋਂ ਘੱਟ ਨਹੀਂ ਮਿਲਣਾ,
0: ਠੀਕ ਹੈ।
1: ਪਰ 1399 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਕੁਛ ਇੱਕ ਟੀਵੀ ਇਨ ਸਟਾਕ ਹੈ, ਪਿਕਅਪ ਕਰਨਾ ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। 905-450-2828 ਨੰਬਰ ਹੈ। ਅਤੇ ਫਿਰ ਬਿਗ ਸਕਰੀਨ ਜਦੋਂ 85 ਦੀ ਗੱਲ ਕਰਦੇ ਹਾਂ ਤਾਂ ਉਹ ਆ ਜਾਂਦਾ 98 ਇੰਚ।
0: ਅੱਛਾ ਜੀ,
1: ਇਹਦੀ ਵੀ ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ 1999 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਇਹ ਕੋਈ 5-4 ਟੀਵੀ ਨਹੀਂ, ਸਿਰਫ 2 ਟੀਵੀ ਸਟਾਕ ਚ,
0: ਠੀਕ ਹੈ।
1: 2 ਲੱਕੀ ਕਸਟਮਰ ਕੈਨ ਗੈਟ ਇਟ 98 ਇੰਚ ਸੈਮਸੰਗ ਓਨਲੀ 1999। ਪਹੁੰਚਣਾ ਕਿੱਥੇ ਹੈ ਤੁਸੀਂ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ। ਤੇ ਮੈਂ ਗੱਲਾਂ ਕਰਦੇ ਕਰਦੇ ਹੁਣੀ ਮੈਸੇਜ ਕੀਤਾ ਸੀ ਜੀ ਆਪਣੇ ਸਟੋਰ ਤੇ
0: ਜੀ ਜੀ,
1: 40 ਇੰਚ ਵੀ 3 ਪਏ ਆ।
0: ਅੱਛਾ,
1: 199 ਚ 40 ਇੰਚ ਲੈ ਲਓ।
0: 40 ਇੰਚ 199 ਚ 40 ਇੰਚ ਟੀਵੀ ਜੀ, 199 $199 ਚ 40 ਇੰਚ ਦਾ ਮਿਲ ਰਿਹਾ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੇ। ਇਹ ਵੀ ਤੁਸੀਂ ਜੇ 199 ਚਾਹੁੰਦੇ ਹੋ 6 ਮਹੀਨੇ ਦੇਣੇ ਉਹ ਵੀ ਕਰ ਲਿਓ,
1: ਬਿਲਕੁਲ
0: ਨੋ ਪ੍ਰੋਬਲਮ। 905-450-2828
1: ਟੀਵੀ ਕੋਈ ਵੀ ਤੁਸੀਂ ਲੈਣਾ, ਚਾਹੇ ਤੁਸੀਂ ਓ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਕਿਊ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਮਿੰਨੀ ਐਲ ਈ ਡੀ ਦੇਖ ਰਹੇ ਹੋ, ਚਾਹੇ ਤੁਸੀਂ ਸੋਨੀ ਬਰੇਵੀਆ ਮਾਡਲ ਦੇਖ ਰਹੇ ਹੋ, ਜ਼ਰੂਰ ਵਿਜ਼ਿਟ ਕਰਨਾ। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਆਲ ਸਾਈਜ਼ ਆਫ ਟੀ ਵੀ ਇਨ ਸਟੋਕ ਹੈਗੇ ਜੀ। ਅਤੇ ਜਿਹੜੇ ਸਟੋਕ 'ਚ ਹੈ ਆ ਉਹ ਤੁਹਾਨੂੰ ਐਟਲੀਸਟ 600-800 ਦੀ ਸੇਵਿੰਗ ਹੋਏਗੀ, ਕਿਉਂਕਿ ਕਈ ਵਾਰੀ ਕਸਟਮਰ ਚਾਹੁੰਦੇ ਆ ਕਿ ਬੈਸਟ ਟੀ ਵੀ ਹੋਵੇ, ਓ ਲੈਡ ਟੀ ਵੀ ਹੋਵੇ, ਡਿਸਕਾਊਂਟਡ ਪ੍ਰਾਈਸ 'ਤੇ ਹੋਵੇ, ਤਦ ਵੀ ਤੁਸੀਂ ਪ੍ਰਾਈਸ ਚੈੱਕ ਕਰ ਲੈਣਾ। ਜਿਹੜੇ ਅਸੀਂ ਪ੍ਰਾਈਸ ਅਨਾਊਂਸ ਕਰ ਰਹੇ ਹਾਂ ਉਹਦੇ ਲਈ ਤਾਂ ਬਿਲਕੁਲ ਰਾਈਟ ਵੇ ਕੁਇਕ ਐਕਟ ਕਰੀਓ, ਕਿਉਂਕਿ ਲਿਮਿਟਿਡ ਇਨਵੈਂਟਰੀ ਹੈ।
0: ਸ਼ੋਰ ਸ਼ੋਰ।
1: ਉਹ ਤਾਂ ਤੁਸੀਂ ਸਿਰਫ ਕਾਲ ਕਰਨੀ ਹੈ, ਆਪਣਾ ਨਾਮ ਤੇ ਨੰਬਰ ਦੇਣਾ ਤੇ ਟੀਵੀ ਹੋਲਡ ਕਰਾ ਦੇਣਾ, ਫਿਰ ਤੁਸੀਂ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਚਾਹੇ ਪਿਕਅਪ ਕਰੋ ਚਾਹੇ ਡਿਲੀਵਰ ਕਰਾਓ, ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। ਸੋ ਇੱਕ ਵਾਰੀ ਫਿਰ 40 ਇੰਚ 199, 55 ਇੰਚ 399, 65 ਇੰਚ 499, 75 ਇੰਚ 799, 85 ਇੰਚ 1399 ਤੇ 98 ਇੰਚ 1999 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਅੱਜ ਸ਼ਾਮ 7 ਵਜੇ ਤੱਕ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ ਪਹੁੰਚਣਾ ਜੀ। ਸਾਡੀ ਵੈਬਸਾਈਟ ਹੈ ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਅਤੇ ਸਾਡਾ ਟਿਕਟੋਕ ਅਕਾਊਂਟ ਹੈ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਏ ਪੀ ਪੀ। ਟਿਕਟੋਕ ਅਕਾਊਂਟ ਨੂੰ ਜ਼ਰੂਰ ਫੋਲੋ ਕਰਨਾ, ਉਹਦੀ ਰੀਜ਼ਨ ਦੱਸਣ ਲੱਗਾ
0: ਜੀ।
1: ਟਿਕਟੋਕ ਅਕਾਊਂਟ ਨੂੰ ਫੋਲੋ ਕਰੋਗੇ, ਜਿੰਨੇ ਵੀ ਸਾਡੇ ਫੋਲੋ ਕਰ ਰਹੇ ਉਹਨਾਂ ਦੇ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ, ਅਤੇ ਲੱਕੀ ਡਰੋਅ 'ਚ ਐਤਕੀ ਅਸੀਂ ਡਿਸਾਈਡ ਕੀਤਾ ਲੈਪਟੋਪ ਨਿਕਲੇਗਾ।
0: ਅੱਛਾ,
1: ਲੈਪਟੋਪ ਲੱਕੀ ਡਰਾਅ 'ਚ ਜੇ ਵਿਨ ਕਰਨਾ ਚਾਹੁੰਦੇ ਹੋ ਤੇ ਸਾਨੂੰ ਬ੍ਰੈਂਪਟਨ ਅਪਲਾਈਸਿਸ ਏ ਪੀ ਪੀ, ਬ੍ਰੈਂਪਟਨ ਅਪਲਾਈ ਸੋਰੀ ਬ੍ਰੈਂਪਟਨ ਟੀਵੀ ਏ ਪੀ ਪੀ,
0: ਠੀਕ ਹੈ,
1: ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ ਐਪ ਟਿਕਟੋਕ 'ਤੇ ਫੋਲੋ ਕਰ ਲਓ। ਜਿੰਨੇ ਵੀ ਸਾਡੇ ਫੋਲੋ ਕਰ ਰਹੇ ਨੇ ਟਿਕਟੋਕ ਅਕਾਊਂਟ ਨੂੰ, ਉਹਨਾਂ ਦੇ ਨਾਮ ਲੱਕੀ ਡਰੋਅ 'ਚ ਪੈ ਰਹੇ ਨੇ, ਅਤੇ ਲੱਕੀ ਡਰੋਅ 'ਚ ਤੁਹਾਨੂੰ ਲੈਪਟੋਪ ਜਿਹੜਾ ਹੈ ਉਹ ਤੁਸੀਂ ਵਿਨ ਕਰ ਸਕਦੇ ਹੋ। 905-450-2828 ਨੰਬਰ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ ਜ਼ਰੂਰ ਵਿਜ਼ਿਟ ਕਰ ਲੈਣਾ, ਅਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਪ੍ਰੋਡਕਟ ਚਾਹੇ ਲੌਂਡਰੀ 'ਚ ਵਾਸ਼ਰ ਐਂਡ ਡਰਾਇਰ ਲੈਣਾ, ਚਾਹੇ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ, ਜਾਂ ਅੱਜ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਲੈਣਾ, 905-450-2828 905-450-2828 9054502828

0: ਕੇ ਅਮੀਰ ਹੋਣਾ ਚਾਹੀਦਾ, ਔਰ ਮੈਂ ਸਮਝਦਾ ਇਨਸਾਨ ਦਾ ਜ਼ਮੀਰ ਹੋਣਾ ਚਾਹੀਦਾ।
1: ਸੁਲਤਾਨ ਜੀ, ਕਈ ਚੀਜ਼ਾਂ ਐਸੀਆਂ ਨੇ ਦੁਨੀਆ 'ਚ ਜਿਹੜੀਆਂ ਕਰਨੀਆਂ ਪੈਂਦੀਆਂ, ਕੋਈ ਚੋਇਸ ਨਹੀਂ। ਰੋਟੀ ਆ ਖਾਣੀ ਪੈਣੀ ਆ, ਪਾਣੀ ਆ ਪੀਣਾ ਪੈਣਾ, ਨਹਾਉਣਾ ਧੋਣਾ ਕਰਨਾ ਪੈਣਾ, ਕੱਪੜੇ ਵੀ ਧੋਣੇ ਪੈਣੇ ਆ। ਉਹਦੇ ਲਈ ਲਾਂਡਰੀ ਮਸ਼ੀਨਾਂ 'ਚ ਬਹੁਤ ਵਧੀਆ ਨੇ, ਉਹਦੇ ਰੋਸ਼ਨੀ ਪਾ ਮਾੜੀ ਜੀ।
2: ਲਾਂਡਰੀ 'ਚ ਇਸ ਤਰ੍ਹਾਂ ਦੇ ਭਾਅ ਜੀ, ਅਸਲ 'ਚ ਨਾ ਲਾਂਡਰੀ ਦੀਆਂ ਬਹੁਤ ਬਹੁਤ ਡਿਫਰੈਂਟ ਡਿਫਰੈਂਟ ਮਾਡਲਸ ਅਵੇਲੇਬਲ ਆ, ਕਿਉਂਕਿ ਬਿਲਡਰ ਜਦੋਂ ਘਰ ਬਣਾਉਂਦਾ ਨਾ ਜੀ, ਤੇ ਲਾਂਡਰੀ ਰੂਮ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਆ। ਕਈ ਵਾਰੀ ਲਾਂਡਰੀ ਰੂਮ ਸੈਕਿੰਡ ਫਲੋਰ ਤੇ ਆ, ਕਈ ਲਾਂਡਰੀ ਰੂਮ ਮੇਨ ਫਲੋਰ ਤੇ ਆ ਜੀ, ਕਈ ਲਾਂਡਰੀ ਰੂਮ ਜਿਹਨੂੰ ਮੱਡ ਰੂਮ ਅਸੀਂ ਕਹਿ ਦਿੰਦੇ ਹਾਂ, ਸਾਈਡ ਤੇ ਗਰਾਜ ਦੇ ਵਿੱਚੋਂ ਦੀ ਜਦੋਂ ਗੁਜ਼ਰੀਏ ਤੇ ਮੱਡ ਰੂਮ ਹੁੰਦਾ, ਉਹਦੇ ਉੱਥੇ ਟੂ ਪੀਸ ਉੱਥੇ ਰੱਖਿਆ ਹੁੰਦਾ। ਕਈ ਜਗ੍ਹਾ ਤੇ ਐਸੇ ਮੈਂ ਦੇਖਿਆ ਕਿ ਸਟੈਕ ਕੀਤਾ ਹੋਇਆ ਵਾਸ਼ਰ ਥੱਲੇ ਡਰਾਇਰ ਉੱਪਰ, ਜਗ੍ਹਾ ਹੀ 30 ਇੰਚ ਦੀ ਹੈ ਸਿਰਫ। ਕਈ ਐਸੀਆਂ ਵੀ ਜਗ੍ਹਾ ਹੈ ਜੀ ਜਿੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਜਾਂਦਾ, ਜਦਕਿ ਹਰ ਡਰਾਇਰ ਜਿਹੜਾ ਉਹ 220 ਵੋਲਟ ਨਾਲ ਹੈ,
1: ਠੀਕ ਹੈ।
2: ਤੇ ਜਿੱਥੇ 220 ਵੋਲਟ ਦਾ ਕਨੈਕਸ਼ਨ ਹੀ ਨਹੀਂ ਜਾ ਰਿਹਾ, ਬੇਸਮੈਂਟ ਅਪਾਰਟਮੈਂਟ ਬਣ ਰਿਹਾ ਜਾਂ ਕਿਤੇ, ਉੱਥੇ 220 ਵੋਲਟ ਦਾ ਕਨੈਕਸ਼ਨ ਨਹੀਂ ਲੱਗ ਸਕ ਰਿਹਾ, ਉੱਥੇ ਦਾ ਸਿਰਫ ਐਕਸਕਲੂਸਿਵ ਇੱਕੋ ਹੀ ਹੈ ਕਿ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈ ਲਓ।
1: ਅੱਛਾ ਜੀ।
2: ਸੋ ਕੱਲਾ ਵਾਸ਼ਰ ਵਿਦ ਬਿਲਟ ਇਨ ਡਰਾਇਰ ਇਹ ਤੁਹਾਨੂੰ ਅੱਜ ਮਿਲੇਗਾ, ਨਵੀਂ ਟੈਕਨੋਲੋਜੀ ਹੈ 2026 ਦੀ, ਔਰ AI ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ। ਪਿੱਛੋਂ 110 'ਚ ਕਨੈਕਟ ਹੋਏਗਾ ਅਤੇ ਹੌਟ ਐਂਡ ਕੋਲਡ ਵਾਟਰ ਕਨੈਕਟ ਹੋਏਗਾ, ਦੈਟਸ ਇਟ। ਬਾਕੀ ਹੀਟ ਪੰਪ ਦੇ ਨਾਲ ਇਹ ਤੁਹਾਨੂੰ ਕਨਵਰਟ ਇਨ ਟੂ ਡਰਾਇਰ ਹੋਏਗਾ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਮਸ਼ੀਨ ਆਟੋਮੈਟਿਕਲੀ ਕਨਵਰਟ ਇਨ ਟੂ ਡਰਾਇਰ ਹੋਏਗਾ ਔਰ ਡਰਾਈ ਸਾਈਕਲ ਕੰਪਲੀਟ ਹੋਏਗਾ। ਇਹ ਸਭ ਤੋਂ ਬੈਸਟ ਟੈਕਨੋਲੋਜੀ ਹੈ। ਇਹਦੇ 'ਚ ਸਮਾਰਟ ਡਿਸਪੈਂਸਰ ਵੀ ਲਗਾਇਆ ਗਿਆ, ਜਿਹੜਾ ਤੁਸੀਂ ਡਿਟਰਜਨ ਇੱਕ ਵਾਰੀ ਫਿਲਅਪ ਕਰ ਦੋਗੇ 40 ਲੋਡਸ ਵਾਸਤੇ, ਤੁਹਾਨੂੰ ਦੁਬਾਰਾ ਡਿਟਰਜਨ ਵੀ ਨਹੀਂ ਪਾਉਣ ਦੀ ਲੋੜ, ਤੁਸੀਂ ਸਿਰਫ ਸਿਲੈਕਟ ਕਰਨਾ ਅਤੇ ਆਟੋਮੈਟਿਕਲੀ ਇਹਨੇ AI ਟੈਕਨੋਲੋਜੀ ਦੇ ਨਾਲ ਸਿਲੈਕਸ਼ਨ ਹੋਣੀ ਹੈ ਕਿ ਕਿੰਨਾ ਵਾਟਰ ਐਂਡ ਕਿੰਨਾ ਡਿਟਰਜਨ ਚਾਹੀਦਾ।
1: ਫੋਰ ਐਗਜ਼ਾਮਪਲ, ਇੱਕ ਤਾਂ 220 ਦਾ ਪਾਵਰ ਨਹੀਂ ਜਾਣੀ,
2: ਨਹੀਂ ਚਾਹੀਦੀ,
1: ਉਹ ਬਿਜਲੀ ਦੇ ਪੈਸੇ ਬਚਣਗੇ।
2: ਪਲੱਸ ਵੈਂਟ ਆਊਟ ਨਹੀਂ ਚਾਹੀਦਾ, ਵੈਂਟਲੈਸ
1: ਡਰਾਇਰ, ਪੈਸੇ ਬਚਣਗੇ
2: ਬਿਲਕੁਲ।
1: ਸਾਬਣ ਦੇ ਪੈਸੇ ਬਚਣਗੇ
2: ਬਿਲਕੁਲ,
1: ਪਾਣੀ ਦੇ ਪੈਸੇ ਬਚਣਗੇ
2: ਜੀ,
1: ਤੇ
2: ਐਨਰਜੀ ਸੇਵਰ,
1: ਐਨਰਜੀ ਸੇਵਰ ਆਲਰੇਡੀ ਹੈਗਾ ਹੀ ਹੈਗਾ
2: ਬਿਲਕੁਲ।
1: ਸੋ 5 ਚੀਜ਼ਾਂ ਬਚ ਰਹੀਆਂ ਨੇ
2: ਜੀ।
1: 6ਵੀਂ ਚੀਜ਼ ਆ, 6 ਮਹੀਨਿਆਂ 'ਚ ਪੈਸੇ ਦੇਣੇ ਆ
2: ਬਿਲਕੁਲ, ਫ੍ਰੀ ਡਿਲੀਵਰੀ ਹੋ ਜਾਣੀ ਤੇ ਪੇਮੈਂਟ 6 ਮਹੀਨੇ 'ਚ ਕਰਨੀ।
1: ਸੋ ਇਸ ਕੀ ਕਹਿੰਦੇ ਗੁੱਡ ਨਿਊਜ਼ ਹੈ।

0: ਡਾਲਰ ਟੈਰਿਫ ਲੱਗੀ ਪ੍ਰਾਈਸ ਹੈ, ਪਰ 1499 ਚ ਮਿਲ ਜਾਏਗਾ। ਅੱਜ ਦੀ ਡੇਟ ਚ $700 ਸੇਵ ਵੀ ਕਰੋਗੇ ਤੇ 30% ਜਿਹੜਾ ਟੈਰਿਫ ਲੱਗੀ ਪ੍ਰਾਈਸ ਇਨਕਰੀਜ਼ ਹੋਈ ਹੈ ਉਹਦੇ ਤੋਂ ਵੀ ਬਚ ਸਕਦੇ ਹੋ। ਫਿਰ ਜਿਹੜੇ ਕਸਟਮਰ ਸਾਈਡ ਬਾਈ ਸਾਈਡ ਰੱਖਣਾ ਚਾਹੁੰਦੇ, ਅਗਰ ਸਾਈਡ ਬਾਈ ਸਾਈਡ ਵਾਸ਼ਰ ਐਂਡ ਡਰਾਇਰ ਰੱਖਣਾ ਤੇ ਉਹ ਤਾਂ ਸਾਡੇ ਕੋਲ $1099 ਦਾ ਪੇਅਰ, ਜਦਕਿ ਉਹਦੀ $1700 ਪ੍ਰਾਈਸ ਹੈ,
1: ਠੀਕ ਹੈ।
0: ਪਰ $1099 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣਗੇ ਤੁਹਾਨੂੰ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜ਼ਰੂਰ ਪਹੁੰਚਣਾ, ਚੈੱਕ ਕਰ ਲੈਣਾ, ਲਿਮਿਟਿਡ ਇਨਵੈਂਟਰੀ ਹੈ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, $2000 ਵਾਲਾ $2600 ਟੈਰਿਫ ਲੱਗੀ ਪ੍ਰਾਈਸ ਹੈ, ਪਰ $1799 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲ ਜਾਏਗਾ ਜੀ। 905-450-2828 ਨੰਬਰ ਹੈ। ਹੁਣ ਯਾਦ ਰੱਖਣਾ, ਟੀਵੀ ਸੈਕਸ਼ਨ ਚ 55-inch ਟੀਵੀ $399 ਦਾ, 65-inch ਟੀਵੀ $499 ਦਾ, 75-inch ਸੈਮਸੰਗ ਸਿਰਫ $799 ਦਾ, 85-inch ਸੈਮਸੰਗ ਸਿਰਫ $1399 ਦਾ, 98-inch ਸੈਮਸੰਗ ਸਿਰਫ $1999 ਦੇ ਨਾਲ। ਲਾਂਡਰੀ ਸੈਕਸ਼ਨ 'ਚ ਵੀ $1099 ਦਾ ਵਾਸ਼ਰ ਐਂਡ ਡਰਾਇਰ, ਸਟੈਕੇਬਲ ਜਿਹੜਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋਣਾ $1499 ਦਾ, ਅਤੇ ਜਿਹੜਾ ਫਰੰਟ ਲੋਡ ਅਲਟਰਾ ਲਾਰਜ ਕਪੈਸਿਟੀ ਦਾ $2600 ਵਾਲਾ ਵਾਸ਼ਰ ਐਂਡ ਡਰਾਇਰ $1799 ਚ। 905-450-2828 ਪਹੁੰਚਣਾ ਹੈ ਤੁਸੀਂ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ। 905-450-2828 905-450-2828 ਜੀ।

0: ਮਾਲ ਤਾਂ ਤੇ ਹੈ ਹੀ ਹੈ, ਲੇਕਿਨ ਪ੍ਰਾਈਜ਼ਾਂ ਬੜੀਆਂ ਵਧੀਆ ਮਿਲ ਰਹੀਆਂ, ਚਾਹੇ ਬ੍ਰੈਂਟਨ ਟੀਵੀ ਅਪਲਾਈਸਿਸ ਹੋਵੇ ਜਾਂ ਫਿਰ ਗ੍ਰੈਂਡ ਫਰਨੀਚਰ ਹੋਵੇ। ਹਾਂਜੀ ਸਰ,
1: ਬਿਲਕੁਲ ਜੀ, ਟੀਵੀ ਐਂਡ ਅਪਲਾਈਸਿਸ ਦੇ ਉੱਪਰ ਐਕਸਟਰਾ ਸੇਵਿੰਗਸ ਅੱਜ ਸ਼ਾਮ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਹੋਏਗੀ। ਮਿਸ ਨਾ ਕਰ ਜਾਣਾ, 905-450-2828 ਨੰਬਰ ਹੈ, ਤੇ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਪੈਕੇਜ ਡੀਲ ਬਣਨ, ਜਦੋਂ ਘਰ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਦੀ ਲੋੜ ਪਵੇ ਤਾਂ ਫਿਰ ਗ੍ਰੈਂਡ ਫਰਨੀਚਰ ਕਦੀ ਪਿੱਛੇ ਨਹੀਂ ਹਟਦਾ। ਗ੍ਰੈਂਡ ਫਰਨੀਚਰ ਨੇ ਹਮੇਸ਼ਾ ਇਹ ਕਿਹਾ ਕਿ ਤੁਹਾਡਾ ਬਜਟ ਇਜਾਜ਼ਤ ਨਹੀਂ ਦੇ ਰਿਹਾ, ਕੋਈ ਗੱਲ ਨਹੀਂ, ਜਦੋਂ ਸਾਡੇ ਕੋਲ ਆਓਗੇ ਤੁਹਾਡੇ ਬਜਟ ਦੇ ਵਿੱਚ ਜਿਹੜਾ ਬੈਡਰੂਮ ਸੈੱਟ ਹੈ ਉਹ ਤੁਹਾਡੇ ਬਜਟ ਦੇ ਵਿੱਚ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਜਿਹੜਾ ਲਿਵਿੰਗ ਰੂਮ ਸੈੱਟ ਹੈ ਅਰੇਂਜ ਕਰਕੇ ਦਿੱਤਾ ਜਾਏਗਾ, ਤੁਹਾਡੇ ਬਜਟ ਦੇ ਵਿੱਚ ਡਾਇਨਿੰਗ ਟੇਬਲ ਅਰੇਂਜ ਕਰਕੇ ਦਿੱਤਾ ਜਾਏਗਾ। ਅਤੇ ਆਓ ਸੁਖਨੀ ਏਅਰ 'ਤੇ ਹੈ ਅਤੇ ਤੁਹਾਡੇ ਬਜਟ ਦੀਆਂ ਗੱਲਾਂ ਕਰਨਗੇ ਅਤੇ ਲੋਐਸਟ ਪ੍ਰਾਈਸ ਦੇ ਨਾਲ ਘੱਟ ਤੋਂ ਘੱਟ ਕਿਤੇ 50, ਕਿਤੇ 60 ਅਤੇ ਕਿਤੇ 70% ਦਾ ਵੀ ਡਿਸਕਾਊਂਟ ਜਿਹੜਾ ਉਹ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਮਿਲਣਾ। ਸੁਖਵੀਰ ਜੀ ਲੰਘ ਆਓ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ, ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ।

0: ਕਰਾਂ ਜੀ, ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਤਾਂ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 7800 ਡਾਲਰ ਸੀ, 299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵਿੰਗ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, 399 ਦਾ, 399 ਡਾਲਰ ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6472200000 6472200000 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਟੋਮਗਨ ਟੋਮਗਨ ਰੋਡ ਸੁਲਤਾਨ ਭਾਜੀ।
1: ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਪ੍ਰੋਮਿਸ ਕੀਤਾ ਆਪਣੇ ਲਿਸਨਰ ਦੇ ਨਾਲ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਇਹ ਤੁਹਾਨੂੰ ਬੈਡਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਲੈ ਕੇ ਤੁਹਾਨੂੰ ਲਿਵਿੰਗ ਰੂਮ ਸੈੱਟ ਵੀ, ਤੁਹਾਡੇ ਬਜਟ ਦੇ ਵਿੱਚ ਰਹਿ ਕੇ ਡਾਇਨਿੰਗ ਰੂਮ ਸੈੱਟ ਵੀ ਅਰੇਂਜ ਕਰਕੇ ਦੇਣਗੇ। ਪਰ ਇੱਕ ਵਾਰੀ ਸ਼ੋਰੂਮ ਵਿਜ਼ਿਟ ਕਰ ਲੈਣਾ ਜਾਂ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ 6472600000 ਤੇ ਕਾਲ ਕਰ ਲੈਣਾ, ਕਿਉਂਕਿ 299 'ਚ ਕੁਈਨ ਸਾਈਜ਼ ਬੈੱਡ ਮਿਲ ਰਿਹਾ ਤੁਹਾਨੂੰ, ਨਾਲ ਮੈਟਰਸ ਫ੍ਰੀ ਵੀ ਮਿਲ ਰਿਹਾ। ਇਸੇ ਤਰ੍ਹਾਂ 399 'ਚ ਡਾਇਨਿੰਗ ਟੇਬਲ ਮਿਲ ਰਿਹਾ, ਨਾਲ 6 ਕੁਰਸੀਆਂ ਇੰਕਲੂਡ ਵੀ ਮਿਲ ਰਹੀਆਂ। ਅਤੇ ਪਹੁੰਚਣਾ ਕਿੱਥੇ ਤੁਸੀਂ, 6085 ਟੋਮਕਨ ਰੋਡ 'ਤੇ, 6472600000।

ਸਾਡੇ ਕੋਲ ਵੀਕਐਂਡ ਤੇ ਇਹ ਟਾਈਮ ਅਵੇਲੇਬਲ ਹੈ, ਸੈਟਰਡੇ ਸੰਡੇ। ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609

0: ਸੁਲਤਾਨ ਜੀ, ਤੁਸੀਂ ਬਿਲਟ ਇਨ ਕਿਚਨ ਦੀ ਗੱਲ ਕਰਦੇ ਹੋ
1: ਜੀ ਜੀ,
0: ਉਹਨੂੰ ਥੋੜਾ ਜਿਹਾ ਵਿਸਤਾਰ ਨਾਲ ਆਰਾਮ ਨਾਲ ਡਿਟੇਲ ਚ ਸਮਝਾਓ ਕੀ ਸ਼ੈ ਆ ਤੇ ਕਿੰਨੇ ਕੁ ਦੀ ਮਿਲੇਗੀ।
1: ਬਿਲਟ ਇਨ ਕਿਚਨ ਭਾਜੀ ਮੇਰੇ ਕੋਲ ਇਸ ਟਾਈਮ ਸ਼ੋਰੂਮ ਚ ਕਸਟਮਰ ਆਉਣਗੇ, ਚੈੱਕ ਕਰਨਗੇ, ਐਟਲੀਸਟ ਮਿਨੀਮਮ ਉਹਨਾਂ ਨੂੰ 7 ਜਿਹੜੇ ਹੈ ਬਿਲਟ ਇਨ ਡੈਮੋ ਕਿਚਨ ਮਿਲਣਗੇ। ਬਿਲਟ ਇਨ ਕਿਚਨ ਚ ਮੇਨ ਚੀਜ਼ ਜਿਹੜੀ ਹੈ ਨਾ ਜੀ, ਉਹਦਾ ਹੈ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੁੰਦੇ ਆ। ਪਰ ਕਈ ਵਾਰੀ ਕਸਟਮਰ ਫਰਿੱਜ ਨੂੰ ਜਿਹੜਾ ਪੈਨਲ ਰੈਡੀ ਲੈਣਾ ਚਾਹੁੰਦੇ ਆ, ਜੇ ਪੈਨਲ ਰੈਡੀ ਲੈਣਾ, ਇੱਕ ਜ਼ਮਾਨਾ ਹੁੰਦਾ ਸੀ 36 ਇੰਚ ਵੀ ਪੈਨਲ ਰੈਡੀ ਆ ਜਾਂਦਾ ਸੀ, ਪਰ ਹੁਣ ਸਿਰਫ 42 ਇੰਚ ਜਾਂ 48 ਇੰਚ ਹੀ ਪੈਨਲ ਰੈਡੀ ਤੁਸੀਂ ਲੈ ਸਕਦੇ ਹੋ। ਸੋ ਜਿਹੜੇ ਸ਼ੌਕੀਨ ਕਸਟਮਰ ਆ, ਜਿਹੜੇ ਸ਼ੌਕ ਨਾਲ ਕਿਚਨ ਬਣਾਉਂਦੇ ਆ, ਜਿਹਨਾਂ ਚਾਹੇ ਬਿਲਡਰ ਕੋ ਉਹਨਾਂ ਨੇ ਲੈਣਾ ਤਦ ਵੀ ਆਪਣੇ ਸ਼ੌਕ ਨਾਲ ਕਿਚਨ ਬਣਵਾਉਣਾ, ਚਾਹੇ ਐਗਜ਼ਿਸਟਿੰਗ ਘਰ ਨੂੰ ਰੈਨੋਵੇਟ ਕਰ ਰਹੇ ਤਦ ਵੀ ਸ਼ੌਕ ਨਾਲ ਉਹਨਾਂ ਨੇ ਕਰਨਾ, ਉਹਨਾਂ ਨੇ ਫਿਰ ਪੈਨਲ ਰੈਡੀ ਫਰਿੱਜ ਲੈਣਾ।
0: ਓਕੇ,
1: ਸੋ ਪੈਨਲ ਰੈਡੀ ਫਰਿੱਜ ਜਿਹੜਾ 48 ਇੰਚ ਦਾ, ਨਾਲ ਪੈਨਲ ਰੈਡੀ ਡਿਸ਼ਵਾਸ਼ਰ ਹੋਏਗੀ, ਨਾਲ ਤੁਹਾਨੂੰ ਕੁੱਕਟੋਪ ਬਿਲਟ ਇਨ ਮਿਲੇਗਾ, ਬਿਲਟ ਇਨ ਵਾਲ ਓਵਨ ਐਂਡ ਮਾਈਕਰੋਵੇਵ ਮਿਲੇਗਾ। ਪੂਰੇ ਦਾ ਪੂਰਾ $28,000 ਵਾਲਾ ਬਿਲਟ ਇਨ ਕਿਚਨ ਤੁਹਾਨੂੰ $18,900 ਚ ਦੇਵਾਂਗੇ ਜੀ। ਐਟਲੀਸਟ ਤੁਸੀਂ ਦੇਖੋ ਕਮ ਅਜ਼ ਕਮ $8,000 to $8,100 $8,100 ਦੀ ਸੇਵਿੰਗ ਹੋਏਗੀ ਜੇ ਤੁਸੀਂ ਬਿਲਟ ਇਨ ਕਿਚਨ ਨਾਲ ਜਾਂਦੇ ਹੋ, ਉਹ ਵੀ 48 ਇੰਚ ਫਰਿੱਜ ਨਾਲ।
0: ਇਹ ਜਿਹੜੀ ਬਿਲਟ ਇਨ ਕਿਚਨ ਹੈ, ਇਸ ਨੂੰ ਦੇਖਣਾ ਹੈ, ਪੈਨਲ ਰੈਡੀ ਕਿਚਨ ਹੈ, ਦੇਖਣਾ ਹੈ। ਬ੍ਰੈਂਪਟਨ ਟੀਵੀ ਅਪਲਾਇੰਸ ਇੱਧਰ ਲੱਗੀ ਵੀ ਹੋਈ ਹੈ
1: ਜੀ, ਬਿਲਕੁਲ ਲੱਗੀ
0: ਹੋਈ ਹੈ। ਦੇਖ ਸਕਦੇ ਹੋ ਵੀ ਬਾਹਰੋਂ ਕਿਹੋ ਜਿਹੀ ਲੱਗੀ, ਅੰਦਰ ਦਾ ਫਰਿੱਜ ਸਟੋਪ ਜਿਹੜਾ ਨਿਕਲਣਾ ਨਿਕਲਣਾ ਹੀ ਆ, ਲੇਕਿਨ ਬਾਹਰੋਂ ਕਿੰਨੀ ਖੂਬਸੂਰਤ ਲੱਗਦੀ ਹੈ। ਉਹਦੇ ਲਈ ਵੀ ਤੁਸੀਂ ਜਾ ਸਕਦੇ ਹੋ, 801 ਬੁਵੇ ਡਰਾਈਵ ਨੀਅਰ ਚੰਗਿਊਜ਼ੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ।
1: ਤੇ ਜਿੱਦਾਂ ਸ਼ੌਕੀਨ ਕਸਟਮਰ ਦੀ ਗੱਲ ਹੁੰਦੀ ਹੈ, ਜਿੱਦਾਂ ਮੈਂ ਪਹਿਲੇ ਵੀ ਕਹਿ ਕੇ ਗਿਆ, ਫਿਰ ਜਿੱਥੇ ਬਿਲਟ ਇਨ ਕਿਚਨ ਲੱਗਣਾ ਉੱਥੇ ਫਿਰ 98 ਇੰਚ ਟੀਵੀ ਵੀ ਲੱਗਣਾ, ਜਾਂ 85 ਇੰਚ ਲੈਣਾ ਤੇ 1399 ਚ 85 ਇੰਚ, ਜਾਂ 1999 ਚ 98 ਇੰਚ ਟੀਵੀ ਵੀ ਤੁਸੀਂ ਲਗਾ ਸਕਦੇ ਹੋ। ਪਰ ਜਦੋਂ ਬਿਲਟ ਇਨ ਕਿਚਨ ਦੀ ਗੱਲ ਹੁੰਦੀ, ਕਈ ਜਗ੍ਹਾ 42 ਜਾਂ 48 ਇੰਚ ਫਰਿੱਜ ਨਹੀਂ ਲੱਗਦਾ,
0: ਠੀਕ ਹੈ,
1: ਫਿਰ ਤੁਸੀਂ 36 ਇੰਚ ਫਰਿੱਜ ਦੇ ਨਾਲ ਜਾਣਾ। ਫਿਰ ਤੁਹਾਡੇ ਕੋਲ ਦੋ ਆਪਸ਼ਨ ਹੈ, ਇੱਕ ਹੈ ਕਾਊਂਟਰ ਡੈਪਥ,
0: ਹਾਂਜੀ,
1: ਜਿਹੜਾ ਕਿ ਸਿਰਫ ਡੋਰ ਬਾਹਰ ਰਹਿਣਗੇ, ਬਾਕੀ ਫਰਿੱਜ ਅੰਦਰ ਹੋਏਗਾ,
0: ਠੀਕ ਹੈ।
1: ਲੇਕਿਨ ਇੱਕ ਹੈ ਜੀ ਜ਼ੀਰੋ ਕਲੀਅਰੈਂਸ,
0: ਅੱਛਾ,
1: ਜਿਹਨੂੰ ਫਲੱਸ਼ ਕਹਿ ਦਿੰਦੇ, ਫਲੱਸ਼ ਕੱਟ ਆਊਟ ਦੇ ਨਾਲ ਉਹਦੇ ਡੋਰ ਵੀ ਜਿਹੜੇ ਆ ਉਹ ਇਨਸਾਈਡ ਦਾ ਕੈਬਨਟ ਚਲੇ ਜਾਣਗੇ,
0: ਪੂਰਾ ਜਿਹੜਾ ਫਰਿੱਜ ਹੈ ਅੰਦਰ ਹੋਏਗਾ, ਬਾਹਰੋਂ ਐਂ ਪੱਧਰ
1: ਹੋਏਗਾ, ਬਿਲਕੁਲ ਬਿਲਕੁਲ ਫਲੱਸ਼ ਕੱਟ ਆਊਟ ਹੋਏਗੀ। ਪੂਰੇ ਦਾ ਪੂਰਾ ਫਰਿੱਜ ਜਿਹੜਾ ਜ਼ੀਰੋ ਕਲੀਅਰੈਂਸ ਦੇ ਨਾਲ ਇਨਸਾਈਡ ਕਿਚਨ ਉਹ ਬਿਲਟ ਹੋਏਗਾ, ਔਰ ਇਹ ਵੀ ਸਾਡੇ ਕੋਲ ਡਿਸਪਲੇ ਹੈ ਆ, ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਸ਼ੋਰੂਮ 'ਚ ਕਿ ਬਈ ਇਹ ਫਰਿੱਜ ਜਿਹੜਾ ਇਹ ਜ਼ੀਰੋ ਕਲੀਅਰੈਂਸ ਦਾ ਕਿਸ ਤਰ੍ਹਾਂ ਲੱਗੇਗਾ ਜਦੋਂ ਲਗਾਇਆ ਜਾਏਗਾ ਘਰ 'ਚ। ਤੁਹਾਨੂੰ ਡਿਸਪਲੇ ਦੇਖਣ ਲਈ ਆਉਣਾ ਪੈਣਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਹੁਣ ਮੈਂ ਤੁਹਾਨੂੰ ਇੱਕ ਪੈਕੇਜ ਜ਼ੀਰੋ ਕਲੀਅਰੈਂਸ ਨਹੀਂ ਦੇ ਦਿੰਦਾ,
0: ਠੀਕ ਹੈ,
1: ਬਿਲਕੁਲ ਫਲੱਸ਼ ਕੱਟ ਆਊਟ ਹੋਏਗੀ ਫਰਿੱਜ ਦੀ,
0: ਆਪਣੇ ਉੱਥੇ ਹੈਗਾ ਨਾ,
1: ਹਾਂਜੀ ਲੱਗਾ ਹੋਇਆ ਸੈਮਸੰਗ ਦਾ ਜੀ।
0: ਓਕੇ, ਉਹ ਇਹ ਵੀ ਦੇਖ ਸਕਦੇ ਸਾਡੇ,
1: ਔਰ ਸੈਮਸੰਗ ਨੇ ਲੇਟੈਸਟ ਲਾਂਚ ਕੀਤਾ ਇਹ, ਤੁਹਾਡੇ ਕੋਲ ਬਿਲਟ ਇਨ ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ ਮਿਲੇਗਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਇਹ ਫਰਿੱਜ ਹੈ। ਇਹ ਪੂਰੇ ਦਾ ਪੂਰਾ ਬੰਡਲ ਪੈਕੇਜ ਤੁਹਾਨੂੰ $14,000 ਵਾਲਾ ਸਿਰਫ $7,900 ਚ ਮਿਲੇਗਾ। $6,100 ਤੁਸੀਂ ਸੇਵ ਕਰਨਾ, ਜਦਕਿ 30% ਪ੍ਰਾਈਸ ਇਨਕਰੀਜ਼ ਹੋ ਚੁੱਕੀ ਹੈ। ਲੇਕਿਨ ਜਿੰਨੀ ਦੇਰ ਤੱਕ ਮੇਰੇ ਕੋਲ ਸਟੋਕ ਹੈ, 3 ਜਾਂ 4 ਬਿਲਟ ਇਨ ਕਿਚਨ ਇਸ ਟਾਈਮ ਸਟੋਕ 'ਚ ਹੈ, 3 ਜਾਂ 4 ਲੱਕੀ ਕਸਟਮਰ ਕੈਨ ਗੈਟ ਇਟ, ਜ਼ੀਰੋ ਕਲੀਅਰੈਂਸ ਦੇ ਨਾਲ, ਫਲੱਸ਼ ਕੱਟ ਆਊਟ ਦੇ ਨਾਲ ਫਰਿੱਜ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $7,900 'ਚ। 905-450-2828, 905-450-2828 ਤੇ ਬੈਠੇ ਬੈਠੇ ਮੈਨੂੰ ਟੈਕਸਟ ਆ ਗਿਆ, ਮੈਂ ਇੱਕ ਮਿੰਟ ਜ਼ਰਾ ਚੈੱਕ ਕਰ ਲਾਂ ਟੀਵੀ ਦਾ। ਓਕੇ, ਕਾਲਸ ਜਾ ਰਹੀਆਂ, ਜ਼ਰੂਰ ਕਾਲ ਕਰੋ, ਹੋਲਡ ਕਰਾ ਲਓ। ਪਰ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ 12 ਟੀਵੀ ਸੀ 65 ਇੰਚ,
0: ਹਾਂਜੀ,
1: 4 ਸੋਲਡ ਆਊਟ।
0: ਅੱਛਾ,
1: ਸੋ 8 ਸਿਰਫ ਰਹਿ ਗਏ ਆ। ਰਾਈਟ ਵੇ 65 ਇੰਚ ਟੀਵੀ $499 ਦਾ ਲੈਣਾ, 8 ਟੀਵੀ ਅਵੇਲੇਬਲ ਹੈ, 12 ਟੋਟਲ ਆਏ ਸੀ, ਕੱਲ੍ਹ ਹੀ ਆਏ ਸੀ, ਔਰ ਅਸੀਂ ਇਹ ਸਪੈਸ਼ਲ 'ਤੇ ਲਗਾਇਆ, ਤੁਸੀਂ ਅੱਜ ਇਹ ਲੈ ਸਕਦੇ ਹੋ ਜੀ, ਸਿਰਫ $499 ਦਾ 8 ਟੀਵੀ ਅਵੇਲੇਬਲ ਹੈ। ਤੇ ਜਿਹੜਾ 55 ਇੰਚ $399 ਦਾ, ਜਿਹੜਾ 40 ਇੰਚ ਹੈ $199 ਦਾ। ਪਰ ਮਿਲਣਾ ਕਿੱਥੋਂ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਚਾਹੇ ਤੁਸੀਂ ਬਿਲਟ ਇਨ ਕਿਚਨ ਲੈਣਾ, ਬੇਸ਼ੱਕ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ, ਜਾਂ ਤੁਸੀਂ ਬਿਗ ਸਕਰੀਨ ਟੀਵੀਜ਼ ਲੈਣੇ ਆ, ਅਤੇ ਬੋਵੇਡ ਐਂਡ ਚੰਕੂਜ਼ੀ 'ਤੇ ਹੈ ਜੀ। ਬਰੈਂਪਟਨ ਅਪਲਾਇੰਸਿਸ ਡੋਟ ਕੋਮ ਸਾਡੀ ਵੈਬਸਾਈਟ ਹੈ, ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ। 905-450-2828-905-450-2828
2: ਸਿੱਧੂ ਮੂਸੇ ਵਾਲਾ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: Are you ready?
3: Pika Junction leke aaye special offers for festive season. Khas festive season le catering start sirf 999 ch.
4: Jis vich milan giyan 8 items. Eh live catering vi karde ne.
3: Function vadda hove ya chota, catering wala ta sira la denge.
4: Ena kol shandar party hall vi aa, oh vi reasonable food prices te.
3: Is festival season banao apniyan khushiyan nu dugna te pahuncho Tikka Junction.
4: Call 647-429-4040.
3: 647-429-4040. Junction, khushiyan da celebration.
5: I am Dev Tatla, and you are not. Anji Sultan ji,
6: Brampton TV and Appliances da message de rahe hain ji. Sade kol last time TV section de vich ਬੜੀ ਵੱਡੀ ਸੇਲ ਹੈ। ਕਿਉਂ ਵੱਡੀ ਸੇਲ ਹੈ? ਕਿਉਂਕਿ ਪ੍ਰਾਈਸਿਸ ਜਿਹੜੀਆਂ ਲੋਐਸਟ ਗਰੰਟੀ ਕੀਤੀਆਂ ਜਾ ਰਹੀਆਂ। 905-450-2858 ਨੰਬਰ ਹੈ ਜਿਹਦੇ ਵਿੱਚ ਤੁਹਾਨੂੰ ਅੱਜ 75 ਇੰਚ ਸਿਰਫ ਔਰ ਸਿਰਫ 799 ਦਾ ਮਿਲ ਰਿਹਾ, 65 ਇੰਚ ਸਿਰਫ 499 ਦਾ ਮਿਲ ਰਿਹਾ, 55 ਇੰਚ ਸਿਰਫ 399 ਦਾ ਮਿਲ ਰਿਹਾ। ਕਿੱਥੋਂ ਜੀ? 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। BramptonAppliances.com ਸਾਡੀ ਵੈਬਸਾਈਟ ਹੈ। 905-450-2858 ਨੰਬਰ ਹੈ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ 399 55 ਇੰਚ ਜਾਂ 499 65 ਇੰਚ ਦੀ, ਫਿਰ ਤੁਹਾਨੂੰ ਪਤਾ ਹੀ ਹੈ ਕਿ ਗ੍ਰੈਂਡ ਫਰਨੀਚਰ ਦਾ ਵੀ ਪ੍ਰੋਮਿਸ ਹੈ ਕਿ ਭਾਅ ਜੀ ਇੱਕ ਵਾਰੀ ਚਾਹੇ ਸਾਡੇ ਕੋਲ $2500 ਵਾਲਾ ਬੈੱਡਰੂਮ ਸੈੱਟ ਹੋਏਗਾ, ਪਰ ਦੇਵਾਂਗੇ 1499 ਚ ਹੀ। ਚਾਹੇ ਸਾਡੇ ਕੋਲ $800 ਵਾਲਾ ਡਾਇਨਿੰਗ ਰੂਮ ਸੈੱਟ ਹੋਏਗਾ, ਦੇਵਾਂਗੇ 399 ਦਾ, ਨਾਲ 6 ਚੇਅਰਾਂ ਵੀ ਮਿਲਣਗੀਆਂ। ਅਤੇ ਜੇ ਕਿਸੇ ਨੇ ਸਿੰਗਲ ਪੀਸ ਲੈਣਾ ਹੈ ਕੁਈਨ ਸਾਈਜ਼ ਬੈੱਡ, ਅਤੇ ਨਾਲ ਮੈਟਰਸ ਵੀ ਫ੍ਰੀ ਮਿਲੇਗਾ, 299 ਚ ਮਿਲੇਗਾ। ਪਹੁੰਚਣਾ ਕਿੱਥੇ ਤੁਸੀਂ? 6685 ਟੋਮਕਨ ਰੋਡ, 6685 ਟੋਮਕਨ ਰੋਡ 'ਤੇ। ਅਤੇ ਸੁਖਵੀਰ ਜੀ ਸਾਡੇ ਨਾਲ ਮਿਲ ਗਏ ਆ, ਆਓ ਉਹਨਾਂ ਨੂੰ ਪੁੱਛਦੇ ਹਾਂ ਕਿਹੜੀਆਂ ਕਿਹੜੀਆਂ ਹੋਰ ਡੀਲ ਆ। ਵੈਲਕਮ ਟੂ ਦਾ ਪ੍ਰੋਗਰਾਮ ਜੀ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ। 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ 1499 ਦਾ। ਜੀ ਹਾਂ, 1499 ਦਰ ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ 399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਭਾਜੀ।
6: ਬਿਲਕੁਲ ਜੀ ਬਿਲਕੁਲ, ਮਿਸ ਨਾ ਕਰ ਜਾਣਾ 6472620000, 6472620000। ਚਾਹੇ ਰੀਅਲ ਮਾਰਬਲ ਦਾ ਤੁਸੀਂ ਡਾਇਨਿੰਗ ਟੂਮ ਡਾਇਨਿੰਗ ਸੈੱਟ ਲੈਣਾ, ਚਾਹੇ ਤੁਸੀਂ ਹਾਰਡਵੁੱਡ ਫਲੋਰ ਦਾ ਵੁੱਡ ਦਾ ਤੁਸੀਂ ਲੈਣਾ, ਤੁਹਾਨੂੰ ਵੁੱਡ ਦਾ ਵੀ ਡਾਇਨਿੰਗ ਟੇਬਲ ਅਤੇ ਤੁਹਾਨੂੰ ਮਾਰਬਲ ਦਾ ਵੀ ਡਾਇਨਿੰਗ ਟੇਬਲ, ਛੇ ਛੇ ਚੇਅਰ ਦੇ ਨਾਲ, ਐਨੀ ਆਫ ਵਨ ਦੀ ਸਿਲੈਕਸ਼ਨ ਹੈ 399, ਜਿਹੜਾ ਮਰਜ਼ੀ ਚੱਕ ਲੈਣਾ, ਇਹ $800 ਦੇ ਹੈ 399 ਚ। ਸੋ ਬਹੁਤ ਸਾਰੀ ਸਿਲੈਕਸ਼ਨਸ ਮਿਲਣੀਆਂ, ਮੈਂ ਇਸ ਕਰਕੇ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਜਿਹੜੀਆਂ ਪ੍ਰਾਈਸਿਸ ਅਸੀਂ ਔਨ ਏਅਰ ਅਨਾਊਂਸ ਕਰ ਰਹੇ ਹਾਂ, ਸਿਰਫ ਉਹੀ ਸਮਾਨ ਨਹੀਂ ਹੈ, ਬਹੁਤ ਸਾਰੀ ਸਿਲੈਕਸ਼ਨ ਤੁਹਾਨੂੰ ਮਿਲਣੀ ਹੈ ਜਦੋਂ ਤੁਸੀਂ ਉੱਥੇ ਜਾਣਾ ਹੈ, ਅਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ। ਰੀਜ਼ਨੇਬਲ ਦਾ ਮਤਲਬ ਇਹ ਹੈ ਕਿ 70% ਡਿਸਕਾਊਂਟ ਤੁਹਾਨੂੰ ਦੇਣਗੇ, 70% ਡਿਸਕਾਊਂਟ ਮਿਲਣਾ ਕਿੱਥੋਂ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 6685 ਟੋਮਕਨ ਰੋਡ 'ਤੇ, 6472620000। ਕੁਈਨ ਸਾਈਜ਼ ਮੈਟਰਸ ਲੈ, ਕੁਈਨ ਸਾਈਜ਼ ਬੈੱਡ ਲਵੋਗੇ 299 ਦਾ, ਅਤੇ ਨਾਲ ਮੈਟਰਸ ਫ੍ਰੀ ਮਿਲ ਰਿਹਾ, ਅਤੇ ਜੇ ਇਕੱਲਾ ਹੀ ਕੁਈਨ ਸਾਈਜ਼ ਮੈਟਰਸ ਲੈਣਾ ਉਹ ਵੀ 199 ਦਾ ਮਿਲੇਗਾ। ਮਿਸ ਨਾ ਕਰਨਾ, ਪਹੁੰਚ ਜਾਣਾ 6472620000।
7: ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ, ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ ਬਾਬਾ ਜੀ, ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ, ਮੇਰਾ ਬਿਜ਼ਨਸ ਚਲਾ ਦਿਓ।
8: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ, ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।

0: ਕੈਪਟਨ ਟੀਵੀ ਅਪਲਾਇੰਸਸ ਤੋਂ ਸੁਲਤਾਨ ਜੀ ਸਾਡੇ ਨਾਲ ਸਟੂਡੀਓ 'ਤੇ ਬੈਠੇ ਨੇ, ਵਧੀਆ ਵਧੀਆ ਪ੍ਰਾਈਸ ਦੇ ਰਹੇ। ਹੁਣ ਤੱਕ ਤੁਸੀਂ ਦੱਸਿਆ ਜੀ ਆਹ ਫੁੱਲ ਕਿਚਨ ਲੈ ਲਓ, ਬੰਡਲ ਪੈਕੇਜ ਆਹ ਲੈ ਲਓ, ਬੰਡਲ ਪੈਕੇਜ ਉਹ ਲੈ ਲਓ, ਜਿਹਨਾਂ ਨੇ ਲੈਣੇ ਆਪਣੇ ਆਲਰੇਡੀ ਤੁਹਾਨੂੰ ਮੈਸੇਜ ਵੀ ਆ ਰਿਹਾ ਵੀ ਸੇਲ ਹੋ ਰਹੀ ਹੈ
1: ਜੀ।
0: ਕਿਸੇ ਨੇ ਸਿੰਗਲ ਪੀਸ ਹੀ ਚਾਹੀਦਾ, ਕੱਲ੍ਹ ਫਰਿੱਜ ਖਰਾਬ ਹੋ ਗਿਆ, ਫਰਿੱਜ ਬਦਲ ਲਓ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਅਗਰ ਸਿੰਗਲ ਪੀਸ ਦੇਖੋ ਐਗਜ਼ਿਸਟਿੰਗ ਘਰਾਂ ਦੇ ਵਿੱਚ ਤਾਂ ਭਾਜੀ ਉਹ ਜਾਣਾ ਹੈ ਨਾ ਸਿੰਗਲ ਪੀਸ ਹੀ।
0: ਹਾਂਜੀ ਹਾਂਜੀ,
1: ਕਿਉਂਕਿ ਉਹਦੀ ਰੀਜ਼ਨ ਇਹ ਆ ਕਿ ਬਿਲਟ ਇਨ ਕਿਚਨ ਹੋਵੇ, ਚਾਹੇ ਤੁਸੀਂ ਸਿੰਗਲ ਪੀਸ ਕੋਈ ਵੀ ਰਿਪਲੇਸ ਕਰਨਾ। ਸਾਡੇ ਕੋਲ 36 ਇੰਚ ਫੁੱਲ ਸਾਈਜ਼ ਫਰਿੱਜ ਹੈ, ਫਰੈਂਚ ਡੋਰ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਅੱਜ $2200 ਤੋਂ ਸਿਰਫ $1499 ਦਾ। ਜੇ ਫੁੱਲ ਸਾਈਜ਼ ਦਾ 36 ਇੰਚ ਵਾਈਡ ਕਾਊਂਟਰ ਡੈਪਥ ਫਰਿੱਜ ਦੇਖ ਰਹੇ ਹੋ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਮਿਸ ਨਾ ਕਰ ਜਾਣਾ, ਵੈਰੀ ਲਿਮਿਟਿਡ ਇਨਵੈਂਟਰੀ ਹੈ, ਪਰ ਇਹਦੀ ਟੈਰਿਫ ਲੱਗੀ ਪ੍ਰਾਈਸ $2200 ਆ ਰਹੀ ਹੈ। $1499 ਦਾ ਸਾਡੇ ਕੋਲ ਸਟੋਕ ਅਵੇਲੇਬਲ ਹੈ, ਫਰੀ ਡਿਲੀਵਰ ਹੋ ਜਾਣਾ, 6 ਮਹੀਨੇ 'ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਉਹ ਵੀ $1099 ਦਾ ਪੇਅਰ ਹੈ। $1099 'ਚ ਤੁਸੀਂ ਵਾਸ਼ਰ ਐਂਡ ਡਰਾਇਰ ਪੇਅਰ ਲੈ ਸਕਦੇ ਹੋ, ਪਰ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਹੋਵੇ, $599 ਦਾ ਵਾਸ਼ਰ ਮਿਲ ਜਾਏਗਾ ਅਤੇ $599 ਦਾ ਡਰਾਇਰ ਵੀ ਮਿਲ ਜਾਏਗਾ, ਫਰੀ ਡਿਲੀਵਰ ਹੋ ਜਾਏਗਾ। ਇਹ ਵੀ ਪੇਮੈਂਟ 6 ਮਹੀਨੇ 'ਚ ਕੀਤੀ ਜਾ ਸਕਦੀ ਹੈ, ਕੋਈ ਇੰਟਰਸਟ ਨਹੀਂ ਹੈ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੇਖ ਰਹੇ ਹੋ, ਇਹ ਵੀ $1200-1400 ਤੋਂ ਘੱਟ ਨਹੀਂ ਹੈ। ਜੇ ਸਲਾਈਡ ਇਨ ਲੈਣਾ, ਯਾਨੀ ਜਿਹਦੇ ਪਿੱਛੇ ਬੈਕ ਤੇ ਪੈਨਲ ਨਹੀਂ ਹੋਏਗਾ, ਸਲਾਈਡ ਇਨ ਇਲੈਕਟ੍ਰਿਕ ਤੁਹਾਨੂੰ ਸਟੋਵ ਜਿਹੜਾ ਅੱਜ ਦਵਾਂਗੇ ਸਿਰਫ $1299 ਦਾ,
0: ਠੀਕ ਹੈ।
1: ਤੇ ਜੇ ਤੁਸੀਂ ਬੈਕ ਪੈਨਲ ਵਾਲਾ ਲੈਣਾ ਜਿਹੜਾ ਕਿ ਆਲਰੇਡੀ $1200 ਦਾ, ਅੱਜ ਦਵਾਂਗੇ $799 ਦਾ। ਸੋ ਲੋਐਸਟ ਪ੍ਰਾਈਸ ਗਰੰਟੀ ਹੈ, ਚਾਹੇ ਬੰਡਲ ਪੈਕੇਜ ਲਵੋ, ਚਾਹੇ ਸਿੰਗਲ ਸਿੰਗਲ ਪੀਸ ਲਵੋ, ਗਰੰਟਿਡ ਤੁਸੀਂ 30% ਜਿਹੜੀਆਂ ਪ੍ਰਾਈਸ ਇੰਕਰੀਜ਼ ਹੋਈਆਂ ਬਿਕੋਜ਼ ਆਫ 25% ਟੈਰਿਫ ਐਂਡ 5% ਫਰੇਟ ਇੰਕਰੀਜ਼ ਹੋਇਆ, ਜਿਹੜੀਆਂ ਨਵੀਆਂ ਪ੍ਰਾਈਸ ਲਿਸਟ ਆਈਆਂ 30% ਦਾ ਡਿਫਰੈਂਸ ਸਾਨੂੰ ਸਾਫ਼ ਇਸ ਟਾਈਮ ਦਿਖ ਰਿਹਾ ਕੰਪੇਅਰ ਕਰਕੇ। ਪਰ ਜਿਹੜਾ ਸਟੋਕ ਹੈ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਇਹਨਾਂ ਪ੍ਰਾਈਸਿਸ ਦੇ ਵਿੱਚ। ਚਾਹੇ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਵੀ ਲਵੋਗੇ ਤਦ ਵੀ $29.99 ਦਾ ਮਿਲ ਜਾਏਗਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ ਹੈ ਜੀ $38.99 ਤਿੰਨ ਪੀਸ ਦੀ। ਇਹਦੇ 'ਚ ਵੀ 36 ਇੰਚ ਦਾ ਫਰਿੱਜ ਹੈ, ਇਹਦੇ 'ਚ ਵੀ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ, ਇਹਦੇ 'ਚ ਵੀ ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ, $29.99 ਅਤੇ $29.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $1099 ਦੀ ਵਾਸ਼ਰ ਐਂਡ ਡਰਾਇਰ ਹੈ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $2000 ਵਾਲੀ ਅਲਟਰਾ ਲਾਰਜ ਕਪੈਸਿਟੀ ਦੀ ਵਾਸ਼ਰ ਵੀ ਸਟੀਮ ਅਤੇ ਡਰਾਇਰ ਵੀ ਸਟੀਮ, ਟੈਰਿਫ ਲੱਗੀ ਪ੍ਰਾਈਸ ਭਾਵਾਂ $2600 ਹੈ, $1799 ਦਾ ਪੇਅਰ ਮਿਲਣਾ ਵਾਸ਼ਰ ਐਂਡ ਡਰਾਇਰ ਦਾ। ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ ਫਰੀ ਡਿਲੀਵਰ ਹੋ ਜਾਣਾ। ਅਤੇ ਜੇ ਤੁਸੀਂ ਟੀਵੀ ਲੈਣੇ ਆ ਤਦ ਵੀ 6 ਮਹੀਨੇ 'ਚ ਪੇ ਕਰਨਾ, $399 'ਚ 55 ਇੰਚ, $499 'ਚ 65 ਇੰਚ, $799 'ਚ 75 ਇੰਚ, $1399 'ਚ 85 ਇੰਚ ਅਤੇ $1999 'ਚ 98 ਇੰਚ ਟੀ ਵੀ ਮਿਲਣਾ ਹੈ। ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਅਤੇ ਇੱਕ ਵਾਰੀ ਫਿਰ ਰਿਮਾਈਂਡਰ ਤੁਹਾਨੂੰ ਯਾਦ ਕਰਾ ਦਾਂ ਕਿ ਬਰੈਂਪਟਨ ਟੀਵੀ ਐਪ, ਬਰੈਂਪਟਨ ਟੀਵੀ APP, ਬਰੈਂਪਟਨ ਟੀਵੀ ਐਪ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰ ਲੈਣਾ। ਜਿੰਨੇ ਵੀ ਸਾਡੇ ਟਿਕਟੋਕ ਅਕਾਊਂਟ ਨੂੰ, ਬਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਰਹੇ ਹਾਂ, ਉਹਨਾਂ ਦਾ ਨਾਮ ਅਸੀਂ ਲੱਕੀ ਡਰੋਅ 'ਚ ਪਾ ਰਹੇ ਹਾਂ। ਅਤੇ ਲੱਕੀ ਡਰੋਅ 'ਚ ਹੁਣ ਅਸੀਂ ਡਿਸਾਈਡ ਕੀਤਾ ਲੈਪਟੋਪ ਗਿਫਟ ਦਿੱਤਾ ਜਾਏਗਾ। ਸੋ ਤੁਸੀਂ ਲੈਪਟੋਪ ਵਿਨ ਕਰਨਾ ਅਤੇ ਬਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ, ਬਲਕਿ ਕਾਲ ਕਰਕੇ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵਸ ਨੂੰ ਵੀ ਕਹਿਣਾ ਕਿ ਬਰੈਂਪਟਨ ਟੀਵੀ ਐਪ, ਬਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ ਟਿਕਟੋਕ 'ਤੇ, ਅਤੇ ਹੋ ਸਕਦਾ ਤੁਸੀਂ ਲੈਪਟੋਪ ਵਿਨ ਕਰ ਜਾਓ। 905-450-2828 ਨੰਬਰ ਹੈ। ਐਟਲੀਸਟ 30% ਦੀ ਸੇਵਿੰਗ ਇੱਕ ਹੋ ਰਹੀ ਹੈ, ਅਡੀਸ਼ਨਲ $200-$300 ਦਾ ਡਿਸਕਾਊਂਟ ਮਿਲ ਰਿਹਾ, ਅਤੇ ਐਡਵਾਂਟੇਜ ਇਹ ਹੈ ਫਰੀ ਡਿਲੀਵਰੀ ਦੇ ਨਾਲ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828, 905-450-2828 ਜੀ।

0: बाबूजी मेरा बिजनेस नहीं है चलता। बाबा जी बड़े पापड़ मेल मेल देख लेने, कोई गल नहीं पड़ती। बाबा जी प्रसाद चढ़ाऊंगा, $50 का प्रसाद चढ़ाऊंगा। बाबा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609-416-677-0609।
2: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: I am Dev Tatla and you are not.
5: ਜੀ
6: ਆਪਣੇ ਨਾ ਜਦੋਂ ਵੱਡੇ ਪਲਾਜ਼ੇ ਚੋਂ ਡੋਰ ਵੜਦੇ ਆ,
5: ਹਾਂਜੀ,
6: ਰਾਈਟ ਹੈਂਡ ਸਾਈਡ ਤੇ ਇੱਕ ਗੈਸ ਵਾਲਾ ਬਾਬਾ ਲੰਮਾ ਚੌੜਾ ਜਿਹਾ ਸਟੋਵ ਪਿਆ, ਉਹ ਕਿਹੜਾ ਜੀ?
5: ਇਹ 36 ਇੰਚ ਹੁੰਦੇ ਜੀ। ਅਗਰ ਕਿਸੇ ਨੂੰ ਐਕਸਕਲੂਸਿਵਲੀ 36 ਇੰਚ ਸਟੋਵ ਚਾਹੀਦੇ ਆ, ਸਾਡੇ ਕੋਲ ਉਹ ਵੀ ਅਵੇਲੇਬਲ ਹੈ। ਬਹੁਤ ਲੋ ਪ੍ਰਾਈਸ ਤੇ ਆਇਆ ਗੈਸ ਦਾ। ਜੇ 36 ਇੰਚ ਕਿਸੇ ਨੇ ਲੈਣਾ, ਉਹ ਵੀ ਮੈਂ ਤੁਹਾਨੂੰ $3500 ਤੋਂ $2499 ਦਾ ਦੇ ਦਾਂਗਾ। $1000 ਗਰੰਟਿਡ ਤੁਸੀਂ ਸੇਵ ਕਰੋਗੇ, ਨਹੀਂ ਤੇ 36 ਇੰਚ ਜਿਹੜਾ ਨਾ ਜੀ,
6: ਹਾਂਜੀ,
5: ਮੋਸਟਲੀ 4000 ਐਂਡ ਅਬਵ ਪ੍ਰਾਈਸ ਤੇ ਮਿਲਦਾ,
6: ਠੀਕ ਹੈ।
5: ਪਰ ਇਹ ਸਾਡੇ ਕੋਲ ਸਪੈਸ਼ਲ ਤੇ ਸਪੈਸ਼ਲ ਪ੍ਰਾਈਸ ਚ ਪਰਚੇਜ਼ ਹੈ, ਇਸ ਕਰਕੇ $2499 ਚ ਮਿਲ ਜਾਏਗਾ। ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਫ੍ਰੀ ਹੋਮ ਡਿਲੀਵਰੀ ਹੈ,
6: ਠੀਕ ਹੈ।
5: ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ। ਤੇ ਜਿੱਥੇ $1000 ਦੀ ਸੇਵਿੰਗ ਤੁਹਾਡੀ ਇਲੈਕਟ੍ਰੋਨਿਕਸ ਚ, ਹੋਮ ਅਪਲਾਇੰਸਿਸ ਚ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਕਰਾ ਰਹੇ ਹਾਂ, ਉੱਥੇ ਤੁਹਾਨੂੰ 6685 ਟੋਮਕਨ ਰੋਡ ਫਰਨੀਚਰ ਚ ਵੀ $1000 ਤੋਂ ਵੱਧ ਦੀ ਸੇਵਿੰਗ ਕਰਾ ਕੇ ਦੇ ਰਹੇ ਹਾਂ। ਕਿਉਂਕਿ ਅੱਜ ਸਾਡੇ ਨਾਲ ਸੁੱਖ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਬਜਟ ਦੇ ਵਿੱਚ ਲਿਆ ਕੇ ਬੈਸਟ ਡੀਲਸ ਜਿਹੜੀਆਂ ਉਹ ਆਪਣੇ ਲਿਸਨਰ ਨੂੰ ਦੇਵਾਂਗੇ, ਪਰ ਦੇਵਾਂਗੇ ਐਕਸਕਲੂਸਿਵ ਡੀਲ ਓਨਲੀ ਫੋਰ ਦਿਸ ਵੀਕੈਂਡ। ਨੰਬਰ ਨੂੰ ਨੋਟ ਕਰ ਲਓ, 647-262-00-00, 647-262-00-00, ਕਿਉਂਕਿ 199 ਦਾ ਕੁਈਨ ਸਾਈਜ਼ ਮੈਟਰਸ ਮਿਲ ਜਾਣਾ, ਜਾਂ 299 ਦਾ ਕੁਈਨ ਸਾਈਜ਼ ਬੈੱਡ ਲਵੋਗੇ ਤੇ ਮੈਟਰਸ ਬਿਲਕੁਲ ਹੀ ਫ੍ਰੀ ਮਿਲ ਜਾਣਾ ਅੱਜ। 647-262-00-00 ਲੰਘ ਗਿਆ। ਸੁੱਖ ਜੀ ਦਿਓ ਮੈਸੇਜ।
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਈ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ, ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 647-262-00-00, 647-262-00-00, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
5: ਜੇ ਕਿਤੇ ਲੇਟ ਹੋ ਗਏ ਹੋ ਤੇ ਤੁਸੀਂ ਰਾਈਟ ਵੇ ਕਾਲ ਕਰ ਲਓ, ਕਾਲ ਕਰਕੇ ਜਿਹੜੀ ਵੀ ਚੀਜ਼ ਹੋਲਡ ਕਰਾਉਣੀ ਹੋਲਡ ਕਰਾ ਕੇ ਸਿਰਫ ਨਾਮ ਤੇ ਨੰਬਰ ਨਾਲ ਹੋਲਡ ਹੋ ਜਾਣੀ ਹੈ, ਫਿਰ ਸ਼ੋਰੂਮ 'ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ। 647-262-00-00, 647-262-00-00।

0: ਜਿਹੜੀ ਮਸਾਜ ਵਾਲੀ ਚੇਅਰ ਆ ਉਹਦਾ ਵੀ ਦੱਸ ਦੋ ਥੋੜਾ ਜਿਹਾ।
1: ਹਾਂਜੀ, ਮਸਾਜ ਚੇਅਰ ਜਿਹੜੀ ਹੈ ਜੀ, ਅਗਰ ਕਿਸੇ ਨੇ ਲੈਣੀ ਹੈ, ਇਹ ਬਹੁਤ ਹੀ ਸ਼ਾਨਦਾਰ, ਕਿਉਂਕਿ 5000 ਤੋਂ ਘੱਟ ਅੱਜ ਤੱਕ ਕੋਈ ਮਸਾਜ ਚੇਅਰ ਨਹੀਂ ਸੀ, ਸਿਰਫ ਪੈਨਾਸੋਨਿਕ ਪਹਿਲੇ ਬਣਾਉਂਦਾ ਸੀ, ਪਰ ਦਿਸ ਇਜ਼ ਦ ਬੈਸਟ ਕੰਪਨੀ ਜਿਨ੍ਹਾਂ ਨੇ ਮਸਾਜ ਚੇਅਰ ਲਾਂਚ ਕੀਤੀ ਹੈ। ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਦੇ ਡਿਸਪਲੇ 'ਤੇ ਹੈ, ਜਾ ਕੇ ਤੁਸੀਂ 10 ਮਿੰਟ ਦਾ ਟਰਾਇਲ ਲਵੋ। ਇਹਦੇ 'ਤੇ ਸੋਫਟ ਮਸਾਜ ਵੀ ਹੈ, ਹਾਰਡ ਮਸਾਜ ਵੀ ਹੈ ਜੀ।
0: ਠੀਕ ਹੈ,
1: ਸੋ ਇਹਦੇ 'ਚ ਤੁਹਾਡੇ ਅਪਰ ਸ਼ੋਲਡਰ, ਲੋਅਰ ਸ਼ੋਲਡਰ, ਲੋਅਰ ਬੈਕ, ਥਾਈਜ਼, ਲੈਗਸ ਐਂਡ ਫਿੱਟ ਮਸਾਜ ਹੈ, ਔਰ ਆਰਮ ਮਸਾਜ ਵੀ ਹੈ, ਬਹੁਤ ਬਿਹਤਰੀਨ। ਜਿੰਨੇ ਸਾਡੇ ਕਸਟਮਰ ਲੈ ਕੇ ਗਏ ਆ, ਦੇ ਆਰ ਵੈਰੀ ਸੈਟਿਸਫਾਈਡ। ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਲੈ ਕੇ ਦਿੱਤਾ। ਮੇਰੇ ਕੋਲ 2 ਐਸੇ ਕਸਟਮਰ ਹੈ ਜਿਨ੍ਹਾਂ ਨੇ ਆਪਣੇ ਆਫਿਸ 'ਚ ਲਿਜਾ ਕੇ ਰੱਖਿਆ, ਰੀਅਲਟਰ ਸੀ ਜੀ, ਰੀਅਲ ਸਟੇਟ ਦੇ ਆਫਿਸ 'ਚ, ਉੱਥੇ ਉਹਨਾਂ ਨੇ ਰੱਖਿਆ। ਮੇਰੇ ਕੋਲ ਐਸੇ ਕਸਟਮਰ ਲੈ ਕੇ ਗਏ ਜਿਹੜੇ ਟਰੱਕਿੰਗ ਇੰਡਸਟਰੀ 'ਚ ਸੀ, ਉਹਨਾਂ ਨੇ ਆਪਣੇ ਘਰ 'ਚ ਰੱਖੀ ਹੈ, ਨਾਲੇ ਉਹਨਾਂ ਦੇ ਪੇਰੈਂਟਸ ਵੀ, ਨਾਲੇ ਉਹ ਕਹਿੰਦੇ ਜਦੋਂ ਮੈਂ ਫੇਰਾ ਲਾ ਕੇ ਭਾਜੀ ਆਉਂਦਾ ਤੇ ਮੈਂ ਆਪਣੇ ਵਾਸਤੇ ਵੀ, ਬਹੁਤ ਮੈਨੂੰ ਇਹ ਇਸ ਟਾਈਮ ਇੰਪੋਰਟੈਂਟ ਹੈ, ਮੈਂ ਆਪਣੇ ਵਾਸਤੇ ਵੀ ਲੈ ਕੇ ਰੱਖੀ ਹੈ। ਕਿਉਂ ਕਿ ਸਿਰਫ 24.99 ਚ $5000 ਵਾਲੀ ਮਸਾਜ ਚੇਅਰ 24.99 ਦੀ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਅਵੇਲੇਬਲ ਹੈ। 10 ਮਿੰਟਸ ਦਾ ਟਰਾਇਲ ਲੈਣਾ ਅਤੇ ਪਹੁੰਚ ਜਾਓ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਡਿਸਪਲੇ 'ਤੇ ਪਹੁੰਚ ਕੇ ਆਰਾਮ ਨਾਲ ਚੇਅਰ 'ਤੇ ਬੈਠ ਕੇ 10 ਮਿੰਟਸ ਟਰਾਇਲ ਲਵੋ, ਉਸ ਤੋਂ ਬਾਅਦ ਔਡਰ ਕਰੀਓ, ਕਿਉਂਕਿ ਅੱਧੀ ਪ੍ਰਾਈਸ 'ਤੇ 50% ਡਿਸਕਾਊਂਟ ਮਿਲ ਰਿਹਾ ਫਰੀ ਡਿਲੀਵਰੀ ਦੇ ਨਾਲ, ਅਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ। ਪੇਮੈਂਟ 6 ਮਹੀਨੇ 'ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਮਿਸ ਨਾ ਕਰ ਜਾਣਾ। ਇਹ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਾਰ ਬਾਰ ਰਿਪੀਟ ਨਹੀਂ ਹੁੰਦੀਆਂ, ਇਹ ਉਹੋ ਜਿਹੇ ਇਹ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਕਈਆਂ ਦੇ ਟੈਰਿਫ ਲੱਗ ਚੁੱਕੇ ਆ, ਪ੍ਰਾਈਸ ਇੰਕਰੀਜ਼ਡ ਹੋ ਗਈਆਂ, ਜਿੱਦਾਂ ਕਿ ਫਰਿੱਜ, ਸਟੋਵ, ਡਿਸ਼ਵਾਸ਼ਰ, ਮੈਂ ਤੁਹਾਨੂੰ ਦੱਸ ਰਿਹਾ, ਇਹ ਆਲਰੇਡੀ 38.99 ਦਾ ਹੋ ਗਿਆ, ਜਿਹੜਾ 29.99 'ਚ ਤੁਹਾਨੂੰ 3-piece ਕਿਚਨ ਬੰਡਲ ਦੇ ਰਹੇ ਹਾਂ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਤੁਹਾਨੂੰ $14.99 'ਚ ਮਿਲ ਰਹੀ ਹੈ, $2200 ਵਾਲੀ। ਟੀ ਵੀ ਹੈ ਤੁਹਾਨੂੰ ਅੱਜ 55 ਇੰਚ ਮਿਲ ਰਿਹਾ $3.99 ਦਾ, 65 ਇੰਚ ਮਿਲ ਰਿਹਾ $4.99 ਦਾ, 75 ਇੰਚ ਮਿਲ ਰਿਹਾ $7.99 ਦਾ, 85 ਇੰਚ ਮਿਲ ਰਿਹਾ $13.99 ਦਾ, 98 ਇੰਚ ਈਵਨ ਮਿਲ ਰਿਹਾ $19.99 ਦਾ। ਵਨ ਐਂਡ ਓਨਲੀ ਸੇਵਿੰਗਸ, ਸੇਵਿੰਗਸ, ਸੇਵਿੰਗਸ, ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2858 ਨੰਬਰ ਹੈ, brampton appliances.com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਤੋਂ ਵੀ ਤੁਸੀਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਅਤੇ ਕਾਲ ਕਰਕੇ ਸਿਰਫ ਨਾਮ ਅਤੇ ਨੰਬਰ ਦੇ ਕੇ ਡੀਲ ਲੌਕ ਕਰਾ ਲੈਣਾ, $300-400 ਨਾਲ ਡੀਲ ਲੌਕ ਹੋ ਜਾਏਗੀ। ਡਿਲੀਵਰੀ ਡੇਟ ਕੋਈ ਵੀ ਰੱਖੀ ਜਾ ਸਕਦੀ ਹੈ, ਸਪਟੰਬਰ, ਅਕਤੂਬਰ, ਨਵੰਬਰ ਦੀ। 905-450-2858 905-450-2858 9054502828 ਜੀ।

0: ਪ੍ਰੋਗਰਾਮ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਨਾਸੀ ਜੀ, ਇੱਕ ਮੈਸੇਜ ਆਇਆ ਸੀ ਕਿ ਹੀ ਸੈਡ ਕਿ ਮੈਂ ਹਰ ਰਾਤ ਦਿਨ ਰਾਤ ਆਈ ਐਮ ਗ੍ਰੇਟਫੁਲ ਟੂ ਗੋਡ, ਜੋ ਕੁਛ ਮੇਰੀ ਜ਼ਿੰਦਗੀ ਵਿੱਚ ਹੈ ਸ਼ੁਕਰਾਨਾ ਕਰਦੇ ਹਾਂ। 5 ਮਿੰਟ ਬੈਠ ਕੇ, 5 ਮਿੰਟ ਚਾਹੀਦੇ ਤੁਹਾਨੂੰ ਆਪਣੀ ਜ਼ਿੰਦਗੀ ਦੇ, ਰਾਈਟ? ਯੂ ਨੀਡ 5 ਮਿੰਟਸ ਅ ਡੇ, ਮਤਲਬ ਸਟਾਰਟ 5 ਮਿੰਟ ਤੋਂ ਕਰੋ, 24 ਘੰਟੇ ਵਿੱਚੋਂ 5 ਮਿੰਟ ਤੁਸੀਂ ਵੀ ਨਮਾਜ਼ ਪੜ੍ਹਦੇ ਹੋ 5 ਟਾਈਮਸ, ਰਾਈਟ? ਤੋ ਉਹਦੇ ਵਿੱਚ ਸ਼ੁਕਰਾਨਾ ਹੀ ਹੁੰਦਾ ਨਾ, ਅਸੀਂ ਵੀ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਜੋ ਕੁਛ ਸਾਡੀ ਜ਼ਿੰਦਗੀ ਵਿੱਚ ਹੈ, ਜੋ ਕੁਛ ਸਾਨੂੰ ਮਿਲਿਆ ਹੈ, ਇੱਕ ਇੱਕ ਸਾਂਸ, ਇੱਕ ਇੱਕ ਪਲ ਦੇ ਲਈ ਵੀ ਸ਼ੁੱਡ ਬੀ ਗ੍ਰੇਟਫੁਲ ਟੂ ਗੋਡ, ਇਨਸਟੈਡ ਆਫ ਕਿ ਅਸੀਂ ਕੰਪਲੇਂਟਸ ਕਰਦੇ ਰਹੀਏ ਕਿ ਮੇਰੇ ਕੋਲ ਇਹ ਨਹੀਂ ਹੈ, ਮੇਰੇ ਕੋਲ ਉਹ ਨਹੀਂ ਹੈ, ਜਾਂ ਨੈਗੇਟਿਵ ਥਿੰਕਿੰਗ ਕਰਦੇ ਰਹੀਏ, ਕਿਉਂਕਿ ਨੈਗੇਟਿਵਿਟੀ ਸਾਡੇ ਅੰਦਰ ਹੀ ਹੈ, ਰਾਈਟ? ਜਿਵੇਂ ਕਹਿੰਦੇ ਆ ਨਾ, ਬੈਕਯਾਰਡ ਦੇ ਵਿੱਚ ਵੀਡ ਰੋਜ਼ ਉੱਗ ਜਾਂਦੀ ਹੈ ਨਾ, ਉਹਨੂੰ ਰੋਜ਼ ਤੋਂ ਤੁਹਾਨੂੰ ਕੱਟਣਾ ਪੈਂਦਾ। ਐਵੇਂ ਹੀ ਨੈਗੇਟਿਵਿਟੀ ਸਾਡੇ ਹਿਊਮਨ ਬੀਂਗਸ ਦੇ ਵਿੱਚ ਹੁੰਦੀ ਹੈ, ਉਹਨੂੰ ਰੋਜ਼ ਕੱਟਣ ਲਈ ਸਾਨੂੰ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਸੋ ਬੀ ਗ੍ਰੇਟਫੁਲ ਔਰ ਗਿਵ ਅਸ ਅ ਕਾਲ 416-233-7368 ਐਂਡ ਮਾਈ ਨੰਬਰ ਇਜ਼ 416-910-6000। ਮੈਸੇਜ ਨਾ ਕਰੋ ਪਲੀਜ਼, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਐਂਡ ਸੋ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਸ਼ਾਇਦ ਕਿਸੇ ਦੂਸਰੇ ਦੇ ਕੰਮ ਆ ਜਾਣ।
1: ਬਿਲਕੁਲ ਸੋਨਾ ਜੀ, ਇਸ ਤਰ੍ਹਾਂ ਹੀ ਔਰ ਦੇਖੋ ਕੀ ਹੁੰਦਾ ਨਾ, ਕੁਛ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਦਿਲੋਂ ਨਿਕਲਦੀਆਂ। ਜਦੋਂ ਵੀ ਕੋਈ ਐਸੀ ਫੀਲਿੰਗ ਆਵੇ ਤੁਸੀਂ ਅੰਦਰੋਂ ਦਿਲ ਤੋਂ,

0: ਟੂ ਬ੍ਰੇਨ
1: ਰਾਈਟ
0: ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਔਰ ਤੁਹਾਡੀ ਜ਼ਿੰਦਗੀ ਉਦਾਂ ਹੀ ਕਹਿੰਦੇ ਨੇ ਮੈਨੀਫੈਸਟੇਸ਼ਨ ਜੋ ਤੁਸੀਂ ਸੋਚਦੇ ਹੋ ਵਟ ਯੂ ਥਿੰਕ ਯੂ ਗੈਟ ਔਰ ਯੂ ਡੂ ਰਾਈਟ ਚਲੋ ਇਹ ਗੱਲਬਾਤ ਸਾਡੀ ਚਲਦੀ ਰਹੇਗੀ 4162337368
1: ਤੁਸੀਂ ਅਗਰ ਚੰਗਾ ਫੂਡ ਖਾਣਾ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਲਾਹੌਰ ਦੀ ਯਾਦ ਆ ਜਾਏ ਤੁਸੀਂ ਬਹੁਤ ਸਾਰੇ ਸਾਡੇ ਪੰਜਾਬੀ ਭੈਣ ਭਾਈ ਵੀ ਹੈਗੇ ਨੇ ਜਿਹੜਾ ਪੰਜਾਬੀ ਉਹ ਕਹਿੰਦੇ ਨਾ ਕੜਾਈ ਲਾਹੌਰੀ ਕੜਾਈ ਖਾ ਕੇ ਬੜੇ ਖੁਸ਼ ਹੁੰਦੇ ਅਗਰ ਤੁਸੀਂ ਚਿਕਨ ਕੜਾਈ ਜਾਂ ਗੋਲਡ ਕੜਾਈ ਖਾਣੀ ਹੈ ਤੇ ਤੁਹਾਨੂੰ ਪਹੁੰਚਣਾ ਪਏਗਾ ਓਪਨ ਮਾਈ ਕੈਫੇ ਐਂਡ ਕੁਜ਼ੀਨ ਜਿਹੜਾ ਡਿਕਸੀ ਐਂਡ ਡੰਡਾਸ ਦੇ ਬਿਲਕੁਲ ਕਾਰਨਰ ਤੇ ਹੈਗਾ 1310 ਡੰਡਾਸ ਸਟਰੀਟ ਈਸਟ ਮਿਸੀਸਾਗਾ ਔਰ 0 ਡੰਡਾਸ ਸਟਰੀਟ ਈਸਟ ਮਿਸੀਸਾਗਾ ਔਰ ਇਹ ਗਰੰਟੀ ਕਰਨੇ ਆ ਤੁਸੀਂ ਉੱਥੇ ਜਾ ਕੇ ਇੱਕ ਵਾਰੀ ਜਦੋਂ ਤੁਸੀਂ ਟੇਸਟ ਕਰੋਗੇ ਤੁਹਾਨੂੰ ਬਹੁਤ ਚੰਗਾ ਲੱਗੇਗਾ ਔਰ ਮੈਂ ਆਲਵੇਜ਼ ਔਨ ਏਅਰ ਕਹਿੰਦਾ ਹੁੰਦਾ ਭਾਈ ਮਜ਼ਾ ਨਹੀਂ ਆਏਗਾ ਤੇ ਪੈਸੇ ਨਾ ਲੈਣਾ
0: ਪੈਸੇ
1: ਉਹ ਨਹੀਂ ਲੈਂਦੇ
0: ਪਰ ਇਹ ਕੰਮ ਨਹੀਂ ਕਰਨਾ ਕਿ ਖਾ ਪੀ ਕੇ ਅੱਛਾ ਹੋਵੇ ਤੇ ਫਿਰ ਕਹਿਣਾ ਕਿ ਅਸਾਂ ਨੂੰ ਅੱਛਾ ਨਹੀਂ ਲੱਗਿਆ
1: ਤੇ ਤੁਸੀਂ ਨਾ ਰਿਵਿਊਜ਼ ਪੜਨਾ MCC.ca ਤੇ ਜਾ ਕੇ ਰਿਵਿਊਜ਼ ਪੜਨਾ ਵੀ ਕੈਸੇ ਲੋਕੀ ਇੰਜੋਏ ਕਰਦੇ ਨੇ ਉੱਥੇ ਜਾ ਕੇ ਉਹ ਕਿੰਨਾ ਐਪਰੀਸ਼ੀਏਟ ਕਰਦੇ ਨੇ ਕਿਉਂਕਿ ਜਿੰਨੇ ਵੀ ਉੱਥੇ ਸੀ ਕਬਾਬ ਖਾਦੇ ਨੇ ਚਿਕਨ ਦੇ ਔਰ ਉਹਨੇ ਹਮੇਸ਼ਾ ਥੈਂਕ ਯੂ ਕੀਤਾ ਲੋ ਜੀ ਐਸ ਵਧੀਆ ਬਾਰਬੀਕਿਊ ਸਾਨੂੰ ਨਹੀਂ ਮਿਲਿਆ ਐਸ ਵਧੀਆ ਸਾਨੂੰ ਚਿਕਨ ਕੜਾਈ ਨਹੀਂ ਮਿਲੀ ਐਸ ਵਧੀਆ ਸਾਨੂੰ ਲਾਹੌਰੀ ਚਰਗਾ ਨਹੀਂ ਮਿਲਿਆ ਲਾਹੌਰੀ ਚਿਕਨ ਚਰਗਾ ਹੁੰਦਾ ਉਹ ਬਹੁਤ ਹੀ ਟੇਸਟੀ ਔਰ ਫਿਸ਼ ਅਗਰ ਤੁਸੀਂ ਖਾਣੀ ਰੋ ਫਿਸ਼ ਵੀ ਖਾ ਸਕਦੇ ਹੋ ਕਿਸੇ ਤਰ੍ਹਾਂ ਈਵਨ ਦਾਲ ਬਹੁਤ ਸਾਰੇ ਵੈਜੀਟੇਰੀਅਨ ਚੀਜ਼ਾਂ ਅਗਰ ਤੁਸੀਂ ਪਸੰਦ ਕਰਦੇ ਹੋ ਤੇ ਉਹ ਵੀ ਤੁਹਾਨੂੰ ਦਾਲ ਮਿਲੇਗੀ ਤੁਹਾਨੂੰ ਰਾਈਸ ਮਿਲਣਗੇ ਵੈਜੀ ਤੁਹਾਨੂੰ ਬਹੁਤ ਸਾਰਾ ਵੈਜੀ ਪਲਾਓ ਮਿਲੇਗਾ ਉਹਦੇ ਵਾਸਤੇ ਤੁਹਾਨੂੰ ਪਹੁੰਚਣਾ ਪਏਗਾ ਓਪਨ ਮਾਈ ਕੈਫੇ ਐਂਡ ਕੁਜ਼ੀਨ ਡਿਕਸੀ ਐਂਡ ਡੰਡਾਸ ਦੇ ਬਿਲਕੁਲ ਕਾਰਨਰ ਤੇ ਹੈਗਾ ਨੰਬਰ ਬਹੁਤ ਸੌਖਾ ਜਿਹਾ 4165266800 ਤੇ ਕਾਲ ਕਰ ਸਕਦੇ ਹੋ 4165266800 ਤੇ ਕਾਲ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਔਰ ਦੋ ਦਿਨ ਬ੍ਰੇਕਫਾਸਟ ਸੋਨਮ ਜੀ ਹੁੰਦਾ ਸੈਚਰਡੇ ਐਂਡ ਸੰਡੇ ਉਹ ਸੁਬਾਹ 10 ਤੋਂ ਲੈ ਕੇ ਦੁਪਹਿਰੀ 3 ਵਜੇ ਤੱਕ ਬ੍ਰੇਕਫਾਸਟ ਪਹਿਲੇ ਹੁੰਦਾ ਫਿਰ ਬ੍ਰੰਚ ਹੁੰਦਾ 3 ਵਜੇ ਤੱਕ ਬ੍ਰੰਚ ਚੱਲਦਾ ਨਾਲ ਤੇ ਉਹਦੇ ਚ 14 ਆਈਟਮਾਂ ਸਿਰਫ $19.99 ਵਿੱਚ 14 ਆਈਟਮਾਂ ਮਿਲਣਗੀਆਂ ਔਰ ਤੁਸੀਂ ਖਾ ਖਾ ਕੇ ਥੱਕ ਜਾਓਗੇ ਮਟਨ ਪਾਏ ਖਾਣੇ ਨੇ ਹਲਵਾ ਪੂਰੀ ਖਾਣੀ ਹੈ ਜਾਂ ਲਾਹੌਰੀ ਚਨੇ ਖਾਣੇ ਨੇ ਤੁਸੀਂ ਕੁਛ ਵੀ ਉੱਥੇ ਚੀਜ਼ਾਂ ਖਾ ਸਕਦੇ ਹੋ 14 ਆਈਟਮਾਂ ਸਿਰਫ $20 ਵਿੱਚ ਕਦੀ ਸੁਣਿਆ ਜਾਂ ਅੱਜ ਤੱਕ $20 ਵਿੱਚ 14 ਆਈਟਮਾਂ ਤੁਹਾਨੂੰ ਮਿਲਣਗੀਆਂ ਪਹੁੰਚਣਾ ਕਿੱਥੇ ਓਪਨ ਮਾਈ ਕੈਫੇ ਐਂਡ ਕੁਜ਼ੀਨ ਜਾਣਕਾਰੀ ਵਾਲੇ ਕਾਲ ਕਰੋ 4165266800 ਔਰ ਕੱਲ ਤੁਸੀਂ ਜਾ ਸਕਦੇ 10 ਤੋਂ ਲੈ ਕੇ 3 ਵਜੇ ਤੱਕ
0: ਜੀ ਬਿਲਕੁਲ ਜੀ ਔਰ ਚਲੇ ਨਿਊਜ਼ ਅਪਡੇਟ ਦੀ ਤਰਫ ਚਲਦੇ ਹਾਂ ਅੱਜ ਰੀਅਲ ਅਸਟੇਟ ਨਿਊਜ਼ ਅਪਡੇਟ ਫਿਰ ਉਸ ਤੋਂ ਬਾਅਦ ਮੌਰਗੇਜ ਦੀ ਗੱਲ ਕਰਾਂਗੇ ਗਰੀਸ਼ ਜੀ ਥੈਂਕ ਯੂ ਸੋ ਮਚ ਯੂ ਆਰ ਲਿਸਨਿੰਗ ਦਾ ਪ੍ਰੋਗਰਾਮ ਉਹਨਾਂ ਨੇ ਕਿਹਾ ਬਹੁਤ ਅੱਛੀ ਡਿਸਕਸ਼ਨ ਚੱਲ ਰਹੀ ਹੈ ਸੋ ਸ਼ੁਕਰੀਆ ਗਰੀਸ਼ ਜੀ ਥੈਂਕ ਯੂ ਫਾਰ ਲਿਸਨਿੰਗ ਤੁਸੀਂ ਆਲਵੇਜ਼ ਐਪਰੀਸ਼ੀਏਟ ਕਰਦੇ ਹੋ ਥੈਂਕ ਯੂ ਸੋ ਮਚ Let's go for real estate market real estate update.
2: Market update में सोनम की तरफ से स्वागत है आपका जीटीए में अगस्त ने बायर्स को थोड़ा फायदा दिया लेकिन सेलर्स के लिए वार्निंग बेल टोरंटो मार्केट में अगस्त में सेल्स कमजोर हुई और इन्वेंट्री काफी बढ़ी इसमें प्राइसेस पर डाउनवर्ड प्रेशर आया और 2026 में अब तक की सबसे बड़ी प्राइस डिक्लाइन देखने को मिली है हिडन फैक्ट है कि जब इन्वेंट्री बढ़ती है और सेल्स उसी स्पीड से नहीं बढ़ती तो सिर्फ प्राइस कम होना ही इम्पोर्टेंट नहीं होता बायर्स की नेगोशिएटिंग पावर बढ़ती है मतलब आज का बायर सिर्फ कितने में मिलेगा नहीं पूछ रहा बल्कि सेलर्स कितनी नेगोशिएशन करेगा वो भी पूछ सकता है ओंटारियो में हाउसिंग एक्टिविटी का डॉलर वॉल्यूम भी नीचे रहा क्रिया डेटा के अनुसार अगस्त 2026 में ओंटारियो में होम सेल्स का कुल डॉलर वॉल्यूम लगभग 10.7 बिलियन रहा जो अगस्त 2025 में 7.7% कम है ये सिर्फ प्राइसेस गिरे हैं कि कहानी नहीं है इसका मतलब कम ट्रांजैक्शंस प्लस सॉफ्टर प्राइसिंग इज इक्वल टू मार्केट में पैसा कम घूम रहा है बैंक ऑफ कनाडा ने सितंबर में रेट को 2.25% पर बनाए रखा लेकिन इन्फ्लेशन रिस्क को लेकर ज्यादा कॉन्शियस टोन सामने आई है लोग अक्सर कहते हैं कि रेट नहीं बढ़े मतलब मॉर्गेज सस्ता हो जाएगा लेकिन मॉर्गेज रेट सिर्फ बैंक ऑफ कनाडा की ओवरनाइट रेट से तय नहीं होते बॉन्ड यील्ड्स और इन्फ्लेशन एक्सपेक्टेशंस भी मॉर्गेज प्राइसेस पर असर डालते हैं अगस्त में 5057 होम सोल्ड हुए जो पिछले साल के मुकाबले 2.1% कम है इंटरेस्टिंग नंबर है न्यू लिस्टिंग्स 12,075 जो एक साल पहले के मुकाबले 14.1% कम है और एवरेज सेलिंग प्राइस रही लगभग 993,410 अक्सर सुनते हैं कि सेल्स कम है मतलब मार्केट खराब है लेकिन जरूरी नहीं अगर बायर्स कम है और सेलर्स भी मार्केट में कम आए हैं तो कंपटीशन कुछ नेबरहुड्स में फिर से बढ़ सकता है ट्रेब ने भी कहा है कि कम इन्वेंट्री और कुछ एरियाज में कम चॉइसेस आगे चलकर प्राइस ग्रोथ का कारण बन सकती है मतलब मार्केट को सिर्फ बायर्स मार्केट या सेलर्स मार्केट कहना अब थोड़ा ओवर सिंप्लीफिकेशन हो सकता है
3: एक छोटा

0: Once again welcome to the program. Swagat hai tuhanda sab da. Chalo real estate diyan market update tusi suniya. Real estate is not complete without mortgage. Mortgage na hove ta real estate da koi matlab nahi banda. Aur Nasir ji nu काफी तजुर्बा है रियल मॉर्गेज का. आई थिंक ऑलमोस्ट मोर देन 25 ईयर सिल्वर जुबली ते होगी कंप्लीट
1: जी. टप गए ऐसे 27 इयर्स हो गए.
0: बाप रे 27 इयर्स.
1: हां जी
0: लॉन्ग टाइम.
1: हां जी बिल्कुल. और
0: थोड़े फिंगर्स से हो गया.
1: हां जी
0: कैलकुलेशंस
1: देखो ना जो तुसी काम डेली कोई करते हो तो थानू बहुत कुछ सीखने मिलता है. असि कोशिश करने जो भी सीखे असि अपने जिन्ने भी साडे लिसनर उन्होंने फायदा पहुंचाइए. अगर वाकई तुसी चाहते हो थानू चंगा रेट और चंगीआं टर्म्स एंड कंडीशन मिलन तो उन्दे वास्ते थानू सानू कॉल करनी पैनी है. 6477419000 ਤੇ ਕਾਲ ਕਰੋ. ਅਸੀਂ ਤੁਹਾਨੂੰ ਦੱਸਾਂ ਕਿ ਕਿਵੇਂ ਤੁਹਾਨੂੰ ਕਿਸ ਤਰ੍ਹਾਂ ਦੀ ਮੌਡਗੀ ਮਿਲ ਸਕਦੀ ਹੈ. ਸੋਨੂੰ ਸਭ ਤੋਂ ਵਧੀਆ ਗੱਲ ਮੈਨੂੰ 3 ਮਿੰਟ ਲੱਗਦੇ
0: ਨੇ.
1: ਮੈਂ 3 ਮਿੰਟ ਤੋਂ ਬਾਅਦ ਇੰਟਰਵਿਊ ਲੈਂਦਾ. ਪਹਿਲਾਂ ਸਟਾਰਟਿੰਗ ਜਿਹੜਾ ਹੁੰਦਾ ਇੰਟਰਵਿਊ ਉੱਥੇ ਮੈਂ 3 ਮਿੰਟਾਂ 'ਚ ਫਾਈਨਲ ਕਰ ਲੈਂਦਾ ਵੀ ਹਾਂ ਵੀ ਇਹਦੀ ਅਗਰ ਮੌਡਗੇਜ ਹੋਣੀ ਤਾਂ ਕਿੱਥੋਂ ਹੋਣੀ ਹੈ ਔਰ ਕਿਵੇਂ ਹੋਣੀ ਹੈ ਸਭ ਮੈਨੂੰ ਪਤਾ ਲੱਗਦਾ. ਇਹ ਚੀਜ਼ਾਂ ਉਦੋਂ ਹੀ ਹੁੰਦੀਆਂ ਜਦੋਂ ਤੁਹਾਨੂੰ ਐਕਸਪੀਰੀਅੰਸ ਹੁੰਦਾ ਕਿਸੇ ਫੀਲਡ 'ਚ. ਔਰ ਅਸੀਂ ਇੰਨੇ ਸਾਲ ਇਹ ਕੰਮ ਕੀਤਾ ਸਾਨੂੰ ਤਦ ਜਲਦੀ ਪਤਾ ਲੱਗਦਾ. ਔਰ ਮੈਂ ਆਲਵੇਜ਼ ਔਨ ਏਅਰ ਕਹਿੰਦਾ ਭਾਈ ਪਹਿਲੇ ਘੁੰਮੋ ਫਿਰੋ ਚੈੱਕ ਕਰੋ ਔਰ ਆਖਰ 'ਤੇ ਸਾਨੂੰ ਕਾਲ ਕਰੋ. ਕਹਿਣ ਦਾ ਮਕਸਦ ਕੀ ਹੁੰਦਾ ਜਦੋਂ ਤੱਕ ਤੁਸੀਂ ਸਾਡੇ ਕੋਲ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਹੈ ਬਾਕੀ ਲੋਕ ਤੁਹਾਨੂੰ ਕੀ ਔਫਰ ਕਰ ਰਹੇ ਨੇ ਅਸੀਂ ਤੁਹਾਨੂੰ ਕੀ ਔਫਰ ਕਰਨ ਜਾ ਰਹੇ ਹਾਂ. ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਕਮਰਸ਼ੀਅਲ ਮੋਰਗੇਜ ਪਹਿਲੇ ਮੈਂ ਜ਼ਿਕਰ ਕਰਾਂਗਾ. ਕਮਰਸ਼ੀਅਲ ਮੋਰਗੇਜ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਕਿਸੇ ਤਰ੍ਹਾਂ ਦੀ ਕਮਰਸ਼ੀਅਲ ਮੋਰਗੇਜ ਲੈਣੀ ਹੈ ਜਾਂ ਆਲਰੇਡੀ ਤੁਹਾਡੇ ਕੋਲ ਕਮਰਸ਼ੀਅਲ ਮੋਰਗੇਜ ਹੈਗੀ ਹੈ ਅਤੇ ਤੁਸੀਂ ਉਹਨੂੰ ਰੀਫਾਈਨਾਂਸ ਕਰਕੇ ਉਹਦੇ 'ਚੋਂ ਪੈਸੇ ਕੱਢਣਾ ਚਾਹੁੰਦੇ ਹੋ ਅਤੇ ਕਾਲ ਕਰੋ 6477419000. ਔਰ ਫਿਰ ਮੈਂ ਦੁਬਾਰਾ ਦਿਖਾਵਾਂਗਾ ਵੀ ਬੈਸਟ ਰੇਟ ਅਤੇ ਬੈਸਟ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ. ਇਹ ਚੀਜ਼ ਦੀ ਮੈਂ ਔਨ ਏਅਰ ਗਰੰਟੀ ਕਰ ਰਿਹਾ. ਔਰ ਉਹਦੇ ਨਾਲ ਅਗਰ ਤੁਸੀਂ ਘਰ ਬਾਈ ਕਰਨਾ ਘਰ ਬਾਈ ਕਰਨਾ
0: ਸੋਰੀ ਮੈਂ ਵਿੱਚ ਤੁਹਾਨੂੰ ਬ੍ਰੇਕ ਕਰ ਰਹੀ ਹਾਂ ਕਿ ਅੱਜ ਕੱਲ੍ਹ ਤੁਹਾਨੂੰ ਕੀ ਲੱਗਦਾ ਹੈ ਕਿ ਮੌਰਗੇਜਿਸ ਲੈਣੀ ਇਟਸ ਵੈਰੀ ਡਿਫਿਕਲਟ ਵੈਰੀ ਟਫ?
1: ਜੀ ਸੋਨਮ ਜੀ ਬਿਲਕੁਲ ਗੱਲ ਤੁਸੀਂ ਸਹੀ ਕੀ ਹੈ. ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਨਵਾਂ ਨਵਾਂ ਕੰਮ ਸਟਾਰਟ ਕੀਤਾ ਹੈ. ਅਸੀਂ ਲੋਕ ਬਹੁਤ ਪੁਰਾਣੇ ਆ ਸਾਨੂੰ ਤਕਰੀਬਨ ਸਾਰੇ ਬੈਂਕ ਜਾਣਦੇ ਨੇ ਉਹ ਸਾਡਾ ਚੰਗਾ ਨਾਮ ਹੈ. ਹੁਣ ਤੁਸੀਂ ਇਹ ਵੇਖੋ ਰੱਬ ਦੀ ਕਿੰਨੀ ਮਿਹਰਬਾਨੀ ਹੈ 27 ਸਾਲਾਂ ਤੋਂ ਮੈਂ ਕੰਮ ਕਰ ਰਿਹਾ ਔਰ ਮੈਨੂੰ ਕਿਸੇ ਬੈਂਕ 'ਚ ਕੋਈ ਪ੍ਰੋਬਲਮ ਨਹੀਂ. ਤੁਸੀਂ ਜਿਹੜੇ ਬੈਂਕ 'ਚ ਹੱਥ ਰੱਖੋਗੇ ਮੈਂ ਤੁਹਾਨੂੰ ਉੱਥੇ ਲੈ ਜਾਵਾਂਗਾ. ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ? ਜਦੋਂ ਇੰਨਾ ਕੋਨਫੀਡੈਂਸ ਹੁੰਦਾ ਉਦੋਂ ਹੀ ਹੁੰਦਾ ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕੋਈ ਕੰਮ ਕਰਨਾ ਬਾਰ ਬਾਰ ਰਿਪੀਟ ਕਰਦੇ ਹੋ. ਇਸ ਵਾਸਤੇ ਸਾਡੇ ਵਾਸਤੇ ਬਹੁਤ ਈਜ਼ੀ ਹੈ ਕੋਈ ਵੀ ਤੁਸੀਂ ਮੋਰਗੇਜ ਲੈਣੀ ਹੈ. ਔਰ ਅਗਰ ਤੁਸੀਂ ਕੋਈ ਘਰ ਬਾਈ ਕਰਨਾ ਜਾਂ ਘਰ ਆਲਰੇਡੀ ਬੁੱਕ ਕਰ ਦਿੱਤਾ ਹੈ ਤੁਹਾਨੂੰ ਬੈਂਕਾਂ ਨੇ ਨਾ ਕਰਤੀ ਹੈ ਉਹਦੇ ਵਾਸਤੇ ਸਾਨੂੰ ਕਾਲ ਕਰੋ. ਅਸੀਂ ਤੁਹਾਨੂੰ ਬੜੀ ਆਸਾਨੀ ਨਾਲ ਦਵਾ ਸਕਦੇ ਹਾਂ ਮੋਰਗੇਜ. ਸਾਡੇ ਕੋਲ ਏ ਬੀ ਸੀ ਡੀ ਤੱਕ ਸਾਡੇ ਕੋਲ ਲੈਂਡਰ ਹੈਗੇ ਨਾ ਹਰ ਕੈਟਾਗਰੀ ਦੀ ਸਾਡੇ ਕੋਲ ਮੋਰਗੇਜ ਹੋ ਸਕਦੀ ਹੈ. ਤੁਹਾਡੇ ਕੋਲ ਜਾਬ ਨਹੀਂ ਹੈਗੀ ਤਦ ਅਸੀਂ ਮੋਰਗੇਜ ਕਰਵਾ ਦਿੰਦੇ ਹਾਂ. ਤੁਹਾਡੇ ਕੋਲ ਪ੍ਰੋਪਰ ਇਨਕਮ ਨਹੀਂ ਹੈਗੀ ਤਦ ਵੀ ਮੋਰਗੇਜ ਹੋਏਗੀ. ਕਈ ਸਾਡੇ ਕੋਲ ਬੈਂਕਸ ਹੈਗੇ ਨੇ ਕਈ ਸਾਡੇ ਕੋਲ ਲੈਂਡਰਸ ਹੈਗੇ ਨੇ ਜਿਨ੍ਹਾਂ ਨੂੰ ਵਾਸਤੇ ਜਾਬ ਰਿਕੁਆਇਰਮੈਂਟ ਨਹੀਂ ਹੁੰਦੀ. ਉਹਨਾਂ ਵਾਸਤੇ ਰਿਕੁਆਇਰਮੈਂਟ ਇੱਕੋ ਚੀਜ਼ ਹੁੰਦੀ ਹੈ ਤੁਸੀਂ ਕਿੰਨਾ ਡਾਊਨ ਪੇਮੈਂਟ ਪੇ ਕਰਨੀ ਹੈ ਔਰ ਤੁਹਾਨੂੰ ਕਿਸ ਤਰ੍ਹਾਂ ਦਾ ਰੇਟ ਚਾਹੀਦਾ. ਇਸ ਵਾਸਤੇ ਬਹੁਤ ਸਾਰੇ ਲੋਕ ਇਹ ਵੀ ਘਬਰਾ ਕੇ ਬੈਠੇ ਨੇ ਪਤਾ ਨਹੀਂ ਮੋਰਗੇਜ ਹੋਣੀ ਹੈ ਨਹੀਂ ਹੋਣੀ. ਤੁਹਾਡੀ ਮੋਰਗੇਜ ਹੋ ਸਕਦੀ. ਕਾਲ ਕਰੋ 6477419000. ਔਰ ਕਮਰਸ਼ੀਅਲ ਲੋਨ ਦੇ ਬਾਰੇ ਦੱਸਣਾ ਚਾਹਾਂਗਾ ਇੱਕ ਬਹੁਤ ਵਧੀਆ ਲੋਨ ਹੈ 5 ਲੱਖ ਤੱਕ ਤੁਹਾਨੂੰ ਆਸਾਨੀ ਨਾਲ ਮਿਲ ਸਕਦਾ. 5 ਲੱਖ ਤੱਕ ਅਗਰ ਤੁਹਾਨੂੰ ਬਿਜ਼ਨਸ ਲੋਨ ਚਾਹੀਦਾ ਉਹਦੇ ਵਾਸਤੇ ਵੀ ਸਾਨੂੰ ਕਾਲ ਕਰੋ. ਅਸੀਂ ਤੁਹਾਨੂੰ ਉਹ 5 ਲੱਖ ਲੋਨ ਦਵਾ ਸਕਦੇ ਹਾਂ. ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ ਲੇਜ਼ਰ ਮਸ਼ੀਨ ਬਾਈ ਕਰਨੀ ਬਿਊਟੀ ਪਾਰਲਰ ਖੋਲ੍ਹਣਾ ਜਾਂ ਕੋਈ ਤੁਸੀਂ ਗਰੋਸਰੀ ਸਟੋਰ ਖੋਲ੍ਹਣਾ ਡਾਲਰ ਸਟੋਰ ਖੋਲ੍ਹਣਾ ਕਿਸੇ ਤਰ੍ਹਾਂ ਦਾ ਕੋਈ ਸਟੋਰ ਖੋਲ੍ਹਣਾ ਜਾਂ ਕੋਈ ਤੁਸੀਂ ਇੰਡਸਟਰੀ ਲਗਾਉਣੀ ਮਸ਼ੀਨਾਂ ਬਾਈ ਕਰਨੀਆਂ ਉਹਦੇ ਵਾਸਤੇ ਕਾਲ ਕਰੋ. ਅਸੀਂ 3 ਚੀਜ਼ਾਂ ਉਹਦੇ ਵਾਸਤੇ ਜ਼ਰੂਰੀ ਨੇ. ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ ਹੈ, ਉਹ ਤੁਹਾਡੇ ਨਾਮ ਕਾਰ ਹੋਣਾ ਚਾਹੀਦਾ. ਅਗਰ 3 ਚੀਜ਼ਾਂ ਹੈਗੀਆਂ ਬਾਕੀ ਸਾਰੇ ਦਾ ਸਾਰਾ ਟਰਨਕੀ ਪ੍ਰੋਜੈਕਟ ਤੁਹਾਨੂੰ ਅਸੀਂ ਦੇ ਸਕਦੇ ਹਾਂ. A to Z ਜਗ੍ਹਾ ਵੀ ਲੱਭ ਕੇ ਦੇਵਾਂਗੇ, ਤੁਹਾਨੂੰ ਮਸ਼ੀਨਾਂ ਵੀ ਲੱਭ ਕੇ ਦੇਵਾਂਗੇ ਜਾਂ ਸਟੋਰ ਚਾਹੀਦਾ ਸਟੋਰ ਵੀ ਲੱਭ ਕੇ ਦੇਵਾਂਗੇ. ਹਰ ਤਰ੍ਹਾਂ ਦਾ ਤੁਹਾਡੇ ਵਾਸਤੇ ਅਸੀਂ ਕੰਮ ਕਰ ਸਕਦੇ ਹਾਂ. ਨੰਬਰ ਆਲਵੇਜ਼ ਸਾਡਾ ਕੋਲ ਰੱਖੋ 6477419000. ਉਹ ਸਾਡੇ ਕੋਲ ਇੱਕ ਬਹੁਤ ਵਧੀਆ ਸੋਨਮ ਜੀ ਲੇਡੀਜ਼ ਵਾਸਤੇ ਪ੍ਰੋਗਰਾਮ ਆਇਆ. ਉਹ ਮਾਵਾਂ ਧੀਆਂ ਉਹ ਭੈਣਾਂ ਵਾਸਤੇ ਖੁਸ਼ਖਬਰੀ ਹੈ ਵੇ ਤੁਸੀਂ ਘਰੋਂ ਬਹਿ ਕੇ ਕੋਈ ਕੰਮ ਸਟਾਰਟ ਕਰਨਾ ਚਾਹੁੰਦੇ ਹੋ 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਅਗਰ ਲੋਨ ਚਾਹੀਦਾ ਔਰ ਤੁਸੀਂ ਕਿਸੇ ਤਰ੍ਹਾਂ ਦਾ ਕੰਮ ਘਰੋਂ ਬਹਿ ਕੇ ਰਨ ਕਰ ਸਕਦੇ ਉਹਦੀ ਸ਼ਰਤ ਇੱਕੋ ਹੀ ਹੈ ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ. ਅਗਰ ਕ੍ਰੈਡਿਟ ਤੁਹਾਡਾ 700+ ਹੈਗਾ ਬੀਕਨ ਸਕੋਰ ਤੇ ਤੁਸੀਂ ਕਾਲ ਕਰੋ. ਅਸੀਂ ਬੜੀ ਆਸਾਨੀ ਨਾਲ 50,000 ਤੋਂ ਲੈ ਕੇ 1 ਲੱਖ ਤੱਕ ਦਵਾ ਸਕਦੇ ਹਾਂ. 6477419000 ਤੇ ਕਾਲ ਕਰ ਸਕਦੇ ਹੋ. ਔਰ ਉਹਦੇ ਨਾਲ ਨਾਲ ਕੋਈ ਵੀ ਤੁਹਾਨੂੰ ਸੈਕਿੰਡ ਮੋਰਗੇਜ ਦੀ ਲੋੜ ਪੈ ਗਈ ਐਮਰਜੈਂਸੀ ਪੈਸਿਆਂ ਦੀ ਲੋੜ ਪੈ ਗਈ ਹੈ 24 ਘੰਟੇ ਦੇ ਵਿੱਚ 1 ਮਿਲੀਅਨ ਦਵਾ ਸਕਦੇ ਹਾਂ. ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ 24 ਘੰਟੇ ਦੇ ਵਿੱਚ ਉਹਦੇ ਵਾਸਤੇ ਸ਼ਰਤ ਇੱਕੋ ਹੀ ਹੈ, ਤੁਹਾਡੇ ਘਰ 'ਚ ਇਕੁਇਟੀ ਹੋਣੀ ਚਾਹੀਦੀ। ਅਗਰ ਤੁਹਾਡੇ ਘਰ 'ਚ ਇਕੁਇਟੀ ਹੈ ਤਾਂ ਅਸੀਂ ਬੜੇ ਆਰਾਮ ਨਾਲ ਅਪ ਟੂ 1 ਮਿਲੀਅਨ ਦਵਾ ਸਕਦੇ ਹਾਂ। ਉਹਦੇ 'ਚ ਨਾ ਸਾਨੂੰ ਤੁਹਾਡੀ ਜਾਬ ਦੀ ਇਨਫੋਰਮੇਸ਼ਨ ਚਾਹੀਦੀ, ਨਾ ਤੁਹਾਡਾ ਕ੍ਰੈਡਿਟ ਸਹੀ ਚਾਹੀਦਾ, ਕੁਛ ਵੀ ਨਹੀਂ। ਉਹਦੇ ਬਾਵਜੂਦ ਤੁਹਾਨੂੰ ਪੈਸੇ ਮਿਲ ਸਕਦੇ ਨੇ। ਕਾਲ ਕਰੋ 6477419000। ਜੀ ਸੋਨਮ ਜੀ।
0: ਜੀ ਬਿਲਕੁਲ, ਔਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਮੌਰਗੇਜ ਦੇ ਰਿਗਾਰਡਿੰਗ ਤੁਹਾਡੀ ਕੋਈ ਵੀ ਇਨਕੁਆਇਰੀ ਹੈ ਤਾਂ ਨਾਸਿਰ ਜੀ ਨੂੰ ਕਾਲ ਐਨੀ ਟਾਈਮ, ਔਰ ਸਟੂਡੀਓਜ਼ ਦਾ ਨੰਬਰ 4162337368। ਕਾਲ ਦਿਸ ਨੰਬਰ, ਫਿਰ ਅੱਗੇ ਚੱਲ ਕੇ ਥੋੜੀ ਜਿਹੀ ਗੱਲਬਾਤ ਹੋਰ ਕਰਾਂਗੇ, ਲੇਕਿਨ ਆਫਟਰ

0: ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਤੁਹਾਡੇ ਮੈਸੇਜਿਸ ਦਾ, ਕਾਲਸ ਦਾ ਬਹੁਤ ਬਹੁਤ ਸ਼ੁਕਰੀਆ, ਔਰ ਪਿਆਰ ਦੇਣ ਲਈ ਔਰ ਪ੍ਰੋਗਰਾਮ ਨੂੰ ਪਿਆਰ ਨਾਲ ਸੁਣਨ ਲਈ। ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ 4162-337-368। ਔਰ ਅੱਜ ਕੱਲ੍ਹ ਨਾਸਿਰ ਜੀ ਕਰਜ਼ੇ ਬਹੁਤ ਚੜ ਗਏ ਸਭ ਦੇ ਉੱਪਰ, ਕਰਜ਼ਿਆਂ ਦੇ ਉੱਪਰ, ਔਰ ਕਰਜ਼ਿਆਂ ਦੇ ਵਿੱਚੋਂ ਨਿਕਲਣਾ ਕਿੱਦਾਂ ਹੈ। ਹਰਵਿੰਦਰ ਜੀ ਸਾਡੇ ਨਾਲ ਹੈ, ਤੁਹਾਨੂੰ ਟਿਪਸ ਦੇਣਗੇ, ਔਰ ਇਹਨਾਂ ਦਾ ਵੀ ਤਜਰਬਾ ਬਹੁਤ ਹੈ ਜ਼ਿੰਦਗੀ ਦਾ ਔਰ ਪ੍ਰੋਫੈਸ਼ਨ ਦਾ ਵੀ। ਸੋ ਹੀ ਕੈਨ ਗਿਵ ਦਾ ਟਿਪਸ ਕਿ ਆਪਣੇ ਕਰਜ਼ਿਆਂ ਚੋਂ ਤੁਸੀਂ ਬਾਹਰ ਕਿੱਦਾਂ ਨਿਕਲ ਸਕਦੇ ਹੋ। ਹਰਵਿੰਦਰ ਜੀ ਤੁਹਾਡਾ ਸਵਾਗਤ ਹੈ। ਹੈਲੋ,
1: ਜੀ ਜੀ ਸੋਨਮ ਜੀ, ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਬਹੁਤ ਸਾਰੇ ਲੋਕ ਫਸੇ ਪਏ ਨੇ, ਤੇ ਮੈਂ ਇੱਕੋ ਗੱਲ ਕਰਨਾ ਹੁੰਦਾ, ਘਬਰਾਓ ਨਾ, ਔਰ ਕੋਈ ਨਾ ਕੋਈ ਵੇ ਨਿਕਲ ਸਕਦਾ ਅਗਰ ਤੁਸੀਂ ਕੋਸ਼ਿਸ਼ ਕਰੋਗੇ, ਮਿਹਨਤ ਕਰੋਗੇ, ਔਰ ਤੁਹਾਨੂੰ ਕੋਈ ਨਾ ਕੋਈ ਵੇ ਨਿਕਲ ਆਏਗਾ। ਸਿਰਫ ਔਰ ਸਿਰਫ ਤੁਸੀਂ ਕੋਸ਼ਿਸ਼ ਕਰਨੀ ਹੈ, ਕਿਉਂਕਿ ਅਸੀਂ ਤੁਹਾਨੂੰ ਲੋਨ ਦਵਾ ਸਕਦੇ ਹਾਂ, ਤੁਹਾਨੂੰ ਮੋਰਗੇ ਦਵਾ ਸਕਦੇ ਹਾਂ, ਲੇਕਿਨ ਤੁਸੀਂ ਅਗਰ ਕਰਜ਼ੇ ਮਾਫ਼ ਕਰਾਉਣੇ, ਉਹਨਾਂ ਵਾਸਤੇ ਤੁਹਾਨੂੰ ਬਹੁਤ ਸਾਰੇ ਟਿਪਸ ਦੀ ਲੋੜ ਹੈ, ਉਹ ਹੁਣੇ ਤੁਹਾਨੂੰ ਦੱਸੇ ਜਾਵਾਂਗੇ।
0: ਜੀ ਹਰਵਿੰਦਰ ਜੀ ਸਵਾਗਤ ਹੈ ਤੁਹਾਡਾ।
2: ਜੀ ਮੈਂ ਅੱਜ ਦੱਸਣਾ ਚਾਹਾਂਗਾ ਜੀ ਰਿਸੈਸ਼ਨ ਤੇ ਜਿਹੜੇ ਕਰਜ਼ੇ ਆ ਇਹਨਾਂ ਵਿੱਚ ਸੰਬੰਧ ਕੀ ਹੈਗਾ। ਰਿਸੈਸ਼ਨ ਦੇ ਦੌਰਾਨ ਤਿੰਨ ਚੀਜ਼ਾਂ ਘਟਦੀਆਂ ਨੇ, ਡਿਮਾਂਡ, ਸੇਲ ਤੇ ਪ੍ਰੋਫਿਟ। ਜਦੋਂ ਪ੍ਰੋਫਿਟ ਘਟੇਗਾ ਪਰ ਉਹਦੇ ਨਾਲ ਸਾਡੇ ਖਰਚੇ ਤੇ ਘਟਦੇ ਨਹੀਂ, ਜਿਸ ਕਰਕੇ ਰੁਜ਼ਗਾਰ ਦੇ ਮੌਕੇ ਜਿਹੜੇ ਆ, ਅਨਇੰਪਲਾਇਮੈਂਟ ਵੱਧਦੀ ਹੈ, ਲੋਕਾਂ ਕੋਲ ਪੈਸਾ ਨਹੀਂ ਹੁੰਦਾ, ਘਰ ਚਲਾਉਣਾ ਉਹਨਾਂ ਵਾਸਤੇ ਮੁਸ਼ਕਲ ਹੁੰਦਾ ਕਿਉਂਕਿ ਘਰ ਦੇ ਖਰਚੇ ਤੇ ਸਾਨੂੰ ਕਰਨੇ ਪੈਣੇ ਆ। ਲੋਕਾਂ ਕੋਲ ਸੋਨਮ ਜੀ ਕੋਈ ਚੋਇਸ ਨਹੀਂ ਹੁੰਦੀ, ਜਿਸ ਕਰਕੇ ਨਾ ਕ੍ਰੈਡਿਟ ਕਾਰਡ ਦੀ ਵਰਤੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ, ਪਰ ਉਹਦਾ ਇੰਟਰਸਟ ਰੇਟ ਬਹੁਤ ਜ਼ਿਆਦਾ ਹੁੰਦਾ, ਫਿਰ ਉਹ ਥਾਂ ਜਲਦੀ ਜਾਂਦਾ ਨਹੀਂ, ਪਰਦਾ ਲੱਥਦਾ ਨਹੀਂ ਹੈਗਾ, ਜਿਸ ਕਰਕੇ ਜਿਹੜੀ ਸਥਿਤੀ ਹੈ ਫਿਰ ਉਹ ਡੋਮੈਸਟਿਕ ਚੀਜ਼ਾਂ ਜਿਹੜੀਆਂ ਉਹਦੀ ਹੋਰ ਖਰਾਬੀ, ਅੱਗੇ ਤੋਂ ਅੱਗੇ ਲੋਨ ਜਿਹੜਾ ਵੱਧਦਾ ਜਾਂਦਾ। ਸੋ ਸਾਰੇ ਬਜ਼ੁਰਗਾਂ ਦਾ, ਸਭ ਧਰਮਾਂ ਵਿੱਚ ਇਹ ਕਿਹਾ ਜਾਂਦਾ ਕਿ ਜਦੋਂ ਕਰਜ਼ਾ ਚੜ੍ਹੇ ਇਹਨੂੰ ਬਹੁਤੀ ਦੇਰ ਤੱਕ ਨਾ ਰਹਿਣ ਦਿਓ। ਤਾਂ ਇਹ ਇੱਕ ਸਮੱਸਿਆ, ਸਾਨੂੰ ਸਮੱਸਿਆ ਦੇ ਹੱਲ ਵਾਸਤੇ ਸਾਨੂੰ ਸੋਚਣ ਦੀ ਲੋੜ ਆ, ਸਾਨੂੰ ਵਿਉਂਤਬੰਦੀ ਬਹੁਤ ਵਧੀਆ ਚਾਹੀਦੀ ਹੈ, ਯੋਜਨਾ ਬਣਾਉਣ ਦਾ ਸਮਾਂ ਜਿਹੜਾ ਸਾਨੂੰ ਬਣਾਉਣਾ ਚਾਹੀਦਾ, ਤਾਂ ਕਿ ਅਸੀਂ ਜਿਹੜੀ ਪੈਸੇ ਆ ਉਹ ਕਿੱਥੇ ਖਰਚਣੇ ਆ, ਕਿਵੇਂ ਖਰਚ ਕਰਨੇ ਆ, ਉਹਦਾ ਬੈਸਟ ਯੂਜ਼ ਕਰਨ ਵਾਸਤੇ ਸਾਡੇ ਕੋਲ ਉਹਦਾ ਪ੍ਰੋਪਰ ਨੌਲੇਜ, ਇਨਫੋਰਮੇਸ਼ਨ ਹੋਣੀ ਚਾਹੀਦੀ ਆ। ਜਿਵੇਂ ਮੈਂ ਗੱਲ ਕੀਤੀ ਕਿ ਪੈਸੇ ਕਿਵੇਂ ਖਰਚਣੇ, ਇਹ ਸਿੱਖਣਾ ਬਹੁਤ ਜ਼ਰੂਰੀ ਆ ਕਿ ਪੈਸੇ ਅਸੀਂ ਆਪਣੀ ਹੈਲਥ ਤੇ, ਬੱਚਿਆਂ ਦੀ ਐਜੂਕੇਸ਼ਨ, ਗਰੋਸਰੀ, ਸੋ ਸਾਡੇ ਕੋਲ ਚੀਜ਼ਾਂ ਚੋਇਸਿਸ ਹੁੰਦੀਆਂ ਸਾਡੇ ਕੋਲ। ਕਿਸੇ ਵੀ ਭੈਣ ਭਰਾ ਦੇ ਜਦੋਂ ਕਰਜ਼ੇ ਚੜ ਗਿਆ, ਉਹਨਾਂ ਦੇ ਚਾਹੇ ਬਿਜ਼ਨਸ ਲੋਨ ਨੇ, ਕ੍ਰੈਡਿਟ ਕਾਰਡ ਨੇ, ਰਾਦਰ ਦੇਣ ਕੇ ਅਸੀਂ ਸੋਨਾ ਗੋਲਡ ਵੇਚ ਕੇ ਤੇ ਉਹਦਾ ਹੱਲ ਲੱਭੀਏ, ਸਾਨੂੰ ਉਸ ਸਮੇਂ ਤੇ ਸੋਨਮ ਜੀ ਤਰੀਕੇ ਲੱਭਣ ਦੀ ਲੋੜ ਹੈ। ਸਾਨੂੰ ਜਿਵੇਂ ਸਮਾਂ ਬਦਲਦਾ ਸਾਨੂੰ ਵੀ ਉਵੇਂ ਬਦਲਣਾ ਚਾਹੀਦਾ, ਜੇਕਰ ਲੋੜ ਪਏ ਤਾਂ ਯੂ ਟਰਨ ਵੀ ਮਾਰਨੀ ਚਾਹੀਦੀ। ਯੂ ਟਰਨ ਦਾ ਮਤਲਬ ਆ ਕਿ ਅੱਗੇ ਅੱਗੇ ਜਾ ਕੇ ਜੇਕਰ ਹੋਰ ਨੁਕਸਾਨ ਹੋ ਰਿਹਾ ਤਾਂ ਸਾਨੂੰ ਕ੍ਰੀਏਟਿਵ ਡਿਸੀਜਨ ਜਿਹੜੇ ਆ ਉਹ ਲੈਣੇ ਚਾਹੀਦੇ ਨੇ ਜੀ। ਕ੍ਰੀਏਟਿਵ ਡਿਸੀਜਨ ਜਿਹੜੇ ਆ ਜੀ, ਉਹਦੇ ਵਾਸਤੇ ਤੁਹਾਨੂੰ ਜਿਹੜਾ ਐਡਵਾਈਜ਼ਰ ਹੈ ਉਹ ਵੀ ਕ੍ਰੀਏਟਰ ਚਾਹੀਦਾ, ਜਿਹੜਾ ਉਹਦੇ ਬਾਰੇ ਪ੍ਰੋਪਰ ਹੱਲ ਦੱਸਦਾ ਹੋਵੇ। ਦੇਖੋ ਕੁਝ ਐਡਵਾਈਜ਼ਰ ਜਿਹੜੇ ਆ ਹਰ ਫੀਲਡ ਵਿੱਚ ਬਹੁਤ ਕ੍ਰੀਏਟਿਵ ਹੁੰਦੇ ਆ, ਜਿਵੇਂ ਪਹਿਲਾਂ ਹੁਣੇ ਸੁਣ ਰਿਹਾ ਸੀ ਭਾਈ ਸਾਹਿਬ ਦੱਸ ਰਹੇ ਸੀ ਕਿਸੇ ਨੂੰ $1,00,000, $1,000,000, $5,00,000 ਕਿੰਨੇ ਵੀ ਚਾਹੀਦੇ ਆ, ਉਹ ਉਹਨਾਂ ਦਾ ਆਪਣਾ ਬਿਜ਼ਨਸ ਹੈ। ਮੈਨੂੰ ਉਹਦੇ ਬਾਰੇ ਬਹੁਤਾ ਨੌਲੇਜ ਨਹੀਂ ਹੈਗਾ, ਪਰ ਸਰੋਤਿਆਂ ਨੂੰ ਇਹੋ ਜਿਹੇ ਸਮੇਂ ਵਿੱਚ ਫਾਇਦਾ ਲੈਣਾ ਚਾਹੀਦਾ। ਕਰਜ਼ਿਆਂ ਦੇ ਹੱਲ ਵਾਸਤੇ ਅਗਰ ਆਪਾਂ ਗੱਲ ਕਰੀਏ, ਜੇਕਰ ਲਏ ਸੀ, ਬਿਜ਼ਨਸ ਫੇਲ ਹੋ ਗਿਆ ਬਿਕਾਜ਼ ਆਫ ਕੋਵਿਡ ਜਾਂ ਰਿਸੈਸ਼ਨ, ਕੋਈ ਵੀ ਕਾਰਨ ਹੈਗਾ, ਕਿਸੇ ਵੀ ਭੈਣ ਭਰਾ ਉੱਪਰ ਕ੍ਰੈਡਿਟ ਕਾਰਡ ਕਰਕੇ ਜਾਂ ਸੀਬਾ ਲੋਨ, ਬਿਜ਼ਨਸ ਦੇ ਕਰਜ਼ੇ, ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਟਰੱਕ ਲੋਨ, ਟ੍ਰੇਲਰ ਲੋਨ, ਲੀਸ ਡਿਫਾਲਟ ਆਈ ਹੈ ਉਹਨਾਂ ਨੂੰ, ਉਹਦੇ ਵਾਸਤੇ ਨੰਬਰ ਹੈ 416-400-4444, 416-444 ਨੰਬਰ ਹੈ। ਇਹਦੇ ਤੋਂ ਇਲਾਵਾ ਜੀ ਕਈ ਵਾਰੀ ਕੀ ਸਿਚੁਏਸ਼ਨ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਇੰਪਲਾਈ ਰੱਖੇ ਆ ਪਰ ਸਾਡੇ ਕੋਲੋਂ ਉਹਨਾਂ ਦੀਆਂ ਪੇਮੈਂਟਸ ਟਾਈਮ ਤੇ ਨਹੀਂ ਹੋ ਸਕਦੀਆਂ ਤਾਂ ਸਾਨੂੰ ਉਹਦੇ ਸੰਬੰਧੀ ਕਈ ਵਾਰੀ ਲੇਬਰ ਰਿਲੇਟਡ ਇਸ਼ੂਜ ਆ ਜਾਂਦੇ ਆ। ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ੇ ਦੀ ਪ੍ਰੋਬਲਮ ਹੈ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਲੀਗਲ ਨੋਟਿਸ ਆਇਆ ਉਹਨਾਂ ਦੀ ਵੇਜ ਗਾਰਨਿਸ਼ ਜਾਂ ਉਹਨਾਂ ਦਾ CRA ਵੱਲੋਂ ਕੋਈ HST ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਕੌਨਫੀਡੈਂਸ਼ੀਅਲੀ ਡਿਸਕਸ ਕਰਨ ਵਾਸਤੇ ਨੰਬਰ 416-400-4444 ਮੇਰਾ ਨੰਬਰ ਹੈ। ਸਰੋਤਿਆਂ ਨੂੰ ਐਂਡ ਤੇ ਮੈਂ ਇੱਕ ਗੱਲ ਜ਼ਰੂਰ ਦੱਸਦਾ ਜੀ ਮੈਨੂੰ ਇਹ ਲਾਇਸੈਂਸ ਲਏ ਨੂੰ 20 ਸਾਲ ਹੋ ਗਿਆ 2006 ਤੋਂ ਮੈਂ ਭੈਣ ਭਰਾਵਾਂ ਦੀ ਲੋਨ ਸੰਬੰਧੀ ਕਰਜ਼ਿਆਂ ਸੰਬੰਧੀ ਜਿਹੜੀਆਂ ਜਿਹੜੀਆਂ ਵੀ ਲੋੜਾਂ ਉਹਨਾਂ ਵਾਸਤੇ ਹਮੇਸ਼ਾ ਨੰਬਰ ਹੈ 416-400-4444 ਸਮਾਂ ਦੇਣ ਲਈ ਧੰਨਵਾਦ
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
1: ਜੀ ਸੋਨਮ ਜੀ ਔਰ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਜਿੰਨੇ ਵੀ ਸਾਡੇ ਰੇਡੀਓ ਪ੍ਰੋਗਰਾਮ ਸੁਣ ਵਾਲੇ ਨੇ ਉਹਨਾਂ ਵਾਸਤੇ ਖੁਸ਼ਖਬਰੀ ਆਇਆ ਵੇ ਇੱਕ ਬਹੁਤ ਵਧੀਆ ਡਾਕਟਰ ਸਾਹਿਬ ਨੇ ਜਿਹੜੇ ਗੋਲਡ ਮੈਡਲਿਸਟ ਨੇ ਕੈਨੇਡੀਅਨ ਗੋਲਡ ਮੈਡਲ ਹੋਮੋਪੈਥਿਕ ਦੇ ਹੋਮੋਪੈਥਿਕ ਸੋਨਮ ਜੀ ਐਸੀ ਤੁਸੀਂ ਕਹਿ ਲਓ ਵੀ ਟ੍ਰੀਟਮੈਂਟ ਹੈ ਜਿਹਦਾ ਕੋਈ ਸੈਡ ਇਫੈਕਟ ਨਹੀਂ ਹੈਗਾ ਸਭ ਤੋਂ ਵਧੀਆ ਜੀ ਉਹਨਾਂ ਦਾ ਕੋਈ ਸੈਡ ਇਫੈਕਟ ਨਹੀਂ ਅਗਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਕਿਸੇ ਤਰ੍ਹਾਂ ਦੀ ਤੁਸੀਂ ਇੱਕ ਵਾਰੀ ਇਹ ਡਾਕਟਰ ਸਾਹਿਬ ਜਿਹੜੇ ਗੋਲਡ ਮੈਡਲਿਸਟ ਹੈਗੇ ਨੇ ਕੈਨੇਡੀਅਨ ਗੋਲਡ ਮੈਡਲ ਇੱਥੋਂ ਦੇ ਪੜੇ ਹੋਏ ਉਹਨਾਂ ਨੇ ਗੋਲਡ ਮੈਡਲ ਲੈ ਕੇ ਇਹ ਡਿਗਰੀ ਲਿੱਤੀ ਹੈ ਔਰ ਤੁਸੀਂ ਉਹਨਾਂ ਨੂੰ ਕਾਲ ਕਰੋ ਔਰ ਕੋਈ ਤੁਹਾਡਾ ਫੈਟੀ ਲੀਵਰ ਕਿਉਂਕਿ ਬਹੁਤ ਸਾਰੇ ਇੱਥੇ ਤੁਹਾਨੂੰ ਪਤਾ ਆਪਣੇ ਪੰਜਾਬੀ ਭੈਣ ਭਾਈ ਉਹ ਦਾਰੂ ਪੀ ਕੇ ਉਹਨਾਂ ਦਾ ਫੈਟੀ ਲੀਵਰ ਹੋ ਜਾਂਦਾ ਹੈ ਜਾਂ ਕੋਈ ਹੋਰ ਐਸੀ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਹੈ ਤੁਹਾਨੂੰ ਪਿਸ਼ਾਬ ਰਾਤੀ ਸੌਣ ਵੇਲੇ ਬਹੁਤ ਆਉਂਦਾ ਔਰ ਕਈ ਚੀਜ਼ਾਂ ਉਹ ਡਾਕਟਰ ਸਾਹਿਬ ਕਹਿੰਦੇ ਨੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੈ ਇੱਕ ਵਾਰੀ ਡਿਸਕਸ ਕਰ ਲਓ 6475-5100 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਤੁਸੀਂ ਕਰਨਾ ਇੱਕ ਵਾਰੀ ਤੁਸੀਂ ਇਹਨਾਂ ਨੂੰ ਲਾਜ਼ਮੀ ਟਰਾਈ ਕਰੋ ਕਿਉਂਕਿ ਬਹੁਤ ਵਧੀਆ ਮੈਂ ਖੁਦ ਟਰਾਈ ਕੀਤਾ ਸੀ ਡਾਕਟਰ ਸਾਹਿਬ ਨੂੰ ਅਤੇ ਮੈਨੂੰ ਜਿਹੜੀ ਪ੍ਰੋਬਲਮ ਹੈਗੀ ਸੀ ਉਹ ਖਤਮ ਹੋ ਗਈ ਔਰ ਇਹਨਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਦਾ ਤੁਹਾਨੂੰ ਫਾਇਦਾ ਹੋ ਸਕਦਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਸਭ ਤੋਂ ਵਧੀਆ ਜਿਹੜੀ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਵੀ ਇਸ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਤੁਹਾਨੂੰ ਆਰਾਮ ਆ ਸਕਦਾ ਅਤੇ ਉਹਦੇ ਵਾਸਤੇ ਕਾਲ ਕਰੋ ਡਾਕਟਰ ਅਬਰਾਰ ਹੈ ਉਹਦਾ ਨਾਮ ਅਤੇ 6475-5100 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਡਾਕਟਰ ਅਬਰਾਰ ਗੋਲਡ ਮੈਡਲਿਸਟ ਕੈਨੇਡੀਅਨ ਗੋਲਡ ਮੈਡਲਿਸਟ ਜੀ ਸੋਨਮ ਜੀ
0: ਬਿਲਕੁਲ ਜੀ ਔਰ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਥੋੜ੍ਹੀ ਜਿਹੀ ਗੱਲਬਾਤ ਕਰ ਲਈ ਅਸੀਂ ਰੀਅਲ ਅਸਟੇਟ ਦੀ ਗੱਲਬਾਤ ਕੀਤੀ ਹੈ ਮੌਰਗੇਜ ਦੀ ਗੱਲਬਾਤ ਕੀਤੀ ਹੈ ਔਰ ਉਹਦੇ ਨਾਲ ਨਾਲ ਘਰ ਨੂੰ ਰੈਨੋਵੇਟ ਕਰਨ ਦੀ ਵੀ ਗੱਲਬਾਤ ਹੋਣੀ ਚਾਹੀਦੀ ਹੈ ਤੁਸੀਂ ਵਿੰਡੋਜ਼ ਡੋਰਸ ਚੇਂਜ ਕਰਨੇ ਆ ਬਲਾਈਂਡਸ ਲਗਵਾਉਣੇ ਆ ਤਾਂ ਬ੍ਰੈਂਡ ਨੇਮ ਯਸ਼ ਵਿੰਡੋਜ਼ ਐਂਡ ਡੋਰਸ ਸਭ ਤੋਂ ਵੱਡਾ ਇਹਨਾਂ ਦਾ ਪਲੱਸ ਪੁਆਇੰਟ ਕੀ ਹੈ ਨਾਸਿਰ ਜੀ ਕਿ ਮੀਡੀਏਟਰ ਕੋਈ ਨਹੀਂ ਹੈ ਖੁਦ ਹੀ ਮੈਨੂਫੈਕਚਰ ਕਰਦੇ ਆ ਔਰ ਦੋ ਲੋਕੇਸ਼ਨ ਤੋਂ ਸਰਵ ਕਰਦੇ ਆ ਬ੍ਰੈਂਪਟਨ ਵਿੱਚ ਐਂਡ ਇਟੋਬੇਕੋ ਦੇ ਵਿੱਚ ਧਰਮ ਜੀ ਸਵਾਗਤ ਹੈ ਤੁਹਾਡਾ
3: ਬ੍ਰੈਂਪਟਨ ਗੋਰ ਰੋਡ ਪਲਾਜ਼ਾ ਮੈਂ ਸਬਜ਼ੀ ਮੰਡੀ ਕੇ ਸਾਹਮਣੇ ਉਸੀ ਪਲਾਜ਼ਾ ਮੈਂ ਸਬਜ਼ੀ ਮੰਡੀ ਕੇ ਸਾਹਮਣੇ ਹਮਾਰਾ ਯਸ ਵਿੰਡੋਜ਼ ਕਾ ਡੋਰ ਕਾ ਫੈਕਟਰੀ ਆਊਟਲੈਟ ਖੋਲ ਚੁਕਾ ਹੈ ਆਪਕੋ ਵਿੰਡੋ ਡੋਰ ਕੀ ਕਿਆ ਕੁਆਲਿਟੀ ਹੋਤੀ ਹੈ ਔਰ ਪ੍ਰਾਈਸਿੰਗ ਸਬਸੇ ਕਮ ਪ੍ਰਾਈਸ ਮੈਂ ਕਿਆ ਵਰਲਡ ਕਲਾਸ ਕੁਆਲਿਟੀ ਮਿਲਤੀ ਹੈ ਵੋ ਜਾ ਕੇ ਆਪ ਦੇਖ ਸਕਦੇ ਹੋ ਆ ਪ੍ਰਮੋਸ਼ਨ ਵੀ ਚੱਲ ਰਹੇ ਵੋ ਸਾਰੀ ਇਨਫੋਰਮੇਸ਼ਨ ਆਪਕੋ ਬਤਾਈ ਜਾਏਗੀ ਔਰ ਅਗਲੇ ਹਫਤੇ ਯਾਨੀ 19 ਤਾਰੀਖ ਕੋ ਬੈਰੀ ਲੋਕੇਸ਼ਨ ਵੀ ਖੁੱਲ ਰਹਾ ਹੈ
0: ਜੀ ਔਰ ਬਿਲਕੁਲ 416-732-3600 ਨੰਬਰ ਹੈ ਯਸ਼ ਵਿੰਡੋਜ਼ ਐਂਡ ਡੋਰਸ ਟੂ ਲੋਕੇਸ਼ਨ ਨੋ ਮੀਡੀਏਟਰ ਮੈਨੂਫੈਕਚਰਿੰਗ ਖੁਦ ਕਰਦੇ ਹੈ ਔਰ ਕਿੰਨਾ ਟਾਈਮ ਹੋ ਗਿਆ ਧਰਮ ਜੀ ਇਸ ਬਿਜ਼ਨਸ
3: 14 ਸਾਲ ਹੋ ਗਏ ਟੋਟਲ 19,000 ਜੋਬ ਅਬ ਤੱਕ ਪੂਰੀ ਕਰ ਚੁੱਕੇ ਹੈ
0: ਕਿਆ ਬਾਤ ਹੈ ਜ਼ਬਰਦਸਤ 416-732-3600 ਆਪਣੇ ਘਰ ਰੈਨੋਵੇਟ ਕਰਨਾ ਹੈ ਉਸਕੋ ਨਯਾ ਬਨਾਨਾ ਹੈ ਵਿੰਡੋਜ਼ ਡੋਰ ਚੇਂਜ ਕਰਨੇ ਹੈ ਬਲਾਇੰਡ ਚੇਂਜ ਕਰਨੇ ਹੈ ਤੋ 416-732-3600 ਇਜ਼ ਦਾ ਨੰਬਰ ਟੂ ਕਾਲ ਥੈਂਕ ਯੂ ਯਸ਼ੀ ਧਰਮ ਜੀ ਬਹੁਤ ਸ਼ੁਕਰੀਆ
3: ਥੈਂਕ ਯੂ ਮੈਮ ਥੈਂਕ ਯੂ

0: स्ट्रगल, लाइफ इज अ चैलेंज. कल यहाँ पे क्या हो किसी को कुछ नहीं पता. सो अज दे विच जिंदगी जीना ही जिंदगी है. जो थोड़ी जिंदगी अज हो रहा है दैट इज लाइफ. कल की होना है किसी नु कुछ नहीं पता. चलो थोड़ी जी थोड़ा सा हम चांद सितारों की तरफ चलते हैं, एस्ट्रोलॉजी की तरफ चलते हैं और बताते हैं कि एस्ट्रोलॉजी क्या है. और कुछ लोग इसे सुपरस्टिशन कहते हैं और कुछ लोग इसमें बिलीव करते हैं.
1: चांदनी बियॉन्ड स्टार्स, यहाँ हम करेंगे सितारों की भाषा को समझने की कोशिश, क्योंकि आसमान में चमकते सितारे सिर्फ खूबसूरत नहीं होते, वो अपने भीतर कई रहस्य समेटे हुए हैं. ग्रहों की चाल, नक्षत्रों के संकेत, ज्योतिष साइंस के गहरे रहस्य और उनके हमारे जीवन, करियर, सोच, रिश्तों, फैसलों और भविष्य पर पड़ने वाले प्रभाव. तो आइए ब्रह्मांड की इस अद्भुत यात्रा पर साथ चलते हैं, क्योंकि कभी कभी जवाब जमीन पर नहीं सितारों में छुपे होते हैं और हर सितारा एक कहानी कहता है और शायद उनमें से एक कहानी आपकी भी हो. तो चले सितारों से जुड़िए और खुद को समझिए.
0: बिल्कुल जी, एस्ट्रोलॉजी की अगर हम बात करें तो एस्ट्रोलॉजी क्या है. एस्ट्रोलॉजी को मैं हमेशा जीपीएस कहती हूँ, क्योंकि जैसे गाड़ी हम चला रहे हैं ना, तो आगे हमें जीपीएस बता देता है कि आगे सड़क रोड खराब है या पुलिस खड़ी है या कंस्ट्रक्शन हो रही है, तो आप अपनी गाड़ी को टर्न कर लो. एस्ट्रोलॉजी भी ऐसे ही है. एस्ट्रोलॉजी में हम अपनी जिंदगी को बदल नहीं सकते, लेकिन हम अपनी जिंदगी की प्रेडिक्शन को समझ सकते हैं, जान सकते हैं, ताकि आने वाली प्रॉब्लम से हम जूझ सकें. अगर हमें पता लग जाए कि हमारा ये वक्त बहुत खराब है या आने वाला वक्त थोड़ा अच्छा नहीं चल रहा, तो हम पहले से प्रिपेयर हो जाते हैं. इस जस्ट टेल्स कि आपकी जिंदगी में क्या होगा, कैसे होगा, चेंज कर सकते हैं कि नहीं, वो नहीं पता लगता, लेकिन आप अपनी जिंदगी को बेहतर बना सकते हैं बाय नोइंग व्हाट इज इन योर लाइफ. एस्ट्रोलॉजी में लोग कहते हैं कि एस्ट्रोलॉजी सुपरस्टिशन है. दोनों में डिफरेंस क्या है? हर वो चीज जिसे हम समझ नहीं पाते, क्या उसे हम अंधविश्वास कह दें, ये सही है? एस्ट्रोलॉजी और सुपरस्टिशन में आखिर फर्क क्या है? अंधविश्वास क्या कहता है? बस मान लो. जबकि ज्योतिष कहती है कि इसको समझो, ऑब्जर्व करो और फिर अपना निर्णय दो. ज्योतिष में ग्रहों की स्थिति, राशियां, नक्षत्र, दशा, गोचर जैसे बहुत सारे फैक्टर्स होते हैं जिन्हें हम देखकर जानते हैं कि आपकी जिंदगी में क्या हो रहा है, क्यों हो रहा है और कब तक होगा. लेकिन अगर कोई कहे कि ये मत करो वरना बुरा होगा या ये चीज मत करो वरना 100% बुरा होगा, ये उपाय कर लो तो आपकी पूरी जिंदगी बदल जाएगी, तो वहां आपको रुकना चाहिए. एस्ट्रोलॉजी का मतलब है जीवन के पैटर्न को समझना, स्ट्रेंथ और चैलेंजेस को पहचानना और सही समय पर सही निर्णय लेने की कोशिश करना. कोई कहे कि उपाय कर लो तो रातों रात बदल जाएगी किस्मत आपकी, तो वो एस्ट्रोलॉजी नहीं अंधविश्वास होगा, क्योंकि सच्चा ज्ञान आपको जागृत करता है. आईना आपका चेहरा दिखाता है, लेकिन चेहरा बदलने का फैसला आपका होता है. इसलिए ग्रह संकेत दे सकते हैं, लेकिन आपकी सोच, आपके कर्म, आपके फैसले आपकी कहानी लिखते हैं. एस्ट्रोलॉजी और सुपरस्टिशन में एक डराता है और दूसरा समझाने की कोशिश करता है. इसलिए एस्ट्रोलॉजी को से डरना नहीं, उसको समझना चाहिए. क्रिटिक्स भी अक्सर यही कहते हैं कि अगर सच में एस्ट्रोलॉजी है तो क्या फ्यूचर 100% एक्यूरेट बताती है. सवाल सही है, लेकिन शायद प्रॉब्लम एस्ट्रोलॉजी में नहीं, हमारे एस्ट्रोलॉजी को समझने में है. सोचिए अगर मौसम का फोरकास्ट होता है कि बारिश की संभावना 80% है, तो इसका मतलब ये नहीं कि आपके घर के बाहर एग्जैक्टली 7:15 बजे बारिश हो जाएगी. फोरकास्ट कंडीशंस और प्रोबेबिलिटी बताते हैं, वो चेंज भी हो सकता है. एस्ट्रोलॉजी भी इसी तरह काम करती है, लेकिन एक बहुत बड़ा डिफरेंस है. एक अच्छा एस्ट्रोलॉजर रीडिंग सिर्फ आपकी राशि को देखकर ही नहीं, आपका लगन, प्लैनेट, नक्षत्र, ट्रांजिट, बहुत सारी चीजों को देखना होता है. एक ही प्लैनेट हर इंसान के लिए एक जैसा रिजल्ट नहीं देता. हमने शनि का नाम बहुत सुना है कि शनि से लोग बहुत डरते हैं, लेकिन शनि सिर्फ डराता नहीं, पनिशमेंट का प्लैनेट नहीं है. ये आपको डिसिप्लिन भी करता है, रिस्पॉन्सिबिलिटी भी देता है, स्टेबिलिटी भी देता है और लॉन्ग टर्म सक्सेस भी दे सकता है. अधूरी एस्ट्रोलॉजी को क्रिटिसाइज करना आसान है, लेकिन पूरी एस्ट्रोलॉजी को समझना असली चैलेंज है. थिंक, क्वेश्चन, लर्न एंड देन डिसाइड एस्ट्रोलॉजी, इसके बारे में हम आगे चल के बातचीत करते रहेंगे। एस्ट्रोलॉजी की डिफरेंट डिफरेंट ब्रांचेस के बारे में आपको बताएंगे, फिर पामिस्ट्री के बारे में, आपके हाथ क्या कहते हैं, आपकी फिंगर्स क्या कहते हैं, आपके नेल्स क्या कहते हैं, हाथों की रेखाएं, हाथों का रंग क्या कहता है, बहुत सारी वास्ट स्टडी है। तो हमारे साथ रहें 5 से 6 एवरी सैटरडे 5:30 AM ऑनवर्ड्स। जी नासिर जी।
2: जी सोनम जी, और जिवें तुहानू पता है असीं अगे दस रहे सां, अगर तुसी वाकई चाहते हो चंगा फूड खाना, लाहौरी कढ़ाई, लाहौरी फिश, लाहौरी चरगा ते या हलवा पूड़ी, किसी तरह का वैजी नॉन वैजी किसी तरह का तुसी खाना खाना चाहते हो, तुहानू ओपन माई कैफे एंड कुजीन पाकिस्तानी 100% तुहानू टेस्ट मिलेगा। बहुत सारे लोग उत्थे पाकिस्तानी कुक काम करते हैं, कोई जानकारी लैनी हो तुसी कॉल करो 416-526-6800 ते कॉल करके ਤੁਸੀਂ ਬੁਕਿੰਗ ਕਰਾ ਸਕਦੇ ਹੋ। ਬ੍ਰੇਕਫਾਸਟ ਕਰਨਾ ਹੈ ਵੀਕਐਂਡ ਤੇ, ਤੁਸੀਂ ਸੈਚਰਡੇ ਐਂਡ ਸੰਡੇ ਸੁਬਹਾ 10 ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਮਿਲੇਗਾ ਬ੍ਰੇਕਫਾਸਟ ਐਂਡ ਬ੍ਰੰਚ, ਤੇ ਤੁਸੀਂ ਉੱਥੇ ਜਾ ਸਕਦੇ ਹੋ। 14 ਆਈਟਮਾਂ ਸਿਰਫ ਉਹ ਸਿਰਫ $19.99 ਦੀਆਂ, $20 'ਚ 14 ਆਈਟਮਾਂ ਤੁਹਾਨੂੰ ਮਿਲਣਗੀਆਂ। ਇਸ ਵਧੀਆ ਗੱਲ ਕੀ ਹੋ ਸਕਦੀ ਹੈ, ਤੁਸੀਂ ਖਾ ਖਾ ਕੇ ਥੱਕ ਜਾਓਗੇ ਲੇਕਿਨ ਉਹ ਫੂਡ ਖਤਮ ਨਹੀਂ ਹੋਏਗਾ, ਇੰਨਾ ਵਧੀਆ ਉਹ ਕਹਿੰਦੇ ਨੇ। ਔਰ ਨਾਲ ਨਾਲ ਇਹ ਕਹਿੰਦੇ ਨੇ ਵੀ ਤੁਹਾਨੂੰ ਮਜ਼ਾ ਨਹੀਂ ਆਏਗਾ ਤਾਂ ਪੈਸਾ ਇੱਕ ਨਹੀਂ ਲਵਾਂਗੇ। ਇੱਕ ਵਾਰੀ ਲਾਜ਼ਮੀ ਜਾਓ, ਟਰਾਈ ਕਰੋ, ਆਪਣੀ ਮਰਜ਼ੀ ਦਾ ਕੜਾਈ ਗੋਸ਼ ਬਣਾਓ, ਗੋਟ ਕਢਾਈ ਬਣਾਓ, ਸੀਖ ਕਬਾਬ, ਬਾਰਬੀਕਿਊ, ਥਾਈ ਲੈਗ, ਕਿਸੇ ਤਰ੍ਹਾਂ ਦੇ ਟਿਕਨ ਚਿਕੇ ਜੋ ਹੁੰਦਾ ਨਾ ਚਿਕਨ ਟਿੱਕਾ, ਉਹ ਤੁਸੀਂ ਖਾਣਾ, ਉਹਦੇ ਵਾਸਤੇ ਵੀ ਤੁਸੀਂ ਇੱਥੇ ਪਹੁੰਚ ਸਕਦੇ ਹੋ ਓਪਨ ਮਾਈ ਕੈਫੇ ਐਂਡ ਕੁਜ਼ੀਨ। ਇੱਕ ਹੋਰ ਗੱਲ ਦੱਸਦੇ ਨੇ, ਕਹਿੰਦੇ ਤੁਸੀਂ ਅਗਰ ਚਾਹੁੰਦੇ ਹੋ ਉੱਥੇ ਪਾਰਟੀ ਕਰਨਾ, 150 ਬੰਦੇ ਤੱਕ ਉਹਨਾਂ ਕੋਲ ਹਾਲ ਏ, ਉਹਦੇ ਚ ਮਿਊਜ਼ਿਕ ਤੁਹਾਨੂੰ ਸਾਊਂਡ ਬਿਲਕੁਲ ਫ੍ਰੀ ਮਿਲ ਰਿਹਾ, ਸਿੰਗਰ ਵੀ ਉੱਥੇ ਹੁੰਦਾ, ਸਿੰਗਰ ਵੀ ਤੁਹਾਨੂੰ ਲਾਈਵ ਤੁਹਾਨੂੰ ਸੁਣਨ ਚ ਮਿਲੇਗਾ, ਤੁਸੀਂ ਉੱਥੇ ਪਾਰਟੀ ਵੀ ਕਰ ਸਕਦੇ ਹੋ 150 ਬੰਦੇ ਤੱਕ ਤੁਹਾਨੂੰ ਸਾਊਂਡ ਵੀ। ਅੱਜ ਕੱਲ੍ਹ ਕਿਸੇ ਜਗ੍ਹਾ ਤੇ ਤੁਸੀਂ ਗੈਦਰਿੰਗ ਕਰਦੇ ਹੋ $500-600 ਮਿਨੀਮਮ ਸਾਊਂਡ ਦਾ ਲੈਂਦੇ ਨੇ, ਉਹ ਤੁਹਾਨੂੰ ਫ੍ਰੀ ਮਿਲੇਗਾ। ਔਰ 20 ਐਟਮਾਂ ਸਿਰਫ $24.99 'ਚ ਤੁਸੀਂ 150 ਬੰਦੇ ਤੱਕ ਬੁਕਿੰਗ ਕਰ ਸਕਦੇ ਹੋ। ਉੱਥੇ ਕੋਈ ਜਾਣਕਾਰੀ ਲੈਣੀ ਹੈ ਕਾਲ ਕਰੋ 416-526-6800। ਔਰ ਉਹਦੇ ਨਾਲ ਨਾਲ ਮੈਂ ਮੋਰਗੇਜ ਦੀ ਜਿਵੇਂ ਗੱਲ ਕਰ ਰਿਹਾ ਸਾਂ, ਮੋਰਗੇਜ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਲੈਣੀ ਹੈ ਸੋਨਮ ਜੀ, ਮੋਰਗੇਜ ਅਸੀਂ ਤੁਹਾਨੂੰ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕਿਸੇ ਕੰਮ, ਸਾਨੂੰ ਤਕਰੀਬਨ 27 ਸਾਲ ਹੋ ਗਏ ਨੇ ਇਸ ਕੰਮ 'ਚ। ਉਹ ਕਮਰਸ਼ੀਅਲ ਮੋਰਗੇਜ ਤੁਸੀਂ ਪੂਰੇ GT ਤੁਹਾਨੂੰ ਸਾਡੇ ਵਰਗਾ ਐਕਸਪੀਰੀਅੰਸ ਨਹੀਂ ਮਿਲਣਾ, ਕਿਉਂਕਿ ਇੰਨੇ ਸਾਲਾਂ ਤੁਸੀਂ ਕਮਰਸ਼ੀਅਲ ਮੋਰਗੇਜ ਕੀਤੀਆਂ ਨੇ, ਰੈਜ਼ੀਡੈਂਸ਼ੀਅਲ ਮੋਰਗੇਜ ਕੀਤੀਆਂ ਨੇ, ਔਰ ਕੋਈ ਵੀ ਤੁਸੀਂ ਹੋਟਲ ਲੈਣਾ, ਮੋਟਲ ਲੈਣਾ, ਗੈਸ ਸਟੇਸ਼ਨ ਲੈਣਾ, ਪਲਾਜ਼ਾ ਲੈਣਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਜਾਂ ਤੁਹਾਡੇ ਕੋਲ ਆਲਰੇਡੀ ਕਮਰਸ਼ੀਅਲ ਮੋਰਗੇਜ ਤੁਸੀਂ ਉਹਨੂੰ ਰੀਫਾਈਨਾਂਸ ਕਰਾ ਕੇ ਉਹਦੇ 'ਚ ਪੈਸੇ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਕਾਲ ਕਰੋ 647-741-9000 647-741-9000 'ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਸੀਂ ਅਗਰ ਚਾਹੁੰਦੇ ਹੋ ਤੁਹਾਨੂੰ ਕੋਈ ਤਕਲੀਫ ਹੋਏਗੀ ਕਿਸੇ ਤਰ੍ਹਾਂ ਦੀ, ਫੈਟੀ ਲੀਵਰ ਹੋ ਗਿਆ, ਜਾਂ ਰਾਤੀ ਉੱਠ ਕੇ ਵਾਸ਼ਰੂਮ ਜਾਣਾ ਪੈਂਦਾ, ਜਾਂ ਤੁਹਾਡਾ ਬੱਚਿਆਂ ਦਾ ਕੱਦ ਨਹੀਂ ਵੱਧਦਾ ਪਿਆ, ਜਾਂ ਤੁਹਾਡੀ ਅੱਖਾਂ 'ਚ ਅੰਧੇਰਾ ਆਉਂਦਾ, ਉਹਨਾਂ ਵਾਸਤੇ ਇੱਕ ਡਾਕਟਰ ਹੈਗਾ, ਗੋਲਡ ਮੈਡਲਿਸਟ, ਕੈਨੇਡੀਅਨ ਗੋਲਡ ਮੈਡਲਿਸਟ, ਉਹਨੇ ਇੱਥੇ ਸਟੱਡੀ ਕਰਕੇ ਆਪਣਾ ਗੋਲਡ ਮੈਡਲ ਲਿੱਤਾ, ਡਾਕਟਰ ਅਬਰਾਰ ਉਹਦਾ ਨਾਂ ਹੈ, ਔਰ ਹੋਮੋਪੈਥਿਕ ਡਾਕਟਰ ਇੱਥੋਂ ਦਾ। ਉਹ ਕਹਿੰਦੇ ਜੀ ਕਿਸੇ ਤਰ੍ਹਾਂ ਦੀ ਤੁਹਾਡੀ ਤਕਲੀਫ ਹੈ, ਇੱਕ ਵਾਰੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਗਰੰਟੀ ਨਾਲ ਉਹਦਾ ਇਲਾਜ ਕਰਕੇ ਦੇਵਾਂਗੇ। ਔਰ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਲੱਗਦੀ ਨਾ ਸੋਨਮ ਜੀ, ਉਹ ਹੈਗੀ ਉਹਦੀ ਦਵਾਈ ਦਾ, ਹੋਮੋਪੈਥਿਕ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ,
0: ਸਾਈਡ ਇਫੈਕਟ ਕਦੇ ਵੀ ਨਹੀਂ ਹੁੰਦਾ।
2: ਹਾਂਜੀ, ਇਹ ਸਭ ਤੋਂ ਇੱਕ ਪਲੱਸ ਪੁਆਇੰਟ ਹੈਗਾ, ਤੇ ਅਸੀਂ ਲੋਕ ਤੁਹਾਨੂੰ ਪਤਾ ਕਿੰਨੇ ਕੇਅਰਫੁਲ ਹੈਗੇ ਆ, ਮੈਂ ਖੁਦ ਟਰਾਈ ਕੀਤਾ ਡਾਕਟਰ ਨੂੰ ਤੇ ਮੈਨੂੰ ਵਾਕਈ ਫਰਕ ਪੈ ਗਿਆ, ਮੈਨੂੰ ਇੱਕ ਮਸਲਾ ਸੀ ਤੇ ਉਹ ਫਰਕ ਪੈ ਗਿਆ। ਤੇ ਇਸ ਵਾਸਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ, ਕਾਲ ਕਰੋ 6475535100 ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਉਹ ਡਾਕਟਰ ਸਾਹਿਬ ਨੇ ਗਰੰਟੀ ਕੀਤੀ ਹੈ ਵੀ ਅਸੀਂ ਤੁਹਾਨੂੰ ਮੇਕ ਸ਼ੋਰ ਕਰਾਂਗੇ ਤੁਹਾਡੀ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਸਮਝ ਆਵਾਂਗੇ ਤੇ ਤੁਹਾਡਾ ਇਲਾਜ ਹੈਗਾ ਔਰ ਕਿਸ ਤਰ੍ਹਾਂ ਇਲਾਜ ਹੋ ਸਕਦਾ। ਹੋਮੋਪੈਥਿਕ ਹਰ ਤਰ੍ਹਾਂ ਦਾ ਇਲਾਜ ਹੈਗਾ, ਉਹ ਐਸੀ ਟ੍ਰੀਟਮੈਂਟ ਹੈਗੀ ਜੀ, ਐਸੀ ਚੀਜ਼ਾਂ ਹੈਗੀਆਂ ਨੇ, ਉਹਦੇ ਵਾਸਤੇ ਕਾਲ ਕਰੋ 6475535100 ਤੇ ਕਾਲ ਕਰ ਸਕਦੇ ਹੋ। ਔਰ ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ, ਅਗਰ ਤੁਹਾਨੂੰ ਕੋਈ ਬਿਜ਼ਨਸ ਲੋਨ ਲੈਣਾ ਹੈ 5 ਲੱਖ ਤੱਕ, ਤੇ ਤੁਸੀਂ ਲਾਜ਼ਮੀ ਕਾਲ ਕਰੋ, 5 ਲੱਖ ਤੱਕ ਬੜੀ ਆਸਾਨੀ ਨਾਲ ਮਿਲ ਸਕਦਾ। ਬਹੁਤ ਸਾਰੇ ਲੋਕ ਇਹ ਸੋਚ ਕੇ ਬਹਿ ਗਏ ਨੇ, ਉਹ ਮਯੂਸ ਹੋ ਗਏ, ਮੈਂ ਤਾਂ ਇਹ ਕਹਿੰਦਾ, ਮੈਂ ਤਾਂ ਰੋਜ਼ ਡੀਲਿੰਗ ਕਰਨਾ, ਪਬਲਿਕ ਡੀਲਿੰਗ ਹੁੰਦੀ ਰਹਿੰਦੀ ਹੈ, ਉਹ ਕਹਿੰਦੇ ਜੀ ਪਤਾ ਨਹੀਂ ਸਾਨੂੰ ਪੈਸੇ ਮਿਲਣੇ ਨਹੀਂ ਮਿਲਣੇ। ਉਹ ਭਾਅ ਜੀ ਪੈਸੇ ਮਿਲਣੇ ਨੇ, ਸਿਰਫ ਤੁਸੀਂ ਕਾਲ ਕਰਨੀ ਰਾਈਟ ਪਰਸਨ ਨੂੰ, ਕਿਹੜਾ ਬੰਦਾ ਕੰਮ ਕੀ ਕਰ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੇ ਬਾਰੇ ਜਾਣੋ। ਹਰ ਬੰਦੇ ਕੋਲ ਜਾਣ ਦੀ ਜਾਂ ਹਰ ਬੰਦੇ ਨੂੰ ਆਪਣੀ ਪਰਸਨਲ ਇਨਫੋਰਮੇਸ਼ਨ ਦੇਣ ਦੀ ਲੋੜ ਨਹੀਂ, ਤੁਸੀਂ ਪਹਿਲੇ ਉਹਨੂੰ ਜਾਣੋ, ਸਮਝੋ, ਫਿਰ ਉਹਨੂੰ ਆਪਣਾ ਨਾਮ ਪਤਾ ਦੱਸੋ ਵੀ ਤੁਸੀਂ ਕੌਣ ਹੋਏ ਹੋ। ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਤੁਸੀਂ 5 ਲੱਖ ਲੋਨ ਲੈ ਕੇ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ, ਕੋਈ ਇੰਡਸਟਰੀ ਲਗਾਉਣਾ ਚਾਹੁੰਦੇ ਹੋ, ਕੋਈ ਮਸ਼ੀਨ ਬਾਏ ਕਰਨਾ ਚਾਹੁੰਦੇ, ਕੋਈ ਲੇਜ਼ਰ ਮਸ਼ੀਨ ਬਾਏ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਕਾਲ ਕਰੋ 6477-741-9000। ਔਰ ਲੇਡੀਜ਼ ਵਾਸਤੇ ਇੱਕ ਪ੍ਰੋਗਰਾਮ ਆ ਗਿਆ 50,000 ਤੋਂ ਲੈ ਕੇ 1 ਲੱਖ ਤੱਕ, ਅਗਰ ਤੁਸੀਂ ਘਰੋਂ ਬਹਿ ਕੇ ਰਨ ਕਰਨਾ ਚਾਹੁੰਦੇ ਹੋ ਬਿਜ਼ਨਸ, 50,000 ਤੋਂ ਲੈ ਕੇ 1,00,000 ਤੱਕ ਚਾਹੀਦਾ, ਉਹਦੇ ਵਾਸਤੇ ਵੀ ਕਾਲ ਕਰੋ 6477-741-9000। ਔਰ ਅਗਰ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ ਸੋਨਮ ਜੀ, ਉਹਦੇ ਵਾਸਤੇ ਤੁਸੀਂ ਕਾਲ ਕਰੋ, ਤੁਹਾਨੂੰ ਬੜੀ ਆਸਾਨੀ ਦੇ ਨਾਲ ਤੁਹਾਡੇ ਘਰ 'ਚ ਅਗਰ ਇਕੁਇਟੀ ਹੈ ਅਪ ਟੂ 1,000,000 ਦਵਾ ਸਕਦੇ ਨੇ, ਅਪ ਟੂ 1,000,000 ਅਗਰ ਤੁਸੀਂ ਚਾਹੀਦਾ ਤਾਂ ਤੁਸੀਂ ਕਾਲ ਕਰੋ। ਉਹਨਾਂ ਕੋਲ ਏ ਬੀ ਸੀ ਡੀ ਹਰ ਤਰ੍ਹਾਂ ਦਾ ਲੈਂਡਰ ਹੈਗਾ ਔਰ ਪਿਛਲੇ 27 ਸਾਲਾਂ ਤੋਂ ਇਹੀ ਕੰਮ ਕਰ ਰਹੇ ਨੇ। ਕਾਲ ਕਰੋ, ਨੰਬਰ ਆਪਣੇ ਕੋਲ ਹੈਂਡੀ ਰੱਖੋ, ਕਿਸੇ ਵੀ ਦੀ ਲੋੜ ਪੈ ਸਕਦੀ ਹੈ, ਕੋਈ ਵੀ ਤੁਸੀਂ ਬਿਜ਼ਨਸ ਸਟਾਰਟ ਕਰਨਾ, ਕਾਰ ਬਾਈ ਕਰਨਾ, ਜਾਂ ਤੁਸੀਂ ਮੋਰਗੇ ਲੈਣੀ ਹੈ, ਕਮਰਸ਼ੀਅਲ ਮੋਰਗੇ ਲੈਣੀ ਹੈ ਕਿਸੇ ਤਰ੍ਹਾਂ ਦੀ, 6477-741-9000 'ਤੇ ਕਾਲ ਕਰ ਸਕਦੇ ਹੋ, 647-741-9000। ਜੀ ਸੋਨਮ ਜੀ,
0: ਜੀ ਬਹੁਤ ਸ਼ੁਕਰੀਆ ਨਾਸਿਰ ਜੀ, ਔਰ ਬਿਲਕੁਲ ਫੋਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਕਮਰਸ਼ੀਅਲ ਮੋਰਗੇਜ, ਰੈਜ਼ੀਡੈਂਸ਼ੀਅਲ ਮੋਰਗੇਜ, ਬਿਜ਼ਨਸ ਲੋਨ, ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰਨਾ ਔਰ ਰੀਅਲ ਅਸਟੇਟ ਰਿਗਾਰਡਿੰਗ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਯੂ ਕੈਨ ਕਾਲ ਮੀ 416-910-6000। ਨਾਸਿਰ ਜੀ, ਟਾਈਮ ਦੇਖੋ ਬੈਠੇ ਬੈਠੇ ਟਾਈਮ ਫਲਾਈਜ਼ ਹਾਂ,
2: ਉਹਦੇ ਗੱਲਾਂ ਤੁਸੀਂ ਇੰਨੀ ਇੰਟਰਸਟਿਡ ਕਦੋਂ ਕਰ ਰਹੇ ਹੁੰਦੇ ਤੇ ਟਾਈਮ ਕਿੱਥੇ ਪਤਾ ਲੱਗਦਾ,
0: ਪਤਾ ਲੱਗਦਾ।
2: ਇਹ ਸਾਰੀਆਂ ਉਹ ਗੱਲਾਂ ਤੁਹਾਨੂੰ ਦੱਸੀਆਂ ਜਾ ਰਹੀਆਂ ਜਿੰਦਾ ਤੁਹਾਨੂੰ ਫਾਇਦਾ ਹੋਣ ਵਾਲਾ। ਇਹ ਨੰਬਰ ਜਿਹੜੇ ਅਸੀਂ ਦੱਸਣੇ ਤੁਹਾਡੇ ਨਾਲ ਸ਼ੇਅਰ ਕਰਨੇ ਆ, ਨੰਬਰ ਲਾਜ਼ਮੀ ਸੇਵ ਕਰਿਆ ਕਰੋ, ਕਿਉਂ ਇਹਦਾ ਆਉਣ ਵਾਲੇ ਵਕਤ ਕਿਸੇ ਵੇਲੇ ਵੀ ਇਹ ਚੀਜ਼ਾਂ ਦੀ ਲੋੜ ਪੈ ਸਕਦੀ ਹੈ। ਕੋਈ ਜ਼ਰੂਰੀ ਨਹੀਂ ਅੱਜ ਤੁਹਾਨੂੰ ਲੋੜ ਨਹੀਂ ਤੇ ਕੱਲ ਵੀ ਨਹੀਂ ਹੋ ਸਕਦੀ, ਕੱਲ ਹੋ ਸਕਦੀ, ਪਰਸੋਂ ਹੋ ਸਕਦੀ ਹੈ, ਤੇ ਨੰਬਰ ਲਾਜ਼ਮੀ ਸੇਵ ਕਰਿਆ ਕਰੋ। ਜੋ ਵੀ ਅਗਰ ਤੁਸੀਂ ਸਮਝੋ ਤੁਹਾਨੂੰ ਨੰਬਰ ਮਿਸ ਹੋ ਗਿਆ, ਤੁਸੀਂ ਸੋਨਮ ਜੀ ਨੂੰ ਕਾਲ ਕਰਕੇ ਨੰਬਰ ਲੈ ਸਕਦੇ ਹੋ। ਉਹਦਾ ਨੰਬਰ ਸੋਨਮ ਜੀ ਦਾ ਬੜਾ ਸੌਖਾ ਜਿਹਾ ਨੰਬਰ ਹੈ, 416-910-6000 'ਤੇ ਕਾਲ ਕਰਕੇ ਤੁਸੀਂ ਨੰਬਰ ਲੈ ਸਕਦੇ ਹੋ। ਜੀ
0: ਬਿਲਕੁਲ ਜੀ।

0: Once again, welcome. Hanji aur Jaan da waqt aa gaya hai. Jaan to pehla ek baar fir to same cheez, be grateful whatever you have in your life. Shukrana, shukrana, shukrana, shukrana karan naal I think adhiya problem zindagi diyan dur ho jandi hai. Asli insaan ohi hai, sabar te sukh de vich te sare shukrana karde hain. Par jadon todi zindagi vich bahut dukh hove, problems ne chare passe to ghereya hoya tuhanu hai na, koi rasta nazar nahi aa reha, blackout ho gaya. Us waqt jehde log sabar naal ਉਸ ਚੀਜ਼ ਨੂੰ ਐਕਸੈਪਟ ਕਰਦੇ ਆ, ਰੱਬ ਦਾ ਸ਼ੁਕਰਾਨਾ ਕਰਦੇ ਆ, ਰੱਬ ਉਹਨਾਂ ਤੇ ਜ਼ਰੂਰ ਮਿਹਰਬਾਨ ਹੁੰਦਾ।
1: ਬਿਲਕੁਲ, ਜਾਂਦੇ ਜਾਂਦੇ ਸੋਨਮ ਜੀ ਇੱਕ ਵਾਰੀ ਮੈਂ ਫੇਰ ਸ਼ੇਅਰ ਕਰਦਾ ਜਾਵਾਂ, ਓਪਨ ਮਾਈ ਕੈਫੇ ਇਨ ਕੁਜ਼ੀਨ, ਤੁਸੀਂ ਅਗਰ ਚਾਹੁੰਦੇ ਹੋ ਲਾਹੌਰ ਤੁਹਾਨੂੰ ਟੇਸਟ ਮਿਲ ਇੰਜ ਲੱਗੇ ਤੁਸੀਂ ਲਾਹੌਰ ਜਾ ਕੇ ਖਾਂਦੇ ਪਏ ਹੋ, ਤੇ ਤੁਹਾਨੂੰ ਓਪਨ ਮਾਈ ਕੈਫੇ ਇਨ ਕੁਜ਼ੀਨ ਸਾਰੇ ਦੇ ਸਾਰੇ ਕੁੱਕ ਐਂਡ ਸ਼ੈਫ ਸਾਰੇ ਪਾਕਿਸਤਾਨ ਤੋਂ ਆਏ ਨੇ ਔਰ ਤੁਹਾਡੇ ਵਾਸਤੇ ਬੈਠੇ ਨੇ ਔਰ ਬਹੁਤ ਵਧੀਆ ਫੂਡ ਬਣਾ ਰਹੇ ਨੇ। ਕੋਈ ਵੀ ਤੁਸੀਂ ਲਾਹੌਰੀ ਟੇਸਟ ਲੈਣਾ, ਕੜਾਈ ਗੋਸ਼ਤ ਬਣਾਉਣਾ, ਗੁੜ ਕੜਾਈ ਜਾਂ ਤੁਸੀਂ ਚਿਕਨ ਕੜਾਈ ਜਾਂ ਸ਼ਨਵਾਰੀ ਕਿਸੇ ਤਰ੍ਹਾਂ ਦਾ ਵੀ ਆ ਬਾਰਬੀਕਿਊ, ਤੁਸੀਂ ਇੱਕ ਵਾਰੀ ਖਵਾਬ ਇਹਨਾਂ ਦੇ ਖਵਾ ਕੇ ਵੇਖੋ, ਤੁਹਾਨੂੰ ਪਤਾ ਲੱਗੇ ਕਿਸ ਲੈਵਲ ਦੇ ਖਵਾਬ ਨੇ। ਔਰ ਚਿਕਨ ਖਵਾਬ ਬਹੁਤ ਵਧੀਆ, ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਨੇ ਖਵਾਬ ਖਾਣ, ਔਰ ਚਿਕਨ ਕੜਾਈ ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ, ਉਹਨਾਂ ਵਾਸਤੇ ਤੁਸੀਂ ਡਾਈਨਿੰਗ ਕਰ ਸਕਦੇ ਹੋ, ਲੰਚ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ, ਜਾਂ ਬ੍ਰੇਕਫਾਸਟ ਤੁਸੀਂ ਵੀਕਐਂਡ ਤੇ ਉਹਨਾਂ ਕੋਲ ਬਫੇ ਹੈਗਾ ਜੇ। ਸਿਰਫ ਨਾਈਨਟੀਨ ਨਾਈਨਟੀ ਨਾਈਨ ਚ $20 ਚ 14 ਆਈਟਮਾਂ, ਉਹਦੇ ਚ ਮਟਨ ਪਾਏ, ਹਲਵਾ ਪੂੜੀ, ਲਾਹੌਰੀ ਚਨੇ ਔਰ ਬਹੁਤ ਸਾਰੀਆਂ ਚੀਜ਼ਾਂ, 14 ਆਈਟਮਾਂ ਤੁਹਾਨੂੰ ਅਗਰ ਖਾਣੀਆਂ ਨਾ, ਤੇ ਤੁਸੀਂ ਓਪਨ ਮਾਈ ਕੈਫੇ ਨੂੰ ਤੁਸੀਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਬ੍ਰੇਕਫਾਸਟ ਐਂਡ ਬ੍ਰੰਚ ਮਿਲੇਗਾ। ਔਰ ਅਗਰ ਤੁਸੀਂ ਹਾਲ ਕੋਈ ਬੁਕਿੰਗ ਪਾਰਟੀ ਕਰਨੀ, ਛੋਟੀ ਮੋਟੀ ਬਰਥਡੇ ਪਾਰਟੀ ਜਾਂ ਕੋਈ ਵੀ ਪਾਰਟੀ ਕਰਨੀ ਹੈ, 20 ਆਈਟਮਾਂ ਸਿਰਫ $24.99 ਦੀ ਹੈ, 20 ਆਈਟਮਾਂ $24.99 ਨੰਬਰ ਸੌਖਾ ਜਗ੍ਹਾ 416-526-6800 ਤੁਸੀਂ ਓਪਨ ਮਾਈ ਕੈਫੇ ਦੀ ਵਿਜ਼ਿਟ ਵੀ ਕਰ ਸਕਦੇ ਹੋ, omcc.c ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ। ਜੀ ਸੋਨਮ ਜੀ,
0: ਜੀ ਬਹੁਤ ਸ਼ੁਕਰੀਆ ਨਾਸਿਰ ਜੀ ਤੁਹਾਡਾ ਵੀ ਔਰ ਸਾਰੇ ਲਿਸਨਰਸ ਦਾ ਪ੍ਰੋਗਰਾਮ ਨੂੰ ਸੁਣਨ ਲਈ, ਕਰਨ ਲਈ। 416-910-6000 ਆਫਟਰ ਦਾ ਸ਼ੋਅ ਮਾਈ ਨੰਬਰ, ਟੇਕ ਕੇਅਰ ਆਫ ਯੋਰਸੈਲਫ, ਇੰਜੋਏ ਯੋਰ ਵੀਕਐਂਡ, ਨੈਕਸਟ ਵੀਕ ਫਿਰ ਤੁਹਾਡੇ ਨਾਲ ਗੱਲਬਾਤ ਹੋਏਗੀ। ਥੈਂਕ ਯੂ ਸੋ ਮਚ ਫੋਰ ਲਿਸਨਿੰਗ ਰੇਡੀਓ ਗੋਲਡ।

0: AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
2: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
1: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
2: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
1: ਵੱਖਰਾ ਢੰਗ ਵੱਖਰਾ ਰੰਗ,
2: ਰੇਡੀਓ ਜਿਹਦਾ ਵੱਖਰਾ ਅੰਦਾਜ਼,
1: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
3: ਰੇਡੀਓ ਅੰਦਾਜ਼।
1: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

ਆਦਾਬ, ਨਮਸਕਾਰ, ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਗੁੱਡ ਈਵਨਿੰਗ। ਵਾਪਸ ਆ ਗਏ ਜੀ, ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ, ਵੀਕਐਂਡ ਵਿੱਚ ਰੇਡੀਓ ਅੰਦਾਜ਼ ਨੂੰ ਸ਼ਾਮਿਲ ਕਰ ਰਹੇ ਹੋ, ਬਹੁਤ ਸ਼ੁਕਰੀਆ। ਰੇਡੀਓ ਅੰਦਾਜ਼ ਦੇ ਵਿੱਚ ਮੈਂ ਤੁਹਾਡੀ ਹੋਸਟ ਪਰਮ ਹਾਜ਼ਰ ਹੋ ਚੁੱਕੀ ਹਾਂ ਤੁਹਾਡੇ ਲਈ। ਗੱਲਬਾਤ ਕਰਾਂਗੇ ਜੀ ਅੱਜ 7:45 ਤੱਕ ਰੇਡੀਓ ਅੰਦਾਜ਼ ਦੇ ਵਿੱਚ। ਸਾਡੇ ਸਾਰੇ ਲਿਸਨਰਸ ਨੂੰ, ਸਾਰੇ ਪਰਿਵਾਰਾਂ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ, ਬਹੁਤ ਸਾਰਾ ਪਿਆਰ, ਢੇਰ ਸਾਰਾ ਸਤਿਕਾਰ, ਵੈਲਕਮ ਜੀ ਆਇਆਂ ਨੂੰ, ਖੁਸ਼ਾਮਦੀਦ ਐਂਡ ਸਵਾਗਤਮ।

ਆਸ ਕਰਦੀ ਹਾਂ ਜੀ ਤੁਹਾਡਾ ਦਿਨ ਬੜਾ ਖੂਬਸੂਰਤ ਲੰਘਿਆ ਹੋਊਗਾ, ਦਿਨ ਬੜਾ ਖੂਬਸੂਰਤ ਸੀ। ਬਾਕੀ ਹੈ ਜੀ, ਜ਼ਿੰਦਗੀ ਬੜੀ ਖੂਬਸੂਰਤ ਹੈ, ਅਗਰ ਅਸੀਂ ਚਾਹੀਏ ਅਸੀਂ ਜ਼ਿੰਦਗੀ ਨੂੰ ਮਾਣਨਾ ਚਾਹੀਏ, ਜ਼ਿੰਦਗੀ ਦੇ ਲਈ ਅਸੀਂ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਏ, ਤਾਂ ਜ਼ਿੰਦਗੀ 'ਚ ਸਾਨੂੰ ਇੰਨੀਆਂ ਕੁ ਬਖਸ਼ਿਸ਼ਾਂ, ਇੰਨੀਆਂ ਕੁ ਰਹਿਮਤਾਂ, ਇੰਨੀਆਂ ਕੁ ਨਹਿਮਤਾਂ ਸਾਨੂੰ ਹਰ ਰੋਜ਼ ਹਰ ਪਲ ਮੈਂ ਤਾਂ ਕਹੂੰਗੀ ਕਿ ਮਿਲਦੀਆਂ, ਪਰ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਸੋਚ ਵੀ ਸਕੀਏ ਕਿ ਸਾਨੂੰ ਬਹੁਤ ਕੁਛ ਮਿਲਿਆ। ਅਤੇ ਕਈ ਵਾਰ ਅਸੀਂ ਆਪਣੀ ਭੱਜ ਦੌੜ ਦੇ ਵਿੱਚ ਇੰਨੀ ਕੁ ਜ਼ਿੰਦਗੀ ਨੂੰ ਕੰਪਲੀਕੇਟ ਕਰ ਲੈਂਦੇ ਹਾਂ, ਇੰਨਾ ਕੁ ਅਸੀਂ ਆਪਣੇ ਆਪ ਨੂੰ ਰੁਝੇਵਿਆਂ ਦੇ ਵਿੱਚ ਬਿਜ਼ੀ ਕਰ ਲੈਂਦੇ ਹਾਂ ਕਿ ਬਾਕੀ ਸਾਰਾ ਕੁਛ ਭੁੱਲ ਜਾਂਦੇ ਹਾਂ। ਸੋ ਜ਼ਿੰਦਗੀ ਬੜੀ ਖੂਬਸੂਰਤ ਆ ਜੀ, ਜ਼ਿੰਦਗੀ ਨੂੰ ਜ਼ਰੂਰ ਆਨੰਦਿਤ ਹੋ ਕੇ ਇੰਜੋਏ ਕਰੋ, ਮਾਣੋ, ਆਪਣੇ ਆਸ ਪਾਸ ਤੁਹਾਡੇ ਪਰਿਵਾਰ, ਤੁਹਾਡੇ ਦੋਸਤ ਮਿੱਤਰ ਜਿਨ੍ਹਾਂ ਦੇ ਨਾਲ ਵੀ ਤੁਸੀਂ ਟਾਈਮ ਥੋੜ੍ਹਾ ਬਹੁਤਾ ਵੀ ਸਪੈਂਡ ਕਰਨਾ ਚਾਹੁੰਦੇ ਹੋ, ਜ਼ਰੂਰ ਕਰਿਆ ਕਰੋ। ਆਪਣੇ ਆਪ ਦੇ ਨਾਲ ਅਸੀਂ ਟਾਈਮ ਸਪੈਂਡ ਕਰਨਾ ਭੁੱਲ ਗਏ ਹਾਂ, ਸੋ ਉਹ ਜ਼ਰੂਰ ਕਰੀਏ। ਵੈਲਕਮ ਬੈਕ ਜੀ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ, ਸਾਡੇ ਸਾਰੇ ਲਿਸਨਰਸ ਨੂੰ ਨਿੱਘੀ ਜੀ ਆਇਆਂ ਵੈਲਕਮ। ਅਤੇ ਗੱਲਬਾਤ ਤੁਹਾਡੇ ਨਾਲ ਚੱਲਦੀ ਰਹੇਗੀ। ਸਟੂਡੀਓਜ਼ ਦੇ ਨੰਬਰ ਰਹਿਣਗੇ 416-260-2333-7364-1632-7368-416-260-2333-7368, ਸਟੂਡੀਓਜ਼ ਦੇ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।

0: ਸੋ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਬੜੀ ਲਾਜ਼ਮੀ ਹੈ ਜੀ, ਤੁਹਾਡਾ ਹੰਕਾਰ ਹੈ ਬੜਾ ਲਾਜ਼ਮੀ ਆ। ਪ੍ਰੋਗਰਾਮ ਦੇ ਵਿੱਚ ਗੱਲਬਾਤ ਜ਼ਰੂਰ ਕਰਾਂਗੇ, ਕੁਛ ਸਾਡੇ ਸਪੋਂਸਰਸ ਉਹਨਾਂ ਦੇ ਮੈਸੇਜਸ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਅਤੇ ਜ਼ਰੂਰ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਜਾਂ ਕਿ ਕਿਸੇ ਵੀ ਸਾਡੇ ਸਪੋਂਸਰਸ ਦਾ ਨੰਬਰ ਤੁਸੀਂ ਚਾਹੁੰਦਾ ਚਾਹੁੰਦੇ ਹੋ, ਉਹਨਾਂ ਦੀ ਸਰਵਿਸਿਜ਼ ਅਵੇਲ ਕਰਨਾ ਚਾਹੁੰਦੇ ਹੋ, ਅਤੇ ਮੇਰਾ ਫੋਨ ਨੰਬਰ ਹੈ ਜੀ 647-234-6000 6000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੱਕ ਸੁਨੇਹਾ ਤੁਹਾਨੂੰ ਬੜਾ ਲਾਜ਼ਮੀ ਹੈ ਦੱਸਦੀ, ਵੈਸੇ ਸਾਰੇ ਸੁਨੇਹੇ ਲਾਜ਼ਮੀ ਹੈਗੇ ਆ, ਪਰ ਗੱਲ ਜਦੋਂ ਬੱਚਤ ਦੀ ਆਉਂਦੀ ਆ ਅਤੇ ਗੱਲ ਜਦੋਂ ਅਸੀਂ ਕਰਦੇ ਹਾਂ ਜੀ ਆਟੋ ਇੰਸ਼ੋਰੈਂਸ ਦੀ, ਅਤੇ ਆਟੋ ਇੰਸ਼ੋਰੈਂਸ ਨੇ ਹਾਏ ਹਾਏ ਕਰਵਾਈ ਪਈ ਆ, ਆਟੋ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰ ਰਹੇ ਹੋ, ਅਤੇ ਇੱਕ ਵਾਰ ਕਾਲ ਜ਼ਰੂਰ ਕਰ ਲਿਓ, ਕਿਉਂਕਿ ਤੁਹਾਡੀ ਇੱਕ ਕਾਲ ਤੁਹਾਡੇ ਸਾਲ ਦੇ $500-$800 ਪਹੁੰਚਾ ਸਕਦੀ ਆ। ਸੋ ਜੇ ਇੰਨੀ ਕੁ ਸੇਵਿੰਗ ਸਾਡੀ 5 ਮਿੰਟ ਦੀ ਕਾਲ ਕਰ ਸਕਦੀ ਹੈ ਤਾਂ ਵਾਈ ਨੋਟ। ਇੰਨਾ ਕੁ ਐਫਰਟਸ ਅਸੀਂ ਆਪਣੇ ਆਪ ਲਈ ਕਰਨਾ, ਆਪਣੇ ਆਪ 'ਤੇ ਪੈਸੇ ਬਚਾਉਣੇ ਆ। ਉਹ ਹੈ ਜੀ ਕੁਲਵਿੰਦਰ ਗੁਲੇਰੀਆ ਜੀ ਦਾ ਫੋਨ ਨੰਬਰ, ਜਿਨ੍ਹਾਂ ਨੇ ਆਟੋ ਅਤੇ ਹੋਮ ਇੰਸ਼ੋਰੈਂਸ 'ਤੇ ਤੁਹਾਨੂੰ ਬੈਸਟ ਰੇਟਸ ਪ੍ਰੋਵਾਈਡ ਕਰ ਦੇਣੇ ਆ, ਤੁਹਾਡੀ ਇੰਸ਼ੋਰੈਂਸ ਕੱਟ ਜਾਣੀ ਆ ਅਤੇ ਤੁਹਾਡੇ ਪੈਸੇ ਵੀ ਬਚ ਜਾਣੇ ਆ।
1: ਕਿਆ ਬਾਤ ਹੈ, ਬੜੇ ਪਰੇਸ਼ਾਨ ਬੈਠੇ ਹੋ।
2: ਕਿਆ ਬਤਾਉਂ ਯਾਰ, ਆਟੋ ਐਂਡ ਹੋਮ ਇੰਸ਼ੋਰੈਂਸ ਰਿਨਿਊਅਲ ਆਈ ਹੈ, ਫਿਰ ਇਨਕਰੀਸ ਹੋ ਗਿਆ, ਕਲੀਨ ਰੈਕਰਡ ਹੈ, ਫਿਰ ਵੀ ਹਾਈ ਪ੍ਰੀਮੀਅਮ ਹਰ ਸਾਲ ਪੇ ਕਰਨਾ ਪੜ ਰਹਾ ਹੈ।
1: ਬਸ ਇਤਨੀ ਸੀ ਬਾਤ, ਅਭੀ ਫੋਨ ਕਰੋ ਕੁਲਵਿੰਦਰ ਗੁਲੇਰੀਆ ਕੋ, ਜੋ 15 ਸੇ ਜ਼ਿਆਦਾ ਇੰਸ਼ੋਰੈਂਸ ਕੰਪਨੀ ਕੇ ਸਾਥ ਕਾਮ ਕਰਤੇ ਹੈਂ ਔਰ ਤੁਹਾਰੀ ਹੋਮ, ਆਟੋ ਔਰ ਬਿਜ਼ਨਸ ਇੰਸ਼ੋਰੈਂਸ ਪ੍ਰਾਈਸ ਚੈੱਕ ਕਰਕੇ ਆਨੈਸਟ ਐਡਵਾਈਸ ਔਰ ਬੈਸਟ ਰੇਟਸ ਪ੍ਰੋਵਾਈਡ ਕਰ ਸਕਤੇ ਹੈਂ।
2: ਥੈਂਕਸ ਦੋਸਤ, ਤੁਨੇ ਤੋ ਮੇਰੀ ਪ੍ਰੋਬਲਮ ਹੀ ਹੱਲ ਕਰ ਦੀ।
1: ਯਦੀ ਆਪ ਵੀ ਆਪਣੀ ਆਟੋ, ਹੋਮ, ਬਿਜ਼ਨਸ, ਲਾਈਫ ਜਾਂ ਟ੍ਰੈਵਲ ਇੰਸ਼ੋਰੈਂਸ ਕੇ ਬੈਸਟ ਰੇਟਸ ਔਰ ਪ੍ਰੋਫੈਸ਼ਨਲ ਸਰਵਿਸ ਚਾਹਤੇ ਹੈਂ ਤੋ ਫੋਨ ਕਰੇਂ ਕੁਲਵਿੰਦਰ ਗੁਲੇਰੀਆ ਕੋ 6472180726, ਦੈਟ ਇਜ਼ 6472180726।
3: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702 V23
4: लाइसेंस नंबर 10394।
5: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
6: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।

ਵੈਲਕਮ ਬੈਕ ਜੀ, 6:08 ਹੋ ਗਏ ਆ। ਇੱਕ ਵਾਰ ਫਿਰ ਤੋਂ ਸਾਰੇ ਲਿਸਨਰਸ ਨੂੰ, ਪਰਿਵਾਰਾਂ ਨੂੰ, ਜੀ ਆਇਆਂ ਨੂੰ, ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓਜ਼ ਨੰਬਰ 416-233-7368

ਜ਼ਿੰਦਗੀ ਬੜੀ ਖੂਬਸੂਰਤ ਆ ਜੀ, ਤੇ ਮਰੂ ਮਰੂ ਕਿਉਂ ਕਰਨਾ ਜੇ ਜ਼ਿੰਦਗੀ ਨੂੰ ਇੰਜੋਏ ਕਰਨਾ ਤੇ ਫਿਰ ਮਰੂ ਮਰੂ ਕਰਕੇ ਤੇ ਕੰਮ ਨਹੀਂ ਚੱਲਣਾ। ਜ਼ਿੰਦਗੀ ਖੂਬਸੂਰਤ ਹੈ, ਇਹਨੂੰ ਇੰਜੋਏ ਕਰੀਏ। ਜਿੰਨਾ ਵੀ ਪਰਮਾਤਮਾ ਨੇ ਸਾਨੂੰ ਜ਼ਿੰਦਗੀ 'ਚ ਨਵਾਜ਼ਿਆ, ਜਿੰਨੀਆਂ ਵੀ ਚੀਜ਼ਾਂ ਦੇ ਨਾਲ ਜਿੰਨੀ ਵੀ ਬਖਸ਼ਿਸ਼ ਸਾਡੇ 'ਤੇ ਕੀਤੀ ਆ, ਉਸ ਲਈ ਅਸੀਂ ਸ਼ੁਕਰਗੁਜ਼ਾਰ ਹੋਈਏ। ਅਤੇ ਜਦੋਂ ਅਸੀਂ ਗ੍ਰੈਟੀਟਿਊਡ ਜਾਂ ਸ਼ੁਕਰਾਨਾ ਪਰਮਾਤਮਾ ਦਾ ਕਰਦੇ ਹਾਂ, ਜਦੋਂ ਅਸੀਂ ਸਬਰ ਸ਼ੁਕਰ ਦੇ ਵਿੱਚ ਰਹਿੰਦੇ ਹਾਂ ਤਾਂ ਫਿਰ ਖਜ਼ਾਨੇ ਭਰਪੂਰ ਰਹਿੰਦੇ ਹਾਂ, ਫਿਰ ਅਸੀਂ ਵੀ ਚੜ੍ਹਦੀ ਕਲਾ 'ਚ ਰਹਿੰਦੇ ਹਾਂ। ਸੋ ਵੈਲਕਮ ਬੈਕ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਨੇ, ਕਿੱਥੇ ਕਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋ। 416-233-7788 ਸਟੂਡੀਓਜ਼ ਦੇ ਨੰਬਰ ਨੇ, ਤੁਸੀਂ ਗੱਲਬਾਤ ਕਰ ਸਕਦੇ ਹੋ। 17 ਡਿਗਰੀ ਟੈਂਪਰੇਚਰ ਫੀਲਸ ਲਾਈਕ 19 ਡਿਗਰੀ, ਅਤੇ 19 ਹੀ ਤਰੀਕ ਹੈ, ਸਪਟੈਂਬਰ 19 ਹੋ ਚੁੱਕਿਆ। ਚਲੋ ਏ ਐਮ 5:30 ਦੀਆਂ ਤਰੰਗਾਂ 'ਤੇ ਤੁਸੀਂ ਰੇਡੀਓ ਅੰਦਾਜ਼ ਸੁਣ ਰਹੇ ਹੋ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਪੂਰੀ ਆਸ ਕਰਦੀ ਹਾਂ ਕਿ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ, ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ। ਕਾਲ ਚਾਹੇ ਨਾ ਕਰ ਸਕੋ, ਪਰ ਸਾਥ ਜ਼ਰੂਰ ਦੇ ਰਹੇ ਹੋਵੋਗੇ। ਸੋ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਥ ਲਈ, ਪ੍ਰੋਗਰਾਮ ਦੇ ਲਈ ਤੁਸੀਂ ਟਾਈਮ ਕੱਢਿਆ, ਸੁਣ ਰਹੇ ਹੋ ਗੱਲਬਾਤ ਨੂੰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। 416-233-7788 ਸਟੂਡੀਓਜ਼ ਦੇ ਨੰਬਰ ਨੇ, ਤੁਸੀਂ ਗੱਲਬਾਤ ਕਰਨਾ ਚਾਹੋ ਜ਼ਰੂਰ ਕਰ ਸਕਦੇ ਹੋ। 416-233-7788 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਗੱਲਾਂ ਬਾਤਾਂ ਦੇ ਨਾਲ ਨਾਲ ਤੁਹਾਡੇ ਨਾਲ ਕੁਛ ਨਾ ਕੁਛ ਹੋਰ ਵੀ ਸਾਂਝ ਪਾਵਾਂਗੇ, ਜਿਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕੋ, ਤੁਸੀਂ ਵੀ ਆਪਣੇ ਵਿਚਾਰ ਰੱਖ ਸਕੋ, ਜਾਂ ਜਵਾਬ ਸਵਾਲ ਅਸੀਂ ਤੁਹਾਡੇ ਨਾਲ ਕਰੀਏ ਅਤੇ ਤੁਸੀਂ ਉਹਦੇ ਜਵਾਬ ਦਿਓ। ਸੋ ਸਟੂਡੀਓਜ਼ ਨੰਬਰ 416-233-7788। ਆਪਣਾ ਫੈਸ਼ਨ ਦਾ ਸੁਨੇਹਾ ਦੱਸਦੀ ਹੈ ਜੀ, ਮੇਰੀਆਂ ਭੈਣਾਂ ਜਿਹੜੀਆਂ ਸੋਚ ਰਹੀਆਂ ਸੀ ਕਿ ਸੂਟ ਖਰੀਦਣਾ, ਕਿੱਥੇ ਜਾਈਏ, ਆਪਣਾ ਫੈਸ਼ਨ 'ਤੇ ਜਾਇਓ ਜੀ, ਬੜੇ ਖੂਬਸੂਰਤ ਸੂਟ ਇਹਨਾਂ ਤੋਂ ਮਿਲ ਜਾਣਗੇ ਤੁਹਾਨੂੰ। ਕੋਈ ਵਿਆਹ ਸ਼ਾਦੀ ਆ ਰਿਹਾ, ਘਰ ਦੇ ਵਿੱਚ ਕੋਈ ਗੈਟ ਟੂਗੈਦਰ, ਕੋਈ ਤੁਸੀਂ ਕੋਈ ਫੰਕਸ਼ਨ ਰੱਖਿਆ, ਕੋਈ ਇਵੈਂਟ ਰੱਖਿਆ ਹੋਇਆ, ਅਤੇ ਸੂਟ ਨਵਾਂ ਖਰੀਦਣਾ ਚਾਹੁੰਦੇ ਹੋ, ਲਹਿੰਗੇ ਗਰਾਰੇ ਸ਼ਰਾਰੇ ਤੁਹਾਨੂੰ ਸਾਰੇ ਇੱਥੋਂ ਮਿਲ ਜਾਣੇ ਆ, ਹੈਵੀ ਡਰੈਸਿਸ ਵੀ ਮਿਲ ਜਾਣੀਆਂ, ਸਾੜੀਆਂ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀਆਂ, ਤੁਹਾਨੂੰ ਵਿਆਹ ਸ਼ਾਦੀ ਵਿੱਚ ਦੇਣ ਲੈਣ ਵਾਲੇ ਸੂਟ ਵੀ ਇੱਥੋਂ ਮਿਲ ਜਾਣੇ ਆ ਜੀ, ਅਤੇ ਨਾਲ ਦੀ ਨਾਲ ਇੱਥੇ ਜਿਹੜੇ ਟੇਲਰ ਮੈਡਮ ਹੈਗੇ ਆ ਉਹ ਬੜਾ ਸੋਹਣਾ ਤੁਹਾਡਾ ਸੂਟ ਸਟਿੱਚ ਵੀ ਕਰਕੇ ਦੇ ਸਕਦੇ ਨੇ। ਸੋ ਤੁਸੀਂ ਸੂਟ ਸਵਾਉਣਾ ਹੋਵੇ ਜਾਂ ਸੂਟ ਲਿਆਉਣਾ ਹੋਵੇ, ਖਰੀਦਣਾ ਹੋਵੇ, ਅਤੇ ਸੂਟਾਂ ਦੇ ਨਾਲ ਮੈਚ ਕਰਦੀ ਜੁਐਲਰੀ ਤੁਹਾਨੂੰ ਚਾਹੀਦੀ ਹੋਵੇ, ਅਪਰਾ ਫੈਸ਼ਨ ਨੂੰ ਯਾਦ ਰੱਖਣਾ ਜੀ, 2575 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 21, ਇਹ ਟੋਰਬਮ ਐਂਡ ਸਟੀਲਸ ਦੇ ਕੋਨੇ ਦੇ ਨੇ। ਸੋ ਅਪਰਾ ਫੈਸ਼ਨ 647-641-4595, 647-641-4595, ਅਪਰਾ ਫੈਸ਼ਨ 647-641-4595, 647-641-4595।

0: ਸੋ ਇਹਨਾਂ ਦੇ ਪਾਸੋਂ ਤੁਹਾਨੂੰ ਕੰਗਣ ਵੀ ਮਿਲ ਜਾਣੇ ਆ ਤੇ ਨਾਲ ਸੋਹਣੇ ਝੁਮਕੇ ਹਾਰ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਮਿਲ ਜਾਣੇ ਆ ਆਪਣਾ ਫੈਸ਼ਨ ਸੂਟ ਤੇ ਨਾਲ ਮੈਚ ਕਰਦੀ ਜੁਲਰੀ 647-641-4595 6476414-5955 ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਨਾਲ ਹੀ ਨਾਲ ਤੁਹਾਨੂੰ ਅਸੀਂ ਨੰਬਰ ਦੱਸੀ ਜੀ ਦੇਸੀ ਫਰਾਈਡ ਮੈਨੀਆਂ ਦਾ ਜਿੱਥੋਂ ਲਜ਼ੀਜ਼ ਖਾਣਾ ਤੁਸੀਂ ਔਡਰ ਕਰ ਸਕਦੇ ਹੋ ਇੰਜੋਏ ਕਰ ਸਕਦੇ ਹੋ ਅਤੇ ਇਸ ਵੀਕ ਦਾ ਸਪੈਸ਼ਲ ਕੁਛ ਨਾ ਕੁਛ ਹੋਏਗਾ ਅਗਰ ਤੁਸੀਂ ਪਿਕਅਪ ਕਰਨਾ ਫੂਡ ਟਰਾਈ ਕਰਨਾ ਇਹਨਾਂ ਦਾ ਅਜੇ ਤੱਕ ਨਹੀਂ ਵਿਜ਼ਿਟ ਕੀਤਾ ਤਾਂ ਜ਼ਰੂਰ ਇੱਕ ਵਾਰ ਚੱਕਰ ਲਗਾਇਓ ਇਹ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਜਿਹੜਾ ਪਲਾਜ਼ਾ ਹੈਗਾ 6171 ਮੇਫੀਲਡ ਰੋਡ ਯੂਨਿਟ ਨੰਬਰ 96 ਦੇ ਵਿੱਚ ਲੋਕੇਟਡ ਨੇ ਸੋ ਇੱਕ ਵਾਰ ਜ਼ਰੂਰ ਪਹੁੰਚਿਓ ਜੀ ਇਹਨਾਂ ਦਾ ਖਾਣਾ ਟਰਾਈ ਕਰੋ ਵੈਜ ਅਤੇ ਨੋਨ ਵੈਜ ਦੋਨੋਂ ਦੇ ਵਿੱਚ ਬਹੁਤ ਸਾਰੀਆਂ ਚੋਇਸਿਸ ਤੁਹਾਨੂੰ ਮਿਲ ਜਾਣੀਆਂ ਇਵੈਂਟ ਕੋਈ ਆ ਰਿਹਾ ਕੋਈ ਕੇਟਰਿੰਗ ਦਾ ਤੁਸੀਂ ਸੋਚ ਰਹੇ ਸੀਗੇ ਤਾਂ ਜ਼ਰੂਰ ਇਹਨਾਂ ਇੱਕ ਵਾਰ ਇਹਨਾਂ ਨੂੰ ਮੌਕਾ ਤੁਸੀਂ ਦੇਣਾ ਦੇਸੀ ਫਰਾਈਡ ਮੈਨੀਆ 647-544-3475 6475-334-3475 'ਤੇ ਕਾਲ ਕਰ ਸਕਦੇ ਹੋ ਦੇਸੀ ਫਰਾਈਡ ਮੈਨੀਆ 647-534-3475 'ਤੇ ਕਾਲ ਕੀਤੀ ਜਾ ਸਕਦੀ ਆ ਸਟੂਡੀਓ 'ਚ ਗੱਲਬਾਤ ਕਰਨ ਲਈ ਸਟੂਡੀਓਜ਼ ਨੰਬਰ 416-233-7368 416-233-7368 ਜਿਹੜੇ ਸਾਡੇ ਲਿਸਨਰਸ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਜੀ ਰੇਡੀਓ ਅੰਦਾਜ਼ ਨੂੰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਸਪੋਰਟ ਕਰਨਾ ਚਾਹੁੰਦੇ ਹੋ ਮੇਰਾ ਫੋਨ ਨੰਬਰ 647-234-6000 6472-34-6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ ਬਲਦੇਵ ਜੀ ਦੀ ਕਾਲ ਆ ਰਹੀ ਹੈ ਉਹਨਾਂ ਨਾਲ ਗੱਲ ਕਰ ਲਈਏ ਬਲਦੇਵ ਜੀ ਸਤਿ ਸ਼੍ਰੀ ਅਕਾਲ
1: ਹੈਲੋ
0: ਹਾਂਜੀ ਬਲਦੇਵ ਜੀ ਸਤਿ ਸ਼੍ਰੀ ਅਕਾਲ
1: ਤੂੰ ਕਿਹੜੇ ਬਾਲ ਖੜੀ ਆ
0: ਮੈਂ ਸੋਚ ਰਹੀ ਹਾਂ ਜੀ ਖੜ ਜਾਵਾਂ ਪਰ ਫਿਰ ਮੈਂ ਸੋਚਦੀ ਹਾਂ ਵੀ ਮੈਨੂੰ ਤਾਂ 4-5 ਕੁ ਜਿਹੜੇ ਇਹਦੀ ਵੋਟਾਂ ਪੈਣੀਆਂ ਫਿਰ ਰਹਿਣ ਦੇਣ ਮੈਂ ਕਿਹਾ ਫਿਰ ਰਹਿਣ ਨਹੀਂ ਜੀ ਮੈਨੂੰ ਤਾਂ ਗਾਂ ਨੂੰ ਵੀ ਨਹੀਂ ਪੈਣੀਆਂ
1: ਮੈਂ ਨਿੱਕੀ ਦੋ ਫੰਗੀ ਬਵਾਨ ਜਦ ਲੱਗੇ ਭੁੱਖ ਖਾਵਾਂ ਸਾਰਾ ਜਹਾਨ ਸੱਚੀ ਹਸਰਤ ਵਰਗੀ ਹੂ ਉਸਦੇ ਚਾਵਾਂ ਚੋ ਮਨ ਪੀ ਹੈ ਹਰ ਹੈ ਲੱਜਤ ਵਰਗੀ ਹੂ ਮਨ ਦੀ ਨਿਰਮਲਤਾ ਦਾ ਸੂਫੀ ਸੱਚੀ ਕੁਦਰਤ ਵਰਗੀ ਹੂ
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
1: ਮੈਂ ਨਿੱਕੀ ਦੋ ਫੰਗੀ ਬੇਬਾਨ ਜਦੋਂ ਲੱਗੇ ਭੁੱਖ ਤੇ ਖਾਵਾਂ ਸਾਰਾ ਜਹਾਂ ਧੰਨਵਾਦ ਭਾਈ
0: ਠੀਕ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 416-233-7368 ਸਟੂਡੀਓਜ਼ ਦਾ ਨੰਬਰ ਹੈ ਜੀ ਤੁਹਾਡੇ ਨਾਲ ਗੱਲਬਾਤ ਵੀ ਚੱਲਦੀ ਰਹੇਗੀ ਸਵਾਲ ਜਵਾਬ ਵੀ ਕਰਾਂਗੇ ਪਰ ਇੱਕ ਜ਼ਰੂਰ

ਕੋਈ ਇਹਦਾ ਵਿਆਜ ਨਹੀਂ ਹੈਗਾ ਤੇ ਉਸ ਤੋਂ ਬਾਅਦ ਵੀ ਬੜਾ ਮਿਨੀਮਮ ਵਿਆਜ ਹੈ ਸੋ ਤੁਸੀਂ ਪੜ੍ਹਨਾ ਚਾਹੁੰਦੇ ਸੀ ਤੇ ਇਸ ਗੱਲੋਂ ਸੋਚ ਰਹੇ ਸੀਗੇ ਕਿ ਕਿਵੇਂ ਪੜ੍ਹੀਏ ਇਹ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਨਾਗਪਾਲ ਸਾਹਿਬ ਸਾਡੇ ਨਾਲ ਨੇ ਉਹਨਾਂ ਤੋਂ ਇਨਫੋਰਮੇਸ਼ਨ ਲਵਾਂਗੇ ਸਟੂਡੀਓਜ਼ ਨੰਬਰ 416-233-7368 4162337368

ਸੋ ਕੋਸ਼ਿਸ਼ ਕਰਿਓ ਜੀ ਇਸ ਵੀਕਐਂਡ ਨੂੰ ਇੰਜੋਏ ਕਰ ਲਿਓ। ਵੈਸੇ ਤਾਂ ਹਰ ਦਿਨ ਨੂੰ ਇੰਜੋਏ ਕਰਨਾ ਚਾਹੀਦਾ, ਜ਼ਿੰਦਗੀ 'ਚ ਜੋ ਸਾਨੂੰ ਮਿਲਿਆ ਉਸਦੇ ਲਈ ਜਦੋਂ ਆਪਾਂ ਗੱਲ ਕੀਤੀ ਹੈ ਕਿ ਸਬਰ ਸ਼ੁਕਰ ਹੋਣਾ ਚਾਹੀਦਾ ਸਾਡੇ ਵਿੱਚ, ਅਤੇ ਜੋ ਸਾਨੂੰ ਮਿਲਿਆ ਉਹਦੇ ਲਈ ਉਹਨੂੰ ਇੰਜੋਏ ਵੀ ਕਰਨਾ ਚਾਹੀਦਾ। ਜਿੱਦਾਂ ਦਾ ਵੀ ਦਿਨ ਸਾਡੀ ਜ਼ਿੰਦਗੀ 'ਚ ਚੜ੍ਹਿਆ ਉਹਨੂੰ ਇੰਜੋਏ ਕਰਨਾ ਚਾਹੀਦਾ, ਉਹਨੂੰ ਮਾਨਣਾ ਚਾਹੀਦਾ, ਉਸਦੇ ਲਈ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ। ਕਿਉਂਕਿ ਕਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ ਦੇਖਣਾ ਨਸੀਬ ਨਹੀਂ ਹੋਇਆ ਹੋਏਗਾ। ਸੋ ਪਰ ਗੱਲ ਕਰਦੇ ਹਾਂ ਕਿ ਇੱਥੋਂ ਦੀ ਮੌਸਮ ਦੀ ਗੱਲ ਕਰਦੇ ਹਾਂ। ਇਹ ਵੀਕਐਂਡ ਜਿਹੜਾ ਹੈਗਾ ਜੀ ਸਮਰ ਤੁਸੀਂ ਐਂਡ ਹੋਣ ਲੱਗੀ ਹੈ, ਸੋ ਇਸ ਵੀਕਐਂਡ 'ਤੇ ਕਾਫੀ ਸਾਰੇ ਇਵੈਂਟਸ ਹੋਣਗੇ। ਅਗਰ ਤੁਸੀਂ ਸਰਚ ਕਰ ਸਕਦੇ ਹੋ, ਸਾਰਾ ਕੁਛ ਗੂਗਲ 'ਤੇ ਪਤਾ ਲੱਗ ਜਾਂਦਾ, ਕਾਫੀ ਸਾਰੇ ਇਵੈਂਟਸ ਆ ਜਿਹੜੇ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਗੱਲ ਕਹਿੰਦੀ ਇਹ ਹੈ ਕਿ ਇਸ ਵੀਕਐਂਡ 'ਤੇ ਕਿਤੇ ਬਾਹਰ ਅੰਦਰ ਜਾਣਾ, ਕਿਤੇ ਘੁੰਮਣ ਜਾਣਾ ਤਾਂ ਜ਼ਰੂਰ ਜਾ ਸਕਦੇ ਹੋ, ਕਿਉਂਕਿ ਉਸ ਤੋਂ ਬਾਅਦ ਫਿਰ ਮੌਸਮ ਬਦਲ ਜਾਣਾ ਅਤੇ ਮੌਸਮ ਦੇ ਨਾਲ ਅਸੀਂ ਵੀ ਬਦਲ ਜਾਣਾ। ਮੌਸਮ ਦੇ ਨਾਲ ਵੈਸੇ ਤਾਂ ਇਨਸਾਨ ਨੂੰ ਬਦਲਣ ਦੇ ਲਈ ਮੌਸਮ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕਹਿੰਦੇ ਆ ਵੀ ਇਨਸਾਨ ਤਾਂ ਰੁੱਤਾਂ ਤੋਂ ਵੀ ਛੇਤੀ ਬਦਲ ਜਾਂਦਾ। ਰੁੱਤਾਂ ਦਾ ਤਾਂ ਆਪਣਾ ਇੱਕ ਟਾਈਮ ਹੁੰਦਾ ਕਿ 4-6 ਮਹੀਨਿਆਂ ਬਾਅਦ ਇੱਕ ਸਾਈਕਲ ਹੈ, ਪਹਿਲਾਂ ਆਹ ਰੁੱਤ ਆਉਣੀ ਹੈ ਫਿਰ ਬਦਲ ਜਾਣੀ ਆ, ਪਰ ਕਈ ਵਾਰੀ ਇਨਸਾਨ ਜਿਹੜਾ ਹੈਗਾ ਉਹ ਪੈਰ ਪੈਰ 'ਤੇ ਬਦਲਦਾ ਹੈ। ਪਰ ਅਸੀਂ ਉੱਦਾਂ ਦੇ ਇਨਸਾਨ ਨਹੀਂ ਬਣਨਾ, ਪਰ ਤੁਸੀਂ ਖੂਬ ਇੰਜੋਏ ਕਰਨਾ ਚਾਹੀਏ ਇਸ ਵੀਕਐਂਡ ਨੂੰ, ਕਿਉਂਕਿ ਟਿਊਸਡੇ ਓਫਿਸ਼ੀਅਲੀ ਫਾਲ ਦਾ ਸੀਜ਼ਨ ਸਟਾਰਟ ਹੋ ਜਾਣਾ। ਸੋ ਇਸ ਲਾਸਟ ਵੀਕਐਂਡ ਨੂੰ, ਸਮਰ ਨੂੰ ਤੁਸੀਂ ਇੰਜੋਏ ਕਰ ਲੈਣਾ। 416-233-7368 ਸਟੂਡੀਓਜ਼ ਦੇ ਨੰਬਰ ਹੈ, ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਲੋਨ ਦੀ ਕੁਛ ਡੀਟੇਲਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜਿਹੜਾ ਲੋਨ ਤੁਹਾਨੂੰ ਮਿਲ ਰਿਹਾ, ਜਦੋਂ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ, ਕੋਈ ਸਕਿੱਲ ਸਿੱਖਣਾ ਚਾਹੁੰਦੇ ਹੋ, ਐਸੇ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ ਜਿੱਥੇ ਤੁਸੀਂ ਪੜ੍ਹ ਵੀ ਸਕੋ, ਘਰ ਕੰਮ ਵੀ ਕਰ ਰਹੇ ਹੋ, ਜਾਂ ਕੋਈ ਤੁਸੀਂ ਆਪਣਾ ਹੋਰ ਕੋਈ ਕੰਮ ਕਾਰ ਕਰ ਰਹੇ ਹੋ ਨਾਲ ਨਾਲ ਪੜ੍ਹਨਾ ਚਾਹੋ, ਅਤੇ ਉਸ ਦੇ ਵਿੱਚ ਤੁਹਾਨੂੰ ਲੋਨ ਗਵਰਮੈਂਟ ਲੋਨ ਮਿਲ ਜਾਵੇ, ਉਸ ਦੀ ਅਸੀਂ ਗੱਲਬਾਤ ਕਰਾਂਗੇ। ਇਸ ਲੋਨ ਦੇ ਵਿੱਚ ਕੋਈ ਇੱਦਾਂ ਦਾ ਨਹੀਂ ਆ ਕੰਮ, ਕੋਈ ਇੱਦਾਂ ਦਾ ਚੱਕਰ ਨਹੀਂ ਆ, ਸਿੰਪਲ ਜਿਹੀਆਂ ਚੀਜ਼ਾਂ ਹੈ ਜੀ। ਤੁਸੀਂ ਆਪਣੇ ਜੇ ਬੱਚੇ ਹੈਗੇ ਆ ਤਾਂ ਬੱਚਿਆਂ ਦੇ ਬਰਥ ਸਰਟੀਫਿਕੇਟ, ਆਪਣਾ ਆਈਡੀਜ਼, ਤੁਹਾਡੀਆਂ ਬਹੁਤ ਮਿਨੀਮਮ ਰਿਕੁਆਇਰਮੈਂਟਸ ਹੈਗੀਆਂ, ਅਤੇ ਗਵਰਮੈਂਟ ਲੋਨ ਹੈ, ਕੋਈ ਇਹਦੇ ਵਿੱਚ ਫਰੋਡ ਨਹੀਂ ਹੈਗਾ, ਇੱਕ ਚੀਜ਼ ਤਾਂ ਇਹ ਆ। ਅਤੇ ਦੂਸਰੀ ਚੀਜ਼ ਹੈ ਕਿ ਤੁਸੀਂ PR ਹੋ, ਕੈਨੇਡੀਅਨ ਸਿਟੀਜ਼ਨਸ਼ਿਪ ਤੁਹਾਡੇ ਕੋਲ ਹੈਗੀ ਆ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਅਤੇ ਤੁਸੀਂ ਜੀ ਇਸ ਲੋਨ ਨੂੰ ਗ੍ਰੈਬ ਕਰ ਸਕਦੇ ਹੋ, ਪੜ੍ਹਾਈ ਵੀ ਕਰ ਸਕਦੇ ਹੋ, ਅਤੇ ਇਸ ਲੋਨ ਦੇ ਨਾਲ ਤੁਹਾਡੀ ਹੈਲਪ ਵੀ ਹੋ ਜਾਣੀ ਆ। ਸੋ ਨੰਬਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਲੋਨ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਆ, ਕੋਈ ਏਜ ਲਿਮਿਟ ਨਹੀਂ ਆ, ਕਿੰਨੀ ਕੁ ਏਜ ਦੇ ਹੋ, ਪੜ੍ਹਨਾ ਚਾਹੁੰਦੇ ਹੋ, ਬਸ ਇਹ ਜ਼ਰੂਰੀ ਆ। ਸੋ ਇਸ ਦੇ ਲਈ ਨੰਬਰ ਤੁਹਾਡੇ ਨਾਲ ਸਾਂਝਾ ਕਰਦੀ ਹੈ ਜੀ, ਕੋਈ ਲੋਨ ਦੇ ਬਾਰੇ ਗੱਲਬਾਤ ਕਰਨੀ ਆ, ਅਤੇ ਨੰਬਰ ਤੁਸੀਂ ਇਹ ਕਾਲ ਕਰ ਲੈਣੀ ਆ,

0: 6:25 ਹੋ ਗਏ ਜੀ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਤਿੰਨ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ, ਮੌਕਾ, ਧੋਖਾ ਤੇ ਤੀਜੀ ਚੀਜ਼ ਤੁਸੀਂ ਦੱਸਣੀ ਆ। 416-233-7378 ਕਾਲ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਚੀਜ਼ ਹੋ ਸਕਦੀ ਆ, ਕੀ ਲੱਗਦਾ ਕਿ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਆ। 416-233-7378 ਤੇ ਕਾਲ ਤੁਸੀਂ ਕਰ ਸਕਦੇ ਹੋ ਜੀ। ਅਤੇ ਇੱਕ ਨੰਬਰ ਹੋਰ ਦੱਸ ਦਈਏ, ਫਿਰ ਆਪਣੇ ਨਾਲ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨਾਲ ਗੱਲ ਕਰਾਂਗੇ। ਰਫਤਾਰ ਪੇਂਟਿੰਗ ਦਾ ਨੰਬਰ ਦੱਸ ਦਈਏ, ਅਗਰ ਤੁਸੀਂ ਆਪਣੇ ਘਰ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦੇ ਹੋ। ਘਰ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਬੜੀ ਮਿਹਨਤ ਕੀਤੀ ਹੁੰਦੀ ਆ ਜਦੋਂ ਅਸੀਂ ਪਹਿਲਾਂ ਘਰ ਖਰੀਦਦੇ ਹਾਂ, ਅਤੇ ਬਹੁਤ ਚਾਅ ਵੀ ਹੁੰਦੇ ਆ। ਅਤੇ ਸਪੈਸ਼ਲੀ ਕੋਈ ਇਵੈਂਟ ਆ ਰਿਹਾ ਜਾਂ ਕੋਈ ਗੈਟ ਟੂਗੈਦਰ ਕਰ ਰਹੇ ਹੋ, ਜਾਂ ਵੈਸੇ ਲੱਗਦਾ ਵੀ ਘਰ ਦਾ ਰੰਗ ਹੁਣ ਬਦਲ ਜਾਣਾ ਚਾਹੀਦਾ, ਇਹ ਜਿਹੜੀਆਂ ਕੰਧਾਂ ਇਹ ਸਾਨੂੰ ਖਿਲੀਆਂ ਖਿਲੀਆਂ ਨਜ਼ਰ ਆਉਣੀਆਂ ਚਾਹੀਦੀਆਂ, ਤਾਂ ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰ ਸਕਦੇ ਹੋ ਜੀ। ਤੁਹਾਡੇ ਘਰ ਨੂੰ ਇੰਟੀਰੀਅਰ ਐਕਸਟੀਰੀਅਰ ਅੰਦਰੋਂ ਪੇਂਟ ਕਰਨਾ, ਬਾਹਰੋਂ ਪੇਂਟ ਕਰਨਾ, ਕਿਚਨ ਪੇਂਟ ਕਰਾਉਣੀ ਹੈ ਜਾਂ ਪੋਪਕਨ ਸੀਲਿੰਗ ਰਿਮੂਵ ਕਰਾਉਣਾ ਚਾਹੁੰਦੇ ਹੋ, ਇਹ ਸਾਰੇ ਕੰਮ ਕਰਕੇ ਦੇਣਗੇ ਰਫਤਾਰ ਪੇਂਟਿੰਗ ਵਾਲੇ। 647-996-5630 ਤੇ ਕਾਲ ਕਰ ਸਕਦੇ ਹੋ। 647-996-5630 ਤੇ ਕਾਲ ਕੀਤੀ ਜਾ ਸਕਦੀ ਆ। ਸੋ ਤਿੰਨ ਚੀਜ਼ਾਂ ਜੀ, ਵੈਸੇ ਇੱਕ ਚੀਜ਼ ਰਹਿ ਗਈ ਆ ਤਾਂ ਮੈਂ ਦੱਸਦੀ ਹਾਂ, ਤਿੰਨ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ। ਨੈਕਸਟ ਸਾਡੇ ਨਾਲ ਕਾਲ ਹੈ ਜੀ ਨਈਮ ਜੀ। ਜੀ ਜੀ ਐਨੂ ਜੀ, ਸਤਿ ਸ਼੍ਰੀ ਅਕਾਲ
1: ਜੀ, ਕੈਸੇ ਆਪ?
0: ਮੈਂ ਠੀਕ ਹੂੰ ਜੀ, ਆਪ ਕੈਸੇ ਹੈਂ?
1: ਮੈਂ ਠੀਕ ਹੂੰ। ਆਪਨੇ ਬਹੁਤ ਅੱਛਾ ਸਵਾਲ ਕੀਆ। ਤੀਸਰੀ ਜੋ ਹੈ, ਜਬ ਇਨਸਾਨ ਬਿਮਾਰ ਹੋਤਾ ਹੈ ਨਾ, ਉਸ ਵਕਤ ਜਬ ਆਪਕੇ ਪਤਾ ਚਲਤਾ ਹੈ ਕਿ ਜ਼ਿੰਦਗੀ ਹੈ ਕਿਆ, ਕੌਣ ਆਪਣੇ ਕੌਣ ਆਪਣੇ ਨਹੀਂ ਹੈ, ਉਹ ਜ਼ਿੰਦਗੀ ਬਦਲ ਦਿੱਤਾ, ਇਹ ਮੇਰਾ ਖਿਆਲ ਹੈ। ਤੀਸਰਾ ਇਹ ਹੈ।
0: ਦੈਟਸ ਵੰਡਰਫੁਲ, ਥੈਂਕ ਯੂ ਸੋ ਮਚ ਫਾਰ ਕਾਲਿੰਗ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਮੁਸੀਬਤ ਜਦੋਂ ਇਨਸਾਨ 'ਤੇ ਪੈਂਦੀ ਆ, ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਵੀ ਸੁੱਖ ਦੇ ਵਿੱਚ ਤਾਂ ਸਾਰੇ ਸਾਡੇ ਸੰਗੀ ਨੇ, ਪਰ ਗੱਲ ਉਦੋਂ ਬਣਦੀ ਹੈ ਵੀ ਜਦੋਂ ਸਾਡੇ 'ਤੇ ਥੋੜ੍ਹਾ ਜਿਹਾ ਦੁੱਖ ਆਇਆ, ਮੁਸੀਬਤ ਦੀ ਘੜੀ ਆਈ, ਅਤੇ ਉਦੋਂ ਤੁਹਾਡੇ ਨਾਲ ਕੌਣ ਖੜਾ। ਸੋ ਮੁਸੀਬਤ ਹੈ ਉਹ ਵੀ ਇਨਸਾਨ ਨੂੰ ਬਦਲ ਦਿੰਦੀ ਆ। ਜੇ ਵੈਸੇ ਕੋਈ ਇੱਦਾਂ ਨਾ ਪਤਾ ਲੱਗੇ ਵੀ ਕੌਣ ਹੈਲਪ ਕਰਦਾ ਅਤੇ ਨਹੀਂ, ਤਾਂ ਅਸੀਂ ਆਪਣੇ ਆਪ ਨੂੰ ਹੀ ਥੋੜ੍ਹਾ ਜਿਹਾ ਚੇਂਜ ਜ਼ਰੂਰ ਕਰ ਲੈਂਦੇ ਹਾਂ। ਜੇ ਕਿਸੇ 'ਚ ਬਹੁਤਾ ਹੰਕਾਰ ਹੋਵੇ ਤਾਂ ਹੰਕਾਰ ਵੀ ਮਰ ਜਾਂਦਾ ਜਦੋਂ ਥੋੜ੍ਹੀ ਜਿਹੀ ਮੁਸੀਬਤ ਆਵੇ, ਸਪੈਸ਼ਲੀ ਕਿਤੇ ਸਿਹਤ ਖਰਾਬ ਹੋ ਜਾਵੇ, ਫਿਰ ਬੰਦੇ ਨੂੰ ਲੱਗਦਾ ਵੀ ਨਹੀਂ ਕੰਮ ਤਾਂ ਇਹ ਮਿੰਟ ਕੁ ਦਾ ਹੀ ਹੁੰਦਾ, ਅਸੀਂ ਪਤਾ ਨਹੀਂ ਕਿਹੜੇ ਗੁਮਾਨ 'ਚ ਤੁਰੇ ਫਿਰਦੇ ਹਾਂ। ਸੋ ਤਿੰਨ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਬਦਲ ਦਿੰਦੀਆਂ, ਮੌਕਾ ਬਦਲ ਦਿੰਦਾ, ਕਿਸੇ ਤੋਂ ਮਿਲਿਆ ਹੋਇਆ ਧੋਖਾ ਬਦਲ ਦਿੰਦਾ, ਅਤੇ ਤੀਜੀ ਚੀਜ਼ ਕਿਹੜੀ ਹੋ ਸਕਦੀ ਹੈ ਜੀ? 416-233-7368 ਤੁਸੀਂ ਸੁਣ ਰਹੇ ਹੋ ਜੀ ਕਿਹੜਾ ਪ੍ਰੋਗਰਾਮ, ਰੇਡੀਓ ਅੰਦਾਜ਼, ਚਲੋ AM 530 'ਤੇ ਤੁਹਾਡੀ ਹੋਸਟ ਪਰਮ ਦੇ ਨਾਲ।

0: ਤੁਹਾਡੇ ਨਾਲ ਗੱਲਬਾਤ ਵੀ ਚੱਲਦੀ ਰਹੇਗੀ ਜੀ, ਪਰ ਅਸੀਂ ਕੁਛ ਇੰਪੋਰਟੈਂਟ ਇਨਫੋਰਮੇਸ਼ਨ ਆ ਜਿਹੜੀ ਤੁਹਾਡੇ ਤੱਕ ਪਹੁੰਚਦੀ ਕਰ ਦਈਏ। ਜਿੱਦਾਂ ਲੋਨ ਦੇ ਬਾਰੇ ਮੈਂ ਤੁਹਾਡੇ ਨਾਲ ਨੰਬਰ ਸਾਂਝਾ ਕੀਤਾ ਸੀ, ਸਰਨਸ਼ ਨਾਗਪਾਲ ਜੀ ਸਾਡੇ ਨਾਲ ਨੇ, ਕੁਛ ਸਵਾਲ ਉਹਨਾਂ ਨੂੰ ਕਰਾਂਗੇ ਅਤੇ ਕੁਛ ਜਵਾਬ ਉਹ ਬਰੀਫਲੀ ਤੁਹਾਨੂੰ ਦੱਸਣਗੇ ਲੋਨ ਦੇ ਬਾਰੇ, ਜਿਹੜਾ ਕਿ ਤੁਸੀਂ ਸਟੱਡੀ ਕਰਨਾ ਅਤੇ ਗਵਰਨਮੈਂਟ ਨੇ ਤੁਹਾਨੂੰ ਲੋਨ ਦੇਣਾ। ਨਾਗਪਾਲ ਜੀ, ਜੀ ਆਨੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਲੋਨ ਦੀ ਗੱਲ ਕਰ ਰਹੇ ਸੀ, ਇੱਕ ਵਾਰ ਸੁਨੇਹਾ ਪਹੁੰਚਦਾ ਕੀਤਾ ਜੀ ਤੁਹਾਡੇ ਵੱਲੋਂ। ਕੁਛ ਸਵਾਲ ਆ ਜੀ ਜਿਹੜੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਸਾਡੇ ਲਿਸਨਰਸ ਦੇ ਵੀ ਹੋ ਸਕਦੇ ਆ, ਕਿ ਇਹ ਕਿਹੜਾ ਡਿਪਾਰਟਮੈਂਟ ਹੁੰਦਾ ਜਿਹੜਾ ਐਜੂਕੇਸ਼ਨ ਨੂੰ ਫੰਡਿੰਗ ਕਰਦਾ?
1: ਹਾਂਜੀ, ਇਹ ਸਰਵਿਸ ਕੈਨੇਡਾ ਹੈ ਔਰ ਨਾ ਕਿ CRA, ਔਰ ਹਮੇ ਲਾਈਕ 8 ਸਾਲ ਹੋ ਗਏ ਐਂਡ ਯੂਨੀ ਗਲੋਬਲ ਐਡਵਾਈਜ਼ਰੀ ਹਮਾਰੀ ਕੰਪਨੀ ਕਾ ਨਾਮ ਹੈ। 8 ਸਾਲ ਮੈਂ ਹਜ਼ਾਰੋਂ ਕਲਾਇੰਟ ਕੋ ਅਸਿਸਟ ਕਰ ਚੁੱਕੇ ਹੈ। 50,000 ਸੇ 1,70,000 ਡਾਲਰ ਤੱਕ ਕਾ ਲੋਨ, $170,000 ਤੱਕ ਕਾ ਲੋਨ 0% ਪੇ ਬਿਨਾ ਵਿਆਜ ਕੇ ਗਵਰਨਮੈਂਟ ਸੇ ਹਾਸਿਲ ਕਰੇ, ਬੈਂਕ ਸੇ ਨਹੀਂ ਗਵਰਨਮੈਂਟ ਸੇ ਹਾਸਿਲ ਆਪਣੇ ਅਕਾਊਂਟ ਮੇ ਕਰੇ, ਸਾਥ ਮੇ ਸਕਿੱਲ ਵੀ ਡਿਵੈਲਪ ਕਰੇ।
0: ਠੀਕ ਹੈ ਜੀ, ਇਹ ਸਰਵਿਸ ਕੈਨੇਡਾ ਲੋਨ ਦਿੰਦਾ ਹੈ, ਗਵਰਨਮੈਂਟ ਲੋਨ ਹੈ ਜੀ, ਸੋ ਇਸ ਕਰਕੇ ਇਹਦੇ ਵਿੱਚ ਕੋਈ ਉੱਦਾਂ ਦੀ ਚੀਜ਼ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ। ਅਤੇ ਜੇ ਆਪਾਂ ਗੱਲ ਕਰੀਏ ਨਾਗਪਾਲ ਜੀ, ਕਿ ਇਕਾਨਮੀ ਹੁਣ ਬੜੀ ਸਲੋ ਆ, ਅਸੀਂ ਸਾਰਿਆਂ ਤੋਂ ਹੀ ਸੁਣਦੇ ਹਾਂ ਅਤੇ ਅਸੀਂ ਦੇਖਦੇ ਵੀ ਹੈਗੇ ਹਾਂ, ਜਿੱਦਾਂ ਟੈਰਿਫ ਆ ਅਤੇ ਹੋਰ ਚੀਜ਼ਾਂ ਜਿਹੜੀਆਂ ਇਕਾਨਮੀ ਨੂੰ ਸਲੋ ਕਰਦੀਆਂ, ਪਰ ਜੇ ਹੁਣ ਅਸੀਂ ਗੱਲ ਕਰੀਏ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਜਿਹੜੀ ਫੰਡਿੰਗ ਆ ਗਵਰਨਮੈਂਟ ਵੱਲੋਂ, ਇਹ ਕਦੋਂ ਕੁ ਤੱਕ ਚੱਲਦੀ ਰਹੂਗੀ? ਕੋਈ ਇਹਦੀ ਡੈਡਲਾਈਨ ਜਾਂ ਕੋਈ ਇਹਦੀ ਐਕਸਪੈਕਟੇਸ਼ਨ ਡੇਟ ਦੱਸਣਾ ਚਾਹੋ ਤੁਸੀਂ?
1: ਦੇਖਿਓ, सालों सालों से चल रही है, 2018 से तो हम काम में कर ही रहे हैं इस चीज का। अब इसमें लाइक अभी गवर्नमेंट का डेफिसिट ज्यादा है, अभी गवर्नमेंट का डेफिसिट $60 बिलियन था लास्ट ईयर का, वो अलग बात है, इन्होंने $30 बिलियन $30,000 मिलियन तो यूक्रेन को ही दे दिया
0: जी,
1: ठीक है, वो अलग बात है, उसको तो हम अलग ही बात है। जब गवर्नमेंट वहां पे पैसा फूंक सकती है, आप पे इन्वेस्ट कर रही है, पीछे ना रही है, अभी फंडिंग चल रही है, पैसे ठाठा करके गिर रहे क्लाइंट्स के अकाउंट में, बाद में क्या पता पॉलिसी चेंज हो जाए, स्किल डेवलप करें, आसान से फुली ऑनलाइन कोर्सेज हैं घर के कंफर्ट से, फोन पे लैपटॉप पे क्लास लगाएं, सर्टिफिकेट हासिल करें, फंडिंग 50,000 से 1,70,000 डॉलर तक की 0% पे हासिल करें बिना गारंटी के
0: जी। ते ब्रीफली दसिए जी एक बार सरंची के एलिजिबिलिटी की हो सकती है, कौन थानू कॉल कर सकता है, कौन अप्लाई कर सकता है दिल्ली?
1: हाँ जी, जो PR है, सिटीजन है, प्रोटेक्टेड पर्सन है, कोई एज लिमिट नहीं है, चाहे हाउस वाइफ है, अनएम्प्लॉयड है, उबर ड्राइवर है, एम्प्लॉयड है, हासिल कर सकते इस फंडिंग को, और डायरेक्ट उनके खाते में गवर्नमेंट के अकाउंट से आती है।
0: ਤੇ ਜੇ ਅਗਰ ਜੀ ਫੈਮਿਲੀ ਹੈਗੀ ਹੈ, ਚਾਰ ਜਣਿਆਂ ਦੀ ਹਸਬੈਂਡ ਵਾਈਫ ਤੇ ਉਹਨਾਂ ਦੇ ਦੋ ਬੱਚੇ ਆ, ਤੇ ਉਹਨਾਂ ਨੂੰ ਕਿੰਨਾ ਕੁ ਸੌਖਾ ਆਨਲਾਈਨ, ਇੱਕ ਤਾਂ ਕੋਰਸ ਕਿੰਨਾ ਕੁ ਸੌਖਾ ਮਿਲ ਸਕਦਾ ਹੈ, ਤੇ ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ ਜੀ?
1: ਹਮ 8-10 ਕੋਰਸਿਸ ਮੇ ਡੀਲ ਕਰਤੇ ਜੋ ਸਾਰੇ ਈਜ਼ੀ ਹੈ, ਹਮਨੇ ਗਾਲੀ ਨਹੀਂ ਖਾਨੀ, ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ, ਕੋਈ ਵੀ ਕੰਪਲੇਨ ਨਹੀਂ ਹੈ, ਆਨਲਾਈਨ ਹੈ, ਐਗਜ਼ਾਮਸ ਨਹੀਂ ਹੈ, ਫੁਲੀ ਆਨਲਾਈਨ ਥਾ, ਫੋਨ ਪੇ ਲੈਪਟਾਪ ਪੇ ਕਲਾਸ ਲਗਾਨੀ ਹੈ, ਹਫਤੇ ਮੇ 20 ਘੰਟੇ ਕਿਸੇ ਵੀ ਟਾਈਮ, ਫੈਮਿਲੀ ਆਫ 4 ਕੋ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਤੋ $1.5 ਲੱਖ ਤੱਕ ਕੀ ਫੰਡਿੰਗ ਆਤੀ ਹੈ, ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਕਿਸੀ ਲਾਈਕ ਨਕਲੀ ਕਾਗਜ਼ ਕੇ, ਕਿਉਂਕਿ ਇਸਮੇ ਗਵਰਨਮੈਂਟ ਆਪਣੇ ਕਾਗਜ਼ ਕੇ ਲਗਤੇ ਹੈ, ਆਪਕਾ NOA, ਆਪਕਾ ਬੱਚੋਂ ਕਾ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਇੰਪਲਾਇਮੈਂਟ ਦਾ ਕਾਗਜ਼ ਤੋ ਲਗਤੇ ਨਹੀਂ ਹੈ, ਬੈਂਕ ਥੋੜੀ ਹੈ, ਗਵਰਨਮੈਂਟ ਹੈ।
0: ਇਹ ਯਕੀਨ ਨਹੀਂ ਹੁੰਦਾ ਜੀ ਜਦੋਂ ਆਪਾਂ ਲੋਨ ਦੀ ਗੱਲ ਕਰਦੇ ਹਾਂ, ਕਿਉਂਕਿ ਕੋਈ ਵੀ ਲੋਨ ਲੈਂਦੇ ਹਾਂ ਤੇ ਗਰੰਟੀ ਹੁੰਦੀ ਆ, ਜਾਂ ਤਾਂ ਫਿਰ ਘਰ ਤੇ ਲੀਨ ਪੈਂਦੀ ਆ, ਕਿਸੇ ਚੀਜ਼ ਤੇ ਲੀਨ ਪੈਂਦੀ ਆ, ਤੇ ਇਹਦੇ ਵਿੱਚ ਕੋਈ ਗਰੰਟੀ ਨਹੀਂ ਆ, ਇਹ ਕਿੱਦਾਂ ਹੋ ਸਕਦਾ ਜੀ?
1: ਆਪਕੇ ਕਾਗਜ਼ ਲਗਤੇ ਹੀ ਨਹੀਂ ਹੈ ਇਸਕੇ ਅੰਦਰ ਕੋਈ ਐਸੇ ਵਾਲੇ, ਨਾ ਆਪਕਾ ਆਪਕਾ ਲਾਈਕ ਨਾ ਆਪਕਾ ਕੁਛ ਇੰਪਲਾਇਮੈਂਟ ਦਾ ਕਾਗਜ਼ ਲਗਤਾ ਹੈ, ਨਾ ਕੋਈ ਪੇ ਸਟਬ ਲਗਤੀ ਹੈ। ਗਵਰਨਮੈਂਟ ਬੈਂਕ ਕੋ ਲੋਨ ਦੇਤੀ ਹੈ 2.5% ਪੇ, ਔਰ ਬੈਂਕ ਆਪਕੋ ਵੋ ਲੋਨ 10% ਪੇ ਦੇਤਾ ਹੈ, ਠੀਕ ਹੈ, ਬਟ ਯਹਾਂ ਪੇ ਬਿਚੋਲੀਆ ਹੈ ਹੀ ਨਹੀਂ, ਗਵਰਨਮੈਂਟ ਆਪਕੋ ਡਾਇਰੈਕਟ ਫੰਡਿੰਗ ਦੇ ਰਹੀ ਹੈ, ਪੈਸੇ ਕੋ ਕਹੀਂ ਵੀ ਆਪ ਖਰਚ ਕਰ ਸਕਤੇ ਹੈ, ਕਹੀਂ ਵੀ ਕੈਸੇ ਵੀ ਬੈਕ ਹੋਮ ਭੇਜੇ, ਇਨਵੈਸਟ ਕਰੇ, ਖਰਚੇ ਚਲਾਏ, ਔਰ ਇਸਕੀ ਕਿਸ਼ਤ ਕਾ ਥੋੜਾ ਮੈਂ ਬਤਾਨਾ ਚਾਹਤਾ ਹੂੰ ਆਪਕੋ, ਅਗਰ 2 ਸਾਲ ਕਾ ਕੋਰਸ ਕਰਤੇ ਹੈ ਹਸਬੈਂਡ ਵਾਈਫ, ਫੈਮਿਲੀ ਆਫ 5 ਹੈ, ਤੋ $170,000 $1,70,000 ਉਨਕੇ ਖਾਤੇ ਮੇਂ ਆ ਗਿਆ, ਨੰਬਰ 1। ਨੰਬਰ 2, 2 ਸਾਲ ਤੱਕ ਉਹ ਪੈਸਾ 0% ਹੈ, ਮਤਲਬ ਵਿਆਜ ਪੇ ਹੀ ਨਹੀਂ ਹੈ, ਵਿਆਜ ਹੀ ਨਹੀਂ ਹੈ ਉਸ ਪੇ ਕੁਛ। 2.5 ਸਾਲ ਬਾਅਦ ਜਬ ਪਹਿਲੀ ਕਿਸ਼ਤ ਸਟਾਰਟ ਹੋਤੀ ਹੈ, ਤਬ ਵੀ ਵਿਆਜ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ $2,500 ਵਿਆਜ ਪੂਰੇ ਸਾਲ ਕਾ, $1,00,000 ਪੇ 15 ਸਾਲ ਮੇਂ ਪੇ ਕਰਤੇ ਹੈ। ਅਗਰ ਹੱਥ ਟਾਈਟ ਹੋਤਾ ਹੈ ਨਾ, ਗਵਰਨਮੈਂਟ ਆਪਕਾ ਲੋਨ ਇੰਟਰੈਸਟ ਕੇ ਸਾਥ ਡੈਫਰ ਕਰ ਦੇਤੀ ਹੈ, 1 ਸਾਲ 2 ਸਾਲ 3 ਸਾਲ।
0: ਓਕੇ, ਦੈਟਸ ਨਾਈਸ। ਓਕੇ, ਮੈਂ ਨੰਬਰ ਦੱਸ ਦਿਆ ਜੀ, 437-264-3175 437 264-317-58 ਇਸ ਨੰਬਰ ਤੇ ਕਾਲ ਕਰ ਲੈਣੀ ਆ। ਬਕਾਇਦਾ ਆਫਿਸ ਇਹਨਾਂ ਦਾ ਵਿਜ਼ਿਟ ਕਰ ਸਕਦੇ ਹੋ ਤੇ ਬਹੁਤ ਹੀ ਮਿਨੀਮਮ ਰਿਕੁਆਇਰਮੈਂਟਸ ਆ, ਪੜ੍ਹਨ ਦਾ ਮੌਕਾ ਤੁਹਾਨੂੰ ਮਿਲ ਰਿਹਾ, ਲੋਨ ਤੁਹਾਨੂੰ ਸਰਕਾਰ ਦੇ ਰਹੀ ਆ ਤੇ ਲੋਨ ਵੀ ਐਸਾ ਜਿਹਨੂੰ ਤੁਸੀਂ ਲੈ ਕੇ ਪਛਤਾਓਗੇ ਨਹੀਂ। ਸੋ 437-264 ਪਛਤਾਓਗੇ ਨਹੀਂ। ਸੋ 437-264-3175 4372643175 ਤੇ ਤੁਸੀਂ ਨਾਗਪਾਲ ਜੀ ਤੇ ਇਹਨਾਂ ਦੇ ਆਫਿਸ ਤੁਸੀਂ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਕੁਝ ਐਡ ਆਨ ਕਰਨਾ ਚਾਹੋਗੇ ਤੁਸੀਂ?
1: ਮੈਂ ਅਭੀ ਵੀ ਕਾਲ ਕਰ ਸਕਤੇ ਹੈ। ਹਮਾਰੀ ਫੀਸ ਕਿਤਨੀ ਹੈ ਠਾ ਕਰਕੇ ਏਅਰ ਪੇ ਬਤਾਤੇ ਹੈ, $199 ਕਾਮ ਹੋਣੇ ਕੇ ਬਾਅਦ, $200 ਫੀਸ ਹੈ, ਮਤਲਬ ਕਾਮ ਹੋਣੇ ਕੇ ਬਾਅਦ ਆਪ ਲੋਕ ਆਪਣੀ ਇਮਾਨਦਾਰੀ ਸੇ ਦੇਤੇ ਹੈ, ਜੋ ਹਮਾਰਾ ਸ਼ੋਅ ਸੁਣ ਰਹੇ ਮੁਝੇ ਸੁਣ ਰਹੇ ਹੈ, ਮੁਝੇ ਲਾਈਕ ਆਪ ਮਾਨੇਗੇ ਮੁਝੇ ਆਦੀ ਮੁਝੇ ਕਮ ਸੇ ਕਮ 25% ਬ੍ਰੈਂਪਟਨ ਨਾਮ ਸੇ ਜਾਣਤਾ ਹੈ, ਅਬ ਮੈਂ ਕਾਮ ਵੀ ਹੋ ਚੁਕਾ ਹੈ।
0: That's wonderful. That's wonderful.
1: ਹਮਨੇ ਆਪਣਾ ਨਾਮ ਮੇਨਟੇਨ ਕਰਤੇ ਹੈ, ਕੋਈ ਵੀ ਚਲਾਕੀ ਮੀਠੀ ਬਾਤੇ ਨਹੀਂ ਹੈ, ਕਾਮ ਹੋਣੇ ਕੇ ਬਾਅਦ ਫੀਸ ਲੇਤੇ ਹੈ। ਮੈਨੇ ਅਭੀ 120 ਬੰਦੋ ਸੇ ਪੈਸੇ ਲੇਨੇ ਹੈ, $200, ਤੁਹਾਡੀ ਤਰਫ ਪੈਸੇ ਪੈਂਡਿੰਗ ਹੋ ਸਕਤਾ ਹੈ, ਹਮਾਰੀ ਤਰਫ ਨਹੀਂ ਹੋਗੇ, 50,000 ਸੇ 1,70,000 ਕਾ ਲੋਨ ਬਿਨਾ ਗਾਰੰਟੀ ਕੇ ਬਿਨਾ ਕ੍ਰੈਡਿਟ ਸੇ ਕੇ ਗਵਰਨਮੈਂਟ ਸੇ ਹਾਸਿਲ ਕਰੇ, ਕੋਈ ਵੀ ਚਲਾਕੀ ਨਹੀਂ ਹੈ। ਨੰਬਰ 437-264-3175 437-264-3175 ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175। ਪ੍ਰੋਪਰ ਆਫਿਸ ਹੈ 218 ਐਕਸਪੋਰਟ ਬੁਲੇਵਰਡ ਪੇ, ਹਰਨ ਟਰੀ ਡੈਰੀ ਪੇ, ਆਪ ਮੰਡੇ ਆ ਸਕਤੇ ਹੈ। ਲੋਕ ਕਹਤੇ ਕਿ ਸਰ ਪਹਿਲੇ ਵਾਲੇ ਏਜੰਟ ਹਮੇ ਕੋਟ ਪੈਂਟ ਪਹਿਨ ਕੇ ਟਿਮਹਾਟਨ ਮੇ ਮਿਲਾ, ਹਮਾਰਾ ਪ੍ਰੋਪਰ ਆਫਿਸ ਹੈ, 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ। 437-264-3175
0: ਬਿਲਕੁਲ ਜੀ, ਥੈਂਕ ਯੂ ਸੋ ਮਚ। ਤੇ ਬੜੀ ਵਧੀਆ ਗੱਲ ਲੱਗੀ ਕਿ ਜਿਹੜੀ ਫੀਸ ਆ ਇੱਕ ਤਾਂ ਬਾਅਦ ਵਿੱਚ ਆ, $200 ਹੀ ਸਿਰਫ ਫੀਸ ਆ, ਨਹੀਂ ਤਾਂ ਲੋਕ ਬਹੁਤ ਲੁੱਟ ਲੈਂਦੇ ਆ ਵੀ ਤੁਹਾਨੂੰ ਇੰਨਾ ਲੋਨ ਦਵਾ ਤਾ ਤੇ ਸਾਨੂੰ ਇੰਨੇ ਪੈਸੇ ਦੇ ਦਿਓ। ਸੋ ਇਹਨਾਂ ਦੀ ਫੀਸ ਸਿਰਫ $200 ਆ, ਉਹ ਵੀ ਜਦੋਂ ਤੁਹਾਨੂੰ ਲੋਨ ਮਿਲ ਗਿਆ ਉਸ ਤੋਂ ਬਾਅਦ ਫੀਸ ਤੁਸੀਂ ਪੇ ਕਰਨੀ, ਉਸ ਤੋਂ ਪਹਿਲਾਂ ਤੁਸੀਂ ਕੁਛ ਨਹੀਂ ਪੇ ਕਰਨਾ। ਨੰਬਰ ਹੈ ਜੀ ਇਸ ਲੋਨ ਨੂੰ ਲੈਣ ਲਈ, 50,000 ਤੋਂ ਲੈ ਕੇ 1,70,000 ਤੱਕ ਦਾ ਲੋਨ ਤੁਹਾਨੂੰ ਮਿਲ ਸਕਦਾ। ਪੜ੍ਹਨਾ ਚਾਹੁੰਦੇ ਹੋ ਕਾਲ ਕਰ ਲਿਓ ਜੀ ਇਹਨਾਂ ਦੀ ਟੀਮ ਨੂੰ 437-264-3375 437-264-3175। ਬਹੁਤ ਸ਼ੁਕਰੀਆ ਨਾਗਪਾਲ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, ਗੱਲਬਾਤ ਕਰ ਸਕਦੇ ਹੋ ਸਟੂਡੀਓਜ਼ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ 416-233-7368 416-233-7368 ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਪਾ ਸਕਦੇ ਹੋ। 416-233-7368

ਸੋ ਅੱਜ ਲੋਨ ਦੀ ਗੱਲ ਕੀਤੀ ਹੈ ਜੀ, ਅਤੇ ਲੋਨ ਦੇ ਨਾਲ ਇੱਕ ਗੱਲ ਹੋਰ ਕਰ ਲਵਾਂ ਕਿ ਇੱਕ ਤਾਂ ਜਿਹੜੀ ਅਸੀਂ ਲੋਨ ਦੀ ਪਹਿਲਾਂ ਹੁਣ ਸਰੰਸ਼ ਦੀ ਗੱਲ ਕਰਕੇ ਗਏ ਆ, ਉਹ ਤਾਂ ਤੁਹਾਡੀ ਸਟੱਡੀ ਦੇ ਨਾਲ ਰਿਲੇਟਡ ਹੈ, ਤੁਸੀਂ ਪੜ੍ਹਨਾ ਅਤੇ ਇਹ ਲੋਨ ਲੈ ਸਕਦੇ ਹੋ। ਪਰ ਕਈ ਲੋਨ ਹਨ ਅਸੀਂ ਐਸੇ ਸਿਰ ਚਾੜੇ ਹੋਏ ਆ ਜਿਹੜੇ ਸਾਨੂੰ ਸਾਡਾ ਕਰਜ਼ਾ ਬਣ ਚੁੱਕੇ ਆ, ਯਾਨੀ ਕਿ ਹੁਣ ਅਸੀਂ ਉਹਨਾਂ ਨੂੰ ਪੇ ਬੈਕ ਨਹੀਂ ਕਰ ਪਾ ਰਹੇ ਅਤੇ ਸਿਰਫ ਉਹਨਾਂ ਦਾ ਵਿਆਜ ਪੇ ਕਰੀ ਜਾ ਰਹੇ ਹਾਂ, ਚਾਹੇ ਉਹ ਫਿਰ 12-13-15% 'ਤੇ ਹੈ ਅਤੇ ਚਾਹੇ ਉਹ ਕ੍ਰੈਡਿਟ ਕਾਰਡ ਦੇ ਕਰਜ਼ੇ ਆ ਜਿਹੜੇ 20-24-22% ਤੱਕ ਦਾ ਵਿਆਜ ਹੈ, ਸਿਰਫ ਵਿਆਜ ਪੇ ਕਰੀ ਜਾ ਰਹੇ ਹੋ, ਕਰਜ਼ਾ ਪੇ ਬੈਕ ਨਹੀਂ ਹੋ ਰਿਹਾ। ਪਹਿਲੀ ਚੀਜ਼ ਤਾਂ ਇਹ ਹੈ ਕਿ ਕਰਜ਼ੇ ਨੂੰ ਜਿੰਨੀ ਛੇਤੀ, ਫਾਈਨੈਂਸ਼ੀਅਲ ਸਿਚੁਏਸ਼ਨ ਉਲਝ ਗਈ ਹੈ ਇਸ ਤਾਣੀ ਨੂੰ, ਜਿੰਨੀ ਛੇਤੀ ਸੁਲਝਾ ਲਉਂਗੇ ਉਨੀ ਛੇਤੀ ਚੰਗੇ ਰਹੋਗੇ, ਕਿਉਂਕਿ ਜ਼ਿਆਦਾ ਉਲਝਣਾ ਫਿਰ ਬੜੀਆਂ ਤੰਗ ਕਰਦੀਆਂ। ਸੋ ਕਰਜ਼ੇ ਦੇ ਵਿੱਚ ਫਸ ਗਏ ਹੋ, ਸੀ ਆਰ ਏ ਦੇ ਜਿਹੜੇ ਪੈਸੇ ਹੈਗੇ ਆ ਉਹ ਦੇਣ ਵਾਲੇ ਆ, ਅਤੇ ਤੁਹਾਨੂੰ ਡਰ ਲੱਗਦਾ ਵੀ ਸੀ ਆਰ ਏ ਕਿਤੇ ਤੁਹਾਡੀ ਜਿਹੜੀ ਪੇ ਆਉਂਦੀ ਆ, ਤੁਹਾਡੇ ਪੈਸੇ ਆਉਂਦੇ, ਉਹਨੂੰ ਗਾਰਨਿਸ਼ ਨਾ ਕਰਦੇ, ਕੋਈ ਤੁਹਾਡੇ 'ਤੇ ਜੱਜਮੈਂਟ ਨਾ ਪੈ ਜਾਵੇ, ਕਿਉਂਕਿ ਸੀ ਆਰ ਏ ਨੇ ਕਿਸੇ ਕੋਰਟ 'ਚ ਨਹੀਂ ਜਾਣਾ ਹੁੰਦਾ। ਸੀ ਆਰ ਏ ਇੱਕ ਐਸਾ ਤੁਹਾਡਾ ਕ੍ਰੈਡਿਟ ਜਿਹਦੇ ਤੋਂ ਤੁਸੀਂ ਲਿਆ ਹੋਇਆ, ਯਾਨੀ ਕਿ ਅਸੀਂ ਪੈਸੇ ਲਏ ਹੋਏ ਆ, ਇਹ ਇੱਕ ਐਸਾ ਕ੍ਰੈਡਿਟਰ ਹੋ ਸਕਦਾ ਜਿਹਨੂੰ ਤੁਹਾਨੂੰ ਪੁੱਛਣਾ ਨਹੀਂ ਪੈਂਦਾ, ਨਾ ਤਾਂ ਕਾਲ ਕਰਨੀ ਪੈਂਦੀ ਆ, ਨਾ ਕਿਸੇ ਕੋਰਟ 'ਚ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਆ, ਨਾ ਕਿਸੇ ਜੱਜ ਤੋਂ ਪੁੱਛਣਾ ਪੈਂਦਾ, ਨਾ ਕੋਈ ਵਕੀਲ ਕਰਨਾ ਪੈਂਦਾ, ਇਹ ਸਿੱਧਾ ਤੁਹਾਡੇ ਜਿਹੜਾ ਅਕਾਊਂਟ ਆ, ਬੈਂਕ ਅਕਾਊਂਟ, ਉਹਨੂੰ ਗਾਰਨਿਸ਼ ਕਰ ਦੇਣਾ, ਉਹ 'ਚੋਂ ਪੈਸੇ ਕੱਢ ਲੈਣੇ ਆ। ਸੋ ਕੋਈ ਸਿਚੁਏਸ਼ਨ ਐਸੀ ਆ ਗਈ ਆ ਕਰਜ਼ਿਆਂ ਦੇ ਵਿੱਚ ਘਿਰ ਗਏ ਹੋ, ਪਤਾ ਨਹੀਂ ਲੱਗਦਾ ਵੀ ਹੁਣ ਕੀ ਕਰੀਏ, ਸਿਰਫ ਵਿਆਜ ਪੇ ਕਰੀ ਜਾ ਰਹੇ ਹੋ, ਕੋਈ ਵੀ ਕਰਜ਼ਾ ਹੋ ਸਕਦਾ, ਬੈਂਕ ਦਾ ਕਰਜ਼ਾ ਹੋ ਸਕਦਾ, ਪ੍ਰਾਈਵੇਟ ਮੌਰਗੇਜ, ਕੋਈ ਪ੍ਰਾਈਵੇਟ ਲੋਨ ਹੋ ਸਕਦਾ, ਕੋਈ ਸੀ ਆਰ ਏ ਦਾ ਕਰਜ਼ਾ ਹੋ ਸਕਦਾ, ਤੁਸੀਂ ਕੋਈ ਬਿਜ਼ਨਸ ਓਪਨ ਕੀਤਾ ਸੀ ਨਹੀਂ ਚੱਲਿਆ, ਉਹਦੇ ਖਰਚੇ ਹੋ ਸਕਦੇ ਆ, ਬਹੁਤ ਸਾਰੀਆਂ ਸਿਚੁਏਸ਼ਨਸ ਹੋ ਸਕਦੀਆਂ। ਬਸ ਇੱਕ ਗੱਲ ਯਾਦ ਰੱਖਣੀ, ਜਿੱਥੇ ਆ ਗਿਆ ਕਰਜ਼ਾ ਜਿਹੜਾ ਤੁਸੀਂ ਪੇ ਬੈਕ ਨਹੀਂ ਕਰ ਸਕਦੇ ਅਤੇ ਜਿਹਦਾ ਵਿਆਜ ਵੀ ਭਰਨਾ ਔਖਾ ਹੋ ਰਿਹਾ, ਨੰਬਰ ਯਾਦ ਰੱਖ ਲਿਓ ਜੀ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰਨੀ ਆ। 2 ਦਹਾਕਿਆਂ ਤੋਂ ਵੱਧ ਦਾ ਇਹਨਾਂ ਨੂੰ ਟਾਈਮ ਹੋ ਗਿਆ ਇਸ ਪ੍ਰੋਫੈਸ਼ਨ ਦੇ ਵਿੱਚ, ਬਹੁਤ ਸਾਰੇ ਜਿਹੜੇ ਸਾਡੇ ਲਿਸਨਰਸ ਹੋਣਗੇ ਉਹਨਾਂ ਨੂੰ ਗਾਈਡ ਵੀ ਕਰ ਚੁੱਕੇ ਹੋਣਗੇ, ਬਹੁਤ ਸਾਰੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਸੁਲਝਾ ਚੁੱਕੇ ਆ, ਓਨੈਸਟ ਨੇ ਅਤੇ ਪ੍ਰੋਫੈਸ਼ਨਲ ਨੇ, ਆਪਣੇ ਕੰਮ ਦੇ ਵਿੱਚ ਤੁਹਾਨੂੰ ਇਹ ਦੱਸ ਦੇਣਗੇ, ਤੁਸੀਂ ਸਾਰਾ ਆਪਣਾ ਇਹਨਾਂ ਨੂੰ ਦੱਸਣੀ ਆ ਜੀ ਰਾਮ ਕਹਾਣੀ ਕਿ ਕੀ ਹੋਇਆ, ਕਿੱਥੇ ਪੈਸੇ ਦੇਣੇ, ਕੀ ਕਰਨਾ, ਅਤੇ ਇਹਨਾਂ ਨੇ ਸੋਲਿਊਸ਼ਨ ਤੁਹਾਨੂੰ ਦੱਸ ਦੇਣਾ। 416-400-44-44 ਅਗਰ ਕਰਜ਼ਿਆਂ ਦੇ ਨਾਲ ਡੀਲ ਕਰ ਰਹੇ ਹੋ, ਕਰਜ਼ਾ ਨਹੀਂ ਲਾ ਪਾ ਰਹੇ, 416-400-4444 ਨੰਬਰ ਹੈ ਜੀ, ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲੈਣੀ ਆ, 416-400-4444 ਫੋਨ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ, 416-400-4444 ਨੰਬਰ 'ਤੇ ਕਾਲ ਕਰ ਲਿਓ ਜੀ, ਕਰਜ਼ਿਆਂ ਤੋਂ ਰਾਹਤ ਪਾਉਣ ਦੇ ਲਈ।

0: 6 ਵਜੇ ਕੇ 42 ਮਿੰਟ ਹੋ ਗਏ ਆ ਜੀ। ਕੱਲ ਨੂੰ 1 ਸੈਂਟ ਨਹੀਂ, ਅੱਜ 1 ਸੈਂਟ ਤੇ ਕੱਲ ਨੂੰ 1 ਸੈਂਟ ਗੈਸ ਪ੍ਰਾਈਸਸ ਵੱਧ ਜਾਣੀ ਆ। $1.83 ਨੂੰ ਗੈਸ ਹੋ ਜਾਣੀ ਆ। ਤਿੰਨ ਚੀਜ਼ਾਂ ਜਿਹੜੀਆਂ ਜ਼ਿੰਦਗੀ ਨੂੰ ਬਦਲ ਦਿੰਦੀਆਂ। ਅੱਜ ਕੱਲ੍ਹ ਤਾਂ ਵੈਸੇ 3 ਤੋਂ ਮੈਨੂੰ ਲੱਗਦਾ 10-12 ਕਹਿ ਲਈਏ ਤਾਂ ਉਹ ਵੀ ਹੋ ਸਕਦੀਆਂ ਜਿਹੜੀਆਂ ਸਾਨੂੰ ਕੰਪਲੀਟਲੀ ਬਦਲ ਦਿੰਦੀਆਂ। ਪਰ ਫਿਲਹਾਲ ਮੇਰੇ ਕੋਲ 3 ਨਹੀਂ ਸੀ ਪੁੱਛਣ ਲਈ, ਮੈਂ 3 ਪੁੱਛੀਆਂ। ਪਰ ਜੇ ਤੁਹਾਡੇ ਕੋਲ 4-5-10 ਹੈਗੀਆਂ ਦੱਸਣ, ਦੱਸ ਸਕਦੇ ਹੋ ਕਿਹੜੀਆਂ ਚੀਜ਼ਾਂ ਜਿਹੜੀਆਂ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤੀਆਂ। ਮੌਕਾ ਅਤੇ ਧੋਖਾ ਇਹ ਵੀ ਇਨਸਾਨ ਨੂੰ ਬਦਲ ਦਿੰਦੀਆਂ। ਗੱਲ ਬਦਲਣ ਇਹ ਵੀ ਹੁੰਦੀ ਹੈ ਕਿ ਕਈ ਵਾਰ ਸਾਡੇ 'ਚ ਇੰਟਰਨਲ ਚੇਂਜ, ਅਸੀਂ ਕਿੱਦਾਂ ਸੋਚਦੇ ਹਾਂ, ਸਾਡੇ ਵਿਚਾਰ ਚੇਂਜ ਹੋ ਜਾਂਦੇ ਆ, ਜਾਂ ਸਾਨੂੰ ਸਾਡਾ ਨਜ਼ਰੀਆ ਚੇਂਜ ਹੋ ਜਾਂਦਾ ਜ਼ਿੰਦਗੀ ਨੂੰ ਦੇਖਣ ਦਾ, ਉਹ ਵੀ ਸਾਡੇ 'ਚ ਇੱਕ ਚੇਂਜ ਹੁੰਦੀ ਆ। ਅਤੇ ਕਈ ਵਾਰੀ ਅਸੀਂ ਫੋਕਸ ਰਹਿੰਦੇ ਹਾਂ ਬਹੁਤਾ ਬਾਹਰਲੀ ਚੇਂਜ 'ਤੇ, ਅਤੇ ਅੰਦਰੂਨੀ ਜਿਹੜੀ ਸਾਡੀ ਚੇਂਜ ਆ, ਸਾਡਾ ਮਨ ਚੇਂਜ ਹੋਣਾ ਚਾਹੀਦਾ, ਸਾਡਾ ਦਿਮਾਗ ਬਦਲਣਾ ਚਾਹੀਦਾ, ਸਾਡੇ ਵਿਚਾਰ ਬਦਲਣੇ ਚਾਹੀਦੇ ਆ। ਕਈ ਵਾਰੀ ਅਸੀਂ ਉਹਦੇ 'ਤੇ ਘੱਟ ਫੋਕਸ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਕਹਿੰਦੇ ਦਿਖਾਵਟ ਦਾ, ਅਤੇ ਜੇ ਦਿਖਾਂਗੇ ਚੰਗੇ ਤਾਂ ਫਿਰ ਚੰਗੇ ਬਣ ਜਾਂਗੇ। ਪਰ ਗੱਲ ਇਹ ਆ ਕਿ ਐਂਡ 'ਤੇ ਤਾਂ ਉੱਥੇ ਅਮਲਾਂ ਨੇ ਹੋਣੇ ਨੇ ਨਿਬੇੜੇ, ਕਿਸੇ ਨੇ ਸਾਡੀ ਜ਼ਾਤ ਪੁੱਛਣੀ। ਸੋ ਉੱਥੇ ਤਾਂ ਸਾਡਾ ਜੋ ਚੰਗੇ ਕੰਮ ਆ ਉਹੀ ਕੰਮ ਆਉਣੇ ਆ। ਪਰ 3 ਚੀਜ਼ਾਂ ਜਿਹੜੀਆਂ ਇਨਸਾਨ ਨੂੰ ਬਦਲ ਦਿੰਦੀਆਂ, ਤੁਹਾਡੇ ਮਾਇੰਡ ਦੇ ਵਿੱਚ ਕੋਈ ਹੋਵੇ ਜੀ ਜ਼ਰੂਰ ਦੱਸਿਓ। 416-233-6868, ਕਿਹੜੀਆਂ ਐਸੀਆਂ 3 ਚੀਜ਼ਾਂ, ਇੰਨੀਆਂ ਪਾਵਰਫੁਲ ਚੀਜ਼ਾਂ ਜਿਹੜੀਆਂ ਸਾਨੂੰ ਬਦਲਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ। 416-233-7368, 416-233-7368 ਸਟੋਰੀਜ਼ ਦੇ ਨੰਬਰ ਨੇ। ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਬਦਲ ਸਕਦੀ ਆ, ਜਾਂ ਜਿਹਨੇ ਤੁਹਾਨੂੰ ਬਦਲ ਦਿੱਤਾ ਇਹ ਵੀ ਦੱਸ ਸਕਦੇ ਹੋ। 416-233-7368। ਦੱਸੀ ਜੀ, ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਤੁਸੀਂ ਕਰਾਉਣੀ ਹੋਵੇ, ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਘਰ ਦੇ ਅੰਦਰ ਜੋ ਵੀ ਤੁਸੀਂ ਦੇਖਦੇ ਹੋ, ਚਾਹੇ ਤਾਂ ਲੀਗਲ ਬੇਸਮੈਂਟ ਬਣਾਉਣੀ ਹੋਵੇ, ਪਰਮਿਟ ਆਲਰੇਡੀ ਲੈ ਲਿਆ, ਜਾਂ ਤੁਸੀਂ ਡਰਾਇੰਗਸ ਵਗੈਰਾ ਬਣਾ ਚੁੱਕੇ ਹੋ ਅਤੇ ਸਿਟੀ ਨਾਲ ਤੁਸੀਂ ਚਾਹੁੰਦੇ ਹੋ ਕਿ ਡੀਲ ਕੀਤਾ ਜਾਵੇ, ਲੀਗਲ ਬੇਸਮੈਂਟ ਬਣਾਉਣਾ ਚਾਹੁੰਦੇ ਹੋ, ਪਰਮਿਟ ਤੋਂ ਲੈ ਕੇ ਐਂਡ ਤੱਕ ਜਿਹੜਾ ਸਰਟੀਫਿਕੇਟ ਤੁਹਾਨੂੰ ਮਿਲਣਾ, ਜਿਹੜਾ ਦੱਸੇਗਾ ਵੀ ਹਾਂ ਤੁਹਾਡੀ ਬੇਸਮੈਂਟ ਲੀਗਲ ਹੈ, ਉਹਦੇ ਤੱਕ ਦੀ ਸਾਰੀ ਪ੍ਰੋਸੈਸ। ਜਾਂ ਫਿਰ ਤੁਸੀਂ ਗੱਲ ਕਰ ਲਈਏ ਜੀ ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ, ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਘਰ ਦੇ ਵਿੱਚ, ਗੋਡ ਫੋਰਬਿਡ ਪਾਣੀ ਆ ਗਿਆ। ਲਾਸਟ ਵੀਕ ਕਾਫੀ ਸਾਰੇ ਇੱਦਾਂ ਦੇ ਇੰਸੀਡੈਂਟ ਹੋਏ ਜਦੋਂ ਫਲੱਡਿੰਗ ਦੇ ਕਰਕੇ ਪਾਣੀ ਆ ਗਿਆ। ਜਾਂ ਇੰਟੀਰੀਅਰ ਰੈਨੋਵੇਸ਼ਨ ਕਿਸੇ ਤਰ੍ਹਾਂ ਦੀ ਕਰਾਉਣੀ ਹੋਵੇ, ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ ਤੁਸੀਂ। ਇਹ ਨਾਇਆਗਰਾ ਫਾਲਸ ਤੱਕ ਸਪੈਸ਼ਲੀ ਸਰਵ ਕਰਦੇ ਨੇ। ਸੋ 647-233-6000 ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। 647-233-6000 ਨੰਬਰ ਹੈ ਬੀ ਬਿਲਡ ਕੰਸਟਰਕਸ਼ਨ ਦਾ। ਨੈਕਸਟ ਕਾਲ ਹੈ ਜੀ ਸਾਡੇ ਨਾਲ, ਕੁਲਦੀਪ ਗਿੱਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ। ਬੰਦੇ ਦਾ ਪੈਸਾ ਵੀ ਜੀ ਬੰਦੇ ਦਾ ਮਾਈਂਡ ਚੇਂਜ ਕਰ ਦਿੰਦਾ ਹੈ।
0: ਅੱਛਾ ਜੀ, ਠੀਕ ਹੈ।
1: ਪੈਸਾ ਵੀ ਜ਼ਿਆਦਾ ਆ ਜਾਵੇ ਬੰਦੇ ਦਾ।
0: ਅੱਛਾ, ਪੈਸਾ ਜ਼ਿਆਦਾ ਆ ਜਾਵੇ
1: ਕਿਹੜੇ ਬੰਦੇ ਦਾ ਮਾਈਂਡ ਚੇਂਜ ਹੋ ਜਾਂਦਾ।
0: ਹਾਂ ਠੀਕ ਹੈ ਜੀ, ਇਹ ਤਾਂ ਪੈਸਾ ਤਾਂ ਬੜੀ ਖਰਾਬ ਚੀਜ਼ ਆ। ਬਹੁਤ ਸ਼ੁਕਰੀਆ ਜੀ ਗਿੱਲ ਸਾਹਿਬ, ਥੈਂਕ ਯੂ ਸੋ ਮਚ। ਪੈਸਾ ਪੈਸਾ ਕਰਦੀ ਦੁਨੀਆ, ਪੈਸਾ ਤਾਂ ਫਿਰ ਬਹੁਤ ਪਾਵਰਫੁਲ ਹੈ। ਨੈਕਸਟ ਕਾਲ ਹੈ ਜੀ ਰਾਜਪਾਲ ਬਰਾੜ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਚੰਗੇ ਹਿਸਾਬ ਦੇ ਨਾਲ ਬਦਲਦਾ ਜਾਂ ਮਾੜੇ ਹਿਸਾਬ ਦੇ ਨਾਲ? ਮਾੜੇ ਦੇ ਨਾਲ ਹੀ ਬਦਲਦਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਕਈ ਵਾਰ ਅਸੀਂ ਨਾ ਰਿਗਰੈਟ ਕਰਦੇ ਹਾਂ, ਆਏ ਉਦੋਂ ਮੈਨੂੰ ਗੁੱਸਾ ਆਇਆ ਸੀ, ਮੈਂ ਆਹ ਕਹਿਤਾ। ਕਹਿੰਦੇ ਆ ਬਈ ਜੇ ਅਸੀਂ ਆਪਣੀ ਜ਼ੁਬਾਨ 'ਤੇ ਕਾਬੂ ਨਹੀਂ ਨਾ ਰੱਖ ਸਕਦੇ, ਕਈ ਵਾਰ ਬੰਦਾ ਕਹਿੰਦਾ ਨਾ ਮੈਨੂੰ ਤਾਂ ਗੁੱਸਾ ਆਇਆ ਸੀ, ਮੈਂ ਉਦੋਂ ਆਹ ਗੱਲ ਕਹਿਤੀ ਤੈਨੂੰ ਜਾਂ ਕਿਸੇ ਨੂੰ ਵੀ ਕਹਿਤੀ, ਪਰ ਜੇ ਅਸੀਂ ਆਪਣੀ ਜ਼ੁਬਾਨ 'ਤੇ ਕਾਬੂ ਨਹੀਂ ਨਾ ਰੱਖ ਸਕਦੇ ਤਾਂ ਫਿਰ ਅਸੀਂ ਜ਼ਿੰਦਗੀ 'ਚ ਕੁਛ ਬਹੁਤਾ ਸਿੱਖਿਆ ਨਹੀਂ ਆ। ਕਿਉਂਕਿ ਗੁੱਸਾ ਤਾਂ ਸਭ ਨੂੰ ਆਉਂਦਾ, ਪਰ ਗੁੱਸੇ ਨੂੰ ਤੁਸੀਂ ਕਿੱਦਾਂ ਕਾਬੂ ਕਰਨਾ, ਬਜਾਏ ਇਸ 'ਤੇ ਕਿ ਗੁੱਸਾ ਸਾਨੂੰ ਕਾਬੂ ਕਰ ਲਵੇ, ਸਾਨੂੰ ਗੁੱਸੇ ਨੂੰ ਕਾਬੂ ਕਰਨਾ ਚਾਹੀਦਾ। ਸੋ ਗੁੱਸਾ ਵੀ ਬਦਲ ਦਿੰਦਾ, ਗੁੱਸਾ ਤਾਂ ਸਾਨੂੰ ਬਹੁਤ ਕੁਛ ਤੋੜ ਕੇ ਰੱਖ ਦਿੰਦਾ, ਇਹ ਵੀ ਹੈ ਜੀ। ਪਰ ਗੁੱਸਾ ਆਉਣਾ ਵੀ ਜ਼ਰੂਰੀ ਹੈ, ਗੁੱਸਾ ਆਉਣਾ ਚਾਹੀਦਾ, ਪਰ ਗੁੱਸੇ 'ਤੇ ਕਾਬੂ ਕਿੱਦਾਂ ਕਰਨਾ ਇਹ ਸਾਨੂੰ ਪਤਾ ਹੋਣਾ ਚਾਹੀਦਾ। ਸੋ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਜ਼ਿੰਦਗੀ 'ਚ ਬਦਲ ਜਾਂਦੀਆਂ ਜਾਂ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ? 416-233-7368 ਸਟੂਡੀਓਜ਼ ਦੇ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। 416-233-7368, 416-233-7368, ਕਿਹੜੀਆਂ ਚੀਜ਼ਾਂ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ? 416-233-7368. ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ ਸੁਨੇਹਾ ਤੁਹਾਡੇ ਤੱਕ ਇਹ ਹੈ ਕਿ ਸੁਲਤਾਨ ਜੀ ਕਹਿੰਦੇ ਜਦੋਂ ਅਪਲਾਈਸਿਸ ਲੈਣੇ ਹੋਣ, ਤੁਸੀਂ ਟੀ ਵੀਜ਼ ਲੈਣੇ ਹੋਣ, ਘਰ ਸਟੋਵ ਫਰਿੱਜ ਕੁਛ ਖਰਾਬ ਹੋ ਜਾਵੇ, ਅਤੇ ਫਿਰ ਤੁਸੀਂ ਯਾਦ ਰੱਖਣਾ ਜੀ ਇਹ ਨਾਮ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ, ਕਿਉਂਕਿ ਦਹਾਕਿਆਂ ਪੁਰਾਣਾ ਇਹ ਨਾਮ ਹੈ, ਦਹਾਕਿਆਂ ਪੁਰਾਣੀ ਇਹ ਲੋਕੇਸ਼ਨ ਆ, ਅਤੇ ਬੜੀ ਵਧੀਆ ਤੁਹਾਨੂੰ ਕਸਟਮਰ ਸਰਵਿਸ ਦੇ ਨਾਲ ਤੁਸੀਂ ਕਹੋਗੇ ਕਿ ਡੈਫੀਨੇਟਲੀ ਕਸਟਮਰ ਸਰਵਿਸ ਬਹੁਤ ਵਧੀਆ ਸੀਗੀ, ਅਤੇ ਨਾਲ ਦੀ ਨਾਲ ਪ੍ਰਾਈਸਿਸ ਬਹੁਤ ਵਧੀਆ ਤੁਹਾਨੂੰ ਮਿਲਣਗੀਆਂ। ਸੋ ਜਦੋਂ ਤੁਸੀਂ ਅਪਲਾਈਸਿਸ ਲੈਣੇ ਹੋਣ, ਟੀ ਵੀਜ਼ ਲੈਣੇ ਹੋਣ, ਜਾਂ ਫਿਰ ਇਲੈਕਟ੍ਰੋਨਿਕਸ ਚਾਹੀਦੇ ਹੋਣ, ਕੋਈ ਰੈਂਟਲ ਪ੍ਰਾਪਰਟੀ ਹੈ ਜਿੱਥੇ ਕੋਈ ਵਾਸ਼ਰ ਖਰਾਬ ਹੋ ਗਿਆ ਅਤੇ ਤੁਹਾਨੂੰ ਚਾਰ ਚਾਰ ਕੌਲਾਂ ਆਉਂਦੀਆਂ ਦਿਨ ਦੀਆਂ, ਜੀ ਵਾਸ਼ਰ ਚਲਾ ਦਿਉ, ਅਸੀਂ ਕੱਪੜੇ ਧੋਣੇ ਆ, ਅਸੀਂ ਕੱਪੜੇ ਧੋਣੇ ਆ, ਡਰਾਇਰ ਖਰਾਬ ਹੋ ਗਿਆ, ਅਤੇ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਕਾਲ ਕਰ ਲੈਣੀ ਆ। ਇੱਕ ਤਾਂ ਪ੍ਰਾਈਸਿਸ ਬਹੁਤ ਵਧੀਆ ਮਿਲਣੀਆਂ, ਅਤੇ ਦੂਸਰੀ ਚੀਜ਼ ਆ ਜੀ, ਤੁਸੀਂ ਘਰ ਡਿਲੀਵਰ ਕਰਾਉਣਾ ਅਪਲਾਈਸਿਸ, ਤਾਂ ਉਹ ਵੀ ਬਿਲਕੁਲ ਐਬਸੋਲਿਊਟਲੀ ਫ੍ਰੀ ਕਰ ਦੇਣਗੇ। 905-450-2828 ਨੰਬਰ ਹੈ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ, 905-450-2828 ਬਰੈਂਪਟਨ ਟੀ ਵੀ ਐਂਡ ਅਪਲਾਈਸਿਸ, ਜਿਹੜੇ ਕਿ ਜੰਕਿਊਜ਼ੀ ਐਂਡ ਬੋਵੇੜ ਦੇ ਲੋਕੇਟਰ ਨੇ। ਨੈਕਸਟ ਕਾਲ ਆ ਜੀ ਸਾਡੇ ਨਾਲ, ਅਵਤਾਰ ਸਿੰਘ ਜੀ। ਹਾਂਜੀ ਅਵਤਾਰ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਮੈਨੂੰ ਲੱਗਦਾ ਤੇ ਮਜਬੂਰੀ ਇਨਸਾਨ ਨੂੰ ਬਦਲ ਕੇ ਰੱਖ ਦਿੰਦੀ ਆ।
0: ਠੀਕ ਹੈ ਜੀ, ਓਕੇ।
2: ਤੇ ਇੱਕ ਬੰਦੇ ਨੂੰ ਅਗਰ ਕੋਈ ਕਿਸੇ ਚੀਜ਼ ਦੀ ਗਲਤ ਆਦਤ ਜਾਂ ਚੰਗੀ ਆਦਤ ਲੱਗ ਜੇ ਤੇ ਉਹ ਵੀ ਬਦਲ ਕੇ ਰੱਖ ਦਿੰਦੀ ਆ।
0: ਸ਼ੌਂਕ ਹੈ ਨਾ, ਸ਼ੌਂਕ ਵੀ ਬਦਲ ਦਿੰਦਾ ਇਨਸਾਨ ਨੂੰ। ਕੋਈ ਗੱਲ ਨੀ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਦੋ ਸੋਚ ਲਏ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅਵਤਾਰ ਜੀ। ਸੋ ਸ਼ੌਂਕ ਵੀ ਇਨਸਾਨ ਨੂੰ ਬਦਲ ਦਿੰਦਾ ਜੀ, ਕਈ ਸ਼ੌਂਕ ਐਸੇ ਹੁੰਦੇ ਆ ਜਿਹੜੇ ਸਾਨੂੰ ਤਾਰ ਦਿੰਦੇ ਆ, ਤੇ ਕਈ ਸ਼ੌਂਕ ਐਸੇ ਹੁੰਦੇ ਆ ਜਿਹੜੇ ਸਾਨੂੰ ਮਾਰ ਦਿੰਦੇ ਆ। ਸੋ ਇਹ ਵੀ ਬੜਾ ਜ਼ਰੂਰੀ ਹੈ, ਕਈ ਵਾਰੀ ਅਸੀਂ ਇਹਨਾਂ ਮੁਲਕਾਂ 'ਚ ਆ ਜਾਂਦੇ ਹਾਂ, ਅਤੇ ਖਾਸ ਕਰਕੇ ਉਦੋਂ ਜਦੋਂ ਅਸੀਂ ਓਬਵੀਅਸਲੀ ਜੋ ਸਾਡੇ 'ਤੇ ਫੈਮਿਲੀ ਰਿਸਪੋਂਸੀਬਿਲਿਟੀਜ਼ ਨਹੀਂ ਹੁੰਦੀਆਂ, ਜਾਂ ਜਦੋਂ ਜੀ ਮੈਂ ਵੀ ਸਟੂਡੈਂਟ ਆਈ ਸੀ, ਅਤੇ ਜੇ ਆਪਾਂ ਕਹਿ ਦਈਏ ਵੀ ਜਦੋਂ ਕੋਈ ਪੈਸੇ 'ਚਾਰ ਆਉਣ ਲੱਗ ਪੈਂਦੇ ਆ, ਅਤੇ ਉਦੋਂ ਕੋਈ ਬਹੁਤਾ ਗਾਈਡ ਕਰਨ ਵਾਲਾ ਕੋਲ ਹੁੰਦਾ ਨਹੀਂ ਆ। ਸੋ ਉਦੋਂ ਬੜਾ ਜ਼ਰੂਰੀ ਆ ਇਹ ਚੀਜ਼ ਦਾ ਹਿਸਾਬ ਰੱਖਣਾ ਕਿ ਤੁਹਾਡੇ ਸ਼ੌਂਕ ਕਿੱਦਾਂ ਦੇ ਆ, ਕਿਉਂਕਿ ਜਿਹੜੇ ਸ਼ੌਂਕ ਤੁਸੀਂ ਹੁਣ ਪਾਲ ਲਏ, ਜਿਹੜੀਆਂ ਆਦਤਾਂ ਅਸੀਂ ਬਣਾ ਲਈਆਂ, ਵਾਧੜੀਆਂ ਸਜਾਦੜੀਆਂ ਨਿਭਣ ਸਰਾਂ ਦੇ ਨਾਲ, ਸੋ ਜਿਹੜੀਆਂ ਤੁਹਾਡੀਆਂ ਬਣ ਗਈਆਂ ਆਦਤਾਂ ਉਹ ਤੁਹਾਡੇ ਨਾਲ ਹੀ ਜ਼ਿੰਦਗੀ 'ਚ ਜਾਣੀਆਂ। ਸੋ ਕੈਸੇ ਸ਼ੌਂਕ ਤੁਸੀਂ ਪਾਲ ਰਹੇ ਹੋ ਇਹ ਬਹੁਤ ਜ਼ਰੂਰੀ ਹੈ, ਆਪਣੇ ਆਪ ਹੀ ਸੈਲਫ ਅਵੇਅਰਨੈਸ ਸਾਡੀ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ, ਕੀ ਚੀਜ਼ ਅਸੀਂ ਖਰੀਦ ਰਹੇ ਹਾਂ, ਕਾਹਦੇ 'ਤੇ ਅਸੀਂ ਪੈਸੇ ਲਾ ਰਹੇ ਹਾਂ। ਜ਼ਰੂਰੀ ਨਹੀਂ ਆ ਕਿ ਜੇ ਪੈਸੇ ਹੈਗੇ ਆ ਤਾਂ ਉਹਨੂੰ ਕਿਤੇ ਐਵੇਂ ਲਾ ਦਈਏ, ਕਿੱਥੇ ਲਾਉਣੇ ਆ ਪੈਸੇ, ਇਹ ਵੀ ਬੜਾ ਜ਼ਰੂਰੀ ਹੈ। ਸੋ ਸ਼ੌਂਕ ਬਿਲਕੁਲ ਸਹੀ ਹੈ ਇਹਨਾਂ ਦੀ ਗੱਲ, ਮਜਬੂਰੀ ਇਹ ਵੀ ਗੱਲ ਸਹੀ ਹੈ ਜੀ। ਇੱਕ ਚੀਜ਼ ਹੋਰ ਵੀ ਆ ਜਿਹੜੀ ਤੁਹਾਨੂੰ ਬਦਲ ਸਕਦੀ ਹੈ, ਅਤੇ ਉਹ ਬਦਲ ਦਿੰਦੀ ਵੀ ਹੈ, 416-233-7368 ਅਸੀਂ ਗੱਲ ਕਰ ਰਹੇ ਹਾਂ, ਤਿੰਨ ਚੀਜ਼ਾਂ, ਵੈਸੇ ਤਿੰਨ ਸੀ ਹੁਣ ਤਾਂ ਕਾਫੀ ਸਾਰੀਆਂ ਹੋ ਗਈਆਂ, ਅਤੇ ਕਿਹੜੀਆਂ ਚੀਜ਼ਾਂ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ। ਤੁਸੀਂ ਰੇਡੀਓ ਅੰਦਾਜ਼ ਸੁਣ ਰਹੇ ਹੋ ਜੀ ਚਲੋ AM 530, ਅਤੇ ਹਰ ਸ਼ਨੀਵਾਰ 6 ਵਜੇ ਤੋਂ ਲੈ ਕੇ 7 ਵਜੇ ਤੱਕ ਤੁਹਾਡਾ ਸਾਡਾ ਸਾਥ ਹੁੰਦਾ ਹੈ। ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਸਹਾਰਾ ਦੇਣਾ ਚਾਹੁੰਦੇ ਹੋ, ਅਤੇ ਮੇਰਾ ਫੋਨ ਨੰਬਰ 647-234-6000, 647-234-6000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਅਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਹੋ। 416-647-234-6000, 3 ਚੀਜ਼ਾਂ ਜਿਹੜੀਆਂ ਇਨਸਾਨ ਨੂੰ ਬਦਲ ਦਿੰਦੀਆਂ, ਅਤੇ ਇੱਕ ਚੀਜ਼ ਮੇਰੇ ਕੋਲ ਰਹਿ ਗਈ ਸੀ, ਮੈਂ ਕਿਹਾ ਤੁਹਾਨੂੰ ਪੁੱਛ ਲਈਏ ਕਿਹੜੀ ਚੀਜ਼ ਹੋ ਸਕਦੀ ਆ ਜਿਹੜੀ ਆ ਸਾਨੂੰ ਕੰਪਲੀਟਲੀ ਚੇਂਜ ਕਰ ਦਿੰਦੀ ਆ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਅਤੇ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਨੂੰ ਕਿ ਨਹੀਂ ਕਰ ਰਹੇ? 400 416-233-7368 ਸਟੂਡੀਓਜ਼ ਦੇ ਨੰਬਰ ਨੇ, ਕਾਲ ਕਰ ਸਕਦੇ ਹੋ ਜੀ।

0: 6:51 ਹੋ ਗਿਆ ਜੀ। ਚਲੋ ਏਮ 5:30 ਦੀ ਤਰੰਗਾ ਤੁਸੀਂ ਸੁਣ ਰਹੇ ਹੋ। ਵੈਸੇ ਤਾਂ ਕਹਿੰਦੇ ਹਰ ਇੱਕ ਇਨਸਾਨ ਦੀਆਂ ਤਰੰਗਾਂ ਵੀ ਮੈਟਰ ਕਰਦੀਆਂ, ਸਾਡਾ ਔਰਾ ਕੀ ਆ ਇਹ ਵੀ ਬੜਾ ਮੈਟਰ ਕਰਦਾ। ਕਈ ਇਨਸਾਨ ਬੁੱਝ ਲੈਂਦੇ ਆ ਕਿ ਜਿਹੜਾ ਸਾਹਮਣੇ ਖੜਾ ਬੰਦਾ ਹੈ ਉਹ ਕਿੱਦਾਂ ਦਾ ਹੈ, ਯਾਨੀ ਕਿ ਉਹ ਕਿੱਦਾਂ ਦਾ ਸੁਭਾਅ ਰੱਖਦਾ ਹੋਏਗਾ, ਉਹਦੇ ਬਾਰੇ ਆਈਡੀਆ ਲਗਾ ਸਕਦੇ ਆ। ਪਰ ਉਹੀ ਲਗਾ ਸਕਦੇ ਆ ਜਿਹੜੇ ਆਪਣੇ ਦੇ ਵਿੱਚ, ਆਪਣੇ ਆਪ ਦੇ ਵਿੱਚ ਪੂਰਨ ਹੋਣ। ਜਦੋਂ ਅਸੀਂ ਆਪਣੇ ਆਪ 'ਤੇ ਕੰਮ ਨਹੀਂ ਕਰ ਸਕਦੇ ਤਾਂ ਅਸੀਂ ਦੂਜੇ ਨੂੰ ਨਹੀਂ ਪੁੱਛ ਸਕਦੇ। ਖੈਰ, ਆਪਾਂ ਗੱਲ ਕਰ ਰਹੇ ਹਾਂ ਕਿਹੜੀਆਂ 3 ਚੀਜ਼ਾਂ ਇਨਸਾਨ ਨੂੰ ਬਦਲ ਦਿੰਦੀਆਂ ਜੀ। ਨੈਕਸਟ ਕਾਲ ਹੈ ਸਾਡੇ ਨਾਲ ਸੁਖਪਾਲ ਉੱਪਲ ਜੀ। ਹਾਂਜੀ ਸੁਖਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਜਵਾਨ ਵੀ ਬਦਲ ਦਿੰਦੇ ਬੰਦੇ ਨੂੰ।
0: ਜ਼ੁਬਾਨ, ਜ਼ੁਬਾਨ ਤਾਂ ਇਨਸਾਨ ਹੈ ਹੀ ਜੀ, ਜ਼ੁਬਾਨ ਦਾ ਬਣਿਆ ਬਿਲਕੁਲ, ਹੈ ਨਾ, ਸਾਰਾ ਕੁਝ ਡਿਪੈਂਡ ਹੀ ਸਾਡੀ ਜ਼ੁਬਾਨ ਤੇ ਕਰਦਾ। ਇਹ ਵੀ ਗੱਲ ਸਹੀ ਹੈ ਜੀ। ਉੱਪਲ ਸਾਹਿਬ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਸੋ ਜ਼ੁਬਾਨ ਕਹਿੰਦੇ ਮਿੱਠੀ ਹੋਣੀ ਚਾਹੀਦੀ ਆ, ਪਰ ਇਹ ਵੀ ਨਹੀਂ ਤੁਸੀਂ ਅੰਦਰੋਂ ਤੁਸੀਂ ਕੌੜੇ ਤੇ ਜ਼ੁਬਾਨ ਤੁਹਾਡੀ ਸ਼ਾਇਦ ਵਰਗੀ ਹੋਵੇ, ਇਹ ਵੀ ਗੱਲ ਔਖੀ ਆ ਫਿਰ, ਕਿਉਂਕਿ ਕਦੇ ਨਾ ਕਦੇ ਗੁਰਬਾਣੀ ਦੇ ਵਿੱਚ ਸਾਨੂੰ ਕਿਹਾ ਕਿ ਜੋ ਸਾਡੇ ਜੋ ਭਾਂਡੇ 'ਚ ਹੈਗਾ, ਯਾਨੀ ਕਿ ਜੋ ਸਾਡੇ ਅੰਦਰ ਹੈ ਉਹ ਕਦੇ ਨਾ ਕਦੇ ਬਾਹਰ ਆ ਜਾਣਾ। ਸੋ ਜਿੰਨਾ ਮਰਜ਼ੀ ਮਿੱਠਾ ਬੋਲ ਲਓ, ਕਦੇ ਨਾ ਕਦੇ 2-4 ਮਹੀਨਿਆਂ ਬਾਅਦ, ਸਾਲ ਬਾਅਦ, 6 ਮਹੀਨਿਆਂ ਬਾਅਦ ਪਤਾ ਲੱਗ ਹੀ ਜਾਣਾ ਵੀ ਅਸੀਂ ਕਿੱਦਾਂ ਦੀ ਸ਼ਖਸੀਅਤ ਦੇ ਮਾਲਕ ਹਾਂ। ਸੋ ਜ਼ਰੂਰੀ ਹੁੰਦਾ ਕਿ ਸਿਰਫ ਉੱਪਰੋਂ ਉੱਪਰੋਂ ਲਿਪਾ ਪੋਤੀ ਕਰਨ ਨਾਲੋਂ ਅਸੀਂ ਅੰਦਰੋਂ ਆਪਣੇ ਆਪ ਨੂੰ ਸਵਾਰੀਏ, ਜਿਹੜਾ ਕਿ ਸਦੀਵੀ ਰਹਿੰਦਾ, ਜਿਹੜਾ ਸਾਡੇ ਨਾਲ ਹੀ ਰਹਿਣਾ। ਸੋ ਇਹ ਵੀ ਜ਼ਰੂਰੀ ਹੈ ਜੀ। GNE ਮੋਰਗੇਜਸ ਤੋਂ ਮਾਇਕ ਪਟਨਾਗਰ ਜੀ ਦਾ ਨੰਬਰ ਦੱਸ ਦਈਏ। ਅਗਰ ਪੈਸਿਆਂ ਦੀ ਜ਼ਰੂਰਤ ਪੈ ਗਈ ਆ ਅਤੇ ਸੋਚ ਰਹੀ ਹੋ ਕਿ ਹੁਣ ਪੈਸੇ ਕਿੱਥੋਂ ਮਿਲਣ, ਇੱਕ ਤਾਂ ਦੱਸ ਦਈਏ ਕਿ ਮੋਰਗੇਜ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਨੇ, ਕੋਈ ਪ੍ਰਾਪਰਟੀ ਦੀ ਕਲੋਜ਼ਿੰਗ ਆ ਰਹੀ ਹੈ ਅਤੇ ਇਹਨਾਂ ਨੂੰ ਜ਼ਰੂਰ ਕਾਲ ਕਰ ਲਿਓ। ਆਊਟ ਆਫ ਅੰਟਾਰੀਓ, ਯਾਨੀ ਕਿ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਪ੍ਰੋਪਰਟੀ ਲਈ ਸੀ ਅਤੇ ਉਸ ਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਕਿਉਂਕਿ ਇਹ ਅਲੱਗ ਅਲੱਗ ਪ੍ਰੋਵਿੰਸਿਸ ਤੋਂ ਇਹ ਡੀਲ ਕਰਦੇ ਨੇ। GNE ਮੋਰਗੇਜਸ ਤੋਂ ਮਾਇਕ ਪਟਨਾਗਰ ਜੀ ਦਾ ਫੋਨ ਨੰਬਰ 6474720223 6477022023 6474720223 ਨੰਬਰ 'ਤੇ ਕਾਲ ਕਰ ਸਕਦੇ ਹੋ। ਪੈਸਿਆਂ ਦੀ ਜ਼ਰੂਰਤ ਹੈਗੀ ਹੈ, ਕੁਡੀ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਕਲੋਜ਼ਿੰਗ ਕਰਾਉਣੀ ਆ ਅਤੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਡਾਊਨ ਪੇਮੈਂਟ ਘੱਟ ਆ, ਉਸ ਦੇ ਬਾਰੇ ਵੀ ਕੋਈ ਹੱਲ ਕੀ ਹੋ ਸਕਦਾ, 6477022023 6477022023 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। 6477022023 ਨੰਬਰ 'ਤੇ ਕਾਲ ਤੁਸੀਂ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਲਈ ਨੰਬਰ 416-233-7368 416-233-7368 ਦੇਸੀ ਫਰਾਈਡ ਮੈਨੀਆ ਦਾ ਸੁਨੇਹਾ ਇੱਕ ਵਾਰ ਫਿਰ ਤੋਂ ਦੱਸੀਏ ਕਿ ਅਗਰ ਤੁਸੀਂ ਅੱਜ ਦਾ ਕੁਛ ਸਪੈਸ਼ਲ ਟਰਾਈ ਕਰਨਾ, ਇੱਕ ਤਾਂ ਕੋਈ ਇਵੈਂਟ ਆ ਰਿਹਾ ਅਤੇ ਕੇਟਰਿੰਗ ਲਈ ਜ਼ਰੂਰ ਇਹਨਾਂ ਨੂੰ ਇੱਕ ਵਾਰ ਮੌਕਾ ਦਿਓ ਜੀ। ਦੇਸੀ ਫਰਾਈਡ ਮੈਨੀਆ ਬੜਾ ਲਜ਼ੀਜ਼ ਖਾਣਾ ਬਣਾਉਂਦੇ ਆ ਅਤੇ ਤੁਹਾਡੇ ਜਿਹੜੇ ਗੈਸਟ ਆਉਣਗੇ ਉਹਨਾਂ ਨੂੰ ਵਧੀਆ ਤਰ੍ਹਾਂ ਸਰਵ ਕਰਨਗੇ। 6475434375 ਕੇਟਰਿੰਗ ਦੇ ਲਈ ਕਾਲ ਕਰਨੀ ਆ, 6475434375 'ਤੇ ਕਾਲ ਕਰ ਸਕਦੇ ਹੋ। ਦੇਸੀ ਫਰਾਈਡ ਮੈਨੀਆ ਜਿਹੜੇ ਕਿ 6171 ਮੇਫੀਲਡ ਰੋਡ, ਯੂਨਿਟ ਨੰਬਰ 96, ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਵਾਲੇ ਪਲਾਜ਼ੇ ਦੇ ਵਿੱਚ ਲੋਕੇਟਡ ਨੇ। ਅਤੇ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਜੀ, ਇਹਨਾਂ ਨੇ ਨਹੀਂ ਦੱਸਣਾ, ਦੱਸਣਾ ਮੈਂ ਹਾਂ, ਇਹਨਾਂ ਨੇ ਮੈਨੂੰ ਦੱਸਿਆ, ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਤੁਸੀਂ ਮੋਟਰ 'ਤੇ ਅਗਰ ਤੁਸੀਂ ਚਿਕਨ ਖਾਂਦੇ ਹੋ, ਇੰਡੀਆ 'ਚ ਬਣਾਉਂਦੇ ਹੁੰਦੇ ਸੀ ਲੋਕ, ਜੇ ਮੋਟਰ ਵਾਲਾ ਚਿਕਨ ਤੁਸੀਂ ਖਾਣਾ ਜੀ ਅਤੇ ਨਾਲ 2 ਤੰਦੂਰੀ ਰੋਟੀ, ਇਹਨਾਂ ਨੇ ਤੁਹਾਨੂੰ ਇਹ ਸਪੈਸ਼ਲ ਅੱਜ ਦਾ ਤੁਸੀਂ ਔਡਰ ਕਰ ਸਕਦੇ ਹੋ। ਚਿਕਨ ਖਾਂਦੇ ਹੋ ਤਾਂ ਫਿਰ ਮੋਟਰ 'ਤੇ ਜਿਹੜਾ ਚਿਕਨ ਬਣਾਉਂਦੇ ਹੁੰਦੇ ਸੀ ਉਹੋ ਜਿਹਾ ਚਿਕਨ ਤੁਸੀਂ ਮਿਸ ਕਰਦੇ ਹੋ ਅਤੇ ਨਾਲ 2 ਤੰਦੂਰੀ ਰੋਟੀਆਂ ਤੁਹਾਨੂੰ ਮਿਲ ਗਈਆਂ, ਇੱਕ ਕੌਂਬੋ ਮਿਲ ਜਾਣਾ, ਇਹ ਸਪੈਸ਼ਲ ਆ ਜੀ। ਅਤੇ ਖਰੌੜਿਆਂ ਦਾ ਸੂਪ ਤੁਸੀਂ ਪੀਣਾ ਅਤੇ ਵਿਦ ਨਾਨ, ਇਹ ਤੁਹਾਨੂੰ ਮਿਲ ਜਾਣਾ, ਅੱਜ ਦਾ ਸਪੈਸ਼ਲ ਹੈ। ਦੋਨੋਂ ਚੀਜ਼ਾਂ, ਇੱਕ ਤਾਂ ਮੋਟਰ 'ਤੇ ਬਣਿਆ ਹੋਇਆ ਚਿਕਨ ਜਿਹੜਾ ਤੁਸੀਂ ਮਿਸ ਕਰਦੇ ਸੀ, ਉਹਦੇ ਨਾਲ 2 ਤੰਦੂਰੀ ਰੋਟੀਆਂ, ਇੱਕ ਜੀ ਤੁਸੀਂ ਖਰੌੜਿਆਂ ਦਾ ਸੂਪ। ਪਹਿਲਾਂ ਨਹੀਂ ਪਤਾ ਹੁੰਦਾ ਸੀ ਖਰੌੜੇ ਕੀ ਆ, ਸੋ ਇਹ ਖਰੌੜਿਆਂ ਦਾ ਸੂਪ ਜਿਹੜਾ ਹੁੰਦਾ, ਕਹਿੰਦੇ ਵੀ ਇਹ ਗਰਮੀ ਮਤਲਬ ਸਰਦੀ ਦੇ ਵਿੱਚ ਪੀਣਾ ਚਾਹੀਦਾ, ਕਿਸੇ ਦੀ ਹੱਡੀਆਂ ਹੁੱਡੀਆਂ ਅਗਰ ਕਮਜ਼ੋਰ ਅਤੇ ਮਜ਼ਬੂਤ ਹੋ ਜਾਂਦੀਆਂ। ਸੋ ਤੁਸੀਂ ਚਿਕਨ ਖਾਂਦੇ ਹੋ ਤਾਂ ਦੇਸੀ ਫਰਾਈਡ ਮੈਨੀਆ 'ਤੇ 6475434375 'ਤੇ ਕਾਲ ਕਰਕੇ ਔਡਰ ਕਰ ਲਿਓ ਜੀ। 6475334375 ਨੈਕਸਟ ਕਾਲ ਹੈ ਸਾਡੇ ਨਾਲ ਪ੍ਰਦੀਪ ਜੀ। ਹਾਂਜੀ ਪ੍ਰਦੀਪ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ ਕਹਿਣਾ ਜੀ, ਕਿਸੇ ਦਾ ਆਉਣਾ, ਕਿਸੇ ਦਾ ਜਾਣਾ, ਦੂਜੀ ਮਜਬੂਰੀ ਤੇ ਤੀਜੀ ਮਾਂ ਪਿਓ ਦੀ ਘੋਰੀ, ਇਹ 3 ਚੀਜ਼ਾਂ ਬੰਦੇ ਨੂੰ ਬਦਲ ਦਿੰਦੀਆਂ
0: ਜੀ। ਬਿਲਕੁਲ ਸਹੀ ਗੱਲ ਹੈ ਜੀ, ਤੀਜੀ ਚੀਜ਼ ਤਾਂ ਬਿਲਕੁਲ ਬਦਲ ਦਿੰਦੀ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਸਹੀ ਗੱਲ ਆ, ਬਹੁਤ ਸਾਰੀਆਂ ਚੀਜ਼ਾਂ ਜੀ, ਇਨਸਾਨ ਜੇ ਬਦਲਣਾ ਚਾਹੇ ਤੇ ਕਹਿੰਦੇ ਹੁੰਦੇ ਆ ਵੀ ਇੱਕ ਦਰਖਤ ਤੋਂ ਪੱਤਾ ਡਿੱਗ ਰਿਹਾ ਜੇ ਅਸੀਂ ਉਹਨੂੰ ਦੇਖ ਲਈਏ ਤੇ ਜੇ ਬਦਲਣਾ ਚਾਹੀਏ ਤਾਂ ਅਸੀਂ ਉਹਦੇ ਤੋਂ ਹੀ ਬਦਲ ਸਕਦੇ ਹਾਂ। ਵੀ ਜਿੱਦਾਂ ਹੁਣ ਪੱਤਿਆਂ ਦਾ ਆਪਣਾ ਟਾਈਮ ਆਉਂਦਾ, ਪੱਤੇ ਕਰੂੰਬਲਾਂ ਫੁੱਟਦੀਆਂ, ਫਿਰ ਪੱਤੇ ਆਉਂਦੇ ਆ, ਫਿਰ ਬੜੀ ਸੋਹਣੀ ਗ੍ਰੀਨਰੀ ਹੁੰਦੀ ਆ, ਫਿਰ ਇੱਕ ਟਾਈਮ ਆਉਂਦਾ ਜਦੋਂ ਫਾਲ ਦੇ ਸੀਜ਼ਨ ਦੀ ਅਸੀਂ ਗੱਲ ਕਰਦੇ ਹਾਂ ਕਿ ਪੱਤਿਆਂ ਨੇ ਪੀਲੇ ਹੋ ਕੇ ਰੰਗ ਬਦਲ ਕੇ ਡਿੱਗ ਜਾਣਾ। ਸੋ ਜੇ ਅਸੀਂ ਸਿੱਖਣਾ ਚਾਹੀਏ ਤਾਂ ਉਸ ਡਿੱਗਦੇ ਹੋਏ ਪੱਤੇ ਨੂੰ ਦੇਖ ਕੇ ਅਸੀਂ ਸਿੱਖ ਸਕਦੇ ਹਾਂ, ਪਰ ਜੇ ਨਹੀਂ ਸਿੱਖਣਾ ਚਾਹੀਏ ਅਸੀਂ ਹਜ਼ਾਰਾਂ ਗਲਤੀਆਂ ਕਰਕੇ ਵੀ ਨਹੀਂ ਸਿੱਖ ਸਕਦੇ। ਸੋ ਗੱਲ ਸਾਡੇ 'ਤੇ ਡਿਪੈਂਡ ਕਰਦੀ ਆ। ਇੱਕ ਚੀਜ਼ ਹੋਰ ਆ, ਉਹ ਵੀ ਦੱਸਾਂਗੀ ਕਿਹੜੀ ਚੀਜ਼ ਆ ਜਿਹੜੀ ਇਨਸਾਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਆ। ਇੱਕ ਕਾਲ ਹੋਰ ਆ ਰਹੀ ਸੀ ਲਖਵਿੰਦਰ ਜੀ ਦੀ, ਉਹ ਡਿਸਕਨੈਕਟ ਹੋ ਗਈ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ 416-233-7378 ਸਟੂਡੀਓ ਦੇ ਨੰਬਰ ਆ ਜੀ। ਰਫਤਾਰ ਪੇਂਟਿੰਗ ਦਾ ਨੰਬਰ ਦੱਸੀਏ, ਘਰ ਨੂੰ ਪੇਂਟ ਕਰਾਉਣਾ ਅੰਦਰੋਂ ਬਾਹਰੋਂ, ਪੋਪਕੋਰਨ ਸੀਲਿੰਗ ਰਿਮੂਵ ਕਰਾਉਣੀ ਆ ਜਾਂ ਫਿਰ ਤੁਸੀਂ ਆਪਣੀ ਕਿਚਨ ਪੇਂਟ ਕਰਾਉਣੀ ਆ, ਤਾਂ ਰਫਤਾਰ ਪੇਂਟਿੰਗ ਦੀ ਟੀਮ ਵਾਟਰਲੂ ਅਤੇ ਕਿਚਨਰ ਦੇ ਏਰੀਏ ਦੇ ਵਿੱਚ, GTA ਦੇ ਏਰੀਏ ਦੇ ਵਿੱਚ ਇਹ ਕੰਮ ਫਟਾਫਟ ਕਰ ਜਾਣਗੇ, ਤੁਹਾਡੇ ਘਰ ਨੂੰ ਪੇਂਟ ਕਰ ਜਾਣਗੇ। 647-996-5630 'ਤੇ ਕਾਲ ਕਰ ਲੈਣੀ ਆ। ਅਤੇ ਅਗਰ CRA ਦਾ ਕਰਜ਼ਾ ਜਿਹੜਾ ਤੁਹਾਨੂੰ ਰਾਤ ਨੂੰ ਸੌਣ ਨਹੀਂ ਦਿੰਦਾ, ਵੈਸੇ CRA ਨੇ ਕਦੇ ਸਾਨੂੰ ਪੈਸੇ ਵਾਪਸ ਕਰਨੇ ਹੋਣ ਤਾਂ ਉਹਦੇ 'ਤੇ ਬੜਾ ਟਾਈਮ ਲੱਗ ਜਾਂਦਾ, ਬਹੁਤ ਟਾਈਮ ਲੱਗ ਜਾਂਦਾ, ਤੁਸੀਂ ਬੜਾ ਫੋਲੋਅਪ ਕਰਦੇ ਹੋ ਫਿਰ ਕਿਤੇ ਪੈਸੇ ਵਾਪਸ ਹੁੰਦੇ ਆ, ਪਰ ਜੇ ਤੁਹਾਡੇ ਤੋਂ ਪੈਸੇ ਲੈਣੇ ਆ ਤਾਂ ਫਿਰ ਬੜਾ ਫਾਸਟ ਪ੍ਰੋਸੈਸ ਆ। ਸੋ CRA ਦਾ ਕੋਈ ਕਰਜ਼ਾ ਦੇਣਾ, ਕੋਈ ਬੈਂਕ ਦਾ ਕਰਜ਼ਾ ਦੇਣਾ ਹੈਗਾ, ਜਾਂ ਤੁਸੀਂ ਕੋਈ ਬਿਜ਼ਨਸ ਚਲਾਇਆ ਸੀ ਪਰ ਚੱਲਿਆ ਨਹੀਂ ਹੈ ਸਮਹਾਓ ਕਿਸੇ ਕਾਰਨ ਕਰਕੇ, ਤੁਸੀਂ ਕਰਜ਼ੇ ਦੇ ਵਿੱਚ ਘਿਰ ਗਏ ਹੋ, ਕਾਲ ਕਰ ਲੈਣੀ ਜੀ ਹਰਿੰਦਰ ਘੁੰਮਣ ਜੀ ਨੂੰ। ਇਹਨਾਂ ਦਾ ਫੋਨ ਨੰਬਰ ਬੜਾ ਸੌਖਾ ਹੈ, 416-444-44 ਨੰਬਰ 'ਤੇ ਕਾਲ ਕਰ ਲੈਣੀ ਹੈ। ਸਿਰਫ ਵਿਆਜ ਭਰੀ ਜਾ ਰਹੇ ਹੋ ਅਤੇ ਬਹੁਤੀ ਦੂਰ ਨਹੀਂ ਤੁਸੀਂ ਜਾ ਸਕਦੇ, ਕਿਉਂਕਿ ਜਿੰਨੀ ਕੁ ਲਿਮਿਟਡ ਸਾਡੀ ਇਨਕਮ ਹੁੰਦੀ ਆ ਅਸੀਂ ਵਿਆਜ 'ਚ ਦੇਈ ਚੱਲੀਏ ਤਾਂ ਕਿੱਥੇ ਪਹੁੰਚਾਂਗੇ, ਮੂਲ ਤਾਂ ਉਹਦੇ ਦਾ ਉੱਦਾਂ ਹੀ ਖੜਾ। 416-400-4444 416-444-4444 ਨੰਬਰ 'ਤੇ ਕਾਲ ਕਰ ਸਕਦੇ ਹੋ। ਲਖਵਿੰਦਰ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਟੌਪਿਕ ਤੁਹਾਡਾ ਸੁਣ ਰਿਹਾ ਸੀਗਾ ਕਿ ਕਿਹੜੀਆਂ ਚੀਜ਼ਾਂ ਇਨਸਾਨ ਨੂੰ ਬਦਲ ਦਿੰਦੀਆਂ ਹਨ, ਤੇ ਇੱਕ ਤਾਂ ਇਹ ਵੀ ਆ ਕਿ ਜਿਹੜੀ ਬੰਦਾ ਸਿੰਗਲ ਹੁੰਦਾ ਆ, ਸਿੰਗਲ ਤੋਂ ਜਦੋਂ ਉਹਦੀ ਮੈਰਿਜ ਲਾਈਫ ਹੋ ਜਾਂਦੀ ਆ,
0: ਠੀਕ ਹੈ,
3: ਉਹ ਵੀ ਬਹੁਤ ਜ਼ਿਆਦਾ ਇਨਸਾਨ ਨੂੰ ਬਦਲਦੀ ਆ। ਪਹਿਲਾਂ ਇਨਸਾਨ ਆਪਣੇ ਬਾਰੇ ਸੋਚਦਾ ਹੁੰਦਾ ਆ, ਫਿਰ ਆਪਣੇ ਪਰਿਵਾਰ ਬਾਰੇ ਸੋਚਣ ਲੱਗ ਪੈਂਦਾ ਆ।
0: ਬਿਲਕੁਲ।
3: ਤੇ ਇੱਕ ਕੋਈ ਇੰਸੀਡੈਂਸ, ਕੋਈ ਘਟਨਾਵਾਂ ਬੰਦੇ ਦੀ ਜ਼ਿੰਦਗੀ ਚ ਇੱਦਾਂ ਨੇ ਹੋਣੀਆਂ, ਉਹ ਬੰਦੇ ਨੂੰ ਬਦਲ ਦਿੰਦੀਆਂ ਆ ਜੀ।
0: ਠੀਕ ਹੈ ਜੀ।
3: ਤੇ ਬਾਕੀ ਬੰਦੇ ਦਾ ਸਰਕਲ, ਬੰਦਾ ਕਿਹਨਾਂ ਲੋਕਾਂ ਨਾਲ ਉੱਠਦਾ ਬਹਿੰਦਾ ਆ,
0: ਸੰਗਤ, ਠੀਕ ਹੈ,
3: ਉਹ ਚੀਜ਼ਾਂ ਵੀ ਬਹੁਤ ਬੰਦੇ ਨੂੰ ਬਦਲਦੀਆਂ ਆ।
0: ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਲਖਵਿੰਦਰ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਸਾਰੇ ਲਿਸਨਰਸ ਦਾ ਬਹੁਤ ਸ਼ੁਕਰੀਆ। ਤੇ ਇੱਕ ਚੀਜ਼ ਜਿਹੜੀ ਸਾਨੂੰ ਬਦਲ ਦਿੰਦੀ ਆ ਉਹ ਹੈ ਜੀ ਬਿਊਟੀ ਪਾਰਲਰ, ਜਸਟ ਫੋਰ ਮਜ਼ਾਕ ਦੇ ਪੱਖੋਂ ਕਹਿੰਦੇ ਹਾਂ, ਬਿਊਟੀ ਪਾਰਲਰ ਸਾਨੂੰ ਅੰਦਰੋਂ ਤਾਂ ਨਹੀਂ ਬਦਲ ਸਕਦਾ, ਪਰ ਕਹਿੰਦੇ ਆ ਵੀ ਯੂਜਲੀ ਅਸੀਂ ਦੇਖਦੇ ਹਾਂ ਨਾ ਕੁੜੀਆਂ ਕਿੱਦਾਂ ਦੀਆਂ ਹੁੰਦੀਆਂ, ਅਤੇ ਫਿਰ ਇੰਨਾ ਸਾਰਾ ਮੇਕਅਪ ਕਰ ਦਿੰਦੇ ਆ ਕਿ ਉਹ ਪਤਾ ਹੀ ਨਹੀਂ ਲੱਗਦਾ ਵੀ ਕੁੜੀ ਦਾ ਰੰਗ ਕਿੱਦਾਂ ਦਾ ਜਾਂ ਕਿੱਦਾਂ ਦੇ ਨਾਲ ਨਕਸ਼ਾ। ਸੋ ਜਿਹੜਾ ਬਿਊਟੀ ਪਾਰਲਰ ਹੈ ਉਹ ਵੀ ਸਿਰਫ ਕੁੜੀਆਂ ਦੀ ਗੱਲ ਕਰ ਰਹੀ ਹਾਂ, ਉਹ ਪੂਰੀ ਤਰ੍ਹਾਂ ਕੁੜੀਆਂ ਨੂੰ ਬਦਲ ਦਿੰਦਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਹੱਸਦੇ ਰਹੋ, ਚਿਹਰੇ 'ਤੇ ਮੁਸਕਾਨ ਰੱਖੋ, ਅਤੇ ਜ਼ਿੰਦਗੀ 'ਚ ਪਰਮਾਤਮਾ ਦਾ ਸ਼ੁਕਰ ਕਰਦੇ ਰਹੋ। ਜ਼ਿੰਦਗੀ ਬੜੀ ਖੂਬਸੂਰਤ ਹੈ, ਕਈ ਲੋਕ ਜਿਹੋ ਜਿਹੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ ਉਹਦੇ ਲਈ ਤਰਸਦੇ ਨੇ। ਸੋ ਇਹ ਚੀਜ਼ ਅਸੀਂ ਜ਼ਰੂਰ ਹਮੇਸ਼ਾ ਯਾਦ ਰੱਖੀਏ, ਪਰਮਾਤਮਾ ਦਾ ਸ਼ੁਕਰ ਕਰੀਏ, ਹੱਸਦੇ ਰਹੀਏ, ਚੜ੍ਹਦੀ ਕਲਾ 'ਚ ਰਹੀਏ। ਬਹੁਤ ਸ਼ੁਕਰੀਆ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ, ਰੇਡੀਓ ਅੰਦਾਜ਼ ਦੇ ਜ਼ਰੀਏ, ਜੀ ਆਇਆਂ ਨੂੰ ਜੀ, ਮੇਰਾ ਫੋਨ ਨੰਬਰ 647-234-6000 647-234-6000। ਮਿਲਾਂਗੇ ਅਗਲੇ ਸ਼ਨੀਵਾਰ 6 ਵਜੇ, ਯਾਦ ਰੱਖਿਓ ਜੀ, ਆਪਣਾ ਖਿਆਲ ਰੱਖਿਓ। ਤਦ ਤੱਕ ਪਰ ਵੱਲੋਂ ਸਤਿ ਸ਼੍ਰੀ ਅਕਾਲ, ਸ਼ਬਾ ਖੈਰ, ਸ਼ੁਭ ਰਾਤਰੀ।

9054502828 905-450-2828 905-450-2828 9054502828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-

0: जी मेरा बिजनेस नहीं है चलता, पापा जी बड़े पापड़ मेल मेल देख लेने, कोई गल नहीं पड़ती, पापा जी प्रसाद चढ़ाऊंगा, $5 का प्रसाद चढ़ाऊंगा, पापा जी मेरा बिजनेस चला दियो।
1: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।

ਕਰਾਂਗੇ। ਕੱਲ ਨੂੰ ਅਸੀਂ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਇੰਡੀਅਨ ਫਰੂਟਲੈਂਡ ਦੀ ਨਵੀਂ ਲੋਕੇਸ਼ਨ ਜਿਹੜੀ ਕਿ ਖੁੱਲ ਰਹੀ ਹੈ ਕੇਂਬ੍ਰਿਜ ਦੇ ਵਿੱਚ, ਸੋ 600 ਹੈਸਪਿਲਰ ਰੋਡ ਇਨ ਕੇਂਬ੍ਰਿਜ, ਤੁਸੀਂ ਸਭ ਨੇ ਆਉਣਾ ਸ਼ਾਮ ਨੂੰ 6 ਵਜੇ ਗ੍ਰੈਂਡ ਓਪਨਿੰਗ ਇੰਡੀਅਨ ਫਰੂਟਲੈਂਡ ਦੀ ਬ੍ਰੈਂਡ ਨਿਊ ਲੋਕੇਸ਼ਨ ਤੇ। ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਸਿਰਫ ਤੇ ਸਿਰਫ ਕੇਂਬ੍ਰਿਜ ਵਾਲੀ ਲੋਕੇਸ਼ਨ ਤੇ ਲੱਗੀਆਂ ਨੇ, ਸੋ ਕੱਲ ਨੂੰ ਸ਼ਾਮ ਨੂੰ 6 ਵਜੇ ਡੀਲਾਂ ਗਰੋਸਰੀ ਦੀਆਂ ਟੌਪ ਦੀਆਂ, ਸਵਰਨਾ ਮਲਟੀਗ੍ਰੇਨ ਆਟਾ 9.99, 20 ਪਾਉਂਡ ਦਾ ਬੈਗ, ਪਿਲਸਬਰੀ ਚੱਕੀ ਆਟਾ 9.99, ਪਿਲਸਬਰੀ ਮਲਟੀਗ੍ਰੇਨ ਆਟਾ 9.99, 2% ਮਿਲਕ 4.549 ਦਾ, ਰੱਖੜੀ ਐਂਡ ਇਸ ਪਿਓਰ ਖੋਏ ਦੀਆਂ ਮਠਿਆਈਆਂ ਆਦਿ ਹੋਣਗੀਆਂ, ਬਹੁਤ ਡਿਸਕਾਊਂਟਸ। ਕੱਲ ਨੂੰ ਸ਼ਾਮ ਨੂੰ 600 ਹੈਸਪਿਲਰ ਰੋਡ ਕੇਂਬ੍ਰਿਜ, 600 ਹੈਸਪਿਲਰ ਰੋਡ ਕੇਂਬ੍ਰਿਜ, ਤੇ ਇਹਨਾਂ ਦੇ ਆਪਣੇ ਗਰੋਸਰੀ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਖਾਣਾ ਪੀਣਾ ਵੀ ਮਿਲੇਗਾ, ਪਹੁੰਚ ਜਾਓ ਸ਼ਾਮ ਨੂੰ 6 ਵਜੇ ਕੱਲ ਨੂੰ 600 ਹੈਸਪਿਲਰ ਰੋਡ। ਸਾਡੇ ਨਾਲ ਜੁੜ ਚੁੱਕੇ ਨੇ ਕੈਨੇਡਾ ਭਰ ਚ ਪੰਜਾਬੀ ਭਾਈ।